ਤੁਸੀਂ ਆਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ AM 530 ਤੇ 13 ਮਾਰਚ ਦੀ ਇਸ ਖੂਬਸੂਰਤ ਜੀ ਬਹੁਤ ਹੀ ਖੂਬਸੂਰਤ ਜੀ ਸ਼ਾਮ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਤੇ ਪਿਆਰੀ ਜੀ ਗੁੱਡ ਈਵਨਿੰਗ ਪ੍ਰਵਾਨ ਹੋਵੇ ਜੀ। ਉਮੀਦ ਕਰਦੇ ਹਾਂ ਕਿ ਇਹ ਹਫਤਾ ਤੇ ਆਉਣ ਵਾਲਾ ਹਫਤਾ ਤੇ ਆਉਣ ਵਾਲੇ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਲੰਘਣ ਤੇ ਪੋਜ਼ਿਟਿਵਿਟੀ ਦੇ ਨਾਲ ਹੀ ਅਸੀਂ ਆਪਣੇ ਹਰ ਦਿਨ ਦੀ ਸ਼ੁਰੂਆਤ ਕਰੀਏ ਤੇ ਇੱਕ ਪੋਜ਼ਿਟਿਵ ਥੋਟ ਦੇ ਨਾਲ ਹੀ ਅਸੀਂ ਆਪਣੇ ਹਰ ਦਿਨ ਦੀ ਸਮਾਪਤੀ ਵੀ ਕਰੀਏ ਤੇ ਉਮੀਦ ਰੱਖੀਏ ਆਉਣ ਵਾਲੀ ਸਵੇਰ ਵੀ ਨਵੀਆਂ ਉਮੀਦਾਂ ਲੈ ਕੇ ਆਵੇਗੀ। ਤੇ ਉਮੀਦ ਇਹ ਕਰਾਂਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਤੰਦਰੁਸਤ ਹੋ, ਠੀਕ ਠਾਕ ਹੋ ਤੇ ਅਜਿਹੇ ਵੇਲੇ ਜਦੋਂ ਸਰਕਾਰ ਸਾਡੇ ਵੱਲੋਂ ਮੰਗ ਕਰ ਰਹੀ ਹੈ, ਸਰਕਾਰ ਦਾ ਅਸੀਂ ਪੂਰਾ ਸਾਥ ਨਿਭਾਈਏ ਤੇ ਕੋਵਿਡ ਦੀਆਂ ਸਾਰੀਆਂ ਪ੍ਰੀਕੋਸ਼ਨਸ ਜੋ ਨੇ ਉਹ ਹਮੇਸ਼ਾ ਹੀ ਲੈਂਦੇ ਰਹੀਏ ਤੇ ਨਾਲ ਹੀ ਇਹੀ ਜੋ ਸਿੱਖਿਆ ਹੈ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦਿੰਦੇ ਰਹੀਏ ਤਾਂ ਜੋ ਕਿ ਬਹੁਤ ਬਹੁਤ ਬਹੁਤ ਜਲਦ ਜੋ ਜ਼ਿੰਦਗੀ ਜੋ ਹੈ ਇੱਕ ਨੋਰਮਲ ਰਫਤਾਰ ਜੋ ਹੈ ਉਹ ਫੜ ਸਕੇ ਤੇ ਨੋਰਮਲ ਰਫਤਾਰ ਦੇ ਨਾਲ ਹੀ ਅਸੀਂ ਆਪਣੇ ਸਾਰੇ ਵੱਡੇ ਛੋਟੇ ਕੰਮ ਕਰ ਸਕੀਏ। ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੁਹਾਡਾ ਜੀ ਫਿਰ ਤੋਂ ਸਵਾਗਤ ਹੈ ਤੇ ਅੱਜ ਵੀ ਇੱਕ ਖਾਸ ਕਹਾਣੀ ਤੁਹਾਡੇ ਲਈ ਤਿਆਰ ਬਰ ਤਿਆਰ ਕਰਕੇ ਲਿਆਈ ਆ ਤੇ ਪ੍ਰੋਗਰਾਮ ਦੇ ਦੌਰਾਨ ਕਹਾਣੀ ਤੁਹਾਡੇ ਰੂਬਰੂ ਕਰਾਂਗੇ ਤੇ ਨਾਲ ਦੀ ਨਾਲ ਉਸ ਬਾਰੇ ਚਰਚਾ ਵੀ ਜ਼ਰੂਰ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਜੋ ਸਪੌਂਸਰਸ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਤੱਕ ਪਹੁੰਚਾਉਣੇ ਬਹੁਤ ਬਹੁਤ ਜ਼ਰੂਰੀ ਬਣ ਜਾਂਦੇ ਨੇ ਤੇ ਸੰਦੇਸ਼ ਅਸੀਂ ਪਹਿਲਾਂ ਦੇਵਾਂਗੇ ਸਾਡੇ ਪ੍ਰਾਊਡ ਸਪੌਂਸਰ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ। ਤੁਸੀਂ ਕਿਸੇ ਵੀ ਟੈਨਸ਼ਨ ਦੇ ਵਿੱਚੋਂ, ਕੋਈ ਮਸਲਾ ਹੈ, ਮਸਲੇ ਕਰਕੇ ਟੈਨਸ਼ਨ ਹੋਣੀ, ਪਰ ਉਹ ਮਸਲੇ ਦਾ ਹੱਲ ਜੋ ਹੈ ਇਹਨਾਂ ਕੋਲ ਲੀਗਲ ਤਰੀਕੇ ਨਾਲ ਤੁਹਾਡੇ ਲਈ ਹੈ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ। ਗੱਲ ਭਾਵੇਂ ਸਿਟੀ ਬਾਏ ਲਾਅ ਇਸ਼ੂ ਦੀ ਹੋਵੇ, ਭਾਵੇਂ ਲੇਬਰ ਵਰਕ ਡਿਸਪਿਊਟ ਹੈ, ਭਾਵੇਂ ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ, ਜਾਂ ਤੁਸੀਂ ਲੈਂਡਲੋਰਡ ਹੋ ਤੇ ਟੈਨੈਂਟ ਨਾਲ ਤੁਹਾਡੀ ਕੋਈ ਵੀ ਜੋ ਹੈ ਲੜਾਈ ਹੈ ਜਾਂ ਮਸਲਾ ਹੈ, ਤੁਸੀਂ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਜ਼ਰੂਰ ਸੰਪਰਕ ਕਰ ਲੈਣਾ। ਨੰਬਰ 905-451-9770 905-451-9777 ਤੇ ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਜ਼ਰੂਰ ਕੰਸਲਟ ਕਰ ਸਕਦੇ ਹੋ ਤੇ ਫੋਨ ਰਾਹੀਂ ਕੰਸਲਟੇਸ਼ਨ ਜੋ ਹੈ ਉਹ ਪਹਿਲਾਂ ਜ਼ਰੂਰ ਕਰਨੀ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਿਲ ਵੀ ਸਕਦੇ ਹੋ। ਅੱਜ ਦੀ ਕਹਾਣੀ ਵੀ ਹਰ ਕਹਾਣੀ ਵਾਂਗ ਸਾਨੂੰ ਕੁਛ ਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕਰੇਗੀ, ਕੁਛ ਨਾ ਕੁਛ ਜਜ਼ਬਾਤ ਬਿਆਨ ਕਰਨ ਦੀ ਕੋਸ਼ਿਸ਼ ਕਰੇਗੀ, ਸਾਡੇ ਨਵੀਂ ਪੁਰਾਣੀਆਂ ਯਾਦਾਂ ਯਾਦ ਕਰਾਉਣ ਦੀ ਕੋਸ਼ਿਸ਼ ਕਰੇਗੀ ਤੇ ਹਰ ਵਾਰ ਦੀ ਤਰ੍ਹਾਂ ਕਿਤੇ ਨਾ ਕਿਤੇ ਅੱਜ ਦੀ ਕਹਾਣੀ ਨੂੰ ਵੀ ਅਸੀਂ ਆਪਣੇ ਆਪ ਦੇ ਨਾਲ ਰਿਲੇਟ ਕਰ ਸਕਾਂਗੇ ਤੇ ਅਜਿਹਾ ਹੀ ਲੱਗੇਗਾ ਕਿ ਸ਼ਾਇਦ ਇਹ ਕਿਤੇ ਨਾ ਕਿਤੇ ਮੇਰੀ ਗੱਲ ਹੋ ਰਹੀ ਹੈ, ਸ਼ਾਇਦ ਕਿਸੇ ਮੇਰੇ ਆਪਣੇ ਦੀ ਗੱਲ ਹੋ ਰਹੀ ਹੈ ਤੇ ਇਹ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ। ਤੇ ਅੱਜ ਦੀ ਕਹਾਣੀ ਦਾ ਵਿਸ਼ਾ ਮੈਂ ਡਿਸਕ੍ਰਾਈਬ ਨਹੀਂ ਕਰਨਾ, ਪਰ ਇੱਕ ਗੀਤ ਤੁਹਾਡੇ ਰੇਡੀਓ ਸੈੱਟਸ ਤੇ ਜ਼ਰੂਰ ਸੁਣਾਵਾਂਗੇ ਜਿਸ ਰਾਹੀਂ ਤੁਸੀਂ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਜ਼ਰੂਰ ਗੈਸ ਕਰ ਸਕੋਗੇ।

0: ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।
1: This is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800-416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਾਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜੋਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ

ਇਸ ਗਾਣੇ ਨਾਲ ਤੁਸੀਂ ਅੰਦਾਜ਼ਾ ਜ਼ਰੂਰ ਲਾ ਲਿਆ ਹੋਵੇਗਾ ਕਿ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਕੀ ਹੋਣ ਵਾਲਾ ਤੇ ਗੱਲ ਅਸੀਂ ਕਿਸ ਪਾਸੇ ਕਰਾਂਗੇ। ਜੀ ਹਾਂ, ਬਿਲਕੁਲ ਸਹੀ, ਗੱਲ ਅਸੀਂ ਚੁਗਲੀਆਂ ਦੀ ਕਰਾਂਗੇ। ਤੇ ਜਦੋਂ ਚਾਰ ਜਨਾਨੀਆਂ ਕਹਿੰਦੇ ਇਕੱਠੀਆਂ ਹੁੰਦੀਆਂ ਨੇ, ਜਾਂ ਅੱਜ ਕੱਲ ਚਾਰ ਬੰਦੇ ਵੀ ਆਪਾਂ ਕਹਿ ਸਕਦੇ ਹਾਂ ਇਕੱਠੇ ਹੁੰਦੇ ਆ, ਤੇ ਗੱਲ ਜੋ ਹੈ ਉਹ ਕਿਸੇ ਨਾ ਕਿਸੇ ਦੀ ਆਪਾਂ ਜ਼ਰੂਰ ਕਰਦੇ ਹਾਂ, ਤੇ ਉਸ ਗੱਲਾਂ ਚੋਂ ਗੱਲਾਂ ਜਦੋਂ ਨਿਕਲਦੀਆਂ ਨੇ ਤੇ ਵਿਅੰਗ ਵੀ ਕਾਫੀ ਕੱਸੇ ਜਾਂਦੇ ਨੇ ਕਿ ਦੂਜੇ ਦੀ ਗੱਲ ਕਰਕੇ ਇੱਕ ਅਸੀਂ ਇੰਜੋਇਮੈਂਟ ਜੋ ਹੈ ਆਪਣੇ ਆਪ ਚ ਫੀਲ ਕਰਦੇ ਹਾਂ, ਤੇ ਅਜਿਹਾ ਹੀ ਦੇਖਣ ਨੂੰ ਮਿਲਦਾ ਸੀ ਪੁਰਾਣੇ ਸਮਿਆਂ ਦੌਰਾਨ ਵੀ। ਇਹ ਚੁਗਲੀਆਂ ਜਿਹੜੀਆਂ ਨੇ ਉਹ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਨੇ, ਤੇ ਕੁਝ ਕਿੱਸੇ ਜੋ ਨੇ ਉਹ ਅੱਜ ਦੀ ਕਹਾਣੀ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਥੋੜੇ ਹੀ ਚਿਰ ਦੇ ਵਿੱਚ ਅੱਜ ਦੀ ਕਹਾਣੀ ਦੇ ਰੂਪ ਦੇ ਵਿੱਚ ਇੱਕ ਵਿਅੰਗ ਭਰਿਆ ਕਿੱਸਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਤੇ ਇੱਕ ਬਹੁਤ ਹੀ ਫਨੀ ਜਿਹਾ ਕੈਰੇਕਟਰ, ਇੱਕ ਪਿੰਡ ਦਾ ਕੈਰੇਕਟਰ ਜੋ ਕਿ ਸਾਰਾ ਦਿਨ ਜੋ ਹੈ ਉਹ ਆਪਣਾ ਕੰਮ ਇਹ ਸਮਝਦਾ ਸੀ ਕਿ ਕਿਸੇ ਘਰ ਦੀ ਗੱਲ ਜੋ ਹੈ ਮੈਂ ਇੱਕ ਘਰ ਤੋਂ ਸੁਣ ਕੇ ਮੈਂ ਦੂਜੇ ਘਰ ਕਰਕੇ ਆਵਾਂ, ਤੇ ਇਸੇ ਹੀ ਦੌਰਾਨ ਜੋ ਹੈ ਕੁਛ ਨਾ ਕੁਛ ਵਿਅੰਗ ਜੋ ਹੈ ਉਹ ਜ਼ਰੂਰ ਨਿਕਲ ਪੈਂਦਾ ਸੀ, ਤੇ ਉਹੀ ਹਾਸੇ ਅੱਜ ਤੁਹਾਡਿਆਂ ਚਿਹਰਿਆਂ ਤੇ ਅਸੀਂ ਜ਼ਰੂਰ ਬਿਖੇਰਾਂਗੇ। ਤੁਸੀਂ ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਤੇ ਇਸ ਦੇ ਨਾਲ ਨਾਲ ਜੀ ਤੁਸੀਂ ਨੰਬਰ 3 ਲਾਈਨ ਲੀਗਲ ਸਰਵਿਸਿਜ਼ ਵਾਲਿਆਂ ਦੇ ਜ਼ਰੂਰ ਨੋਟ ਕਰ ਲੈਣੇ। ਤੁਸੀਂ ਜੇਕਰ ਬੇਫਿਕਰ ਹੋ ਕੇ ਹੱਸਣਾ ਚਾਹੁੰਦੇ ਹੋ, ਕੋਈ ਪਰੇਸ਼ਾਨੀ ਤੁਹਾਨੂੰ ਤੰਗ ਕਰ ਰਹੀ ਹੈ, ਕੋਈ ਲੀਗਲ ਮਸਲਾ ਤੰਗ ਕਰ ਰਿਹਾ, ਤਾਂ ਇਹਨਾਂ ਤੋਂ ਸਲਾਹ ਜ਼ਰੂਰ ਲੈ ਲਓ। 3 ਲਾਇਨ ਲੀਗਲ ਸਰਵਿਸਿਜ਼ ਜੋ ਕਿ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਆ, ਤੇ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਤੁਸੀਂ ਫਸੇ ਹੋ, ਪਰੇਸ਼ਾਨ ਹੋ, ਬੇਸ਼ੱਕ ਤੁਸੀਂ ਘਰ ਦੇ ਲੈਂਡਲੋਰਡ ਹੋ ਤੇ ਟੈਨੈਂਟ ਨਾਲ ਕੋਈ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਸਿਟੀ ਬਾਏ ਲਾਅ ਦੇ ਇਸ਼ੂਜ਼ ਨੇ, ਜਾਂ ਫਿਰ ਲੇਬਰ ਜਾਂ ਕੰਮ ਤੇ ਕੋਈ ਡਿਸਪਿਊਟ ਆ, ਤਾਂ ਤੁਸੀਂ ਸੈਮ ਬਸਰਾ ਜੀ ਨੂੰ ਜ਼ਰੂਰ ਸੰਪਰਕ ਕਰ ਲੈਣਾ। ਨੰਬਰ 905-451-9977 ਤੇ 905-451-9777 ਤੇ ਇੱਕ ਵਾਰੀ ਤੁਸੀਂ ਇਹਨਾਂ ਨੂੰ ਜ਼ਰੂਰ ਮਿਲਣਾ।

0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
1: ਫਿਕਰ ਨਾ ਕਰ ਭਾਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-00094-1681-9000-9 ਤੇ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800-416-650-5800 or gtacredit.com.
0: ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਗੱਲ ਅਸੀਂ ਚੁਗਲੀਆਂ ਦੀ ਕਰਾਂਗੇ ਤੇ ਚੁਗਲੀਆਂ ਦੀ ਗੱਲ ਸੁਣ ਕੇ ਵਾਕਈ ਕਿਸੇ ਨਾ ਕਿਸੇ ਚਿਹਰੇ ਦਾ ਤੁਹਾਡੇ ਜ਼ਰੂਰ ਤੁਹਾਨੂੰ ਯਾਦ ਆ ਗਿਆ ਹੋਵੇਗਾ, ਕੋਈ ਨਾ ਕੋਈ ਚਿਹਰਾ ਤੁਹਾਡੇ ਬਚਪਨ ਚੋਂ ਜਾਂ ਪਿੱਛੇ ਜਿਹੇ ਤੁਸੀਂ ਕਿਸੇ ਨੂੰ ਵੇਖਿਆ ਹੋਵੇ ਜਦੋਂ ਬੰਦੇ ਦਾ ਪੂਰਾ ਧਿਆਨ ਜੋ ਹੈ ਉਹ ਇੱਕ ਦੀ ਗੱਲ ਦੂਜੇ ਥਾਂ ਕਰਨ ਦਾ ਹੁੰਦਾ, ਤੇ ਸਾਨੂੰ ਕਈ ਵਾਰੀ ਪਤਾ ਵੀ ਹੁੰਦਾ ਵੀ ਇਹ ਬੰਦਾ ਤਾਂ ਇਹੀ ਕਰੂਗਾ, ਜੇ ਮੇਰੀ ਗੱਲ ਕਿਸੇ ਅੱਗੇ ਕਰ ਸਕਦਾ ਤੇ ਕਿਸੇ ਦੀ ਗੱਲ ਮੇਰੇ ਅੱਗੇ ਕਰ ਸਕਦਾ, ਤੇ ਫਿਰ ਸਾਡਾ ਸ਼ਾਇਦ ਕਿਤੇ ਨਾ ਕਿਤੇ ਉਸ ਬੰਦੇ ਤੇ ਟਰੱਸਟ ਵੀ ਨਹੀਂ ਰਹਿੰਦਾ। ਪਰ ਅਸੀਂ ਉਸ ਵੇ ਨਾਲ ਅੱਜ ਇਸ ਟੌਪਿਕ ਨੂੰ ਨਹੀਂ ਵੇਖਣਾ, ਇਸ ਵਿਸ਼ੇ ਨੂੰ ਸਿਰਫ ਆਪਾਂ ਇੱਕ ਮਨੋਰੰਜਨ ਪਾਰਟ ਲਈ ਹੀ ਰੱਖਣਾ, ਇੱਕ ਜੋ ਇੰਨੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਸਾਰਾ ਦਿਨ ਬਿਨਾਂ ਹਾਸੇ ਕੱਢ ਦਿੰਦੇ ਹਾਂ, ਤੇ ਕੋਸ਼ਿਸ਼ ਅੱਜ ਇਹੀ ਰਹੇਗੀ ਤੇ ਥੋੜੇ ਜਿਹੇ ਹਾਸੇ ਜੋ ਨੇ ਉਹ ਜ਼ਰੂਰ ਇਸ ਕਹਾਣੀ ਪਿੱਛੋਂ ਫੁੱਟਣ, ਤੇ ਤੁਸੀਂ ਵੀ ਜੋ ਇੱਕ ਵਿਅੰਗ ਭਰਪੂਰ ਕਿੱਸਾ ਹੀ ਆਪਣੇ ਮਨ ਦੇ ਵਿੱਚ ਆਪਣੀ ਯਾਦਾਂ ਚੋਂ ਤੁਸੀਂ ਜੋ ਹੈ ਉਸ ਕਿੱਸੇ ਨੂੰ ਯਾਦ ਕਰ ਸਕੋ, ਤੇ ਉਸ ਤੋਂ ਪਹਿਲਾਂ ਇੱਕ ਵਾਰੀ ਵੈਲਕਮ ਕਰਦੀ ਹਾਂ ਜਸਵਿੰਦਰ ਕੌਰ ਤੱਗੜ ਜੀ ਦਾ, ਜੋ ਕਿ ਇੰਸ਼ੋਰੈਂਸ ਦੇ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਟਰੈਵਲ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ ਜਾਂ ਬੱਚਿਆਂ ਦੀ RESP ਦੇ ਅੱਛੇ ਪਲਾਨਸ ਇਹਨਾਂ ਪਾਸੋਂ ਲੈ ਸਕਦੇ ਹੋ ਨੰਬਰ 647-7563-2340 ਤੇ ਕਾਲ ਕਰਕੇ। ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ ਤੇ ਰੁਪਿੰਦਰ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ
0: ਜੀ। ਮੈਮ ਤੇ ਅੱਜ ਦੇ ਸਾਡੇ ਕੋਲ ਕੀ ਅਪਡੇਟਸ ਨੇ
3: ਜੀ? ਬਿਲਕੁਲ, ਅੱਜ ਮੈਂ ਬਿਲਕੁਲ ਜਿਹੜੇ ਸਾਡੇ ਨਵੇਂ ਇਮੀਗ੍ਰੈਂਟ ਹੈ ਜੀ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੂੰਗੀ। ਜੇਕਰ ਤੁਸੀਂ ਕੈਨੇਡਾ ਵਿੱਚ ਐਜ਼ ਏ ਨਵੇਂ ਇਮੀਗ੍ਰੈਂਟ ਆਏ ਹੋ ਤੁਸੀਂ PR, ਬਟ ਪਹਿਲੇ ਜਿਹੜੇ 90 ਦਿਨ ਹੁੰਦੇ ਆ ਜੀ 90 ਡੇਜ਼, ਉਦੋਂ ਤੁਹਾਡੇ ਕੋਈ ਵੀ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਲਥ ਪਲਾਨ ਦੇ ਅੰਤਰਗਤ ਤੁਸੀਂ 3 ਮਹੀਨੇ ਬਾਅਦ ਹੈਲਥ ਕਾਰਡ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸੱਟ ਚੋਟ ਲੱਗ ਜਾਵੇ ਫਿਰ ਹੋਸਪਿਟਲਾਈਜ਼ ਹੋਣਾ ਪੈਂਦਾ, ਤੁਹਾਡੀ ਕਾਫੀ ਮਨੀ ਜਿਹੜੀ ਖਰਚ ਹੋ ਸਕਦੀ ਹੈ। ਇਸਦੇ ਨਾਲ ਨਾਲ ਜਿਹੜੇ ਵਰਕ ਪਰਮਿਟ ਹੋਲਡਰਸ ਹਨ ਜਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਕੈਨੇਡਾ ਆਏ ਹੋਏ ਹਨ ਤਾਂ ਵੀ ਐਮਰਜੈਂਸੀ ਮੈਡੀਕਲ ਲੈਣੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੇਕਰ ਉਹਨਾਂ ਦਾ ਕਾਲਜ ਮੈਡੀਕਲ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵਧੀਆ ਪਲਾਨ ਹੈਗੇ ਆ, ਤੁਸੀਂ ਮੰਥਲੀ $67 ਪ੍ਰੀਮੀਅਮ ਦੇ ਕੇ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ, ਤੇ ਜੇਕਰ 1 ਸਾਲ ਦੀ ਕਵਰੇਜ ਲੈਣੀ ਹੈ ਤਾਂ ਸਿਰਫ $688 ਦੇ ਵਿੱਚ 1 ਸਾਲ ਲਈ ਤੁਸੀਂ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ। ਤੇ ਐਮਰਜੈਂਸੀ ਮੈਡੀਕਲ ਜਿਹੜੀ ਹੈ ਬੜੀ ਜ਼ਰੂਰੀ ਹੈ ਜੀ, ਔਰ ਅਫੋਰਡੇਬਲ ਪ੍ਰਾਈਸ ਤੁਸੀਂ ਲੈ ਸਕਦੇ ਹੋ, ਮਹਿੰਗੀ ਨਹੀਂ ਹੈਗੀ। ਜੇਕਰ ਤੁਹਾਡੀ ਉਮਰ $25 ਦੀ ਹੈ ਤਾਂ ਸਿਰਫ $51 ਮੰਥਲੀ ਵਿੱਚ ਤੁਸੀਂ $50,000 ਦੀ ਕਵਰੇਜ ਲੈ ਸਕਦੇ ਹੋ। ਇਸ ਲਈ ਜੇਕਰ ਤੁਸੀਂ ਨਵੇਂ ਨਵੇਂ ਕੈਨੇਡਾ ਵਿੱਚ ਆਏ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਵਿਜ਼ਟਰ ਹੋ ਜਾਂ ਸੁਪਰ ਵੀਜ਼ਾ ਤੇ ਹੋ ਤੇ ਤੁਹਾਡੀ ਵਿਜ਼ਟਰ ਇੰਸ਼ੋਰੈਂਸ ਐਕਸਪਾਇਰ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ, ਤੇ ਇਹਦੇ ਨਾਲ ਨਾਲ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੇ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ। ਸਪੋਰਟ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ, ਮੈਂ ਨੰਬਰ ਆਪਣਾ ਦੇ ਦਿੰਦੀ ਹਾਂ 647-765-2340। ਜੇਕਰ ਤੁਸੀਂ ਆਫਿਸ ਦੇ ਵਿੱਚ ਸਾਡੇ ਨਾਲ ਆਉਣਾ ਚਾਹੁੰਦੇ ਹੋ, ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਬਾਏ ਅਪੁਆਇੰਟਮੈਂਟ ਆ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਜੀ 6477652340। ਇਸ ਤੋਂ ਇਲਾਵਾ ਲਾਈਫ ਕ੍ਰਿਟੀਕਲ ਡਿਸੇਬਿਲਿਟੀ RESP RRSP TFS ਤੇ ਮੋਰਗੇਜ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ। ਇਹ ਬੜੇ ਅਫੋਰਡੇਬਲ ਰੇਟ ਦੇ ਉੱਪਰ ਤੁਹਾਨੂੰ ਜਿਹੜੀ ਇੰਸ਼ੋਰੈਂਸ ਮਿਲ ਸਕਦੀ ਹੈ। ਮੇਰਾ ਨੰਬਰ ਇੱਕ ਵਾਰ ਫਿਰ ਲੈ ਲਓ 6447 7340 6477652340।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਗੱਲ ਕਰਦੇ ਆ ਅੱਜ ਦੀ ਕਹਾਣੀ ਦੀ, ਤੇ ਕਹਾਣੀ ਬਾਰੇ ਥੋੜਾ ਜਿਹਾ ਹਿੰਟ ਪਹਿਲਾਂ ਜ਼ਰੂਰ ਦਵਾਂਗੇ। ਤੁਸੀਂ ਆਪ ਅੱਜ ਜਿਹੜਾ ਟੌਪਿਕ ਹੈ ਅੱਜ ਦਾ ਜ਼ਰੂਰ ਪਛਾਣਨਾ। ਜਦੋਂ ਅਸੀਂ ਮੋਬਾਈਲ ਕੰਪਿਊਟਰ ਇੰਟਰਨੈਟ ਦੇ ਯੁੱਗ ਵਿੱਚ ਆ ਗਏ ਆ ਤਾਂ ਕਮਿਊਨੀਕੇਸ਼ਨ ਆਪਣੀ ਇੰਨੀ ਜ਼ਿਆਦਾ ਫਾਸਟ ਹੋ ਗਈ ਹੈ, ਇੰਨੀ ਤੇਜ਼ੀ ਨਾਲ ਹੁੰਦੀ ਆ ਕਿ ਆਪਾਂ ਨੂੰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੀ ਖਬਰ ਜ਼ਰੂਰ ਮਿੰਟਾਂ ਵਿੱਚ ਆਸਾਨੀ ਨਾਲ ਮਿਲ ਜਾਂਦੀ ਆ। ਤੇ ਗੱਲ ਅਸੀਂ ਯੂਟਿਊਬ ਦੀ ਕਰੀਏ ਤਾਂ ਯੂਟਿਊਬ ਦੇ ਜਿਹੜੇ ਚੈਨਲਸ ਨੇ ਉਹਨਾਂ ਦੀ ਨੋਟੀਫਿਕੇਸ਼ਨ ਆਪਾਂ ਨੂੰ ਸਮੇਂ ਸਮੇਂ ਤੇ ਮਿਲਦੀ ਰਹਿੰਦੀ ਆ ਤੇ ਖੁਦ ਬਦ ਖੁਦ ਉਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਦੀਆਂ ਨੇ। ਇੰਟਰਨੈਟ ਤੇ ਕਿਸੇ ਵੀ ਟੌਪਿਕ ਬਾਰੇ ਦੇਖ ਲਓ, ਸਾਇੰਸ, ਇਤਿਹਾਸ, ਅਰਥ ਸ਼ਾਸਤਰ, ਰਾਜਨੀਤੀ, ਇੰਜੀਨੀਅਰਿੰਗ, ਮੈਡੀਕਲ, ਗੱਲ ਕੀ ਹਰ ਵਿਸ਼ੇ ਦੀ ਜਿਹੜੀ ਇੱਕ ਜ਼ਰੂਰੀ ਲੋੜੀਂਦੀ ਜਾਣਕਾਰੀ ਹੈ, ਸਮੱਗਰੀ ਹੈ, ਉਹ ਪਲਾਂ ਵਿੱਚ ਸਾਡੇ ਸਾਹਮਣੇ ਆ ਜਾਂਦੀ ਹੈ। ਪੂਰੀ ਦੁਨੀਆ ਜਿਹੜੀ ਹੈ ਉਹ ਇੱਕ ਗਲੋਬਲ ਵਿਲੇਜ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਚੁੱਕੀ ਹੈ, ਇੰਨੀ ਜ਼ਿਆਦਾ ਕਨੈਕਟਡ ਆ। ਜੇ ਆਪਾਂ ਵੀਡੀਓ ਕਾਲਸ ਦੀ ਗੱਲ ਕਰੀਏ ਤਾਂ ਦੂਰ ਆਪਣੇ ਵਤਨ ਬੈਠੇ ਜਿਹੜੇ ਆਪਣਾ ਪਰਿਵਾਰ ਹੈ ਉਸ ਦੇ ਨਾਲ ਆਪਾਂ ਵੀਡੀਓ ਕਾਲ ਦੇ ਰਾਹੀਂ ਇੰਨੀ ਜਲਦੀ ਗੱਲ ਕਰ ਲੈਂਦੇ ਹਾਂ ਕਿ ਮੈਨੂੰ ਅਸੀਂ ਦੂਰ ਕਿਤੇ ਨਹੀਂ ਹੈਗੇ, ਅਸੀਂ ਨਾਲ ਹੀ ਬੈਠੇ ਹਾਂ। ਤੇ ਚਿੱਠੀ ਪੱਤਰਾਂ ਦਾ ਜੋ ਜ਼ਮਾਨਾ ਜਿਨ੍ਹਾਂ ਨੇ ਆਪ ਹੰਢਾਇਆ ਉਹਨਾਂ ਦੇ ਚੇਤਿਆਂ ਵਿੱਚੋਂ ਵੀ ਇਹ ਸ਼ਾਇਦ ਕਿਤੇ ਵਿਸਰ ਗਿਆ ਲੱਗਦਾ। ਜਿਵੇਂ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਕੋਈ ਕਿੰਨਾ ਵੀ ਮੁਕੰਮਲ ਹੋ ਜਾਣ ਦੀ ਕੋਸ਼ਿਸ਼ ਕਰਦਾ ਰਹੇ, ਸਭ ਕੁਝ ਹਾਸਲ ਕਰਦਿਆਂ ਕੁਝ ਬੇਸ਼ ਕੀਮਤੀ ਵਿਰਸਾ ਸ਼ਾਇਦ ਪਿੱਛੇ ਰਹਿ ਜਾਂਦਾ। ਕੁਝ ਵਿਰਸੇ ਦੀਆਂ, ਕੁਝ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸ਼ਾਇਦ ਕਿਤੇ ਪਿੱਛੇ ਵਿਸਰ ਗਈਆਂ ਨੇ। ਇਸੇ ਤਰ੍ਹਾਂ ਹੀ ਇਨਸਾਨ ਨੇ ਇਸ ਤਰੱਕੀ ਨਾਲ ਦੂਰੀ ਨੂੰ ਨੇੜਤਾ ਵਿੱਚ ਜ਼ਰੂਰ ਬਦਲ ਲਿਆ, ਪਰ ਇਹ ਸੋਚ ਕੇ ਸਾਨੂੰ ਜ਼ਰੂਰ ਹੈਰਾਨੀ ਹੁੰਦੀ ਆ ਕਿ ਇਸ ਦੌਰ ਵਿੱਚ ਅਸੀਂ ਆਪਣੇ ਬਿਲਕੁਲ ਨੇੜੇ ਆਲੇ ਦੁਆਲੇ ਤੋਂ ਬੇਖਬਰ ਹੋ ਕੇ ਰਹਿ ਗਏ ਹਾਂ। ਜਦੋਂ ਟੈਕਨੋਲੋਜੀ ਜੋ ਹੈ ਉਹ ਇੰਨੀ ਵਿਕਸਿਤ ਨਹੀਂ ਸੀ ਹੋਈ, ਸਾਰੇ ਪਿੰਡ ਨੂੰ ਇੱਕ ਦੂਜੇ ਬਾਰੇ ਪੂਰੀ ਖਬਰ ਹੁੰਦੀ ਸੀ ਤੇ ਕਿਸੇ ਦੇ ਘਰੇ ਜੇ ਵਿਆਹ ਹੋਇਆ, ਕਿਸੇ ਦੇ ਘਰੇ ਜੇ ਬੱਚਾ ਜੰਮਣ ਦੀ ਖੁਸ਼ੀ ਆ, ਜਾਂ ਕਿਸੇ ਦੇ ਘਰੇ ਕੋਈ ਝਗੜਾ ਹੋਇਆ, ਜਾਂ ਮੌਤ, ਜਾਂ ਫਿਰ ਗਮੀ, ਸਮੇਂ ਦਾ ਸਾਰੇ ਪਿੰਡ ਵਿੱਚ ਇੱਕ ਸਾਂਝ ਦਾ ਜੋ ਅਨੋਖਾ ਸਬੂਤ ਹੈ ਉਹ ਸਾਨੂੰ ਜ਼ਰੂਰ ਮਿਲ ਜਾਂਦਾ ਸੀ। ਤੇ ਪਿੰਡ ਦੇ ਘਰੋ ਘਰੀ ਵਰਤਦੇ ਇਹਨਾਂ ਰੁਟੀਨ ਦੇ ਵਰਤਾਰਿਆਂ ਦੀਆਂ ਖਬਰਾਂ ਪਹੁੰਚਾਉਣ ਦਾ ਜਿਹੜਾ ਕੰਮ ਹੁੰਦਾ ਸੀ ਉਹ ਪਿੰਡ ਦੇ ਕੁਝ ਖਾਸ ਤੇ ਬਹੁਤ ਹੀ ਦਿਲਚਸਪ ਕਿਸਮ ਦੇ ਪਾਤਰ ਕਰਦੇ ਸਨ। ਇਸ ਕੰਮ ਲਈ ਹਰ ਪਿੰਡ ਵਿੱਚ ਲਗਭਗ 2-3 ਜੋ ਪਾਤਰ ਨੇ ਉਹ ਬਹੁਤ ਯੋਗਦਾਨ ਪਾਉਂਦੇ ਸਨ, ਜੋ ਕਿ ਆਮ ਤੌਰ ਤੇ ਇੱਕ ਸਤਿਕਾਰਿਤ ਪੋਜੀਸ਼ਨ ਜੋ ਪਿੰਡ ਦੇ ਵਿੱਚ ਰੱਖਦੇ ਸਨ ਉਹ ਹੁੰਦਿਆਂ ਸਨ ਵੀ ਕਿਸੇ ਦੀ ਚਾਚੀ, ਕਿਸੇ ਦੀ ਮਾਮੀ, ਕਿਸੇ ਦੀ ਭੂਆ, ਕਿਸੇ ਦੀ ਦਾਦੀ। ਇਸ ਕੰਮ ਵਿੱਚ ਬੀਬੀਆਂ ਇਸ ਕਰਕੇ ਕਾਮਯਾਬ ਸਨ ਕਿਉਂਕਿ ਇੱਕ ਤਾਂ ਉਹਨਾਂ ਦੀ ਪਹੁੰਚ ਆਸਾਨੀ ਨਾਲ ਲੋਕਾਂ ਦੇ ਘਰ ਅੰਦਰ ਤੱਕ ਹੁੰਦੀ ਸੀ ਤੇ ਉਹਨਾਂ ਲਈ ਅੰਦਰ ਦੀ ਗੱਲ ਕੱਢ ਲੈਣੀ ਬਹੁਤ ਹੀ ਆਸਾਨ ਹੁੰਦੀ ਸੀ। ਬਹੁਤੀ ਵਾਰ ਇਹਨਾਂ ਬੀਬੀਆਂ ਨੂੰ ਲੋਕ ਫੁੱਫੇ ਕੁੱਟਣੀਆਂ ਵੀ ਕਹਿੰਦੀਆਂ ਸਨ ਕਿਉਂਕਿ ਇਹ ਘਰੋ ਘਰੀ ਖਬਰਾਂ ਪਹੁੰਚਾਉਣ ਸਮੇਂ ਕੁਝ ਮਸਾਲਾ ਜਿਹੜਾ ਹੈ ਉਹ ਆਪਣੇ ਕੋਲੋਂ ਵੀ ਲਾ ਦਿੰਦੀਆਂ ਸਨ, ਜਿਸ ਕਰਕੇ ਗੱਲ ਕੁਝ ਹੋਰ ਦੀ ਹੋਰ ਹੋ ਨਿਬੜਦੀ ਸੀ। ਪਰ ਅੱਜ ਕੱਲ ਦੇ ਜਦੋਂ ਟੈਕਨੋਲੋਜੀ ਦੇ ਸਮੇਂ ਵਿੱਚ ਅਸੀਂ ਆ ਗਏ ਹਾਂ ਤਾਂ ਸਾਨੂੰ ਇੰਡੀਆ ਦੀ ਖਬਰ ਤਾਂ ਜ਼ਰੂਰ ਹੁੰਦੀ ਆ ਕਿ ਇੰਡੀਆ ਦੇ ਵਿੱਚ ਸਾਡੇ ਘਰੇ ਕੀ ਹੋ ਰਿਹਾ, ਪਰ ਇੱਥੇ ਆਲੇ ਦੁਆਲੇ ਦੀ ਖਬਰ ਸਾਨੂੰ ਬਿਲਕੁਲ ਨਹੀਂ ਹੈ ਕਿ ਸਾਡੇ ਨਾਲ ਜਿਹੜਾ ਕੋਈ ਗੁਆਂਢੀ ਆ ਵੀ ਉਹ ਵੀ ਕੌਣ ਵੱਸ ਰਿਹਾ। ਸੋ ਅੱਜ ਅਸੀਂ ਪੁਰਾਣੇ ਸਮੇਂ ਦੇ ਪਿੰਡਾਂ ਦੇ ਅੰਦਰੂਨੀ ਜੋ ਇਨਫੋਰਮੇਸ਼ਨ ਸਿਸਟਮ ਤੇ ਦਿਲਚਸਪ ਪਹਿਲੂਆਂ ਤੇ ਅਤੇ ਇਸ ਵਿੱਚ ਸ਼ਾਮਲ ਪਾਤਰਾਂ ਬਾਰੇ ਆਪਣੀ ਨਵੀਂ ਪੀੜ੍ਹੀ ਨਾਲ ਕੁਝ ਦਿਲਚਸਪ ਕਿੱਸੇ ਜੋ ਨੇ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਵਿਉਂਤ ਹੀ ਇੱਕ ਤਰ੍ਹਾਂ ਦਾ ਜੋ ਪੁਰਾਣੇ ਸਮਿਆਂ ਦੇ ਵਿੱਚ ਜੋ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਸੀ ਕਿ ਇੱਕ ਦੂਜੇ ਦੀ ਗੱਲ ਦਾ ਇੱਕ ਦੂਜੇ ਦੇ ਘਰ ਕੀ ਵਾਪਰ ਰਿਹਾ ਉਸ ਦੀ ਸਾਨੂੰ ਕਿੰਨੀ ਫਿਕਰ ਹੁੰਦੀ ਸੀ ਤੇ ਗੱਲਾਂ ਗੱਲਾਂ ਦੇ ਵਿੱਚ ਜਦੋਂ ਅਸੀਂ ਕਿਤੇ ਹੋਰ ਉਸ ਬਾਰੇ ਗੱਲ ਕਰਦੇ ਸੀ ਤਾਂ ਕੁਛ ਆਪਣੀ ਐਡੀਸ਼ਨ ਵੀ ਜ਼ਰੂਰ ਹੋ ਜਾਂਦੀ ਸੀ ਤੇ ਗੱਲ ਕੁਛ ਦੀ ਕੁਛ ਜੋ ਹੈ ਉਹ ਬਣ ਜਾਂਦੀ ਸੀ ਤਾਂ ਇਸ ਕਿੱਸੇ ਬਾਰੇ ਅੱਜ ਜ਼ਰੂਰ ਗੱਲਬਾਤ ਕਰਾਂਗੇ ਤੇ ਥੋੜਾ ਉਹਨੂੰ ਫਨੀ ਮੋੜ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵਾਕਈ ਤੇ ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਅੱਗੇ ਜ਼ਰੂਰ ਸਾਂਝੇ ਕਰਨੇ ਇੱਕ ਗੀਤ ਬਹੁਤ ਹੀ ਪਾਪੂਲਰ ਗੁਰਦਾਸ ਮਾਨ ਸਾਹਿਬ ਦਾ ਗੀਤ ਜੋ ਇਸ ਨੂੰ ਬਿਆਨ ਇੱਕ ਅੱਛੇ ਢੰਗ ਨਾਲ ਕਰਦਾ ਉਸ ਤੋਂ ਜੋ ਹੈ ਉਹ ਅੱਜ ਦੀ ਕਹਾਣੀ ਦੀ ਸ਼ੁਰੂਆਤ ਜ਼ਰੂਰ ਕਰਦੇ ਹਾਂ।

ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਬਿਲਕੁਲ ਤੁਸੀਂ ਸਮਝ ਲਿਆ ਹੋਣਾ। ਗੱਲ ਅਸੀਂ ਚੁਗਲੀਆਂ ਵਿੱਚੋਂ ਜੋ ਫੁੱਟਦੇ ਹਾਸੇ ਨੇ ਉਸ ਤੇ ਕਰਾਂਗੇ, ਉਸ ਤੇ ਇੱਕ ਕਿੱਸਾ ਲੈ ਕੇ ਆਏ ਆ। ਪਰ ਇਹ ਕਿੱਸਾ ਜੋ ਹੈ ਉਹ ਮਾਹੌਲ ਨੂੰ ਥੋੜਾ ਲਾਈਟ ਕਰਨ ਲਈ ਆ, ਇਹਨੂੰ ਅਸੀਂ ਥੋੜਾ ਫਨੀ ਮੋਡ ਦੇ ਵਿੱਚ ਹੀ ਲੈਣਾ। ਇੱਕ ਵਿਅੰਗ ਹੀ ਹੋਵੇਗਾ ਆਪਣੀ ਸੋਸਾਇਟੀ ਤੇ, ਪਰ ਇਸ ਨਾਲ ਅਸੀਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਜਿਹੜਾ ਹੈ ਉਹ ਨਹੀਂ ਪਹੁੰਚਾ ਰਹੇ। ਇਹਨੂੰ ਸਿਰਫ ਅਸੀਂ ਇੱਕ ਫਨੀ ਤਰੀਕੇ ਨਾਲ ਹੀ ਜੇਕਰ ਲਈਏ ਤਾਂ ਅਸੀਂ ਸਮਝਦੇ ਹਾਂ ਕਿ ਚੰਗਾ ਹੋਵੇਗਾ। ਤੇ ਗੱਲ ਇੱਕ ਪਿੰਡ ਦੀ ਆ, ਤੇ ਪਿੰਡ ਦੇ ਵਿੱਚ ਜਗੀਰ ਸਿੰਘ ਪਟਵਾਰੀ ਦੇ ਪੁੱਤਰ ਦਾ ਹੁਣੇ ਹੁਣੇ ਜੋ ਹੈ ਉਹ ਵਿਆਹ ਹੋਇਆ, 15 ਕੁ ਦਿਨ ਹੀ ਹੋਏ। ਤੇ ਸਾਡੇ ਪਾਤਰ ਦਾ ਜੋ ਨਾਂ ਹੈ ਜਿਸ ਦੁਆਲੇ ਸਾਰਾ ਕਿੱਸਾ ਜਿਹੜਾ ਹੈ ਘੁੰਮਣਾ, ਉਹ ਕੈਲੋ ਤਾਈ ਆ। ਤੇ ਕੈਲੋ ਤਾਈ ਨੇ ਹਲੇ ਉਧਰ ਗੇੜਾ ਨਹੀਂ ਸੀ ਮਾਰਿਆ, ਪਰ ਅੱਜ ਉਹਨੂੰ ਮੌਕਾ ਮਿਲਿਆ ਤਾਂ ਸਵੇਰੇ 9 ਵਜੇ ਨੂੰ ਬੂਹਾ ਖੜਕਾਇਆ ਵੀ ਭਜਨ ਘੁਰੇ, ਵੀ ਤੁਸੀਂ ਘਰੇ ਹੀ ਹੋ, ਕਿੰਨੇ ਦਿਨ ਐਵੇਂ ਲੰਘ ਗਏ, ਹੁਣ ਟਾਈਮ ਲੰਘਿਆ ਸਮਾਂ ਹੈ। ਵਿਹੜੇ ਵਿੱਚ ਮੰਜੇ ਤੇ ਬੈਠੀ ਪਟਵਾਰੀ ਦੀ ਜਿਹੜੀ ਵਾਈਫ ਸੀ, ਘਰ ਵਾਲੀ ਸੀ, ਉਹਨੇ ਉਹਨੂੰ ਹੰਗਾਰਾ ਭਰਿਆ ਵੀ ਆ ਜਾ ਤਾਈ ਆ ਜਾ, ਵੀ ਸਾਰਾ ਟੱਬਰ ਘਰੇ ਹੀ ਆ, ਤੈਨੂੰ ਯਾਦ ਜ਼ਰੂਰ ਕਰਦਾ ਵੀ ਸੁੱਖ ਹੋਵੇ, ਤਾਈ ਨੇ ਪਿੰਡ ਚ ਗੇੜਾ ਨੀ ਮਾਰਿਆ ਤੇ ਘਰੇ ਵੀ ਸੁੱਖ ਹੋਵੇ ਕਿ ਤਕੜੀ ਆ। ਤੇ ਲੈ ਮੈਨੂੰ ਕੀ ਹੋਣਾ, ਜੈਲਦਾਰ ਦੇ ਘਰੇ ਨਿੱਤ ਦੇ ਕਲੇਸ਼ ਨੇ ਮੈਨੂੰ ਹੋਰ ਪਾਸੇ ਜਾਣ ਹੀ ਨਹੀਂ ਦਿੱਤਾ ਸੀ। ਤੇ ਗੱਲਾਂ ਗੱਲਾਂ ਦੇ ਵਿੱਚ ਤਾਈ ਨੇ ਕਿਸੇ ਹੋਰ ਦਾ ਕਿੱਸਾ ਛੇੜ ਲਿਆ, ਕਿਸੇ ਹੋਰ ਦੇ ਘਰ ਦੇ ਕਲੇਸ਼ ਦੀ ਗੱਲ ਜੋ ਕੀਤੀ। ਤੇ ਇਸ ਬਾਰੇ ਆਖਰ ਨੂੰ ਅੱਡ ਅੱਡ ਕਰਵਾ ਕੇ ਹੁਣ ਮੈਂ ਵਿਹਲੀ ਹੋਈ ਆ। ਤੇ ਤਾਈ ਤੂੰ ਤਾਂ ਘਰ ਦੀਆਂ

ਅਸ ਦਿਨ ਵਿਆਹ ਨੂੰ ਹੋਏ ਨੇ ਤੂੰ ਰਸੋਈ ਵਿੱਚ ਕੰਮ ਨੂੰ ਲਾ ਵੀ ਦਿੱਤੀ। ਪੜ੍ਹੀ ਲਿਖੀ ਕੁੜੀ ਆ, ਮਾਪਿਆਂ ਨੇ ਲਾਡਾ ਨਾਲ ਪਾਲੀ ਆ। ਇੰਨੇ ਨੂੰ ਨਵੀਂ ਵਿਆਹੀ ਵੋਟੀ ਆ ਕੇ ਤਾਈ ਦੇ ਪੈਰੀ ਹੱਥ ਲਾਉਂਦੀ ਆ ਤੇ ਤਾਈ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ ਤੇ ਨਾਲ ਹੀ ਥੋੜਾ ਸ਼ੁਰੂ ਵੀ ਹੋ ਗਈ ਕਿ ਨਵੀਂ ਵਿਆਹੀ ਨੂੰ ਤਾਂ ਭਜਨ ਕੁਰੇ ਫੁੱਲਾਂ ਵਾਂਗ ਰੱਖੀਦਾ। ਅਜੇ ਤਾਂ ਵਿਚਾਰੀ ਦੀ ਮਹਿੰਦੀ ਵੀ ਨਹੀਂ ਸੀ ਲੱਥੀ ਤੇ ਨਵੀਂ ਵਿਆਹੀ ਵੋਟੀ ਨੂੰ ਤਾਈ ਦੇ ਬੋਲਾਂ ਵਿੱਚ ਥੋੜਾ ਪਿਆਰ ਲੱਗਿਆ। ਪਰ ਭਜਨ ਕੁਰ ਤਾਈ ਨੂੰ ਕੋਲ ਬਿਠਾ ਕੇ ਹੁਣ ਥੋੜਾ ਔਖਾ ਜਿਹਾ ਮਹਿਸੂਸ ਕਰ ਰਹੀ ਸੀ। ਇੰਨੇ ਨੂੰ ਗੇਟ ਤੇ ਪਟਵਾਰੀ ਦੀ ਆਵਾਜ਼ ਸੁਣਦਿਆਂ ਤਾਈ ਨੇ ਚਾਹ ਦਾ ਗਲਾਸ ਰੱਖ ਕੇ ਭੱਜ ਤੁਰੀ। ਚੰਗਾ ਬੀਬੀ ਮੈਂ ਚੱਲਦੀ ਆ, ਘਰ ਦੇ ਬਹੁਤ ਕੰਮ ਪਏ ਨੇ। ਥੋੜਾ ਡਰਦੀ ਸੀ ਪਟਵਾਰੀ ਤੋਂ ਕਿਉਂਕਿ ਪਟਵਾਰੀ ਸਿਆਣਾ ਬੰਦਾ ਸੀ ਤੇ ਉਹ ਝੱਟ ਸਮਝ ਗਿਆ ਕਿ ਭਾਈ ਅੱਜ ਕੋਈ ਨਵਾਂ ਖਿਲਾਰਾ ਜਿਹੜਾ ਹੈ ਉਹ ਤਾਈ ਜ਼ਰੂਰ ਪਾ ਕੇ ਜਾਊਗੀ। ਪਟਵਾਰੀ ਕਿਆਂ ਦੇ ਘਰੋਂ ਨਿਕਲ ਕੇ ਜਾਂਦੀ ਜਾਂਦੀ ਤਾਈ ਨੂੰ ਚੁਬਾਰੇ ਵਾਲਿਆਂ ਦੇ ਬਾਹਰਲੇ ਘਰ ਮੰਜੇ ਤੇ ਬੈਠੀ 80 ਸਾਲਾਂ ਨੂੰ ਟੱਪੀ ਪਰਸਿੰਦੀ ਨੇ ਆਵਾਜ਼ ਮਾਰ ਲਈ ਕਿ ਨੀ ਕਹਿਲੋ ਕਿੱਧਰ ਰਹਿਣੀ ਆ? ਅੱਗੇ ਤਾਂ ਤੂੰ ਆ ਜਾਂਦੀ ਸੀ, ਤੇਰੀਆਂ ਗੱਲਾਂ ਨਾਲ ਮੇਰਾ ਜੀ ਵੀ ਪਰਚਿਆ ਜਾਂਦਾ ਸੀ। ਤੇ ਤਾਈ ਨੇ ਮੁੜ ਕੇ ਪਰਸੀਨੀ ਕੋਲ ਜਾ ਬੈਠੀ। ਬੀਬੀ ਹੈ ਮੈਨੂੰ ਤਾਂ ਕਾਲੀ ਆ ਪਰ ਮੈਂ ਦੱਸਦੀ ਜ਼ਰੂਰ ਆ। ਆ ਪਟਵਾਰੀ ਨੇ ਫੜਾ ਬਹੁਤ ਮਾਰੀਆਂ ਸੀ ਕਿ ਵੱਡੇ ਘਰ ਦੀ ਧੀ ਲੈ ਕੇ ਆਏ ਆ ਵੀ ਕੁੜੀ ਪੜ੍ਹੀ ਲਿਖੀ ਆ। ਕੁੜੀ ਤਾਂ ਠੀਕ ਹੈ ਵੀ ਤੁਸੀਂ ਆਪਣੇ ਮੁੰਡੇ ਨੂੰ ਵੀ ਦੇਖੋ ਵਿਹਲੜ ਫਿਰਦਾ ਗਲੀਆਂ ਕੱਚ ਦਾ। ਪਰ ਮੈਂ ਡਿੰਗੜੀ ਲਾ ਆਈ ਆ, ਦੋ ਕੁ ਗੇੜੇ ਮੇਰੇ ਹੋਰ ਲੱਗ ਲੈਣ ਦੇ ਫਿਰ ਦੇਖੀ ਕਿ ਵੱਡਿਆਂ ਘਰਾਂ ਨਾਲ ਰਿਸ਼ਤੇ ਜੋ ਨੇ ਉਹ ਕਿਵੇਂ ਨਿਭਦੇ ਹੁੰਦੇ ਆ। ਪਰ ਸਿੰਨੀ ਥੋੜੀ ਸਿਆਣੀ ਸੀ, ਉਸਨੇ ਸਿਆਣਪ ਭਰੇ ਲਹਿਜੇ ਚ ਕਿਹਾ ਵੀ ਕਹਿ ਲੋ ਸੁੱਖ ਮਨਾਈ ਦੀ ਹੁੰਦੀ ਆ ਹਰੇਕ ਦੀ, ਤਾਂ ਹੀ ਤੇਰੀਆਂ ਗੱਲਾਂ ਤੋਂ ਮੈਨੂੰ ਡਰ ਲੱਗਦਾ। ਚੱਲ ਕੋਈ ਨੀ, ਅੱਜ ਕੋਈ ਨਿਆਣਾ ਵੀ ਨੀ ਦਿੰਦਾ, ਨਹੀਂ ਤਾਂ ਤੈਨੂੰ ਚਾਹ ਮੰਗਵਾ ਕੇ ਪਿਲਾਉਂਦੀ। ਅੱਜ ਤਾਂ ਮੇਰੀ ਰੋਟੀ ਵੀ ਲੇਟ ਹੋ ਗਈ, ਖਬਰੇ ਕਿਤੇ ਕੰਮ ਤੇ ਗਏ ਨੇ ਸਾਰੇ। ਕੋਈ ਨਾ ਬੀਬੀ, ਮੇਰੇ ਕੋਲ ਤਾਂ ਟਾਈਮ ਹੈ ਨੀ, ਤੂੰ ਕਰ ਆਰਾਮ, ਮੈਂ ਚੱਲਦੀ ਆ। ਤਾਈ ਅੱਗੇ ਚੌਂਕ ਤੇ ਪਹੁੰਚੀ ਤਾਂ ਸੱਥ ਜੁੜਨੀ ਸ਼ੁਰੂ ਹੋ ਗਈ ਸੀ। ਬੁੱਢੇ ਜਵਾਨ ਸਾਰੇ ਤਾਈ ਨੂੰ ਦੇਖ ਕੇ ਖੇਡ ਉੱਠੇ ਕਿਉਂਕਿ ਤਾਈ ਜੋ ਆ ਉਹ ਗੱਲਾਂ ਦਾ ਪਟਾਰਾ ਸੀ। ਤਾਈ ਆ ਜਾ ਸੁਣਾ ਅੱਜ ਕੀ ਤਾਜ਼ਾ ਖਬਰ ਆ, ਇੱਕ ਜਾਣੇ ਨੇ ਉੱਚੀ ਦੇਣੀ ਆਵਾਜ਼ ਮਾਰੀ। ਸੁਣ ਕੇ ਤਾਈ ਨੂੰ ਵੀ ਹੁੰਗਾਰਾ ਮਿਲ ਗਿਆ। ਲੈ ਖਬਰ ਕੀ ਹੋਣੀ ਆ, ਆ ਪਰਸਿੰਨੀ ਬੁੜੀ ਦੇਖ ਲੋ, ਚਾਰ ਪੁੱਤਰਾਂ ਦੀ ਮਾਂ ਆ, ਬਾਹਰਲੇ ਘਰ ਸਵੇਰ ਦੀ ਭੁੱਖੀ ਬੈਠੀ ਆ, ਘਰੋਂ ਰੋਟੀ ਭੇਜਣ ਲਈ ਕੋਈ ਦੇਖਦੀ ਰਹਿੰਦੀ ਵੀ ਕੋਈ ਰੋਟੀ ਲੈ ਕੇ ਆਊਗਾ, ਖੇਡ ਦੇ ਪੋਤੇ ਪੋਤੀਆਂ ਨੂੰ ਵੀ ਹਾਕ ਮਾਰਦੀ ਪਰ ਕੋਈ ਨੀ ਸੁਣਦਾ। ਬੜੀਆਂ ਗੱਲਾਂ ਮਾਰਦੀ ਹੁੰਦੀ ਸੀ, ਚਾਰ ਪੁੱਤ ਨੇ ਚਾਰੇ ਪੜ੍ਹਾ ਕੇ ਨੌਕਰੀਆਂ ਲਵਾ ਤੇ, ਮੇਰੀ ਤਾਂ ਕੁੱਲਾਂ ਤਰ ਜਾਣਗੀਆਂ, ਹੁਣ ਹਾਲ ਤੁਸੀਂ ਸੁਣ ਹੀ ਲਿਆ। ਤਾਈ ਆਪਣੀ ਗੱਲ ਪੂਰੀ ਕਰਕੇ ਤੁਰਦੀ ਹੋਈ, ਕਈਆਂ ਨੇ ਸੱਚ ਮੰਨ ਲਈ, ਕਈਆਂ ਨੂੰ ਤਾਈ ਦੇ ਸਟਾਈਲ ਤੋਂ ਪਹਿਲਾਂ ਹੀ ਕਈ ਜਾਣੂ ਸਨ, ਤਾਈ ਦੇ ਸਟਾਈਲ ਦਾ ਪਤਾ ਸੀ, ਪਰ ਹਾਸੇ ਨਾਲ ਸੱਥ ਦਾ ਮਾਹੌਲ ਜੋ ਹੈ ਉਹ ਖੁਸ਼ਗਵਾਰ ਹੋ ਗਿਆ ਸੀ। ਇਸ ਤਰ੍ਹਾਂ ਤਾਈ ਮਸਾਲੇਦਾਰ ਖਬਰਾਂ ਘਰੋ ਘਰੀ ਵੰਡਦੀ, ਆਪਣੀ ਡਿਊਟੀ ਨਿਭਾਉਂਦੀ ਰਹਿੰਦੀ। ਕਈ ਵਾਰੀ ਬਹੁਤਾ ਮਸਾਲਾ ਲੱਗ ਜਾਣ ਦੇ ਨਤੀਜੇ ਵਜੋਂ ਤਾਈ ਨੂੰ ਲੈਣੇ ਦੇ ਦੇਣੇ ਵੀ ਪੈ ਜਾਂਦੇ, ਪਰ ਫੇਰ ਵੀ ਆਪਣੇ ਮਿਸ਼ਨ ਨੂੰ ਬੇਟੋਕ ਤਾਈ ਜਾਰੀ ਰੱਖਦੀ। ਬਹੁਤੇ ਜਾਣਕਾਰ ਤਾਂ ਤਾਈ ਦੇ ਪੈਂਤੜਿਆਂ ਤੋਂ ਆਪਣਾ ਬਚਾਅ ਕਰਨਾ ਵੀ ਸਿੱਖ ਗਏ ਸਨ ਤੇ ਮਨੋਰੰਜਨ ਲਈ ਤਾਈ ਨੂੰ ਕੋਲ ਬਿਠਾ ਕੇ ਸਾਰੀਆਂ ਗੱਲਾਂ ਆਸੇ ਪਾਸੇ ਦੀਆਂ ਸੁਣ ਵੀ ਲੈਂਦੇ। ਸੋ ਤਾਈ ਪਿੰਡ ਦਾ ਇੱਕ ਅਜਿਹਾ ਕੈਰੇਕਟਰ ਸੀ ਜੋ ਅੱਜ ਦੇ ਯੁੱਗ ਵਿੱਚ ਵੀ ਸਾਨੂੰ ਸੁਣਨ ਨੂੰ ਦਿਲਚਸਪ ਲੱਗਦਾ ਆ। ਇਸੇ ਤਰ੍ਹਾਂ ਦੇ ਹੋਰ ਕਿੰਨੇ ਹੀ ਮਜ਼ਾਕੀਆ ਪਾਤਰ ਫਨੀ ਕੈਰੇਕਟਰਸ ਮਾਡਰਨਾਈਜੇਸ਼ਨ ਨੇ ਸਾਡੇ ਵਿਰਸੇ ਤੋਂ ਮਨਫੀ ਕਰ ਦਿੱਤੇ ਨੇ। ਅੱਜ ਦੇ ਯੁੱਗ ਵਿੱਚ ਕੋਈ ਕਿਸੇ ਨੂੰ ਆਵਾਜ਼ ਮਾਰ ਕੇ ਕੋਲ ਬਹਿਣ ਨੂੰ ਕਹਿੰਦਾ ਕਦੇ ਨਜ਼ਰ ਹੀ ਨਹੀਂ ਪੈਂਦਾ। ਗੱਲ ਇੱਥੇ ਦੀ ਨਹੀਂ, ਗੱਲ ਹੁਣ ਪੰਜਾਬ ਦੇ ਵਿੱਚ ਵੀ ਇਹੀ ਆ ਕਿ ਸਾਂਝ ਦੇ ਪਲਾਂ ਦੇ ਇਸ ਤਰ੍ਹਾਂ ਦੇ ਹਜ਼ਾਰਾਂ ਕਿੱਸੇ ਸਾਡੇ ਵਿਰਸੇ ਦੇ ਇਤਿਹਾਸ ਵਿੱਚ ਕਿਤੇ ਗਵਾਚ ਗਏ ਨੇ ਤੇ ਇਨਸਾਨ ਜੋ ਹੈ ਉਹ ਇਕੱਲੇਪਣ ਦਾ ਸ਼ਿਕਾਰ ਹੋ ਗਿਆ। ਬੀਤੇ ਸਮੇਂ ਦੇ ਹਾਸੇ ਠੱਡੇ, ਤਾਣੇ ਮਿਹਣੇ, ਚੁਗਲੀਆਂ, ਵਡਿਆਈਆਂ, ਨਸੀਹਤਾਂ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਕਿੱਸਿਆਂ, ਕਹਾਣੀਆਂ, ਮੁਹਾਵਰਿਆਂ ਤੇ ਅਖਾਣਾਂ ਨਾਲ ਮਾਲਾਮਾਲ ਕੀਤਾ ਹੋਇਆ ਸੀ, ਅੱਜ ਦੇ ਨਵੇਂ ਯੁੱਗ ਦੇ ਸਾਹਮਣੇ ਆਪਣੀ ਜੋ ਹੋਂਦ ਹੈ ਉਹ ਗਵਾਚ ਚੁੱਕੇ ਪ੍ਰਤੀਤ ਹੋ ਰਹੇ। ਜੇ
ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ

ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜੋਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

ਹੁੰਦਾ ਬਿਲਕੁਲ ਅਜਿਹਾ ਹੀ ਆ ਜਿਵੇਂ ਕਿ ਇਸ ਗਾਣੇ ਦੇ ਵਿੱਚ ਡਿਸਕ੍ਰਾਈਬ ਕੀਤਾ। ਤੇ ਇੱਕ ਵਾਰੀ ਕਹਿੰਦੇ ਚੁਗਲੀ ਕਰਨ ਦੀ ਆਦਤ ਪੈ ਜੇ ਤੇ ਫਿਰ ਚਸਕਾ ਜਿਹਾ ਲੱਗ ਜਾਂਦਾ ਤੇ ਐਡਿਕਸ਼ਨ ਹੋ ਜਾਂਦੀ ਆ। ਫਿਰ ਬੰਦਾ ਜਿੱਥੇ ਵੀ ਜਾਂਦਾ ਉੱਥੇ ਬਸ ਇਹੀ ਦੇਖਦਾ ਵੀ ਮੈਂ ਕੀ ਇਹੋ ਜਿਹੀ ਗੱਲ ਲੱਭਾਂ ਜਿਹੜੀ ਮੈਂ ਘਰੇ ਜਾ ਕੇ ਜਾਂ ਕਿਤੇ ਹੋਰ ਅੱਗੇ ਜਾ ਕੇ ਪੂਰਾ ਸਵਾਦ ਲਾ ਕੇ ਤੇ ਹੋਰ ਮਿਰਚ ਮਸਾਲਾ ਉਹਦੇ ਵਿੱਚ ਪਾ ਕੇ ਮੈਂ ਅੱਗੇ ਦੱਸ ਸਕਾਂ। ਤੇ ਗੱਲ ਇਹ ਵੀ ਸੱਚੀ ਆ ਕਿ ਜਿੰਨੀਆਂ ਅਸੀਂ ਚੁਗਲੀਆਂ ਦੇ ਵਿੱਚ ਗੱਲਾਂ ਕਿਸੇ ਦੀਆਂ ਸੁਣਦੇ ਹਾਂ ਉਹਦੇ ਚੋਂ 20% ਹੀ ਮੇਰੇ ਖਿਆਲ ਸੱਚ ਹੁੰਦਾ ਹੋਵੇਗਾ ਤੇ ਬਾਕੀ ਸਾਰਾ 80% ਜਿਹੜਾ ਮਸਾਲਾ ਉਹ ਅਗਲੇ ਨੇ ਆਪ ਲਾਇਆ ਹੁੰਦਾ ਤਾਂ ਕਿ ਹੋਰ ਵੀ ਵਧੀਆ ਲੱਗੇ ਗੱਲ ਸੁਣਾਉਣ ਨਾਲ, ਹੋਰ ਵੀ ਹੈਰਾਨੀ ਭਰੀ ਗੱਲ ਉਹ ਲੱਗੇ ਤੇ ਕਮਾਲ ਹੋ ਜਾਏ। ਪਰ ਇਹ ਕਮਾਲ ਵਾਕਈ ਸਿਰਫ ਹੱਸਣ ਲਈ ਚੰਗੀ ਆ ਵੀ ਹੱਸਦੇ ਹਾਂ ਆਪਾਂ ਚਲੋ ਸੁਣ ਕੇ, ਪਰ ਕਿਸੇ ਦੀ ਬੁਰਾਈ ਕਰਨਾ ਇਹ ਚੰਗੀ ਗੱਲ ਨਹੀਂ ਆ। ਇਸ ਗੱਲ ਦਾ ਹਮੇਸ਼ਾ ਅਸੀਂ ਧਿਆਨ ਰੱਖੀਏ ਕਿ ਕਿਸੇ ਦੀ ਗੱਲ ਨਾ ਹੀ ਇੱਧਰ ਉੱਧਰ ਕਰੀਏ ਤੇ ਉਹਦੇ ਵਿੱਚ ਹੀ ਬਿਹਤਰੀ ਆ। ਪਰ ਅੱਗੇ ਆਪਾਂ ਕਿਸੇ ਨੂੰ ਜਦੋਂ ਮਿਲਦੇ ਹਾਂ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਜੇ ਕੋਈ ਬੰਦਾ ਚੁੱਪ ਬੈਠਾ ਕਿਸੇ ਦੀ ਗੱਲ ਨਹੀਂ ਤੁਹਾਨੂੰ ਸੁਣਾ ਰਿਹਾ ਤੇ ਉਹਨੂੰ ਮੇਰੇ ਖਿਆਲ ਸ਼ਾਇਦ ਕੋਈ ਇੰਨਾ ਡੀਲ ਵੀ ਨਹੀਂ ਕਰਦਾ ਹੋਣਾ ਵੀ ਇਹ ਤਾਂ ਕਿਸੇ ਦੀ ਗੱਲ ਹੀ ਨਹੀਂ ਸਾਨੂੰ ਦੱਸਦਾ ਵੀ ਇਹਦੇ ਅੱਗੇ ਅਸੀਂ ਕੀ ਗੱਲ ਕਰਨੀ। ਤੇ ਐਂਟਰਟੇਨਮੈਂਟ ਦਾ ਸਾਧਨ ਵੀ ਪਿੰਡਾਂ ਦੇ ਵਿੱਚ ਉਹਨੂੰ ਹੀ ਮੰਨਿਆ ਜਾਂਦਾ ਸੀ ਜਿਹਤੋਂ ਸਾਰੇ ਪਿੰਡ ਦੀ ਖਬਰ ਜੋ ਹੈ ਉਹ ਸਾਨੂੰ ਮਿਲ ਜਾਂਦੀ ਸੀ। ਕਿਤੇ ਨਾ ਕਿਤੇ ਸਾਨੂੰ ਪਤਾ ਜ਼ਰੂਰ ਹੁੰਦਾ ਸੀ ਵੀ ਭਾਵੇਂ ਇਹ ਗੱਲਾਂ ਸੱਚੀਆਂ ਨਹੀਂ ਪਰ ਸਵਾਦ ਜਿਹੜਾ ਹੈ ਉਹ ਗੱਲਾਂ ਦਾ ਕੋਈ ਵੀ ਲੈਣਾ ਚਾਹੂਗਾ ਤੇ ਸਾਰੇ ਹੀ ਉਸ ਤੋਂ ਪੂਰਾ ਜੋ ਸਵਾਦ ਗੱਲਾਂ ਦਾ ਜ਼ਰੂਰ ਲੈਂਦੇ ਸੀ। ਤੁਹਾਡਾ ਵੀ ਕੋਈ ਅਜਿਹਾ ਕਿੱਸਾ ਤੁਹਾਨੂੰ ਯਾਦ ਹੈ ਤੇ ਤੁਸੀਂ ਜ਼ਰੂਰ ਸਾਂਝ ਜ਼ਰੂਰ ਪਾਉਣੀ ਤੇ ਸਾਡੇ ਫੇਸਬੁੱਕ ਪੇਜ ਨੂੰ ਤੁਸੀਂ ਜ਼ਰੂਰ ਲਾਈਕ ਕਰ ਲੈਣਾ। ਸੁਨਹਿਰੀ ਸ਼ਾਮ ਰੇਡੀਓ ਦੇ ਨਾਂ ਤੋਂ ਸਾਡਾ ਫੇਸਬੁੱਕ ਪੇਜ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਜ਼ਰੂਰ ਦੱਸਣਾ ਤੇ ਵੱਧ ਤੋਂ ਵੱਧ ਲਾਈਕਸ ਕਰਾਉਣੇ। ਤੇ ਇਹ ਸਾਡੀ ਕੋਸ਼ਿਸ਼ ਹੁੰਦੀ ਆ ਹਰ ਵਾਰੀ ਤੁਹਾਡੇ ਲਈ ਕੁਛ ਨਵਾਂ ਟੌਪਿਕ ਲੈ ਕੇ ਆਈਏ, ਨਵੀਆਂ ਗੱਲਾਂ ਲੈ ਕੇ ਆਈਏ ਤੇ ਉਹਨਾਂ ਗੱਲਾਂ ਚੋਂ ਗੱਲਾਂ ਆਉਣ ਤੇ ਕੁਛ ਸਿੱਖਿਆ ਵੀ ਅਸੀਂ ਜ਼ਰੂਰ ਲੈ ਕੇ ਜਾਈਏ। ਤੇ ਨਾਲ ਹੀ ਨੋਟ ਕਰ ਲੈਣੇ ਜੀ ਨੰਬਰ ਸਾਡੇ ਲਈ, ਤੁਸੀਂ 4372306569 ਤੇ ਸਾਨੂੰ ਕਾਲ ਕਰ ਸਕਦੇ ਹੋ। ਤੇ ਤੁਸੀਂ ਆਪਣਾ ਬਿਜ਼ਨਸ ਜੇਕਰ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਨੀ ਤੇ ਨਾਲ ਹੀ ਤੁਹਾਡੇ ਜੋ ਫੀਡਬੈਕ ਨੇ, ਤੁਹਾਡੇ ਸੁਝਾਅ ਨੇ ਉਹਨਾਂ ਨੂੰ ਵੀ ਅਸੀਂ ਤਹਿ ਦਿਲੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਨਾਲ ਦੀ ਨਾਲ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਤੇ ਹੁਣ ਚੁਗਲੀ ਤਾਂ ਨਹੀਂ ਕਰਾਂਗੇ ਪਰ ਅਸੀਂ ਤਾਂ ਪ੍ਰੇਜ਼ ਹੀ ਕਰਾਂਗੇ ਆਪਣੇ ਸਪੌਂਸਰਸ ਦੀ ਕਿਉਂਕਿ ਬਾ ਕਮਾਲ ਸਰਵਿਸਿਜ਼ ਉਹ ਤੁਹਾਨੂੰ ਆਫਰ ਕਰਦੇ ਨੇ। ਗੱਲ ਸੋਫਾ ਮਾਰਟ ਦੀ ਕਰੀਏ ਤਾਂ ਕਮਾਲ ਦੇ ਸੋਫੇ, ਕਮਾਲ ਦਾ ਪ੍ਰਾਈਸ ਤੇ ਕੁਆਲਿਟੀ ਦੇ ਕੀ ਕਹਿਣੇ। ਤੁਸੀਂ ਇਹਨਾਂ ਪਾਸੋਂ ਤਿਆਰ ਕਰਾਓ ਆਪਣੇ ਸੋਫੇ

0: ਨੀ ਭੈਣੇ, ਤੈਨੂੰ ਗੱਲ ਸੁਣਾਵਾਂ, ਇੱਧਰ ਜ਼ਰਾ ਕੰਨ ਕਰੀ। ਪਰ ਮੈਂ ਇੱਕ ਗੱਲ ਤੈਨੂੰ ਦੱਸੀ, ਯਾਦ ਰੱਖੀ, ਤੂੰ ਅੱਗੇ ਨਾ ਗੱਲ ਕਰੀ। ਇਹੀ ਹੁੰਦਾ ਜੀ, ਜਦੋਂ ਚੁਗਲੀਆਂ ਇੱਕ ਦੂਜੇ ਨਾਲ ਕਰਨੀਆਂ ਹੁੰਦੀਆਂ, ਕਿਸੇ ਧੀਏ ਦੀ ਗੱਲ ਕਰਨੀ ਹੁੰਦੀ ਹੈ, ਤੇ ਇਹ ਜ਼ਰੂਰ ਖਿਆਲ ਰੱਖੀਦਾ ਵੀ ਅੱਗੇ ਨਾ ਤੂੰ ਗੱਲ ਕਰੀ। ਪਰ ਇਸ ਗੱਲ ਦੀ ਗਾਰੰਟੀ ਕੋਈ ਨਹੀਂ ਦਿੰਦਾ, ਉਦੋਂ ਤਾਂ ਹਾਮੀ ਅਸੀਂ ਜ਼ਰੂਰ ਭਰ ਦਿੰਦੇ ਹਾਂ, ਹਾਂ ਮੈਂ ਨੀ ਕਿਸੇ ਨੂੰ ਦੱਸਦੀ। ਪਰ ਫਿਰ ਜਦੋਂ ਆਪਣਾ ਢਿੱਡ ਦੁਖਣਾ, ਫਿਰ ਉਹ ਕੌਣ ਰੁਕੇ? ਉਹਦਾ ਇਲਾਜ ਤਾਂ ਇਹੀ ਹੋਣਾ ਨਾ ਕਿ ਜਾ ਕੇ ਆਪਾਂ ਇਹ ਗੱਲ ਕਿਸੇ ਤੀਜੇ ਨੂੰ ਦੱਸੀਏ, ਤੇ ਫਿਰ ਇਸੇ ਤਰ੍ਹਾਂ ਇਹ ਚੇਨ ਚੱਲਦੀ ਰਹਿੰਦੀ ਆ, ਤੇ ਚੁਗਲੀਆਂ ਦੀ ਇਹ ਚੇਨ ਚੱਲਦੀ ਰਹਿੰਦੀ ਆ, ਤੇ ਐਂਟਰਟੇਨਮੈਂਟ ਜੋ ਹੈ ਉਹ ਕਹਿ ਸਕਦੇ ਆ ਕਿ ਬੀਬੀਆਂ ਦਾ ਨੀ, ਸਾਡਾ ਸਭ ਦਾ ਚੱਲਦਾ ਰਹਿੰਦਾ। ਤੇ ਇਸ ਦੇ ਨਾਲ ਹੀ ਜੇ ਐਂਟਰਟੇਨਮੈਂਟ ਬਿਲਕੁਲ ਚੱਲਦਾ ਰਹੇ ਤੇ ਚੱਲਦਾ ਹੀ ਰਹੇਗਾ ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਤੇ। ਇਸ ਦੇ ਨਾਲ ਹੀ ਅਸੀਂ ਰਸ਼ਮੀਤ ਕੌਰ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮੋਰਗੇਜ ਦੀਆਂ ਸੇਵਾਵਾਂ ਰਸ਼ਮੀਤ ਕੌਰ ਜੀ ਤੁਹਾਨੂੰ ਬਾਖੂਬੀ ਦਿੰਦੇ ਨੇ, ਬਹੁਤ ਸਾਲਾਂ ਦਾ ਇਹਨਾਂ ਕੋਲ ਤਜਰਬਾ ਹੈ। ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਦੇਣੀ, ਨੰਬਰ 647-549-4499, 647-539-4499 ਤੇ। ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਸੋ ਡੈਟ ਕੰਸੋਲੀਡੇਸ਼ਨ ਮਤਲਬ ਕਿ ਤੁਸੀਂ ਆਪਣਾ ਕਰਜ਼ਾ ਜਿਹੜਾ ਹੈਗਾ ਕੰਸੋਲੀਡੇਟ ਇਕੱਠਾ ਕਿੱਦਾਂ ਕਰ ਸਕਦੇ ਹੈਗੇ ਹੋ। ਸੋ ਬਹੁਤ ਵਾਰ ਹੁੰਦਾ ਹੈਗਾ ਕਿ ਕਲਾਇੰਟਸ ਨੇ ਪੈਸਾ ਚੁੱਕਿਆ ਹੁੰਦਾ ਹੈਗਾ ਕ੍ਰੈਡਿਟ ਕਾਰਡਸ ਤੋਂ, ਪਰਸਨਲ ਲਾਈਨ ਆਫ ਕ੍ਰੈਡਿਟ ਤੋਂ, ਜਾਂ ਹੋਰ ਹਾਈ ਰੇਟ ਆਫ ਇੰਟਰਸਟ ਦੇ ਲੋਨ ਲਿੱਤੇ ਹੁੰਦੇ ਨੇ, ਜਿੱਦਾਂ ਕਾਰ ਲੋਨ ਹੋ ਗਿਆ, ਟਰੱਕ ਲੀਜ਼ ਹੋ ਗਈ, ਤੇ ਹੁਣ ਉਹ ਲੌਂਗ ਟਰਮ ਤੋਂ ਮਿਨੀਮਮ ਕਿਸ਼ਤਾਂ ਭਰ ਰਹੇ ਨੇ। ਸਭ ਤੋਂ ਪਹਿਲਾਂ ਤੇ ਜਦੋਂ ਤੁਸੀਂ ਮਿਨੀਮਮ ਕਿਸ਼ਤ ਭਰਦੇ ਹੋ, ਮਤਲਬ ਕਿ ਤੁਸੀਂ ਸਿਰਫ ਇੰਟਰਸਟ ਓਨਲੀ ਪੇਮੈਂਟ ਕਰ ਰਹੇ ਹੋ, ਤੁਹਾਡਾ ਜਿਹੜਾ ਪ੍ਰਿੰਸੀਪਲ ਹੈਗਾ ਉਹ ਐਜ਼ ਇਟ ਇਜ਼ ਖੜਾ ਹੈਗਾ, ਤੇ ਉਸ ਕਰਕੇ ਕੀ ਹੁੰਦਾ ਹੈਗਾ ਕਿ ਜਦੋਂ ਸਾਡਾ ਪ੍ਰਿੰਸੀਪਲ ਐਜ਼ ਇਟ ਇਜ਼ ਰਹਿੰਦਾ ਹੈਗਾ, ਸਾਡਾ ਜਿਹੜਾ ਕ੍ਰੈਡਿਟ ਯੂਟੀਲਾਈਜੇਸ਼ਨ ਉਹਦੀ ਜ਼ਿਆਦਾ ਹੋ ਜਾਂਦੀ ਹੈ, ਜਿਸ ਕਰਕੇ ਸਾਡਾ ਸਕੋਰ ਥੱਲੇ ਆਉਂਦਾ। ਜੇ ਅਸੀਂ ਪੇਮੈਂਟਸ ਮਿਸ ਕਰੀਏ ਤੇ ਅਗੇਨ ਉਹ ਸਾਡੇ ਸਕੋਰ ਤੇ ਅਫੈਕਟ ਕਰਦਾ ਹੈਗਾ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੇ ਐਕੁਇਟੀ ਵਿੱਚ ਪੈਸਾ ਪਿਆ ਹੋਇਆ, ਤੁਸੀਂ ਤਿੰਨ ਤਰੀਕਿਆਂ ਦੇ ਨਾਲ, ਨੰਬਰ 1 ਰੀਫਾਈਨੈਂਸ ਕਰਕੇ, ਨੰਬਰ 2 ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈ ਕੇ, ਜਾਂ ਨੰਬਰ 3 ਪ੍ਰਾਈਵੇਟ ਸੈਕਿੰਡ ਮੋਰਗੇਜ ਦੇ ਨਾਲ ਆਪਣੇ ਸਾਰੇ ਜਿਹੜੇ ਡੈਟ ਹੈਗੇ ਨੇ ਕੰਸੋਲੀਡੇਟ ਕਰ ਸਕਦੇ ਹੋ। ਜੇ ਅਸੀਂ ਸਮਝਣ ਦੇ ਤੌਰ ਤੇ ਲਈਏ, ਜੇ ਤੁਹਾਡਾ 40,000 ਦਾ ਡੈਟ ਹੈਗਾ ਤੇ ਮਿਨੀਮਮ ਤੁਹਾਡੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਅਪਰੋਕਸੀਮੇਟਲੀ $1200 ਤੱਕ ਦੀਆਂ ਹੋ ਸਕਦੀਆਂ ਨੇ, ਜੇ ਇਹੀ 40,000 ਅਸੀਂ ਰੀਫਾਈਨੈਂਸ ਕਰਕੇ ਜਾਂ ਸਿਕਿਉਰ ਲਾਈਨ ਆਫ ਕ੍ਰੈਡਿਟ ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਦੇ ਨਾਲ ਵੀ ਕੰਸੋਲੀਡੇਟ ਕਰੀਏ, ਤੇ ਤੁਹਾਡੇ ਮਹੀਨੇ ਦਾ ਕੈਸ਼ ਫਲੋ ਜਿਹੜਾ ਹੈਗਾ 800 ਤੋਂ ਲੈ ਕੇ $1000 ਤੱਕ ਦਾ ਹੋ ਸਕਦਾ, ਜਿਸ ਨਾਲ ਤੁਸੀਂ ਸਾਰੇ ਸਟ੍ਰੈਸ ਤੋਂ ਬਚ ਸਕਦੇ ਹੈਗੇ ਹੋ। ਇਸੇ ਨਾਲ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਵੱਖਰੀ ਹੁੰਦੀ ਹੈ, ਸੋ ਆਲਵੇਜ਼ ਇਹ ਦੇਖੋ ਕਿ ਤੁਹਾਡੇ ਵਾਸਤੇ ਕੀ ਸੋਲਿਊਸ਼ਨ ਅਵੇਲੇਬਲ ਹੈ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਜਾਂ ਫਿਰ ਮਹਿੰਦਰਪਾਲ ਸਿੰਘ ਜੀ ਨੂੰ ਫਰੋਮ ਅਕਾਲ ਮੋਰਗੇਜਿਸ, 647-539-4499, 647-539-4499। ਧੰਨਵਾਦ।

0: Sayonara.
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem no 416-650-5800-416-650-5800 or gtacredit.com.
2: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
3: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
2: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

0: ਤੁਹਾਨੂੰ ਵੀ ਇਹ ਗੀਤ ਤੇ ਅੱਜ ਦੀ ਕਹਾਣੀ ਤੇ ਅੱਜ ਦੇ ਟੌਪਿਕ ਬਾਰੇ ਸੁਣ ਕੇ ਕੁਛ ਨਾ ਕੁਛ ਚੁਗਲੀਆਂ ਮਨ ਦੇ ਵਿੱਚ ਜ਼ਰੂਰ ਆਈਆਂ ਹੋਣੀਆਂ, ਕੋਈ ਪੁਰਾਣੀਆਂ ਯਾਦ ਹੋਈਆਂ ਹੋਣੀਆਂ, ਕੋਈ ਹੁਣ ਦੀਆਂ ਗੱਲਾਂ ਚੇਤੇ ਆਈਆਂ ਹੋਣੀਆਂ ਵੀ ਹਾਂ ਇਹ ਗੱਲ ਮੈਂ ਸ਼ਾਇਦ ਕਿਸੇ ਨੂੰ ਦੱਸੀ ਦੀ। ਪਰ ਨਹੀਂ ਜੀ, ਨਹੀਂ ਦੱਸਣੀ ਆਪਾਂ, ਕਿਉਂਕਿ ਇਹ ਸਿਰਫ ਫਨ ਲਈ ਆਪਾਂ ਕਹਿੰਦੇ ਆ ਵੀ ਚਲੋ ਚੁਗਲੀਆਂ ਆਪਾਂ ਕਰ ਲਈ ਦੀਆਂ, ਪਰ ਜਿੰਨਾ ਅਸੀਂ ਚੁਗਲੀਆਂ ਤੋਂ ਦੂਰ ਰਹੀਏ ਓਨਾ ਹੀ ਸਾਡੇ ਲਈ ਚੰਗਾ ਹੋਵੇਗਾ। ਆਪਾਂ ਆਪਣੇ ਬਾਰੇ ਸੋਚੀਏ, ਆਪਾਂ ਆਪਣੇ ਆਪ ਨੂੰ ਇੰਪਰੂਵ ਕਰਨ ਬਾਰੇ ਸੋਚੀਏ, ਆਪਣੀਆਂ ਜੋ ਚੰਗੀਆਂ ਗੱਲਾਂ ਨੇ, ਆਪਣੀਆਂ ਖਾਮੀਆਂ ਨੇ, ਉਹਨਾਂ ਬਾਰੇ ਸੋਚੀਏ ਤਾਂ ਮੇਰੇ ਖਿਆਲ ਸਾਨੂੰ ਜ਼ਿਆਦਾ ਫਾਇਦਾ ਹੋ ਸਕਦਾ ਤੇ ਕਿਸੇ ਹੋਰ ਦੀ ਬੁਰਾਈ ਕਰਨ ਨਾਲੋਂ ਤੇ ਕਿਸੇ ਹੋਰ ਦੀ ਨਿੰਦਿਆ ਕਰਨ ਨਾਲੋਂ ਆਪਣੀ ਗੱਲ ਆਪਣੀ ਜੇਕਰ ਗੱਲ ਅਸੀਂ ਕਰੀਏ, ਆਪਣੀਆਂ ਕਮੀਆਂ ਗਿਣੀਏ, ਉਹ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਇੰਪਰੂਵਮੈਂਟ ਵਿੱਚ ਮਦਦ ਦੇ ਸਕਦੀਆਂ। ਤੇ ਕਿਸੇ ਦੀ ਬੁਰਾਈ ਤੋਂ ਰੱਬ ਹੀ ਬਚਾਵੇ, ਇਹੀ ਅੰਤ ਦੇ ਵਿੱਚ ਕਵਾਂਗੇ। ਤੇ ਨਾਲ ਦੀ ਨਾਲ ਜੀ ਬਲਵੰਤ ਸਿੰਘ ਭੰਗੂ ਜੀ, ਜੋ ਕਿ GTA ਦੇ ਵਿੱਚ ਪ੍ਰੀ ਕੰਸਟਰਕਸ਼ਨ ਘਰਾਂ ਦੇ ਕੌਂਡੋਜ਼ ਦੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ, ਮਾਹਰ ਨੇ, ਪ੍ਰੋਪਰਟੀ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਅੱਛੇ ਬੈਨੀਫਿਟਸ ਦੇ ਸਕਦੇ ਨੇ। ਇਹ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ ਲੈ ਕੇ ਆਏ ਨੇ ਤੇ ਨਾਲ ਦੀ ਨਾਲ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆਏ ਨੇ। ਇਹਨਾਂ ਦੋਨਾਂ ਪ੍ਰੋਜੈਕਟਸ ਬਾਰੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ, ਨੰਬਰ 647-680-7335 647-680-7335 ਤੇ, ਜਾਂ ਫਿਰ ਨੰਬਰ 905-910-1237 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਲੈਣੀ ਆ ਤੁਹਾਡੇ ਪਾਸੋਂ ਅੱਜ ਲਈ ਇਜਾਜ਼ਤ। 8 to 9 ਦਾ ਜੋ ਸਮਾਂ ਹੈ ਉਹ ਤੁਹਾਡੇ ਨਾਲ ਕਿਵੇਂ ਫਟਾਫਟ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ ਤੇ ਅਗਲੇ ਹਫਤੇ ਫਿਰ ਇੱਕ ਨਵੀਂ ਕਹਾਣੀ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੀ। ਤੁਸੀਂ ਪ੍ਰੋਗਰਾਮ ਦਾ ਸਮਾਂ ਜ਼ਰੂਰ ਚੇਤੇ ਰੱਖਣਾ 8 to 9 ਵਜੇ ਹਰ ਸ਼ਨੀਵਾਰ ਤੇ ਨਾਲ ਦੀ ਨਾਲ
1: CHLO AM serving Brampton, Mississauga, Toronto, the GTA and the world at am530.ca.

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 47 702 B23।
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਜੀ। ਮੈਂ ਹਾਂ ਤੁਹਾਡਾ ਆਪਣਾ ਸਰਬਜੀਤ ਸਿੰਘ ਤੇ ਲੈ ਕੇ ਹਾਜ਼ਰ ਆ ਪ੍ਰੋਗਰਾਮ ਸਰਬ ਰੇਡੀਓ।

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਨਾਲ ਹੰਡਾਇਆ। ਦਿਨ ਅੱਜ ਸ਼ਨੀਵਾਰ ਦਾ, ਸੈਟਰਡੇ ਦਾ ਤੇ 8 ਤਰੀਕ 8 ਅਗਸਤ ਸ਼ਨੀਵਾਰ ਦਾ ਦਿਨ ਤੇ ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ 9:05। ਸਾਥ ਤੁਹਾਡਾ ਤੇ ਸਾਡਾ ਬਣਿਆ ਰਹੇਗਾ ਪੂਰੇ 10 ਵਜੇ ਤੱਕ।

ਦਾਇਤ ਕਹਿੰਦੇ ਆ ਦਿਲ ਨੂੰ ਮਜ਼ਬੂਤ ਰੱਖੀ। ਦਿਲ ਨੂੰ ਮਜ਼ਬੂਤ ਰੱਖਣਾ ਬੜਾ ਜ਼ਰੂਰੀ ਹੈ। ਸਿਚੁਏਸ਼ਨ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ, ਸਿਚੁਏਸ਼ਨ ਦੇ ਵਿੱਚੋਂ ਆਪਾਂ ਨਿਕਲ ਜਾਵਾਂਗੇ ਤੇ ਦਿਲ ਨੂੰ ਬਸ ਮਜ਼ਬੂਤ ਰੱਖਣ ਦੀ ਬਹੁਤ ਲੋੜ ਹੈ। ਦਿਲ ਨੂੰ ਮਜ਼ਬੂਤ ਰੱਖੀ, ਸੋਚ ਨੂੰ ਉੱਚੀ ਰੱਖੀ। ਸੋਚ ਉੱਚੀ ਰੱਖਣੀ ਵੀ ਸਾਡੇ ਲਈ ਬੜੀ ਜ਼ਰੂਰੀ ਹੈ। ਦਿਲ ਨੂੰ ਮਜ਼ਬੂਤ ਰੱਖੀ, ਸੋਚ ਨੂੰ ਉੱਚੀ ਕਰ। ਅੱਜ ਨਹੀਂ ਤਾਂ ਕੱਲ੍ਹ ਸਹੀ, ਤੂੰ ਵੀ ਕੁਛ ਵਾਅਦਾ ਕਰ ਵੀ ਅਸੀਂ ਰਵਾਂਗੇ ਪੂਰੇ ਪੂਰੇ ਪੋਜ਼ਿਟਿਵਿਟੀ ਦੇ ਵਿੱਚ, ਪੂਰੇ ਬੁਲੰਦ ਹੌਸਲੇ ਦੇ ਵਿੱਚ, ਪੂਰੀ ਬੁਲੰਦ ਆਵਾਜ਼ ਦੇ ਵਿੱਚ। ਕਠਿਨਾਈਆਂ ਭਾਵੇਂ ਜਿੰਨੀ ਮਰਜ਼ੀਆਂ ਹੋਣ, ਅਸੀਂ ਮੱਲਾਂ ਮਾਰ ਹੀ ਲੈਣੀਆਂ ਨੇ। ਸਵਾਗਤ ਇੱਕ ਵਾਰੀ ਫਿਰ ਤੋਂ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ ਤੇ ਸਰਬ ਰੇਡੀਓ ਦਾ ਆਗਾਜ਼ ਹੋ ਚੁੱਕਿਆ ਹੈ ਸ਼ਨੀਵਾਰ ਵਾਲੇ ਦਿਨ ਤੇ ਹਮੇਸ਼ਾ ਵਾਂਗ ਬੜਾ ਹੀ ਸ਼ਾਨਦਾਰ ਇੱਕ ਇੰਟਰਸਟਿੰਗ ਵਿਸ਼ਾ ਟੌਪਿਕ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਵਿਚਾਰ ਹਮੇਸ਼ਾ ਵਾਂਗ ਜਿਵੇਂ ਸਾਂਝੇ ਕਰੀਦੇ ਨੇ ਤੇ ਅੱਜ ਵੀ ਉਦਾਂ ਹੀ ਸਾਂਝੇ ਕਰਾਂਗੇ ਤੇ ਨੰਬਰ ਸਟੂਡੀਓ ਦਾ 905-673-3337 905-673-3337 ਦੇਖਦੇ ਹਾਂ ਕਿਹੜੇ ਕਿਹੜੇ ਜਿਵੇਂ ਅਸੀਂ ਬੇਤਾਬ ਹੁੰਦੇ ਹਾਂ, ਬੜੀ ਵੇਟ ਹੁੰਦੀ ਹੈ ਯਾਰ ਸ਼ਨੀਵਾਰ ਦੀ ਸੈਟਰਡੇ ਦੀ, ਤੇ ਦੇਖਦੇ ਹਾਂ ਸਾਡੇ ਹੋਰ ਕਿਹੜੇ ਇਹੋ ਜਿਹੇ ਸੱਜਣ ਨੇ ਜੋ ਸਾਨੂੰ ਉਦਾਂ ਹੀ ਪਿਆਰ ਕਰਦੇ ਆ, ਉਦਾਂ ਹੀ ਸਾਨੂੰ ਉਡੀਕਦੇ ਆ ਸ਼ਨੀਵਾਰ ਦੀ ਸ਼ਾਮ ਵਾਲੇ ਦਿਨ। 905-673-3337 905-673-3337 ਸਟੂਡੀਓ ਦਾ ਨੰਬਰ।

ਸ਼ਨੀਵਾਰ ਦੀ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਵੀਕਐਂਡ ਦੀ ਸ਼ਾਮ ਹੁੰਦੀ ਹੈ ਤੇ ਬੰਦੇ ਨੇ ਹੁੰਦਾ ਸ਼ਾਨਦਾਰ ਖਾਣਾ ਆਪਾਂ ਖਾਈਏ ਤੇ ਤੰਦੂਰੀ ਬੋਇਜ਼ ਜ਼ਰੂਰ ਜਾਈਏ। ਤੰਦੂਰੀ ਬੋਇਜ਼ ਉਦਾਂ ਤੇ ਤੁਹਾਡੇ ਲਈ 7 ਦਿਨ 24 ਘੰਟੇ ਖੁੱਲ੍ਹੇ ਨੇ, ਜਿਸ ਟਾਈਮ ਮਰਜ਼ੀ ਤੁਹਾਨੂੰ ਭੁੱਖ ਲੱਗੇ, ਦਿਨ ਹੈ, ਰਾਤ ਹੈ, ਸ਼ਾਮ ਹੈ, ਅੱਧੀ ਰਾਤ ਹੈ, ਅਰਲੀ ਮੋਰਨਿੰਗ ਹੈ, ਤੇ ਜ਼ਰੂਰ ਤੁਸੀਂ ਤੰਦੂਰੀ ਬੋਇਜ਼ ਵਿਜ਼ਿਟ ਕਰ ਸਕਦੇ ਹੋ। ਬੜਾ ਸ਼ਾਨਦਾਰ ਸਵਾਦ ਵਾਲਾ ਖਾਣਾ ਹਮੇਸ਼ਾ ਤਿਆਰ ਕਰਦੇ ਹੈ। 7171 ਟੋਰਬ੍ਰਮ ਰੋਡ ਦੇ ਉੱਤੇ, ਡੇਅਰੀ ਰੋਡ ਦੇ ਉੱਤੇ ਵੀ ਹੈ ਮਿਸੀਸਾਗਾ ਦੇ ਵਿੱਚ। ਜੇ ਆਪਾਂ ਗੱਲ ਕਰੀਏ ਨੌਰਥ ਵਾਲੇ ਪਾਸੇ, ਤੰਦੂਰੀ ਬੋਇਜ਼ ਢਾਬਾ ਵੀ ਆ ਔਰੰਜਵਿਲ ਟੱਪਕੇ, ਤੇ ਟੇਕ ਆਊਟ ਐਂਡ ਡਿਲੀਵਰੀਜ਼ ਦੇ ਲਈ ਤੁਸੀਂ ਕੁਈਨ ਐਂਡ ਮੈਕਲੋਗਲਨ ਤੇ ਵੀ ਤੁਸੀਂ ਜਾ ਸਕਦੇ ਹੋ। 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। ਤੁਸੀਂ ਵੀ ਨੰਬਰ ਜ਼ਰੂਰ ਨੋਟ ਰੱਖੋ ਆਪਣਾ ਆਰਡਰ ਪਲੇਸ ਕਰਨ ਦੇ ਲਈ, 905-956-2111 ਤੰਦੂਰੀ ਬੋਇਜ਼। ਚੱਲਦੇ ਹਾਂ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਵੱਲ, ਬੜਾ ਹੀ ਇੱਕ ਸ਼ਾਨਦਾਰ, ਤੁਹਾਨੂੰ ਵੀ ਸੁਣ ਕੇ ਥੋੜਾ ਜਿਹਾ ਸਕੂਨ, ਆਰਾਮ, ਥੋੜੀ ਜਿਹੀ ਚਿੰਤਾ ਪਾਸੇ ਹੋਏਗੀ ਤੇ ਥੋੜਾ ਜਿਹਾ ਆਪਾਂ ਆਪਣੇ ਮਨ ਨੂੰ ਕਰੀਏ ਸ਼ਾਂਤ ਤੇ ਇਹ ਗੀਤ ਸੁਣ ਕੇ, ਤੇ ਦੁਬਾਰਾ ਫਿਰ ਜੁੜਦੇ ਹਾਂ ਪ੍ਰੋਗਰਾਮ ਸਰਬ ਰੇਡੀਓ।

ਵਾਹ ਜੀ ਵਾਹ, ਸੁੱਖ ਤੇਰਾ ਦਿੱਤਾ ਲਈ ਹੈ। ਸ਼ੁਕਰਾਨਾ ਜਦੋਂ ਅਸੀਂ ਕਰਦੇ ਹਾਂ ਤੇ ਜ਼ਹਿਨ ਦੇ ਵਿੱਚ ਦਿਲ ਦਿਮਾਗ ਦੇ ਵਿੱਚ ਇੱਕ ਬੜਾ ਹੀ ਇੱਕ ਬੜੀ ਸੰਤੁਸ਼ਟੀ ਜੀ ਮਿਲਦੀ ਹੈ, ਤੇ ਸ਼ੁਕਰਾਨਾ ਜ਼ਰੂਰ ਚਾਹੀਦਾ ਹੈ। ਤੇ ਉਮੀਦ ਹੈ ਤੁਸੀਂ ਵੀ ਸੁਣ ਕੇ ਇਹਨੂੰ ਵਧੀਆ ਮਹਿਸੂਸ ਜ਼ਰੂਰ ਕੀਤਾ ਹੋਵੇਗਾ। ਤੇ ਨਾਲ ਦੀ ਨਾਲ ਸਾਡੇ ਵੱਲੋਂ ਸਮੂਹ ਸੰਗਤ ਟੋਰੋਂਟੋ ਦੀ ਸੰਗਤ ਵੱਲੋਂ ਸੰਤ ਜੀ ਸੰਤ ਰਜਿੰਦਰ ਸਿੰਘ ਜੀ ਸਰਾਣਾ ਸਾਹਿਬ ਤੋਂ ਇੱਥੇ ਟੋਰੋਂਟੋ ਦੀ ਧਰਤੀ ਬ੍ਰੈਮਟਨ ਧਰਤੀ ਤੇ ਪਹੁੰਚੇ ਨੇ, ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬੜੀ ਨਿੱਘੀ ਸਵਾਗਤ ਤੇ ਜੀ ਆਇਆਂ ਨੂੰ, ਤੇ ਸਾਡੇ ਸਾਰਿਆਂ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਟੋਰੋਂਟੋ ਬ੍ਰੈਮਟਨ ਦੀ ਧਰਤੀ ਦੇ ਉੱਤੇ ਪਹੁੰਚੇ ਹੋ ਤੇ ਆ ਕੇ ਤੁਸੀਂ ਦਰਸ਼ਨ ਦੀਦਾਰੇ ਸਾਰੇ ਹੁਣ ਕਰਨਗੇ ਤੇ ਸੰਗਤਾਂ ਨੂੰ ਨਿਹਾਲ ਕਰੋਗੇ, ਤੇ ਸਾਰਿਆਂ ਦਾ ਬਾਬਾ ਜੀ ਨੂੰ ਬੀਜੀ ਨੂੰ ਸਵਾਗਤ ਕਰਦੇ ਹਾਂ, ਤੇ ਆਪਣੇ ਵੱਲੋਂ ਹੱਥ ਜੋੜ ਕੇ ਬਸ ਇਹੀ ਅਰਦਾਸ ਅਕਾਲ ਪੁਰਖ ਅੱਗੇ ਵੀ ਇਹੀ ਹੈ, ਇੱਦਾਂ ਹੀ ਪਿਆਰ ਇਤਫਾਕ ਸਾਰਿਆਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜ਼ਰੂਰ ਬਣਿਆ ਰਹੇ। ਬਾਹਰ ਰਹਿੰਦਿਆਂ ਹੋਇਆ ਤੇ ਸਗੋਂ ਸਾਨੂੰ ਹੋਰ ਵੀ ਜ਼ਿਆਦਾ ਚਾਹੀਦਾ, ਤੇ ਬਹੁਤ ਸ਼ੁਕਰੀਆ ਇੱਥੇ ਪਹੁੰਚਣ ਦੇ ਲਈ, ਤੇ ਸਾਨੂੰ ਸਾਡੇ ਜਿਹੜਾ ਜ਼ਹਿਨ ਨੂੰ ਸਾਡੀ ਰੂਹ ਨੂੰ ਹੋਰ ਵੀ ਸੰਤੁਸ਼ਟ ਹੋਰ ਵੀ ਖੁਸ਼ ਕਰਨ ਦੇ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਦੀ ਨਾਲ ਸਰਵ ਰੇਡੀਓ ਦੇ ਵਿੱਚ ਆਪਾਂ ਇੱਕ ਅਨਾਊਂਸਮੈਂਟ ਜ਼ਰੂਰ ਕਰੀਏ। ਤੁਸੀਂ ਮੌਰਗੇਜ ਦੀ ਭਾਲ ਦੇ ਵਿੱਚ ਹੋ, ਫਸਟ ਜਾਂ ਸੈਕਿੰਡ ਮੌਰਗੇਜ ਚਾਹੀਦੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਤੁਸੀਂ ਬਣਾਉਣਾ ਚਾਹ ਰਹੇ ਹੋ, ਤੇ ਜ਼ਰੂਰ ਸੰਪਰਕ ਕਰ ਸਕਦੇ ਹੋ GNE ਮੌਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਲੰਬੇ ਅਰਸਿਆਂ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਮੌਰਗੇਜ ਨੂੰ ਲੈ ਕੇ। ਤੇ ਤੁਸੀਂ ਵੀ ਜ਼ਰੂਰ ਨੰਬਰ ਨੋਟ ਰੱਖੋ, ਕੋਈ ਵੀ ਲੋੜ ਪਵੇ, ਕੋਈ ਕੋਰਟ ਲੈਣੀ ਹੈ, ਕੋਈ ਸਲਾਹ ਲੈਣੀ ਹੈ, ਤੇ ਮਯੰਕ ਪਟਨਾਗਰ 647-702-2023

ਅੱਜ ਅੱਗੇ ਚੱਲ ਕੇ ਵਿਸ਼ਾ ਬੜਾ ਇੰਟਰਸਟਿੰਗ ਹੈ। ਵਿਸ਼ਾ ਅੱਜ ਰਿਸ਼ਤਿਆਂ ਨੂੰ ਲੈ ਕੇ ਆ, ਪਰ ਉਹ ਪੂਰਾ ਸਵਾਲ ਕੀ ਹੋਏਗਾ ਜਿਹਦੇ ਵਿੱਚ ਆਪਾਂ ਤੁਹਾਨੂੰ ਇੱਕ ਰਿਕੁਐਸਟ ਕਰਾਂਗੇ ਵੀ ਕਾਲ ਕਰਕੇ ਆਪਣੀ ਆਪਣੀ ਰਾਏ ਦਿਓ, ਆਪਣੀ ਆਪਣੀ ਸਲਾਹ ਦਿਓ। ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਹਮੇਸ਼ਾ ਹਰ ਹਫ਼ਤੇ ਸਾਡੇ ਨਾਲ ਜੁੜਦੇ ਆ ਅਤੇ ਬੜੀ ਸ਼ਾਨਦਾਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ, ਭਾਵੇਂ ਉਹ ਇੰਸ਼ੋਰੈਂਸ ਨੂੰ ਲੈ ਕੇ ਹੋਵੇ, ਲਾਈਫ ਇੰਸ਼ੋਰੈਂਸ, RESP, RRSP ਦੇ ਬਾਰੇ ਕੋਈ ਗੱਲਬਾਤ ਹੋਵੇ, ਜਾਂ ਸਾਨੂੰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ। ਹਰ ਇੱਕ ਇਨਸਾਨ ਨੂੰ ਬੜਾ ਜ਼ਰੂਰੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ, ਅਤੇ ਉਹਦੀ ਵੀ ਹਮੇਸ਼ਾ ਇੱਕ ਬੜੀ ਸ਼ਾਨਦਾਰ ਸਾਡੀ ਹੈਲਪ ਕਰਦੇ ਨੇ ਉਮਰਪ੍ਰੀਤ ਚਾਵਲਾ ਜੀ। 647-446-1616 'ਤੇ ਹਮੇਸ਼ਾ ਅਕਸਰ ਸਾਡੀ ਗੱਲਬਾਤ ਹੁੰਦੀ ਹੈ ਉਮਰਪ੍ਰੀਤ ਚਾਵਲਾ ਜੀ ਨਾਲ। 647-446-1616

ਆ ਸੱਜਣਾ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਸ਼ਨੀਵਾਰ ਦਾ ਸੈਟਰਡੇ ਦਾ ਲੌਂਗ ਵੀਕਐਂਡ ਚੱਲ ਰਿਹਾ ਤੇ ਬੜਾ ਸ਼ਾਨਦਾਰ ਤੁਸੀਂ ਦਿਨ ਨੂੰ ਅੱਜ ਇੰਜੋਏ ਕੀਤਾ ਭਾਵੇਂ ਥੋੜਾ ਜਿਹਾ ਗਰਮ ਵਾਲਾ ਮੌਸਮ ਸੀ ਗਰਮੀ ਵਾਲਾ ਪਰ ਯਾਰ ਸਮਰ ਦੇ ਵਿੱਚ ਹੋਰ ਦੱਸ ਕੀ ਭਾਲਦੀ ਇਹ ਚੀਜ਼ਾਂ ਤਾਂ ਬਣਦੀਆਂ ਹੀ ਨੇ ਤੇ ਜਿਨ੍ਹਾਂ ਨੇ ਵੀ ਇੰਜੋਏ ਕੀਤਾ ਅੱਜ ਦਾ ਦਿਨ ਤੇ ਕੱਲ੍ਹ ਵੀ ਕਰੋਗੇ ਸੰਡੇ ਤੇ ਮੰਡੇ ਨੂੰ ਵੀ ਕਰੋਗੇ ਵੈਸੇ ਕੱਲ੍ਹ ਦਾ ਅੱਜ ਰਾਤ ਤੋਂ ਹੀ ਲੇਟ ਨਾਈਟ ਤੋਂ ਦੱਸਿਆ ਜਾ ਰਿਹਾ ਵੀ ਮੀਂਹ ਕੱਲ੍ਹ ਸਾਰਾ ਦਿਨ ਚੱਲਣ ਦੇ ਆਸਾਰ ਦੱਸੇ ਜਾ ਰਹੇ ਨੇ ਤੇ ਵਧੀਆ ਜੇ ਅੱਜ ਅਸੀਂ ਗਰਮੀ ਮਨਾਈ ਹੈ ਸ਼ਨੀਵਾਰ ਮਨਾਇਆ ਤੇ ਕੱਲ੍ਹ ਨੂੰ ਐਤਵਾਰ ਵੀ ਮਨਾਵਾਂਗੇ ਮੀਂਹ ਵਾਲਾ ਐਤਵਾਰ ਕੀ ਪਤਾ ਸਵੇਰੇ ਉੱਠ ਕੇ ਕਿਤੇ ਛੋਲੇ ਭਟੂਰੇ ਕਿਤੇ ਪੂੜੀਆਂ ਛੋਲੇ ਕਿਤੇ ਕੋਈ ਪੂੜਾ ਬਣਾ ਲਈਏ ਖੀਰ ਵਾਲੇ ਤੇ ਨਜ਼ਾਰੇ ਕਿ ਨਹੀਂ ਮਿੰਟ ਤੇ ਅਸੀਂ ਸੋਚ ਕੇ ਚਾਹ ਚੜ੍ਹਦਾ ਜਦੋਂ ਬੰਦਾ ਖਾਣ ਦੀ ਗੱਲ ਕਰੇ ਨਾ ਮੀਂਹ ਪੈਂਦਿਆਂ ਦਾ ਯਾਰ ਇੱਕ ਵੱਖਰੇ ਨਜ਼ਾਰਾ ਕਿ ਨਹੀਂ ਅੱਜ 1 ਤਰੀਕ ਮਹੀਨੇ ਦੀ ਪਹਿਲੀ ਤਰੀਕ ਅਗਸਤ ਦਾ ਮਹੀਨਾ ਚੜ੍ਹ ਗਿਆ ਤੇ ਦਿਨ ਤੇ ਬਸ ਏਦਾਂ ਭੱਜ ਹੀ ਰਹੇ ਆ ਦਿਨ ਭੱਜਦੇ ਆ ਹਫ਼ਤੇ ਭੱਜਦੇ ਆ ਏਦਾਂ ਹੀ ਮਹੀਨੇ ਤੇ ਏਦਾਂ ਹੀ ਸਾਲ ਤੇ ਜਦੋਂ ਬੰਦਾ ਪਿੱਛੇ ਦੇਖਦਾ ਪਿੱਛੇ ਮੁੜ ਕੇ ਦੇਖਦਾ ਆਪਣੇ ਕਈ ਪਿਛਲੇ ਸਾਲਾਂ ਨੂੰ ਤੇ ਕਹਿੰਦਾ ਯਾਰ ਆਹ ਸਾਲ ਤਾਂ ਮੈਂ ਸੋਚਦਾ ਸੀ ਆਹ ਕਰਾਂਗੇ ਆਹ ਸਾਲ ਮੈਂ ਕਿਹਾ ਸੀ ਆਹ ਕਰਾਂਗੇ ਆਪਾਂ ਇਹ ਤੋਂ ਵਧੀਆ ਕਰਤਾ ਤੇ ਦੇਖ ਲਓ ਜਦੋਂ ਬੰਦਾ ਪਿੱਛੇ ਦੇਖਦਾ ਨਾ ਉੱਥੇ ਪਹੁੰਚ ਜਾਂਦਾ ਪਹਿਲੇ ਦਿਨ ਜਦੋਂ ਬਾਹਰ ਆਏ ਸੀ ਤੇ ਬੰਦਾ ਕਹਿੰਦਾ ਯਾਰ ਵੀ ਰੱਬਾ ਤੇਰਾ ਸ਼ੁਕਰ ਹੈ ਵੀ ਬੜਾ ਕੁਛ ਕੀਤਾ ਸੋਚਿਆ ਨਹੀਂ ਸੀ ਵੀ ਇੱਦਾਂ ਦਾ ਵੀ ਕੁਛ ਹੋਣਾ ਪਰ ਬੜਾ ਕੁਛ ਤੂੰ ਦਿੱਤਾ ਤੇ ਇੱਦਾਂ ਹੀ ਜਿਵੇਂ ਆਪਾਂ ਪਹਿਲੇ ਦਿਨ ਕਾਲਜ ਜਾਂਦੇ ਹਾਂ ਪਹਿਲੇ ਦਿਨ ਆਪਣੀ ਜੌਬ ਦੇ ਉੱਤੇ ਜਾਂਦੇ ਹਾਂ ਤੇ ਬੜਾ ਹੀ ਮਨ ਦੇ ਵਿੱਚ ਇੱਕ ਡਰ ਜਿਹਾ ਹੁੰਦਾ ਯਾਰ ਪਤਾ ਨਹੀਂ ਕੀ ਬਣਨਾ ਕੀ ਹੋਣਾ ਤੇ ਦੇਖ ਲਓ ਹਰ ਚੀਜ਼ਾਂ ਵਿੱਚੋਂ ਬੰਦਾ ਲੰਘ ਜਾਂਦਾ ਤੇ ਕਹਿੰਦੇ ਹੈ ਜੇ ਚੰਗੇ ਦਿਨ ਵੀ ਨਹੀਂ ਰਹੇ ਤੇ ਦਿਨ ਮਾੜੇ ਵੀ ਨਹੀਂ ਰਹਿਣੇ ਤੇ ਬਸ ਇਹੀ ਹੌਸਲਾ ਰੱਖੋ ਤੁਸੀਂ ਕਿਉਂਕਿ ਹਨੇਰੇ ਤੋਂ ਬਾਅਦ ਹਮੇਸ਼ਾ ਸਵੇਰ ਤਾਂ ਹੋਣੀ ਹੈ ਕਹਿੰਦੇ ਆ ਪਤਝੜ ਦੇ ਪਿੱਛੋਂ ਸਦਾ ਆਉਣ ਬਹਾਰਾਂ ਪਤਝੜ ਦੇ ਪਿੱਛੋਂ ਸਦਾ ਆਉਣ ਬਹਾਰਾਂ ਜਿੱਤਾਂ ਦਾ ਸ਼ੌਂਕੀ ਮਨਜ਼ੂਰ ਨਾ ਹਾਰਾਂ ਸਾਨੂੰ ਨਹੀਂ ਹਾਰਾ ਮਨਜ਼ੂਰ ਅਸੀਂ ਤਾਂ ਜਿੱਤ ਦੇ ਸ਼ੌਕੀਨ ਹਾਂ ਜਿੱਤਾਂ ਦੇ ਸ਼ੌਕੀਨ ਹਾਂ ਤੇ ਕੋਈ ਚੱਕਰ ਨਹੀਂ ਪੋਜ਼ਿਟਿਵਿਟੀ ਰੱਖੋ ਮੋਟੀਵੇਸ਼ਨ ਰੱਖੋ ਤੇ ਹੌਸਲਾ ਰੱਖੋ ਸਭ ਤੋਂ ਚੰਗੀ ਗੱਲ ਹੌਸਲਾ ਜੇ ਹੌਸਲਾ ਨਾ ਤੇ ਬੰਦਾ ਕੋਈ ਵੀ ਅੜਚਣ ਆਵੇ ਕੋਈ ਵੀ ਪ੍ਰੋਬਲਮ ਕੁਛ ਵੀ ਹੋਵੇ ਬੰਦਾ ਆਪਸ਼ਨ ਕੋਈ ਨਾ ਕੋਈ ਲੱਭ ਕੇ ਵਿੱਚੋਂ ਉਹਦੇ ਲੰਘ ਜ਼ਰੂਰ ਜਾਂਦਾ ਨੌ 6 7 3 3 3 7 ਸਟੂਡੀਓ ਦਾ ਨੰਬਰ ਹੈ 9 0 5 6 7 3 3 3 3 7 ਮੈਨੂੰ ਪਤਾ ਸਾਰੇ ਬਿਜ਼ੀ ਹੈ ਕੋਈ ਕਿਸੇ ਦੇ ਘਰ ਆ ਰਿਹਾ ਕੋਈ ਜਾ ਰਿਹਾ ਕੋਈ ਇੰਜੋਏ ਕਰ ਰਿਹਾ ਕਿਤੇ ਵੀ ਪਰ ਲੌਂਗ ਵੀਕਐਂਡ ਤੇ ਇੱਕ ਰਿਕੁਐਸਟ ਹੱਥ ਜੋੜ ਕੇ ਸਾਰਿਆਂ ਨੂੰ ਡੋਂਟ ਡਰਿੰਕ ਐਂਡ ਡਰਾਈਵ ਸਾਡੇ ਕੋਲ ਹੁਣ ਬਹੁਤ ਐਡਵਾਂਸ ਹੋ ਚੱਲੀ ਆ ਟਾਈਮ ਬਹੁਤ ਐਡਵਾਂਸ ਹੋ ਗਿਆ ਤੇ ਤੁਸੀਂ ਭਾਵੇਂ ਕਿਸੇ ਸੱਜਣ ਨੂੰ ਕਹਿ ਦਿਓ ਦੋਸਤ ਨੂੰ ਕਹਿ ਦਿਓ ਰਿਸ਼ਤੇਦਾਰ ਨੂੰ ਕਹਿ ਦਿਓ ਜਾਂ ਤੁਸੀਂ ਕੈਬ ਬੁੱਕ ਕਰ ਲਓ ਇੰਨੀਆਂ ਜਿਹੜੀਆਂ ਰਾਈਡ ਸ਼ੇਅਰ ਐਪਸ ਨੇ ਊਬਰ ਲਿਫਟ ਹੋਰ ਪਤਾ ਨਹੀਂ ਕਿੰਨੀਆਂ ਇੰਨੀਆਂ ਤੁਹਾਡੇ ਕੋਲ ਆਪਸ਼ਨ ਨੇ ਤੇ ਪਰ ਆਪ ਤੁਸੀਂ ਕਦੇ ਵੀ ਦਾਰੂ ਪੀ ਕੇ ਗੱਡੀ ਨਾ ਚਲਾਓ ਯਾਰ ਕਿਉਂ ਤੁਸੀਂ ਆਪਣੀ ਇੱਕ ਜਾਨ ਨੂੰ ਰਿਸਕ ਪਾ ਰਹੇ ਹੋ ਤੇ ਨਾਲੇ ਜਿਹੜਾ ਦੂਜਾ ਬੰਦਾ ਜਿਹਨੂੰ ਤਾਂ ਪਤਾ ਹੀ ਕੁਛ ਨਹੀਂ ਤੁਹਾਨੂੰ ਪਤਾ ਨਹੀਂ ਉਸ ਗੱਡੀ ਦੇ ਵਿੱਚ ਬਜ਼ੁਰਗ ਨੇ ਬੱਚੇ ਨੇ ਕੌਣ ਨੇ ਕਿਉਂ ਕਿਸੇ ਨੂੰ ਆਪਾਂ ਰਿਸਕ ਵਿੱਚ ਪਾਈਏ ਤੇ ਆਪਸ਼ਨ ਸਾਡੇ ਕੋਲ ਬੜੀ ਸੌਖੀਆਂ ਨੇ ਐਪ ਫੋਨ ਚੱਕੋ ਐਪ ਦੇ ਵਿੱਚ ਰਾਈਡ ਮੰਗਾਓ ਤੇ ਆਪਣੇ ਆਰਾਮ ਨਾਲ ਘਰ ਨੂੰ ਜਾਓ ਤੇ ਲੌਂਗ ਵੀਕਐਂਡ ਇੰਜੋਏ ਕਰੋ ਤੇ ਸ਼ਾਨਦਾਰ ਖਾਣਾ ਖਾਇਆ ਜਾਵੇ ਹਰ ਕਿਸੇ ਦਾ ਦਿਲ ਵੀ ਯਾਰ ਸ਼ਾਨਦਾਰ ਖਾਣਾ ਖਾਣਾ ਤੇ ਜਾਣਾ ਕਿੱਥੇ ਆ ਤੰਦੂਰੀ ਬੋਇਜ਼ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਲੋਕੇਸ਼ਨਾਂ ਇੱਦਾਂ ਹੀ ਤਾਂ ਨਹੀਂ ਖੁੱਲਦੀਆਂ ਇਹ ਤੁਹਾਡੇ ਪਿਆਰ ਨਾਲ ਇਹ ਜਿਹੜਾ ਸਵਾਦ ਪਰੋਸਿਆ ਜਾ ਰਿਹਾ ਤੰਦੂਰੀ ਬੋਇਜ਼ ਵੱਲੋਂ ਤੇ ਤੁਸੀਂ 24 ਘੰਟੇ ਖੁੱਲ੍ਹੇ ਨੇ ਕਦੇ ਵੀ ਦਿਲ ਕਰੇ ਲੇਟ ਨਾਈਟ ਕਰੇਵਿੰਗਸ ਅਰਲੀ ਮਾਰਨਿੰਗ ਚੱਕ 24 ਘੰਟੇ ਖੁੱਲ੍ਹੇ ਆ ਤੰਦੂਰੀ ਬੋਇਜ਼ 7171 ਟੋਰਬਰਮ ਰੋਡ ਤੇ ਤੁਸੀਂ ਜਾਓ ਜਾਂ ਤੁਸੀਂ ਡੇਅਰੀ ਰੋਡ ਤੇ ਜਾ ਸਕਦੇ ਹੋ ਮਿਸੀਸਾਗਾ ਜਾਂ ਤੁਸੀਂ ਸ਼ੈਲਬਨ ਵਾਲੇ ਪਾਸੇ ਔਰੰਜਵਿਲ ਤੋਂ ਉੱਤੇ ਨੂੰ ਜਾ ਰਹੇ ਆ ਵਸਾਗਾ ਬੀਚ ਟੋਵਰ ਮੋਰੀ ਉਧਰਲੇ ਪਾਸੇ ਔਰੰਜਵਿਲ ਟੱਪ ਕੇ ਤੁਹਾਨੂੰ ਦਿਸੇਗਾ ਤੰਦੂਰੀ ਬੋਇਜ਼ ਢਾਬਾ ਬਹਿ ਕੇ ਆਰਾਮ ਨਾਲ ਮੰਜੇ ਤੇ ਆਏ ਹਾਏ ਹਾਏ ਹਾਏ ਸਵਾਦ ਵਾਲਾ ਖਾਣਾ ਬੰਦਾ ਮੰਜੇ ਤੇ ਬਹਿ ਕੇ ਖਾਵੇ ਢਾਬੇ ਤੇ ਨਜ਼ਾਰਾ ਹੀ ਵੱਖਰਾ ਤੇ
ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲੈਨ ਤੰਦੂਰੀ ਬੋਇਸ ਢਾਬਾ ਜਾਂ ਤੁਸੀਂ ਵੀ ਆਪਣਾ ਆਰਡਰ ਕਰੋ ਕਾਲ ਕਰਕੇ 905-956-2111 ਤੰਦੂਰੀ ਬੋਇਸ।

0: ਕਿਆ ਬਾਤ ਹੈ, ਸ਼ੁਕਰ ਦਾਤੇ ਆ, ਸ਼ੁਕਰਾਨਾ ਜ਼ਰੂਰ ਆਪਾਂ ਕਰੀਏ ਤੇ ਬੜਾ ਵਧੀਆ ਇਨਸਾਨ ਨੂੰ ਲੱਗਦਾ ਹੈ। ਪ੍ਰੋਗਰਾਮ ਸਰਵ ਰੇਡੀਓ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ। ਅੱਜ ਦਾ ਇੱਕ ਵਿਸ਼ਾ ਬੜਾ ਸ਼ਾਨਦਾਰ ਹੈ, ਜ਼ਿੰਦਗੀ ਨੂੰ ਲੈ ਕੇ। ਜੀਵਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ, ਬੜਾ ਕੁਛ ਬੰਦੇ ਨੂੰ ਦੇਖਣਾ ਪੈਂਦਾ ਇੱਧਰ ਉੱਧਰ, ਅਤੇ ਦੇਖਣਾ ਵੀ ਚਾਹੀਦਾ ਹਰ ਟਾਈਮ ਬੰਦੇ ਨੂੰ। ਜਿਹੜਾ ਪ੍ਰੈਜੈਂਸ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਹੋਣਾ ਚਾਹੀਦਾ, ਤਾਂ ਹੀ ਬੰਦਾ ਸੋਹਣਾ ਹਾਜ਼ਰ ਜਵਾਬੀ ਹੋ ਸਕਦਾ। ਅਤੇ ਅੱਜ ਦਾ ਇੱਕ ਸਵਾਲ ਬੜਾ ਹੀ ਇੰਟਰਸਟਿੰਗ, ਬੜਾ ਹੀ ਸ਼ਾਨਦਾਰ, ਅਤੇ ਦੇਖਦੇ ਹਾਂ ਕਿਹਨੂੰ ਕਿਹਨੂੰ ਕਿੰਨੇ ਕਿੰਨੇ ਕੀ ਕਹਿਣਾ ਇਹਨੂੰ ਲੈ ਕੇ। ਅਤੇ ਕਹਿੰਦੇ ਆ ਜੀਵਨ ਦੇ ਵਿੱਚ ਇਨਸਾਨ ਨੂੰ ਬੰਦਾ ਬੜੀਆਂ ਚੀਜ਼ਾਂ ਯਾਦ ਰੱਖਦਾ, ਰੱਖਣੀਆਂ ਚਾਹੀਦੀਆਂ ਵੀ ਨੇ ਬਹੁਤ ਚੀਜ਼ਾਂ, ਪਰ ਇੱਕ ਗੱਲ ਇਹੋ ਜਿਹੀ ਹੈ ਜਿਹੜੀ ਤੁਹਾਨੂੰ ਪੱਕੀ ਹਰ ਇੱਕ ਬੰਦੇ ਨੂੰ ਯਾਦ ਰੱਖਣ ਦੀ ਲੋੜ ਹੈ, ਵੀ ਇਹ ਚੀਜ਼ ਤੇ ਬੰਦੇ ਨੂੰ ਯਾਦ ਹੀ ਹੋਵੇ। ਕੀ ਲੱਗਦਾ ਕਿਹੜੀ ਗੱਲ ਉਹ ਹੋ ਸਕਦੀ ਹੈ ਜੀਵਨ ਦੇ ਵਿੱਚ ਇੱਕ ਗੱਲ ਨੂੰ ਹਮੇਸ਼ਾ ਆਪਾਂ ਯਾਦ ਰੱਖੀਏ, ਤੇ ਉਹ ਗੱਲ ਤੁਹਾਡੇ ਮੁਤਾਬਕ ਕਿਹੜੀ ਹੈ, ਕੀ ਹੋ ਸਕਦੀ ਹੈ, ਕੀ ਹੋਣੀ ਚਾਹੀਦੀ ਹੈ? 905-673-3337 905-673-3337 ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਜੋ ਅਸੀਂ ਹਮੇਸ਼ਾ ਯਾਦ ਰੱਖੀਏ, ਕੀ ਹੋ ਸਕਦੀ ਹੈ ਯਾਰ? ਹਾਂ, ਜੇ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਯਾਦ ਹੋਣਾ ਚਾਹੀਦਾ ਕਿ ਨਹੀਂ, ਫਿਰ ਬੰਦਾ ਝੱਟ ਹੀ ਡਾਇਲ ਕਰ ਲੈਂਦਾ 905-673-3337। ਹੁਣ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਬੜਾ ਕੁਛ ਐਕਸਪੀਰੀਅੰਸ ਕਰ ਲਿਆ, ਕਰ ਰਹੇ ਹੋ, ਬੜੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਵੀ ਯਾਰ ਆਹ ਚੀਜ਼ ਇੱਦਾਂ, ਤੇ ਆਹ ਤੇ ਮੈਂ ਯਾਦ ਪੱਕਾ ਹੀ ਰੱਖਾਂ ਕਿ ਨਹੀਂ। ਜ਼ਿੰਦਗੀ ਵਿੱਚ, ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣ ਲਈ ਕਿਹੜੀ ਹੈ, ਕਿਹੜੀ ਹੋ ਸਕਦੀ ਹੈ? 905-673-3337 905-673-3337 ਸਾਡੇ ਨਾਲ ਐਕਸਪਰਟ ਜੁੜੇ ਨੇ, ਉਹਨਾਂ ਨੂੰ ਪੁੱਛਦੇ ਆ ਜ਼ਿੰਦਗੀ ਦੇ ਵਿੱਚ ਇੱਕ ਗੱਲ ਕਿਹੜੀ ਯਾਦ ਰੱਖਣੀ ਚਾਹੀਦੀ ਹੈ। ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕੀ ਬਾਤ ਹੈ, ਲੌਂਗ ਵੀਕਐਂਡ ਹੈ, ਆਵਾਜ਼ ਹੋਰ ਵੀ ਸ਼ਾਨਦਾਰ ਹੈ।
1: ਬਿਲਕੁਲ ਜੀ ਬਿਲਕੁਲ, ਮੈਂ ਕਹਿ ਰਹੀ ਹਾਂ ਵੀ ਲੌਂਗ ਵੀਕਐਂਡ ਹੈ, ਪਰ ਆਪਾਂ ਹਮੇਸ਼ਾ ਅਵੇਲੇਬਲ ਆਪਣੇ ਆਫਿਸ, ਤੁਸੀਂ ਲੌਂਗ ਵੀਕਐਂਡ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ, ਪਰ ਜ਼ਰੂਰ ਤੁਸੀਂ ਥੋੜਾ ਟਾਈਮ ਕੱਢੋ, ਆਫਿਸ ਵਿਜ਼ਿਟ ਕਰੋ ਆਪਣੇ ਔਰ ਆਪਣੇ ਬੱਚਿਆਂ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਲਈ। ਨੰਬਰ ਜੀ 6474-6-1616।
0: ਕੀ ਬਾਤ ਹੈ, ਹੁਣ ਜੇ ਉਮਰਪ੍ਰੀਤ ਜੀ ਨੂੰ ਤੁਸੀਂ ਗੱਲਬਾਤ ਕਰਨੀ ਹੈ ਤੇ ਉਹਨਾਂ ਦਾ ਨੰਬਰ ਹਮੇਸ਼ਾ ਯਾਦ ਰੱਖੋ, 647-446-1616। ਤੇ ਦੱਸ ਦਈਏ ਉਮਰਪ੍ਰੀਤ ਜੀ ਇੱਕ ਬਹੁਤ ਵੱਡਾ ਨਾਮ, ਤੇ ਜੇ ਗੱਲ ਕਰੀਏ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ਿਗਨੇਸ਼ਨ ਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਮਾਹਰ, ਤੁਸੀਂ ਆਪਣੇ ਲਈ ਪਲਾਨਿੰਗ ਕਰਨੀ ਚਾਹ ਰਹੇ ਹੋ, ਤੁਹਾਡਾ ਕੋਈ ਬਿਜ਼ਨਸ ਹੈ, ਤੇ ਬੜੀ ਸ਼ਾਨਦਾਰ ਤੁਹਾਨੂੰ ਐਡਵਾਈਸ ਦੇ ਨਾਲ ਨਾਲ, ਪਾਲਿਸੀਜ਼ ਦੇ ਨਾਲ ਨਾਲ, ਬੜੇ ਕੰਪੀਟੀਟਿਵ ਰੇਟ ਦੇ ਉੱਪਰ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾਈ ਜਾਏਗੀ। ਤੇ ਉਮਰਪ੍ਰੀਤ ਜੀ, ਅੱਜ ਆਪਾਂ ਕਿਹੜੀ ਚੀਜ਼ ਆਪਣੇ ਸਰੋਤਿਆਂ ਨੂੰ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਸਪੈਸ਼ਲੀ ਗੱਲ ਕਰਨਾ ਚਾਹੁੰਦੀ ਹਾਂ ਡਿਵੀਡੈਂਡ ਵਾਲੇ ਪਲਾਨ ਦੀ।

0: ਕਰਨ ਦੇ ਦੋ ਤਿੰਨ ਆਪਸ਼ਨਸ ਹੁੰਦੀਆਂ, ਤੁਸੀਂ ਆਪ ਚੂਜ਼ ਕਰ ਸਕਦੇ ਹੋ ਤੁਸੀਂ ਕਿਵੇਂ ਡਿਵੀਡੈਂਡਸ ਨੂੰ ਯੂਜ਼ ਕਰਨਾ। ਪਹਿਲਾ ਹੈਗਾ ਵੀ ਤੁਸੀਂ ਕੈਸ਼ ਚ ਪੇ ਹੋ ਜਾਂਦਾ, ਤੁਹਾਨੂੰ ਟਾਈਮ ਟੂ ਟਾਈਮ ਚੈੱਕ ਆਈ ਜਾਏਗਾ ਜੇ ਆਪਾਂ ਉਹ ਆਪਸ਼ਨ ਕੀਤੀ ਹੈ। ਦੂਜਾ ਹੈਗਾ ਤੁਹਾਡਾ ਪ੍ਰੀਮੀਅਮ ਰਿਡਿਊਸ ਹੋ ਜਾਂਦਾ ਡਿਵੀਡੈਂਡ ਦੇ ਨਾਲ। ਤੀਜੀ ਆਪਸ਼ਨ ਹੁੰਦੀ ਹੈ ਵੀ ਆਪਾਂ ਪਲਾਨ ਦੇ ਵਿੱਚ ਹੀ ਡਿਵੀਡੈਂਡ ਅਕਮੂਲੇਟ ਕਰੀ ਜਾਈਏ। ਉਹਦੇ ਨਾਲ ਫਾਇਦਾ ਇਹ ਹੁੰਦਾ ਵੀ ਆਪਣੀ ਜਿਹੜੀ ਕੈਸ਼ ਵੈਲਿਊ ਹੈ ਪਲਾਨ ਚ ਉਹ ਵੀ ਬਹੁਤ ਵਧੀਆ ਵਧਦੀ ਰਹਿੰਦੀ ਹੈ, ਨਾਲ ਦੀ ਨਾਲ ਫੇਸ ਅਮਾਊਂਟ ਜਾਂ ਡੈਥ ਬੈਨੀਫਿਟ ਉਹ ਵੀ ਬਹੁਤ ਵਧੀਆ ਵਧਦਾ ਰਹਿੰਦਾ। ਦੇਖੋ ਸਰ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਦਾ ਅਮਾਊਂਟ ਇਨਕਰੀਜ਼ ਕਰਨਾ ਨਾ, ਹਮੇਸ਼ਾ ਨਵੀਂ ਅੰਡਰ ਰਾਈਟਿੰਗ ਹੁੰਦੀ ਆ। ਜਦੋਂ ਵੀ ਅਮਾਊਂਟ ਇਨਕਰੀਜ਼ ਹੋਊਗਾ ਉਸ ਟਾਈਮ ਤੇ ਤੁਹਾਡੀ ਕੀ ਹੈਲਥ ਹੈ, ਤੁਹਾਡੇ ਪੇਰੈਂਟਸ ਦੀ ਕੀ ਹੈਲਥ ਹੈ, ਨਵਾਂ ਪ੍ਰੀਮੀਅਮ ਹੈ, ਸਾਰੀ ਅੰਡਰ ਰਾਈਟਿੰਗ ਹੋ ਕੇ, ਨਵਾਂ ਸਾਰਾ ਬਲੱਡ ਵਰਕ ਹੋ ਕੇ, ਫਿਰ ਅਮਾਊਂਟ ਆਪਾਂ ਇਨਕਰੀਜ਼ ਕਰ ਸਕਦੇ ਹੁੰਦੇ ਆ। ਬਟ ਇਹ ਪਲਾਨ ਦਾ ਬੈਨੀਫਿਟ ਇਹ ਹੈ ਕਿ ਆਪਣੇ ਆਪ ਹੀ ਟਾਈਮ ਟੂ ਟਾਈਮ ਜਿਹੜਾ ਹੈਗਾ ਡੈਥ ਬੈਨੀਫਿਟ ਇਨਕਰੀਜ਼ ਹੋਈ ਜਾਣਾ। ਕੈਸ਼ ਵੈਲਿਊ ਨੂੰ ਤੁਸੀਂ ਆਪ ਆਪਣੇ ਫਿਊਚਰ ਲਈ ਯੂਜ਼ ਕਰ ਲਓ, ਡੈਥ ਬੈਨੀਫਿਟ ਜਿਹੜਾ ਹੈਗਾ ਉਹ ਫੈਮਿਲੀ ਲਈ ਹੁੰਦਾ। ਸੋ ਜਿੱਥੇ ਵੀ ਨਾਮ ਇੰਸ਼ੋਰੈਂਸ ਆ ਜਾਂਦਾ ਉੱਥੇ ਅਫਕੋਰਸ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈ। ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਜਿੰਨੀ ਜਲਦੀ ਜਿੰਨੀ ਘੱਟ ਉਮਰ ਦੇ ਵਿੱਚ ਆਪਾਂ ਇਹ ਪਲਾਨਸ ਕਰੀਏ ਉਨੇ ਹੀ ਵਧੀਆ ਹੁੰਦੇ ਆ। ਸੋ ਇਹ ਪਲਾਨ ਨੂੰ ਆਪਾਂ ਨਿਊਬੋਰਨ ਬੱਚਿਆਂ ਲਈ ਬਹੁਤ ਵਧੀਆ ਕਰ ਸਕਦੇ ਹਾਂ, ਜਾਂ ਤੁਹਾਡੇ ਯੰਗ ਬੱਚੇ ਆ ਉਹਨਾਂ ਲਈ ਵੀ ਹੋ ਸਕਦਾ, ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਲਈ ਕਰ ਸਕਦੇ ਹੋ, ਜਾਂ ਈਵਨ ਆਪਣੀ ਫਿਨਰਲ ਕੋਸਟ ਨੂੰ ਕਵਰ ਕਰਨ ਲਈ ਜਾਂ ਆਪਣੇ ਪੇਰੈਂਟਸ ਦੀ ਫਿਨਰਲ ਕੋਸਟ ਨੂੰ ਕਵਰ ਕਰਨ ਲਈ ਵੀ ਇਹ ਪਲਾਨ ਬਹੁਤ ਵਧੀਆ ਹੁੰਦੇ ਆ। ਸਰ ਜੀ ਜੀ, ਜੇ ਮੈਂ ਛੋਟੀ ਜਿਹੀ ਐਗਜ਼ਾਮਪਲ ਦਾ, ਮੈਂ ਨਾ ਹੁਣੇ ਕਿਸੇ ਨੂੰ ਮਿਲੀ ਸੀਗੀ ਤਾਂ ਉਹਨਾਂ ਨੇ ਮਤਲਬ ਆਪਣੀ ਫਿਨਰਲ ਇੰਸ਼ੋਰੈਂਸ ਦੀ ਮੇਰੇ ਨਾਲ ਗੱਲ ਕੀਤੀ, ਕਿਉਂਕਿ ਫਿਨਰਲ ਇੰਸ਼ੋਰੈਂਸ ਨਾ ਸਾਨੂੰ 60-65 ਤੇ ਜਾ ਕੇ ਯਾਦ ਆਉਂਦੀ ਹੈ, ਸਾਨੂੰ ਪਹਿਲੇ ਯਾਦ ਹੀ ਨਹੀਂ ਆਉਂਦਾ। ਸੋ 60-65 ਤੇ ਜਾ ਕੇ ਹੁਣ ਜਦੋਂ ਹੁਣ ਕੋਸਟ ਵੀ ਨੈਚੁਰਲੀ ਇੰਸ਼ੋਰੈਂਸ ਜਿਹੜਾ ਪ੍ਰੀਮੀਅਮ ਹੈ ਥੋੜਾ ਵੱਧ ਹੋ ਜਾਂਦਾ, ਉਹਨਾਂ ਦੀ 60 ਏਜ, ਉਹਨਾਂ ਨੇ ਮੈਨੂੰ $25,000 ਦੀ ਇੰਸ਼ੋਰੈਂਸ ਕਹੀ, ਉਹਨਾਂ ਨੇ ਉਹਨਾਂ ਦਾ ਪ੍ਰੀਮੀਅਮ ਆਇਆ $70। ਉਹ ਮੈਨੂੰ ਕਹਿੰਦੇ ਉਮਰ ਵੀ $70 ਤਾਂ ਮੈਂ ਵੈਸੇ ਇਕੱਠੇ ਕਰਨੇ ਸ਼ੁਰੂ ਕਰਾਂ ਨਾ, ਮੈਂ ਤਾਂ ਵੀ $25,000 ਜੋੜ ਲਾਂਗਾ। ਹੁਣ ਜੇ ਮੈਂ ਮੈਥ ਉਹਨਾਂ ਨੂੰ ਕਰਕੇ ਦਿਖਾਇਆ, ਤੁਸੀਂ $70 ਜੋੜਨੇ ਸ਼ੁਰੂ ਕਰੋ 30 ਸਾਲ ਚ ਜਾ ਕੇ ਤੁਹਾਡੇ 29-29.5-30 ਸਾਲ ਚ ਜਾ ਕੇ ਤੁਹਾਡੇ $25,000 ਬਣਦੇ ਆ। ਦੂਜਾ ਹੈਗਾ, ਚਲੋ ਆਪਾਂ $70 ਇਨਵੈਸਟ ਹੀ ਕਰਨੇ ਸ਼ੁਰੂ ਕਰਦੇ, ਅਸੀਂ ਜੋੜ ਨਹੀਂ ਰਹੇ, ਅਸੀਂ ਇਨਵੈਸਟ ਕਰ ਰਹੇ ਹਾਂ 6% ਤੇ, ਕਿਉਂਕਿ 60-65 ਤੇ ਜਾ ਕੇ ਆਪਾਂ ਅਗਰੈਸਿਵ ਗਰੋਥ ਨਹੀਂ ਕਰਾਉਂਦੇ ਹੁੰਦੇ,
1: 6% ਬਿਲਕੁਲ।
0: ਹਾਂਜੀ, ਸੋ 6% ਤੇ 17-18 ਸਾਲ ਚ ਜਾ ਕੇ ਤੁਹਾਡੇ $25,000 ਜੁੜਨੇ ਆ। ਹੁਣ ਦੇਖੋ ਜੇ 17-18 ਸਾਲ ਤੋਂ ਪਹਿਲੇ ਕੁਛ ਹੋ ਗਿਆ, ਮਤਲਬ ਸਾਨੂੰ ਕੀ ਪਤਾ ਕਦੋਂ ਕੀ ਹੋਣਾ, ਤਾਂ ਜਿੰਨੇ ਪੈਸੇ ਜੋੜੇ ਆ ਪਹਿਲੀ ਗੱਲ ਤਾਂ ਉਹ ਮਿਲਣਗੇ। ਦੂਜੀ ਗੱਲ, ਮੈਂ ਜਿਹੜੇ ਪਲਾਨ ਦੀ ਗੱਲ ਕਰ ਰਹੀ ਹਾਂ, 17-18 ਸਾਲ ਚੋਂ $25,000 ਦਾ ਪਲਾਨ ਤੁਹਾਡਾ $35,000 ਦਾ ਹੋ ਜਾਣਾ। ਸੋ ਕਈ ਵਾਰ ਨਾ ਆਪਾਂ ਇੰਸ਼ੋਰੈਂਸ ਨੂੰ ਰਿਪਲੇਸ ਹੀ ਨਹੀਂ ਕਰ ਸਕਦੇ ਤੁਹਾਡੀਆਂ ਸੇਵਿੰਗਸ ਦੇ ਨਾਲ। ਸੋ ਤੁਸੀਂ ਇਵੇਂ ਦੇ ਕਿਸੇ ਪਲਾਨ ਦੀ ਕੋਈ ਇਨਫੋਰਮੇਸ਼ਨ ਲੈਣੀ ਹੈ, ਤੁਹਾਡੇ ਕੋਲ ਆਲਰੇਡੀ ਕੋਈ ਇਵੇਂ ਦਾ ਪਲਾਨ ਹੈ, ਉਹਨੂੰ ਰਿਵਿਊ ਕਰਵਾਉਣਾ ਹੈ, ਜਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਡਿਵੀਡੈਂਡ ਵਾਲੇ ਪਲਾਨ ਹੈਗੇ ਆ ਜਾਂ ਨਹੀਂ ਹੈਗੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616।
1: ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਉਮਰਪ੍ਰੀਤ ਚਾਵਲਾ ਜੀ ਨਾਲ 647-446-1616। ਬਹੁਤ ਸ਼ੁਕਰੀਆ, ਥੈਂਕ ਯੂ
0: ਜੀ।
2: ਕਿਆ ਕਮਾਲ ਕਰਦੇ ਨੇ ਜੀ।

0: ਸਿਰਫ ਢੋਲਕੀ ਤੇ ਤਾੜੀਆਂ ਦੇ ਨਾਲ ਬੜਾ ਸ਼ਾਨਦਾਰ ਮਿਊਜ਼ਿਕ ਤੇ ਬਿਲਕੁਲ ਜੀ ਚਲਦੇ ਹਾਂ ਆਪਾਂ ਅੱਜ ਦੇ ਆਪਣੇ ਸਵਾਲ ਵੱਲ। ਜੀਵਨ ਵਿੱਚ ਇੱਕ ਚੀਜ਼ ਕਿਹੜੀ ਹੈ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ? 170 ਮਾਫ ਕਰਨਾ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਪਰ ਸਾਡੇ ਨਾਲ ਜੁੜੇ ਨੇ ਗੁਰਮੀਤ ਜੀ, ਸਤਿ ਸ੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਨੂੰ ਤਾਂ ਗੱਲ ਜਿਹੜੀ ਯਾਦ ਰੱਖਣੀ ਸੀ ਭੁੱਲ ਹੀ ਗਈ ਗਾਣਾ ਸੁਣ ਕੇ। ਮੈਂ ਤਾਂ ਉਹਦੇ ਚ ਮਗਨ ਹੋ ਗਈ।
0: ਨਹੀਂ ਤੁਸੀਂ ਨਾ ਬੜੀ ਦੇਰ ਹੋ ਗਈ ਬੋਲ ਤੇ ਵੀ ਹੋ ਤੁਸੀਂ ਹੈ ਨਾ, ਤੇ ਤਾਂ ਵੀ ਬੰਦਾ ਕਈ ਵਾਰ ਭੁੱਲ ਜਾਂਦਾ। ਮੈਂ ਕਹਿਣਾ ਕੀ ਸੀ?
1: ਨਹੀਂ ਮੈਂ ਕਿਹਾ ਦੇਖੋ ਹਮੇਸ਼ਾ ਸੱਚ ਬੋਲਣਾ,
0: ਸੱਚ ਬੋਲਣਾ
1: ਬਿਲਕੁਲ ਯਾਦ ਰੱਖੋ ਵੀ ਝੂਠ ਨਹੀਂ ਬੋਲਣਾ, ਸਭ ਤੋਂ ਵੱਡਾ ਟੂਲ ਹੈ।
0: ਅੱਛਾ, ਕਿਆ ਬਾਤ!
1: ਹਾਂਜੀ
0: ਜੀ, ਸੱਚ ਬੋਲੋ ਸਭ ਦੁਨੀਆ ਜ਼ਿੰਦਗੀ ਦੇ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਸੱਚ ਬੋਲੋ, ਸਦਾ ਖੁਸ਼ ਰਹੋ ਕੇ ਸੁਖੀ ਰਹੋ।
1: ਹਾਂਜੀ ਸਰ, ਸਾਰਾ ਕੁਛ ਹੀ ਰਹਿਣਾ,
0: ਸਾਰੀ ਖੁਸ਼ੀਆਂ ਸੱਚ ਨਾਲ ਹੀ ਨੇ,
1: ਇੱਕੋ ਹੀ ਟੋਲਾ ਸਾਰੇ ਆਪਣੇ ਖੁੱਲ ਜਾਂਦੇ ਨੇ।
0: ਸਹੀ ਗੱਲ ਹੈ, ਇੱਕ ਝੂਠ ਤੇ ਬੰਦਾ ਫਿਰ 100 ਝੂਠ ਬੋਲਦਾ।
1: ਕਾਹਦੇ ਲਈ ਕਾਹਦੇ ਲਈ ਕਿਉਂ ਕੋਈ ਕਿਉਂ ਬੋਲਣਾ।

0: ਜਿਹੜਾ ਬੰਦਾ ਮੈਂ ਦੇਖਿਆ ਕਈ ਵਾਰ ਬਹੁਤ ਝੂਠ ਬੋਲਦਾ ਨਾ, ਦੋ ਦਿਨ ਬਾਅਦ ਭੁੱਲ ਜਾਂਦਾ ਮੈਂ ਬੋਲਿਆ ਮੈਂ ਕਿਹਾ ਕੀ ਸੀ, ਹਨਾ।
1: ਉਹੀ ਤਾਂ ਬੋਲਣਾ ਕਾਹਦੇ ਲਈ ਹੈ, ਪਰਮਾਤਮਾ ਤੋਂ ਕਾਹਦਾ ਛੁਪਾ।
0: ਹਾਂ, ਜੋ ਹੈ ਸੋ ਹੈ।
1: ਕਹਿੰਦੇ ਨੇ ਜਿੱਥੇ ਤੂੰ ਆਪਾਂ ਗੁਨਾਹ ਕਰਕੇ ਰੱਬ ਕੋਲ ਚਲ ਜਾਂਦੇ ਸਾਨੂੰ ਮਾਫ ਕਰ ਗੁਰਦੁਆਰੇ, ਤੇ ਫਿਰ ਬਾਬਾ ਕਹਿੰਦਾ ਜਿੱਥੇ ਤੂੰ ਗੁਨਾਹ ਕੀਤਾ ਸੀ ਮੈਂ ਤਾਂ ਉੱਥੇ ਵੀ ਸੀ, ਉੱਥੇ ਕਿਉਂ ਨੀ ਮੈਨੂੰ ਯਾਦ ਕੀਤਾ?
0: ਉੱਥੇ ਨਜ਼ਰ ਅੰਦਾਜ਼
1: ਕਰਨ ਤੋਂ ਪਹਿਲਾਂ ਮੈਂ ਤਾਂ ਉੱਥੇ ਵੀ ਸੀ, ਹੁਣ ਹੁਣ ਨੀ ਬਖਸ਼ਾਉਣਾ ਜਾ ਭੱਜ ਇੱਥੋਂ।
0: ਮੈਂ ਤਾਂ ਸਦਾ ਤੇਰੇ ਅੰਗ ਸੰਗ ਆ, ਤੇਰੇ
1: ਹਾਂਜੀ ਹਾਂਜੀ ਰਾਮ ਰਾਮ ਸਾਰਾ ਸਾ।
0: ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖੋ ਵੀ ਝੂਠ ਨਹੀਂ ਬੋਲਣਾ, ਪਰ ਤੁਹਾਡੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇੱਕ ਚੀਜ਼ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਲਾਜ਼ਮੀ ਹੈ, ਕੰਪਲਸਰੀ ਹੈ ਵੀ ਹਾਂ ਇਹ ਚੀਜ਼ ਯਾਦ ਰੱਖੋ, ਜਿਵੇਂ ਗੁਰਮੀਤ ਜੀ ਨੇ ਕਿਹਾ ਝੂਠ ਨਾ ਬੋਲੋ। ਫਾਇਦਾ ਕੀ ਹੈ, ਸਗੋਂ ਹੋਰ ਪਰੇਸ਼ਾਨ ਹੁੰਦਾ ਬੰਦਾ। ਤੁਸੀਂ ਵੀ ਲਾਓ ਕਾਲ 905-673-3337 9056733337।

0: वाह वाह, चलते अगली कॉल देवाल जी 8 4 6 8 4 6। सत श्री अकाल। हेलो जी।
1: हाजी सत श्रीकाल जी।
0: सत श्री अकाल जी, भाई जी की हाल चाल है?
1: बहुत वधिया जी, बहुत वधिया। मैं जसविंदर मल्ली बोल रहा जी।
0: मल्ली साहब ठीक ठाक हो?
1: बहुत वधिया जी, बहुत वधिया। होर जी
0: जी, केड़ी चीज इंसान नु हमेशा याद रखनी चाहिदी है?
1: बस जी, झूठ नहीं बोलना चाहिदा। एक ना पता की एक होर अपने बहुत वड्डी रीत ही कह लो, है ना, रीत जी आ।
0: हाँ
1: ओ भी नहीं करनी चाहिदी।
0: की रीत जी?
1: ਉਹ ਰੀਤ ਹੈਗੀ ਆ ਕਿ ਕਹਿੰਦੇ ਨਾ ਸੌਂ ਖਾ ਤੂੰ ਸੌਂ ਖਾ, ਮੈਂ ਕਹਿੰਦਾ ਨਾ ਯਾਰ ਕੀ ਪਵਾਂ ਝੂਠੀ, ਮੈਂ ਨੀ ਖਾਣੀ, ਮੈਂ ਸੌਂ ਖਾਂਦਾ ਹੀ ਨੀ ਹੁੰਦਾ।
0: ਹਾਂ, ਸੌਂ ਬੰਦੇ ਨੂੰ ਖਵਾਣੀ ਤਾਂ ਹੀ ਆ। ਬੰਦਾ ਕਹਿੰਦਾ ਮੈਂ ਯਾਰ ਸੌਂ ਖਾਨਾ ਵੀ, ਆਹ ਕੰਮ ਮੈਂ ਨਹੀਂ ਕੀਤਾ, ਤੇ ਸੌਂ ਵਾਲਾ ਬੰਦਾ ਜ਼ਿਆਦਾਤਰ ਹੁੰਦਾ ਝੂਠਾ ਹੀ ਆ ਕਹਿੰਦੇ।
1: ਬਿਲਕੁਲ ਜੀ ਬਿਲਕੁਲ। ਪਤਾ ਕੀ ਹੁੰਦਾ, ਜੇ ਆਪਾਂ ਸੌਂ ਖਾ ਲਈਏ ਨਾ, ਅਗਲੇ ਨੂੰ ਐਂ ਧਰਵਾਸ ਜਿਹਾ ਤਾਂ ਹੋ ਜਾਂਦਾ, ਆਪਦੇ ਆਪ ਨੂੰ ਨੀ ਹੁੰਦਾ। ਤੇ ਜੇ ਆਪਾਂ ਸੌਂ ਨਾ ਖਾਈਏ ਭਾਵੇਂ ਸੱਚੇ ਭਾਵੇਂ ਝੂਠੇ, ਹਨਾ, ਜੇ ਆਪਾਂ ਨੂੰ ਇੱਕ ਦੋ ਵਾਰੀ ਜਿਹੜਾ ਹੁਣ ਅਗਲੀ ਰੂਟੀਨ ਬਣੀ ਹੈ ਨਾ, ਇੱਕ ਦੋ ਵਾਰੀ ਨਹੀਂ ਲੱਗੂਗਾ ਲਵੀ ਕਿ ਮੈਂ ਯਾਰ ਸੌਂ ਨੀ ਖਾਧੀ, ਹਨਾ, ਮੈਂ ਜਾਂ ਲਵੀ ਅਗਲਾ ਨਾ ਫੀਲ ਕਰੇ, ਤੇ ਉਸ ਤੋਂ ਬਾਅਦ ਤੁਹਾਨੂੰ ਖੁਦ ਨੂੰ ਸੰਤੁਸ਼ਟੀ ਹੋਊਗੀ ਯਾਰ ਮੈਂ ਭਾਵੇਂ ਸੱਚਾ ਭਾਵੇਂ ਝੂਠਾ।
0: ਬਿਲਕੁਲ, ਦੇਖੋ ਜੀ, ਜਿਹੜੇ ਵੀ ਕੋਈ ਰਿਸ਼ਤੇ ਬਣਦੇ ਨੇ ਨਾ, ਉਹ ਬਣਦੇ ਆ ਟਰੱਸਟ ਤੇ ਇਤਬਾਰ ਤੇ। ਜੇ ਇਤਬਾਰ ਹੈ ਨੀ, ਤੇ ਜੇ ਸੌਂ ਖਾਣ ਦੀ ਗੱਲ ਬੰਦਾ ਕਵੇ, ਮਤਲਬ ਉਹਨੂੰ ਤੁਹਾਡੇ ਤੇ ਇਤਬਾਰ ਨੀ ਆ, ਤੁਹਾਨੂੰ ਉਹ ਤੇ ਇਤਬਾਰ ਨੀ, ਵੀ ਮੇਰੀ ਗੱਲ ਨਹੀਂ ਮੰਨਦਾ ਪਿਆ, ਉਸ ਤੇ ਮਜ਼ਾ ਹੀ ਨੀ ਆਉਂਦਾ ਰਿਸ਼ਤਿਆਂ ਦਾ।
1: ਬਿਲਕੁਲ ਜੀ ਬਿਲਕੁਲ,
0: ਕਿਆ ਬਾਤ ਆ ਬਾਈ ਜੀ, ਨਜ਼ਾਰਾ ਲਿਆ ਤਾ, ਬਹੁਤ ਸੋਹਣੀ ਗੱਲ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ, ਤੁਹਾਡਾ ਥੈਂਕ
0: ਯੂ, ਬਹੁਤ ਧੰਨਵਾਦ ਵੀਰੇ, ਕਿਆ ਬਾਤ ਹੈ। ਖਾਣੀ ਸੌਂ ਯਾਰ, ਜਦੋਂ ਬੰਦੇ ਨੂੰ ਪਤਾ ਮੈਂ ਸੱਚਾ ਤੇ ਮੈਂ ਸੱਚ ਕਿਹਾ। ਅਗਲੀ ਕਾਲ ਦੇ ਵੱਲ ਚੱਲਦੇ ਆ ਜੀ, 8 2 0 8 2 20 82। ਸਤਿ ਸ਼੍ਰੀ ਅਕਾਲ, 8 2 0 8 0 ਜੀ। ਹੈਲੋ, ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ, ਅਸੀਂ ਤੁਹਾਡੀ ਆਵਾਜ਼ ਸੁਣ ਨਹੀਂ ਪਾ ਰਹੇ। 2 0 8 2, ਜੇ ਤੁਸੀਂ ਰੇਡੀਓ ਦੀ ਕਰੋਗੇ ਆਵਾਜ਼ ਘੱਟ, ਤੇ ਤਾਂ ਹੀ ਅਸੀਂ ਕਰ ਸਕਾਂਗੇ ਗੱਲ। ਸਤਿ ਸ਼੍ਰੀ ਅਕਾਲ ਜੀ, ਪਿੱਛੇ ਰੇਡੀਓ ਦੀ ਆਵਾਜ਼ ਘੱਟ ਕਰੋਗੇ
2: ਪਲੀਜ਼।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ?
2: ਹੈਲੋ,
0: ਹਾਂਜੀ, ਹੈਲੋ ਹੈਲੋ, ਤੁਸੀਂ ਪਲੀਜ਼ ਰੇਡੀਓ ਦੀ ਆਵਾਜ਼ ਪਿੱਛੇ ਘੱਟ ਕਰੋ, ਤਾਂ ਤੁਸੀਂ ਮੇਰੀ ਆਵਾਜ਼ ਸੁਣ ਸਕੋਗੇ ਫੋਨ ਚ, ਨਹੀਂ ਤੇ ਫਿਰ ਆਪਾਂ ਏਦਾਂ ਹੀ ਲੱਗੇ ਰਹਾਂਗੇ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਚਾਲ ਹੈ ਜੀ?
2: ਵਧੀਆ ਜੀ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ। ਕੀ ਕਹਿਣਾ ਚਾਹੋਗੇ, ਕਿਹੜੀ ਚੀਜ਼ ਇਨਸਾਨ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਇੱਕ ਸਭ ਤੋਂ ਕੀਮਤੀ ਤੁਹਾਡੇ ਮੁਤਾਬਕ?
2: ਜੀ, ਆਪਣੇ ਪਹਿਲੇ ਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਸਾਹ ਆ ਆਪਣੇ,
0: ਹਾਂਜੀ,
2: ਉਹ ਇੱਕ ਆਇਆ ਕਿ ਨਾ ਆਇਆ ਤੁਹਾਨੂੰ ਪਤਾ ਨੀ ਹੈਗਾ, ਅਗਲਾ ਸਾਹ ਆਊਗਾ ਕਿ ਨਹੀਂ। ਮਰਨਾ ਸੱਚ ਤੇ ਚੋਣਾ ਝੂਠ।
0: ਬਿਲਕੁਲ ਬਿਲਕੁਲ, ਮੈਨੂੰ ਹੁਣ ਨਾ ਦਿਮਾਗ ਦੇ ਵਿੱਚ ਪ੍ਰੋਪਰ ਗੱਲ ਆ ਨਹੀਂ ਰਹੀ, ਗੁਰੂ ਨਾਨਕ ਦੇਵ ਜੀ, ਮਰਦਾਨਾ ਜੀ ਤੇ ਨਾਲ ਸ਼ਾਇਦ ਇੱਕ ਹੋਰ ਜਣੇ ਸੀਗੇ, ਤੇ ਇਹੀ ਗੱਲ ਚੱਲੀ, ਤੁਹਾਨੂੰ ਕਿੰਨਾ ਕੁ ਯਕੀਨ ਹੈ ਆਪਣੇ ਸਾਹਾਂ ਤੇ? ਤੇ ਸਾਰਿਆਂ ਦੀ ਗੱਲ ਜਦੋਂ ਹੋਈ ਨਾ, ਲਾਸਟ ਵਿੱਚ ਇਹ ਕਿਹਾ ਵੀ ਤੁਹਾਡਾ ਵੱਧ ਤੋਂ ਵੱਧ ਕੰਟਰੋਲ ਹੈ, ਕੰਟਰੋਲ ਕਿਸੇ ਤੇ ਵੀ ਨਹੀਂ ਵੈਸੇ, ਬਸ ਇਹੀ ਹੈ, ਲਾਸਟ ਸਾਹ ਜਦੋਂ ਨਿਕਲ ਗਿਆ ਤੇ ਨਿਕਲ ਗਿਆ, ਕਿ ਨਹੀਂ, ਸਵਾਸਾਂ ਦੀ ਪੂੰਜੀ ਇੰਨੀ ਹੈ, ਪਰ ਜ਼ਿੰਦਗੀ ਨੂੰ ਤੁਸੀਂ ਖੁਸ਼ ਰੱਖੋ, ਖੁਸ਼ ਰਹੋ, ਸਦਾ ਆਪ ਖੁਸ਼ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਖੁਸ਼ ਰੱਖੋ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ। ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਅੱਛਾ, ਲਾ ਕੇ ਰੱਖੀਏ, ਜ਼ਰੂਰ ਲਾ ਦਿੰਦੇ, ਜ਼ਰੂਰ ਦੁਬਾਰਾ ਚੱਕ ਦਿੰਦੇ ਫੱਟੇ, ਠੀਕ ਹੈ, ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ।

0: ਐਦਾਂ ਜਿਵੇਂ ਮਹਿਫਲ ਲੱਗੀ ਨਾ, ਸਾਰਿਆਂ ਦੀ ਬੈਠੇ ਆਰਾਮ ਨਾਲ ਤੇ ਸਾਰੇ ਗੀਤ ਇਕੱਠੇ ਗਾ ਰਹੇ ਆ ਤੇ ਤਾੜੀਆਂ ਮਾਰ ਰਹੇ ਆ, ਬੜਾ ਸ਼ਾਨਦਾਰ। ਤੇ ਚੱਲਦੇ ਆ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਸਾਰਾਂਸ਼ ਜੁੜ ਚੁੱਕੇ ਨੇ ਤੇ ਬਾਕੀ ਜਿਹੜੀ ਕਾਲਸ ਆ ਰਹੀਆਂ ਨੇ ਆਪਾਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਹੱਥ ਜੋੜ ਕੇ ਆਪਾਂ ਥੋੜੀ ਦੇਰ ਹੋਲਡ ਦੇ ਉੱਤੇ ਜ਼ਰੂਰ ਰਹੀਏ, ਤੁਹਾਡੀ ਕਾਲ ਵੀ ਆਪਾਂ ਲਵਾਂਗੇ। ਤੇ ਪਹਿਲਾਂ ਸਾਰਾਂਸ਼ ਜੀ ਨਾਲ ਕਰਦੇ ਹਾਂ ਗੱਲਬਾਤ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਜੀ ਵੈਲਕਮ।
1: ਥੈਂਕ ਯੂ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਾਰਾਂਸ਼ ਜੀ, ਕਿਵੇਂ ਹੋ?
1: ਚੜ੍ਹਦੀ ਕਲਾ ਜੀ, ਤੁਸੀਂ ਦੱਸੋ।
0: ਹਾਏ ਹਾਏ ਹਾਏ ਹਾਏ, ਚੜ੍ਹਦੀ ਕਲਾ ਹੀ ਚਾਹੀਦੀ ਹੈ ਤੇ ਚੜ੍ਹਦੀ ਕਲਾ ਹੋਵੇ ਵੀ ਕਿਉਂ, ਜਦੋਂ ਆਪਾਂ ਕੰਮ ਸਹੀ ਕਰੀਏ, ਓਨੈਸਟੀ ਨਾਲ ਕਰੀਏ ਤੇ ਸਾਡਾ ਮਨ ਸਾਫ਼ ਹੈ, ਚੜ੍ਹਦੀ ਕਲਾ ਆਪੇ ਹੀ ਹੋਣੀ ਹੈ ਸਾਰਾਂਸ਼ ਜੀ।
1: ਬਿਲਕੁਲ ਜੀ, ਬਿਨਾਂ ਲਾਲਚ ਕੇ ਕੰਮ ਕਰਨਾ ਚਾਹੀਏ।
0: ਹਾਂ ਬਿਲਕੁਲ, ਜੋ ਮਿਲਣਾ ਨਸੀਬਾਂ ਦੇ ਵਿੱਚ ਉਹ ਮਿਲ ਕੇ ਹੀ ਰਹਿਣਾ। ਤੇ ਪਿੱਛੇ ਜੀ ਆਪਾਂ
1: ਸਾਰਾਂਸ਼ ਬਾਤ, ਮੈਂ ਕੁਝ ਯਾਦ ਆਈ
0: ਜੀ,
1: ਇੱਕ ਔਰ ਇੱਕ ਲਾਈਕ ਸੇਇੰਗ ਹੈ, ਸਮੇਂ ਸੇ ਪਹਿਲੇ ਭਾਗਿਆ ਸੇ ਅਧਿਕ, ਤੇ ਸਭ ਨੇ ਬੋਲਾ ਨਾ,
0: ਸਮੇਂ ਸੇ ਪਹਿਲੇ ਭਾਗਿਆ ਸੇ ਜ਼ਿਆਦਾ ਕੁਛ ਨਹੀਂ ਮਿਲਤਾ, ਏਦਾਂ ਸੀ ਕੁਛ?
1: ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਸੀ,
0: ਸਾਨੂੰ ਵੀ ਯਾਦ ਆ ਗਈ। ਬਿਲਕੁਲ ਸਾਰਾਂ ਜੀ, ਤੇ ਜ਼ਰੂਰ ਦੱਸੋ, ਪਹਿਲਾਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਹੈ ਨਾ ਲੋਨ ਦੀ, ਤੇ ਜੋ ਕੁਛ ਵੀ ਪ੍ਰੋਡਕਟ ਆਪਣਾ ਪਹਿਲਾਂ ਚੱਲ ਰਹੇ ਸੀ, ਹੁਣ ਰੀਸੈਂਟਲੀ ਅੱਜ ਜਾਂ ਕੱਲ ਹੀ ਲਾਂਚ ਹੋਇਆ, ਇਹਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦਿਓ। ਗਵਰਨਮੈਂਟ ਨੇ ਕੀ ਹੁਣ ਨਵਾਂ ਪ੍ਰੋਡਕਟ ਸਾਰਿਆਂ ਲਈ ਲਾਂਚ ਕੀਤਾ ਜੀ?
1: ਹਾਂਜੀ, ਗਵਰਨਮੈਂਟ ਨੇ ਆਪਣੀ ਐਜੂਕੇਸ਼ਨ ਕੀ ਪਾਲਿਸੀ ਮੇਂ ਚੇਂਜ ਕਰਾ ਹੈ
0: ਜੀ,
1: ਔਰ ਨਈ ਪਾਲਿਸੀ ਆਜ ਸੇ ਇੰਪਲੀਮੈਂਟ ਹੋ ਗਈ ਹੈ 1 ਅਗਸਤ ਸੇ, ਔਰ ਇਸਮੇ ਲਾਈਕ ਲੋਨ ਆਏਗਾ 0% ਪੇ ਬਿਨਾਂ ਕ੍ਰੈਡਿਟ ਚੈੱਕ ਕੇ। ਗ੍ਰਾਂਟਸ ਗਵਰਨਮੈਂਟ ਨੇ ਮੋਸਟ ਆਫ ਦਾ ਗ੍ਰਾਂਟਸ ਬੰਦ ਕਰ ਦੀ ਹੈ, ਬਟ ਲੋਨ ਸਿਗਨੀਫਿਕੈਂਟ ਅਮਾਊਂਟ ਕਾ ਹੈ, 0% ਪੇ ਹੈ, ਔਰ ਬਹੁਤ ਟਾਈਮ ਬਾਅਦ ਰੀਪੇਮੈਂਟ ਸਟਾਰਟ ਹੈ। ਵਿਆਜ ਦਰ 2.5% ਹੈ ਸਾਲ ਕਾ, 2.5 ਸਾਲ ਬਾਅਦ ਜੋ ਪੇ ਕਰਨਾ ਸਟਾਰਟ ਕਰੇਗੇ, ਮਤਲਬ 0 ਜਾਂ 2.5%, ਦੈਟਸ ਦਾ ਵਿਆਜ ਦਰ, ਨੋ ਕ੍ਰੈਡਿਟ ਚੈੱਕ।
0: ਅੱਛਾ, 2.5 ਸਾਲ ਬਾਅਦ ਸ਼ੁਰੂ ਹੋਏਗਾ ਜਿਹੜਾ ਪਰਸੈਂਟ ਲੱਗਣਾ, ਉਸ ਤੋਂ ਪਹਿਲਾਂ 2.5 ਸਾਲ 0% ਇੰਟਰਸਟ ਤੇ?
1: ਬਿਲਕੁਲ ਜੀ, ਐਸਾ ਹੀ ਹੈ, ਔਰ ਵਿਦਆਊਟ ਕੋਲੈਟਰਲ। ਜੈਸਾ ਆਪਕੋ ਬਤਾ ਰਹਾ ਥਾ, ਲਾਈਨ ਆਫ ਕ੍ਰੈਡਿਟ ਲੈਣੇ ਗਿਆ ਬੈਂਕ ਮੇਂ, ਤੋ $70,000 ਕੀ ਲਾਈਨ ਆਫ ਕ੍ਰੈਡਿਟ ਕੇ ਲਈ ਉਹਨਾਂ ਨੇ ਪਰਸਨਲ ਗਾਰੰਟੀ ਲੈ ਲਈ ਮੇਰੀ, ਮੇਰਾ ਘਰ ਉਠਾ ਲੈਣਗੇ ਅਗਰ ਪੈਸੇ ਨਹੀਂ ਦੇਣਗੇ, ਮੈਨੇ ਕਹਿੰਦੇ ਪੈਸੇ ਮਾਰਨੇ ਆ, ਲੇਕਿਨ ਉਹਨਾਂ ਨੇ ਸਾਈਨ ਕਰਾ ਲਿਆ ਕਿ ਭਈਆ ਪਰਸਨਲ ਹੀ ਹੈ ਵੋ, ਹੈ ਨਾ।
0: ਹਾਂਜੀ,
1: ਮੈਂ ਨਾ ਸੋਚਿਆ ਯਾਰ, ਹਮ ਜੋ ਕਾਮ ਕਰ ਰਹੇ ਉਸਮੇ ਲੋਕੋ ਕੋ ਲੱਖ ਡੇਢ ਲੱਖ 2 ਲੱਖ ਤੱਕ ਫੰਡਿੰਗ ਆਤੀ ਹੈ, ਲੋਨ ਆਤਾ ਹੈ, ਗ੍ਰਾਂਟ ਆਤੀ ਸੀ, ਚਲੋ ਪਹਿਲੇ
0: ਹਾਂਜੀ
1: ਲੋਨ ਆ ਰਿਹਾ, ਉਸਮੇ ਕੋਈ ਪਰਸਨਲ ਗਾਰੰਟੀ ਹੈ ਹੀ ਨਹੀਂ, ਇਹ ਬੈਂਕ ਵਾਲੇ ਹਮੇ ਬਸ ਲੂਟਨੇ ਮੇਂ ਲਗੇ, ਇਸ ਲਈ ਆਪ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਸੇ ਫੰਡਿੰਗ ਹਾਸਿਲ ਕਰੇ, ਬੈਂਕ ਤੋਂ ਆਪਕੋ ਲੂਟਨੇ ਕੇ ਲਈ ਬੈਠੇ ਹੈਂ ਆਪ।
0: ਹਾਂ ਤੇ ਬਿਲਕੁਲ, ਇਹ ਜਿਹੜਾ ਨਵਾਂ ਪ੍ਰੋਡਕਟ ਹੈ ਜੇ ਤੁਹਾਨੂੰ ਲੋਨ ਮਿਲਣਾ ਹੈ, ਇਹਦਾ ਕੀ ਜ਼ਰੀਆ, ਕਿਵੇਂ ਸਾਨੂੰ ਮਿਲ ਸਕਦਾ ਹੈ, ਕੋਈ ਫੈਮਿਲੀ ਦਾ ਇਨਕਮ ਜਾਂ ਕੀ ਕ੍ਰਾਈਟੇਰੀਆ ਕੀ ਹੈ?
1: ਹਾਂਜੀ, ਜੋ ਨਿਆ ਕ੍ਰਾਈਟੇਰੀਆ ਹੈ ਉਸਮੇ ਆਪਕੀ ਫੈਮਿਲੀ ਇਨਕਮ ਲੈਸ ਦੈਨ $90,000 ਹੈ, ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਏਜ ਲਿਮਿਟ ਡਜ਼ਨਟ ਮੈਟਰ, ਚਾਹੇ ਪੈਨਸ਼ਨ ਪੇ ਹੈ ਡਜ਼ਨਟ ਮੈਟਰ, ਫੈਮਿਲੀ ਆਫ 4 ਕਾ ਐਸਟੀਮੇਟ ਅਗਰ ਹਮ ਲੈ ਕੇ ਚਲੇ, ਤੋ ਉਨਕੋ 2 ਸਾਲ ਕੇ ਕੋਰਸ ਮੇਂ ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ, ਫੈਮਿਲੀ ਆਫ 4 ਕੋ ਅਪ ਟੂ $2,00,000 ਕੀ ਫੰਡਿੰਗ ਬਣ ਜਾਤੀ ਹੈ ਲੋਨ ਕੇ ਰੂਪ ਮੇਂ
0: ਜੀ,
1: ਉਸਮੇ ਸੇ 40,000 ਤੋ ਕਾਲਜ ਕੋ ਚਲਾ ਗਿਆ,
0: ਹਾਂਜੀ
1: ਲੋਨ ਮੇਂ ਸੇ, ਠੀਕ $160,000 ਆਪਕੇ ਖਾਤੇ ਮੇਂ ਗਵਰਨਮੈਂਟ ਨੇ ਡਾਲ ਦੇਣਾ ਹੈ, 8 ਸਾਲ ਸੇ ਕਾਮ ਕਰ ਰਹੇ ਹੈ, ਯੇ ਵੋ ਨਹੀਂ, ਜੂਆ ਨਹੀਂ ਹੈ, ਯੇ ਟ੍ਰੇਡਿੰਗ ਨਹੀਂ ਹੈ, ਯੇ ਆਏਗਾ ਨਹੀਂ ਆਏਗਾ, ਆਪ ਆਫਿਸ ਆ ਜਾਈਏ, ਜਿਤਨੇ ਕੇਸ ਦੇਖਣਾ ਦੇਖ ਲੀਜੀਏ
0: ਜੀ,
1: 1.5 ਲੱਖ ਆਪਕੇ ਅਕਾਊਂਟ ਮੇਂ ਆ ਗਏ, 1.60 ਮੋਰ ਪ੍ਰੀਸਾਈਜ਼, ਔਰ ਬਾਕੀ ਅਗਰ ਆਪਕੇ ਬੱਚੇ ਲਾਈਕ ਛੋਟੇ ਹੈ 11 ਸਾਲ ਸੇ, ਤੋ ਉਨਕੀ 3200 ਪਰ ਕਿਡ ਕੀ ਪਰ ਈਅਰ ਕੀ ਗ੍ਰਾਂਟ ਗਵਰਨਮੈਂਟ ਕੀ ਹੈ।
0: ਅੱਛਾ,
1: ਮਤਲਬ ਹਸਬੈਂਡ ਵਾਈਫ ਪੜ੍ਹ ਰਹੇ ਹੈ, ਬੱਚੇ ਛੋਟੇ 11 ਸਾਲ ਸੇ, ਤੋ ਹਸਬੈਂਡ ਵਾਈਫ ਕੋ ਗ੍ਰਾਂਟ ਮਿਲੇਗੀ, ਮੈਂ ਨਹੀਂ ਕਹਿ ਰਿਹਾ ਬੱਚੇ ਉਨਕੇ ਕਾਲਜ ਕੋਰਸ ਕਰ ਰਹੇ, ਸਮਝੇ, ਆਰਾਮ ਸੇ ਕੋਰਸ ਕਰੇ, ਸਕਿੱਲ ਡਿਵੈਲਪ ਕਰੇ, ਐਜੂਕੇਸ਼ਨ ਲੈ, ਫੰਡਿੰਗ ਹਾਸਿਲ ਕਰੇ।
0: ਕੀ ਬਾਤ ਹੈ, ਤੇ ਇਹਦੇ ਲਈ ਸਾਨੂੰ ਕਿੱਥੇ ਆਉਣਾ ਪਏਗਾ, ਕੀ ਨੰਬਰ ਹੈ, ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਤੁਸੀਂ ਐਡ ਆਨ ਕਰਨੀ ਹੋਵੇ ਸਰਾਂ ਜੀ?
1: ਹਾਂਜੀ, ਸੋ ਇਸਮੇ ਲਾਈਕ ਆਸਾਨ ਸੇ ਕੋਰਸਿਸ ਹੈ, ਬਿਜ਼ਨਸ ਮੈਨੇਜਮੈਂਟ ਅਕਾਊਂਟਿੰਗ ਕੇ ਕੋਰਸਿਸ ਹੈ, ਔਰ ਲਾਈਕ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਹਮਾਰੀ ਫੀਸ ਕਮ ਹੋਣੇ ਕੇ ਬਾਅਦ, ਪਹਿਲੇ ਵੀ 199 ਥੀ, ਪਾਲਿਸੀ ਚੇਂਜ ਹੋਣੇ ਕੇ ਬਾਅਦ ਵੀ 199 ਹੈ, ਦੈਟਸ ਇਟ
0: ਜੀ,
1: ਕੋਈ ਚਲਾਕੀ ਕੋਈ ਮਿੱਠੀ ਬਾਤੇ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ, ਤੇ ਛੋਟ 0 ਕੰਪਲੇਂਟ, ਕੋਈ ਮੈਂ ਕਹਿ ਨਹੀਂ ਸਕਤਾ, ਕਿਉਂ ਪੈਸੇ ਹਮ ਕਾਮ ਹੋਣੇ ਕੇ ਬਾਅਦ ਮੇਂ ਤੋ ਉਲਟਾ ਲੋਕੋ ਨੇ $200 ਨੇ ਮੇਰੇ $200 ਦੇਣੇ ਅਭੀ, ਹਮ ਲਿਸਟ ਬਣਾਨੀ ਹੈ, ਹਮਨੇ ਅਗਲੇ ਹਫਤੇ ਮੰਗਣਾ ਸ਼ੁਰੂ ਕਰਨਾ ਲੋਕੋ ਸੇ, ਹਮੇਂ ਟਾਈਮ ਨਹੀਂ ਮੰਗਣੇ ਕਾ, ਲਾਸਟ ਸੇ ਬਿਜ਼ੀ ਥੇ ਹਮ 1-2 ਮਹੀਨੇ ਸੇ
0: ਜੀ ਜੀ,
1: ਤੋ ਇਸ ਲੀਏ ਇਮਾਨਦਾਰੀ ਸੇ ਹਮ ਕਾਮ ਕਰ ਰਹੇ ਹੈਂ, ਕੋਈ ਕੁੰਡੀ ਕੋਈ ਚਾਬੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਠਾ ਕਰਕੇ ਇਹ ਚੀਜ਼ ਬਤਾਤੇ ਹੈ, ਨੰਬਰ ਨੋਟ ਕਰੇ ਆਪ ਹਮਾਰਾ, 4372461375, 4372461375, ਹਮਾਰੀ ਛੋਟੀ ਜੀ ਫੀਸ ਸ਼ੁਰੂ ਮੇਂ ਲੇਤੇ ਸਰ, ਕਾਮ ਹੋਣੇ ਕੇ ਬਾਅਦ ਲੇਤੇ, ਫੰਡਿੰਗ ਕਿਸੇ ਖਾਤੇ ਮਾਰੀ, ਆਪਕੇ ਖਾਤੇ ਮੇਂ ਤੋ ਆਪਕੀ ਇਮਾਨਦਾਰੀ ਚੈੱਕ ਹੋ ਰਹੀ ਹੈ, ਆਫਿਸ ਕਾ ਐਡਰੈਸ ਹੈ 218 ਐਕਸਪੋਰਟ ਬੁਲੇਵਰਡ ਹਰੇ ਟਰੇ ਡੈਰੀ ਪੇ, आप ट्यूजडे आ सकते हैं, मंडे को मैंने बोला स्टाफ को कहता छुट्टी चाहिए, मैंने कहा ले लो भाई इस बार।
0: नहीं ठीक है, ट्यूजडे तो तुसी जरूर तुसी पहुंचो। ते जिहड़े किड्स दी एज तुसी कोई मेंशन कीती है, बच्चियां दी उम्र जे फैमिली दे विच ग्रांट या कुछ किवें किवें तुहानूं मिल सकदे, कोई मेंशन कीता है बच्चियां दी एज किन्नी होनी चाहीदी है?
1: 11 साल से नीचे।
0: 11 साल से नीचे। अच्छा,
1: अगर आप मान के चलिए किसी के 3 बच्चे हैं तो हाँ। मतलब अगर किसी के 3 बच्चे हैं, ये बड़ा थोड़ा सा ट्रिकी करा, ट्रिकी नहीं है, लाइक फोन पे जब आप एस्टिमेट, हम आपको एस्टिमेट देंगे फोन पे,
0: सिंपल तरीके से
1: सिंपल तरीके में आपको समझा देता हूँ। आपकी मतलब मान के चले आपकी फीस है कॉलेज की 10,000 एक साल की
0: जी,
1: तो अगर आपके 3 बच्चे हैं
0: जी
1: तो आपकी $3200 पर किड ग्रांट आ रही है, तो मतलब आपकी फीस तो निकल ही गई बाहर बाहर।
0: अच्छा, $3200 पर किड पर ईयर,
1: बिल्कुल सही बोला, यस बिल्कुल सही पढ़ा आपने।
0: जी जी जी,
1: अब फीस निकल गई, अब आया आपको 2 लाख, तो 2 लाख का 2 लाख आपका ही लोन हो गया।
0: हाँ,
1: कॉलेज की फीस उसमें से कटी नहीं, अगर आपके 3 बच्चे हो गए 11 साल से नीचे। अगर 2 बच्चे हुए तो 6400, 10,000 में से 6400 तो ग्रांट नहीं कवर कर लिया ना, बाकी 3,000 2 लाख में से 3,000 माइनस करोगे तो कमी, इट्स नॉट अ बिग डील, राइट?
0: बिल्कुल।
1: 0% पे लोन है, 2.5 साल बाद पेमेंट स्टार्ट होती है। तीसरी बड़ी बात, जब पेमेंट स्टार्ट होती है 2.5 साल बाद, 15 साल में उसे लौटा सकते हैं उस लोन को। चौथी बात, तो पेमेंट स्टार्ट होती है 2.5 साल बाद, शुरुआत आज तक कितना 0, बाद में कितना 2.5% पूरे साल का, तो
0: कुछ भी नहीं है, बिल्कुल
1: कुछ भी नहीं है 2.5%, और बाकी लाइक 15 साल में उतारते हैं उसको, कोई चाबी नहीं है,
0: बिल्कुल
1: गवर्नमेंट फंडिंग के लिए बैंक नहीं कर रहा। नंबर नोट कर लें आप हमारा, 4372631375, नंबर अगेन 4372631375। मैसेज छोड़ के कॉल कर लें, आपको कल आपको हमारा ऑफिस कल भी लाइक स्टाफ आपको मेरे कांटेक्ट कर लेगा आपको।
0: क्या बात है, बिल्कुल जी, 4372614375 4372631375 ते तुसी ज्यादा जानकारी ले सकते हो। यूनी ग्लोबल एडवाइजरी 4372614375। सरां जी बहुत शुक्रिया सर, थैंक यू।
1: थैंक
0: यू, तेरे बिना ना गुजारा है। नंबर अगला आ रहा है, नहीं बने नहीं टाइम, चलो कोई ना। 418 जी, सत श्री अकाल।
2: सत श्री अकाल जी, छोटे वीर की हाल है?
0: बहुत वधिया सर, तुहाडी वड्डे वीर दी कॉल आ गई, होर भी वधिया।
2: बस वधिया, ते वो ऐ है भी मतलब बंदे नु याद रखना चाहिदा अपना करंट, मतलब वर्तमान
0: जी,
2: भी हुण की कर रहे हां, भी ना तां बड़ा फ्यूचर नु सोच के ते ना बड़ा पास्ट दी चिंता
0: जी,
2: एवें नहीं मन खराब करना चाहिदा।
0: ਤਾਂ ਹੀ ਅੰਗਰੇਜ਼ੀ ਵਿੱਚ ਕਹਿੰਦੇ ਆ ਪ੍ਰੈਜ਼ੈਂਟ।
2: ਬਸ ਪ੍ਰੈਜ਼ੈਂਟ ਉਹੀ, ਮੈਂ ਤਾਂ ਮੈਂ ਪੰਜਾਬੀ ਚ ਕਹਿਤਾ, ਚਲੋ
0: ਉਹ ਪ੍ਰੈਜ਼ੈਂਟ ਉਹੀ ਗਿਫਟ ਵੀ ਹੋ ਜਾਂਦਾ ਨਾ, ਪ੍ਰੈਜ਼ੈਂਟ ਦੋ ਮਤਲਬ ਹੋ ਜਾਂਦੇ ਪ੍ਰੈਜ਼ੈਂਟ ਦੇ।
2: ਬਹੁਤ ਵਧੀਆ ਗੱਲਬਾਤ ਕਰਦੇ ਹੋ ਤੁਸੀਂ, ਤੇ ਸੋਹਣਾ ਲੱਗਦਾ ਤੇ ਸਾਰਾ ਮਤਲਬ ਖਿੜ ਜਾਂਦਾ ਥੋੜਾ ਜਿਹਾ, ਆਹ ਜਿਹੜਾ ਦਿਨ ਹੁੰਦਾ ਸ਼ਾਮ ਹੁੰਦੀ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ।
2: ਹੁਣ ਐਂ ਕਰਿਓ ਥੋੜਾ ਜਿਹਾ ਇੱਕ ਨਾ ਸਾਡਾ ਗੀਤ ਮੇਰਾ ਲਾ ਦਿਓ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ।
0: ਹਾਂਜੀ,
2: ਪਰ ਤੁਸੀਂ ਨਾ ਜੇ ਉਹ ਗੀਤ ਲਾਇਆ ਤੁਸੀਂ ਕਹੋਗੇ ਸਾਰਾ ਸੁਣੀਏ, ਹੈ ਤਾਂ 1 ਮਿੰਟ ਦਾ।
0: ਅੱਛਾ,
2: ਹਾਂਜੀ, ਉਹਦੇ ਚ ਸਾਨੂੰ ਇਹ ਦੱਸੂਗਾ ਪ੍ਰੈਜੈਂਟ ਵਾਲਾ ਵੀ ਉਹ ਕਿਵੇਂ ਹੁੰਦਾ।
0: ਅੱਛਾ,
2: ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ, ਧਰਮਪ੍ਰੀਤ।
0: ਕਿੰਨਾ ਦਾ ਜੀ ਇਹ?
2: ਧਰਮਪ੍ਰੀਤ ਦਾ ਜੀ,
0: ਧਰਮਪ੍ਰੀਤ ਦਾ।
2: ਹਾਂਜੀ, ਤੇ ਨਾਲ ਤੁਸੀਂ ਸੁਣੋਗੇ ਉਹਦਾ ਮਿਊਜ਼ਿਕ ਕਿੰਨਾ ਸੋਹਣਾ, ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ, ਧਰਮਪ੍ਰੀਤ।
0: ਲਾ ਦਿੰਦੇ ਹਾਂ ਜੀ, ਜਰੂਰ ਲਾ ਦਿੰਦੇ ਹਾਂ ਸਰ।
2: ਬਹੁਤ ਧੰਨਵਾਦ ਜੀ,
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ।
2: ਲੱਗਦਾ ਬਹੁਤ, ਨਹੀਂ ਨਹੀਂ ਵਧੀਆ, ਸਾਨੂੰ ਵਧੀਆ ਤੁਹਾਡੀਆਂ ਗੱਲਾਂ ਬਾਤਾਂ ਸਾਰਾ ਸੁਣ ਰਿਹਾ ਸੀ।
0: ਕੀ ਬਾਤ ਹੈ, ਥੈਂਕ ਯੂ ਵੀਰੇ ਜੀ। ਮੈਂ ਇੱਥੇ ਹੱਥ ਜੋੜ ਕੇ ਮਾਈਕ ਦੇ ਅੱਗੇ ਤੁਹਾਨੂੰ ਬੇਸ਼ੱਕ ਦੇਖ ਨਹੀਂ ਰਿਹਾ ਹੋਣਾ, ਪਰ ਬਹੁਤ ਸ਼ੁਕਰੀਆ ਸਰ, ਥੈਂਕ ਯੂ।
2: ਨਹੀਂ ਉਹ ਏਦਾਂ ਪਤਾ ਕਿ ਮਾਈਕ ਆਹ ਗੱਲ ਸੁਣ ਕੇ ਬੰਦੇ ਦਾ ਚਿਹਰਾ ਮੇਰਾ ਤਾਂ ਫਿਲਮ ਜੀ ਬਣ ਜਾਂਦੀ ਹੈ ਪੂਰੇ।
0: ਅੱਛਾ, ਫਿਲਮ ਬਣਾਉਣ ਨੂੰ ਬੈਠੇ ਆ ਜੀ, ਦਿਖਦਾ ਤਾਂ ਹੈ ਨੀ ਬੰਦਾ, ਫਿਲਮ ਤੇ ਜ਼ਿਹਨ ਦੇ ਵਿੱਚ ਬਣ ਸਕਦੀ ਹੈ ਆਪਣੇ ਜ਼ਿਹਨ ਦੇ
2: ਵਿੱਚ। ਨਹੀਂ ਮੈਂ ਉਹੀ ਕਹਿ ਰਿਹਾ ਵੀ ਏਦਾਂ ਦਾ ਬੰਦਾ ਬੋਲ ਰਿਹਾ, ਇਸ ਤਰ੍ਹਾਂ ਗੱਲ ਕਰ ਰਿਹਾ, ਫਿਲਮ ਬਣ ਜਾਂਦੀ।
0: ਹਾਂ ਬਿਲਕੁਲ ਬਿਲਕੁਲ। ਤੁਹਾਡਾ ਨਾਮ ਬਾਈ ਜੀ?
2: ਸੁਖਵਿੰਦਰ ਢੀਂਡਸਾ।
0: ਢੀਂਡਸਾ ਸਾਹਿਬ ਬਹੁਤ ਸ਼ੁਕਰੀਆ, ਸੁਖਵਿੰਦਰ ਜੀ ਬਹੁਤ ਸ਼ੁਕਰੀਆ।
2: ਕਾਫੀ ਪਹਿਲਾਂ ਤੁਹਾਡੇ ਨਾਲ ਗੱਲ ਕਰਦਾ ਆਪਾਂ,
0: ਤੁਸੀਂ ਬੜੇ ਟਾਈਮ ਬਾਅਦ ਗੱਲ ਹੋਈ ਹੈ, ਪਰ ਤੁਸੀਂ ਆਪਣੇ ਪੂਰੇ ਮਤਲਬ ਤੁਹਾਡਾ ਹੀ ਪ੍ਰੋਗਰਾਮ ਹੈ ਜੀ ਇਹ।
2: ਨਹੀਂ ਨਹੀਂ ਕੋਈ ਗੱਲ ਨਹੀਂ, ਲੈ ਵਧੀਆ ਸਾਹਿਬ ਪਤਾ ਲਾ ਦਿਓ, ਜ਼ਰੂਰ
0: ਜ਼ਰੂਰ ਲਾ ਦਿੰਦੇ ਸਰ,
2: ਲੱਭੋ
0: ਜ਼ਰੂਰ ਲਾ ਦਿੰਦੇ ਹਾਂ, ਲੱਭ ਲਿਆ
2: ਓਰੀਜਨਲ ਲੱਭਿਓ ਪਰ।
0: ਅੱਛਾ ਠੀਕ ਹੈ,
2: ਉਹ ਮਿਕਸ ਜਾ ਨਾ ਲੱਗ ਜੇ,
0: ਠੀਕ ਹੈ ਆਪਾਂ ਜਰੂਰ ਲੱਭ ਕੇ ਓਰੀਜਨਲ ਤੇ ਲਾ ਦਿੰਦੇ ਹਾਂ। ਥੈਂਕ ਯੂ ਸਰ,
2: ਠੀਕ ਹੈ ਛੋਟਾ ਵੀਰ,
0: ਥੈਂਕ ਯੂ ਥੈਂਕ ਯੂ, ਬਹੁਤ ਧੰਨਵਾਦ, ਸ਼ੁਕਰੀਆ। ਤਾਂ ਬਿਲਕੁਲ ਜੀ, ਟੋਪਿਕ ਅੱਜ ਦਾ, ਵਿਸ਼ਾ ਅੱਜ ਦਾ ਬੜਾ ਸ਼ਾਨਦਾਰ, ਬੜਾ ਸੌਖਾ, ਸਿੰਪਲ, ਈਜ਼ੀ, ਤੇ ਇਹੀ ਹੈ ਜੀਵਨ ਦੇ ਵਿੱਚ ਇਨਸਾਨ ਨੂੰ ਇੱਕ ਗੱਲ ਕਿਹੜੀ ਯਾਦ ਰੱਖਣੀ ਚਾਹੀਦੀ ਹੈ, ਸਦਾ ਯਾਦ ਰੱਖਣੀ ਚਾਹੀਦੀ ਹੈ, 905-673-3337 लोंग वीकेंड है, दारू पी के गड्डी नहीं चलानी, ए ते हर एक नू याद रहनी चाहिदी है। करंट जिवें बई जी ने कहा प्रेजेंट मूवमेंट दे उत्ते लोंग वीकेंड है, बंदे नू हुंदा भी कोई गल नहीं, कोई चक्कर नहीं। पर मैनू ये पता नहीं, ये वर्ड मैनू चंगा नहीं लगता, जदों बंदा कहिंदा ना कोई चक्कर नहीं, उहदा मतलब हुंदा भी मैं परवाह नहीं करदा, भी मैं बेपरवाह उस चीज़ नू लैके, भावें उह चीज़ तुहानू पता भी गलत कर रहे हैं। बंदा कहिंदा कोई चक्कर नहीं, नहीं यार चक्कर बड़े पै जांदे आ, ते पता नहीं लगता जो चक्कर पैंदे आ, ते बंदा फिर बहुत चक्करां च घूम जांदा। ते गल चक्करां वाली आपां हुण ज्यादा ना उलझाइए, अगला जिहड़ा पहले ही की चल रहा सी उहनूं आपां कंटिन्यू करदे आ। तेरे बिना ना गुजारा है, तेरे बिना ना गुजारा है।

ਸਭ ਬਾਣੀ ਸਭ ਸੁਭਾਖਿਆ ਗਾਵਹੁ ਸੁਣਹੁ ਪੜ੍ਹਹੁ ਨਿਤ ਪਾਈ ਗੁਰਪੂਰੈ ਪੂਰਾ ਕਿਆ ਰਹਾਓ ਸਾਚਾ ਸਾਹਿਬ ਅੰਮ੍ਰਿਤ ਬਣਾਈ ਭਗਤ ਬਚਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਦ ਬਿਰਦ ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੱਜੋ ਸਰਬ ਵੇਲਾ ਮੁਖ ਪਾਵ ਚਰਾ ਮਰਾ ਤਾਪ ਸਾਪਣਾ ਕਾ ਗੁਰ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ।

चारे पासे सुख होने किसे।

Yeah.

Saturday.

ਸਰਨ ਹਵੇ।

よ時の差で

मस्ती में मस्ती है तो मैं मस्ती में।

देखने हमारी।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

ಸ್ತೋ ಗತೋ ವಾಪಿ ಸುಪ್ರೀತಸ್ತು ಸದಾ ಶನಿಃ.

ਸਿੰਘੀ ਗੱਲ

मिलकर नई कहानी हम हिंदुस्तानी हम हिंदुस्तानी।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਿਫਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're dead.

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Fashion. Vintage this.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ 16 ਅਗਸਤ 2026 ਦਿਨ, ਅੱਜ ਦਾ ਜੀ ਐਤਵਾਰ, ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਨਿੱਘੀ ਗੁੱਡ ਮਾਰਨਿੰਗ ਆਖਦੀ ਹਾਂ ਜੀ, ਜੀ ਆਇਆਂ ਨੂੰ ਆਖਦੀ ਹਾਂ। ਸੋ ਅੱਜ ਦਾ ਪ੍ਰੋਗਰਾਮ, ਇਹ ਸਫ਼ਰ ਜੀ ਕਰੀਏ ਸ਼ੁਰੂ, ਤੇ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਆਓ ਜੀ ਉਸ ਪਰਮਾਤਮਾ ਦਾ ਨਾਮ ਲਈਏ ਤੇ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

0: ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ।
1: ਸਵਾਗਤ ਜੀ ਫਿਰ ਤੋਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ। ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਜੀ। ਐਤਵਾਰ ਦਾ ਦਿਨ ਹੈ, ਛੁੱਟੀ ਦਾ ਦਿਨ ਹੈ ਤੇ ਸ਼ੁਰੂਆਤ ਅਸੀਂ ਜੋ ਸਵੇਰੇ ਸਵੇਰੇ ਕਰ ਰਹੇ ਹਾਂ, ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋ ਤੇ ਤੰਦਰੁਸਤੀ ਜੋ ਹੈ ਪਰਮਾਤਮਾ ਨੇ ਦਿੱਤੀ ਹੋਈ ਹੈ ਤੇ ਸ਼ੁਕਰਾਨਾ ਇੱਕ ਬਣਦਾ ਜ਼ਰੂਰ ਹੈ ਉਸ ਪਰਮਾਤਮਾ ਦੇ ਨਾਂ ਕਿ ਨਵਾਂ ਦਿਨ ਜੋ ਦਿਖਾਇਆ ਸਾਨੂੰ, ਜਾਗ ਜੋ ਆਈ ਹੈ ਤੇ ਅਸੀਂ ਜੋ ਪੂਰੇ ਤਿਆਰ ਬਰ ਤਿਆਰ ਆ ਇਸ ਨਵੇਂ ਦਿਨ ਦੇ ਲਈ ਤੇ ਇਸ ਗੱਲ ਦਾ ਜੋ ਸ਼ੁਕਰਾਨਾ ਜੋ ਹੈ ਉਹ ਸਵੇਰੇ ਸਵੇਰੇ ਬਿਲਕੁਲ ਕਰਨਾ ਬਣਦਾ, ਕਿਉਂਕਿ ਜਿੱਥੇ ਵੀ ਅਸੀਂ ਆਪਣਾ ਫੋਕਸ ਰੱਖਦੇ ਹਾਂ ਸਾਡੀ ਪੂਰੀ એનર્ਜੀ ਜੋ ਹੈ ਉਹ ਉਸ ਡਾਇਰੈਕਸ਼ਨ ਵੱਲ ਹੀ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਸਵੇਰੇ ਸਵੇਰੇ ਹੀ ਫੋਕਸ ਜੇਕਰ ਪੋਜ਼ਿਟਿਵਿਟੀ ਵੱਲ ਰੱਖੀਏ ਤੇ ਫਿਰ ਇਸ ਡਾਇਰੈਕਸ਼ਨ ਵੱਲ ਹੀ ਅਸੀਂ ਜਾਵਾਂਗੇ। ਸੋ ਜੀ, ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੁਹਾਡੇ ਸਫ਼ਰ ਦਾ ਸਾਥੀ ਤੇ ਸਾਡੇ ਸਟੂਡੀਓ ਦੇ ਨੰਬਰ 905-673-3337, 905-673-3337 ਤੁਸੀਂ ਬਿਲਕੁਲ ਨੋਟ ਰੱਖਣੇ ਜੀ। ਕਾਲ ਤੁਸੀਂ ਹੁਣੇ ਵੀ ਕਰ ਸਕਦੇ ਹੋ ਤਾਂ ਜੋ ਕਿ ਹਾਜ਼ਰੀ ਤੁਸੀਂ ਬਿਲਕੁਲ ਲਵਾਓ ਕਿ ਹਾਂਜੀ ਅਸੀਂ ਸੁਣ ਰਹੇ ਹਾਂ। ਤੇ ਨਾਲ ਹੀ ਮੈਂ ਦੱਸ ਦਵਾਂ ਸਾਡੇ ਫੋਨ ਨੰਬਰਸ ਜਿਨ੍ਹਾਂ ਰਾਹੀਂ ਤੁਸੀਂ ਪ੍ਰੋਗਰਾਮ ਨੂੰ ਇਸ ਵੇਲੇ ਲਾਈਵ ਸੁਣ ਸਕਦੇ ਹੋ। ਤੇ ਕੈਨੇਡਾ ਭਰ ਦੇ ਵਿੱਚ ਨੰਬਰ ਡਾਇਲ ਕੀਤਾ ਜਾ ਸਕਦਾ ਹੈ 416-477-2040, 416-477-2040 ਇਹ ਕੈਨੇਡਾ ਲਈ ਨੰਬਰ ਹੈ। ਤੇ US ਦੇ ਵਿੱਚ ਵੀ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ, ਨੰਬਰ 641-741-0860, 641-741-0860। ਸੋ ਰੋਜ਼ਾਨਾ ਇਹ ਨੰਬਰ ਤੁਹਾਨੂੰ ਨੋਟ ਕਰਵਾਈਦੇ ਨੇ, ਨਾਲ ਹੀ ਨੋਟ ਅਸੀਂ ਆਪਣੀ ਪੰਜਾਬੀ ਲਹਿਰਾਂ ਰੇਡੀਓ ਦੀ ਐਪ ਵੀ ਨੋਟ ਕਰਵਾਈਦੀ ਹੈ ਤਾਂ ਜੋ ਕਿ ਤੁਸੀਂ ਹਾਲੇ ਤੱਕ ਨਹੀਂ ਸੋਚਿਆ ਕਿ ਚਲੋ ਐਪ ਹੀ ਪਾ ਲਈਏ ਤੇ ਫਿਰ ਕਿਤੇ ਵੀ ਹੋਈਏ ਤੇ ਫਿਰ ਪ੍ਰੋਗਰਾਮ ਨੂੰ ਸੁਣਿਆ ਜਾ ਸਕੇ, ਤੇ ਐਪ ਜ਼ਰੂਰ ਪਾਓ ਤੇ ਡਾਊਨਲੋਡ ਕਰੋ, ਇੰਸਟਾਲ ਕਰੋ ਤੇ ਐਪ ਰਾਹੀਂ ਵੀ ਤੁਸੀਂ ਪ੍ਰੋਗਰਾਮ ਨੂੰ ਇਸ ਵੇਲੇ ਸੁਣ ਸਕਦੇ ਹੋ ਜੀ। ਸੋ ਬਹੁਤ ਹੀ ਸੋਹਣਾ ਪਿਆਰਾ ਦਿਨ, ਹੌਲੀ ਹੌਲੀ ਜੋ ਇਹ ਦਿਨ ਸ਼ੁਰੂ ਹੋ ਰਿਹਾ ਹੈ, ਜੋ ਦਿਨ ਚੜ੍ਹ ਰਿਹਾ ਤੇ ਇਸ ਤੋਂ ਵੱਧ ਕੇ ਸੋਹਣਾ ਨਜ਼ਾਰਾ ਜੋ ਹੈ ਉਹ ਕੀ ਹੋ ਸਕਦਾ। ਤੇ ਉਮੀਦ ਕਰਦੇ ਹਾਂ ਕਿ ਜੋ ਅੱਛੀ ਪੋਜ਼ਿਟਿਵਿਟੀ ਜੋ ਹੈ ਸੂਰਜ ਦੇ ਚੜ੍ਹਨ ਦੇ ਨਾਲ, ਕਿਰਨਾਂ ਦੇ ਨਾਲ ਜੋ ਆਵੇ। ਸੋ 17 ਡਿਗਰੀ ਟੈਂਪਰੇਚਰ ਇਸ ਵੇਲੇ ਦਾ ਹੈ ਤੇ ਸੂਰਜ ਠੀਕ 6:24 'ਤੇ ਜੀ ਚੜ੍ਹਨਾ। ਤੇ ਦਿਨ ਭਰ ਅੱਜ ਜੀ ਚਲੋ ਬੱਦਲਵਾਈ ਦੇ ਅਸਾਰ ਜੋ ਨੇ ਉਹ ਜ਼ਿਆਦਾ ਬਣੇ ਹੋਏ ਨੇ, ਸੋ ਧੁੱਪ ਦੇ ਅਸਾਰ ਘੱਟ ਵੱਧ ਹੀ ਨੇ ਤੇ ਟੈਂਪਰੇਚਰ ਜੋ ਨੇ ਕੱਲ੍ਹ ਵਾਂਗ ਹੀ ਰਹਿਣਗੇ। ਸੋ 26 ਡਿਗਰੀ ਦੇ ਲਾਗੇ ਟੈਂਪਰੇਚਰ ਹੋਣ ਦੇ ਅਸਾਰ ਨੇ। ਦਿਨ ਭਰ ਬੱਦਲਵਾਈ ਤੇ ਦੇਰ ਰਾਤੀ ਕਹਿ ਲਓ ਜਾਂ ਸ਼ਾਮ ਕਹਿ ਲਓ 9 ਵਜੇ ਦੇ ਲਾਗੇ ਮੀਂਹ ਵਰਨ ਦੇ ਵੀ ਅਸਾਰ ਨੇ। ਸੋ ਸਨਸੈੱਟ ਅੱਜ ਦਾ ਜੋ ਦਿਨ ਢਲਣਾ ਹੈ 8:20 ਤੇ ਦਿਨ ਢਲਣ ਤੋਂ ਬਾਅਦ ਜੋ ਮੀਂਹ ਦੇ ਅਸਾਰ ਵੀ ਸੋਹਣੀਆਂ ਹਵਾਵਾਂ ਦੇ ਨਾਲ ਬਣੇ ਹੋਏ ਨੇ ਤੇ ਉਮੀਦ ਕਰਦੇ ਹਾਂ ਕਿ ਕੱਲ੍ਹ ਦਾ ਦਿਨ ਜੋ ਹੈ ਇਹ ਜੋ ਧੁੱਪ ਵਾਲਾ ਹੋਵੇਗਾ, ਪਰ ਚਲੋ ਅੱਜ ਦਾ ਮੌਸਮ ਜੋ ਹੈ ਕਾਫੀ ਅੱਛਾ ਹੋਣ ਵਾਲਾ ਤੇ ਬੱਦਲਵਾਈ ਦੇ ਨਾਲ ਇੱਕ ਪਲੈਜ਼ੈਂਟ ਮੌਸਮ ਦਾ ਆਨੰਦ ਜੋ ਹੈ ਅੱਜ ਤੁਸੀਂ ਜ਼ਰੂਰ ਲੈ ਸਕਦੇ ਹੋ ਜੀ। ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੁਹਾਡੇ ਸਫ਼ਰ ਦਾ ਸਾਥੀ ਤੇ ਮੈਂ ਪ੍ਰੋਗਰਾਮ ਰਾਹੀਂ ਤੁਹਾਨੂੰ ਆਪਣੇ ਪ੍ਰਾਊਡ ਸਪੌਂਸਰਸ ਦੀ ਜਾਣਕਾਰੀ ਵੀ ਬਿਲਕੁਲ ਦਵਾਵਾਂ ਤੇ ਨਾਲ ਹੀ ਜੀ ਨੋਟ ਅਸੀਂ ਤੁਹਾਨੂੰ ਇਹ ਵੀ ਕਰਵਾਈਏ ਕਿ ਜੇਕਰ ਤੁਸੀਂ ਇੱਕ ਅੱਛੀ ਜੌਬ ਦੀ ਭਾਲ ਦੇ ਵਿੱਚ ਹੋ ਤੇ ਖਾਸ ਤੌਰ ਤੇ ਮੈਂ ਗੱਲ ਕਰਾਂ ਕਾਰਪੈਂਟਰੀ ਦੇ ਕੰਮ ਦਾ ਤਜਰਬਾ ਤੁਹਾਨੂੰ ਹੈ ਤੇ ਫਿਨਿਕਸ ਮਿਲਵਰਕ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਇਹਨਾਂ ਨੂੰ ਕਾਰਪੈਂਟਰਸ ਦੀ ਲੋੜ ਹੈ ਤੇ ਨੰਬਰ ਹੈ 416-822-2239, 416-822-2239 ਤੇ ਕਾਲ ਹੋ ਸਕਦੀ ਹੈ ਜੀ। ਸਟੀਲਸ ਤੇ ਟੋਮਕਿਨ ਰੋਡ ਦੇ ਕੋਲ ਇਹਨਾਂ ਦਾ ਜੋ ਪਤਾ ਹੈ, ਮਿਲ ਵਰਕ ਦਾ ਪਤਾ ਹੈ, ਅਤੇ ਇੱਥੇ ਹੀ ਕੰਮ ਹੋਵੇਗਾ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ। ਅਤੇ ਤੁਸੀਂ ਅੱਜ ਹੀ ਕਾਲ ਕਰਕੇ ਪੂਰੀ ਜਾਣਕਾਰੀ ਜੀ ਇਸ ਜੋਬ ਲਈ ਕਿ ਇਹਨਾਂ ਦੀ ਰਿਕੁਆਇਰਮੈਂਟ ਹੈ, ਤੁਸੀਂ ਤੁਹਾਨੂੰ ਸੂਟ ਕਰਦੀ ਹੈ ਕਿ ਨਹੀਂ, ਅਤੇ ਤੁਸੀਂ ਨੰਬਰ 416-822-2239 'ਤੇ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ। ਅਤੇ ਮੈਂ ਇਸ ਦੇ ਨਾਲ ਹੀ ਜੋਬ ਇੱਕ ਹੋਰ ਵੀ ਹੈ, ਇਸ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ। ਅਤੇ ਫਾਰਮ ਵਰਕਰਸ ਦੀ ਲੋੜ ਹੈ, ਫਾਰਮਸ ਅਤੇ ਗ੍ਰੀਨ ਹਾਊਸਿਸ ਦੇ ਲਈ ਜੋ ਵਰਕਰਸ ਦੀ ਲੋੜ ਹੈ, ਅਤੇ ਇਸ ਬਾਰੇ ਤੁਸੀਂ ਗੁਰਜੋਤ ਜੀ ਨੂੰ ਸੰਪਰਕ ਕਰ ਸਕਦੇ ਹੋ, ਨੰਬਰ 647-278-5394, 647-278-5394 ਜੀ ਇਹ ਨੰਬਰ ਹੈ। ਗੁਰਜੋਤ ਜੀ ਨੂੰ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਅਤੇ ਇਸ ਜੋਬ ਓਪਰਚੁਨਿਟੀ ਬਾਰੇ ਵੀ ਪੁੱਛ ਸਕਦੇ ਹੋ। ਅਤੇ ਇਹਨਾਂ ਦਾ ਇਹ ਸੰਦੇਸ਼ ਵੀ ਹੈ ਕਿ ਜੇਕਰ ਪਿਕਅਪ ਅਤੇ ਡਰੋਪ ਆਫ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿ ਆਪ ਹੀ ਤੁਹਾਨੂੰ ਲੈ ਕੇ ਜਾਣ ਅਤੇ ਫਿਰ ਛੱਡ ਕੇ ਜਾਣ, ਅਤੇ ਇਹ ਜ਼ਰੂਰ ਕਰਨਗੇ, ਨੰਬਰ 647-278-5394 'ਤੇ ਗੁਰਜੋਤ ਜੀ ਨੂੰ ਤੁਸੀਂ ਇਸ ਜੋਬ ਲਈ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ। ਸੋ ਪਿਆਰੇ ਦਿਨ ਦੀ ਸ਼ੁਰੂਆਤ ਹੈ ਅਤੇ ਛੁੱਟੀ ਦਾ ਦਿਨ, ਅਤੇ ਛੁੱਟੀ ਦੇ ਦਿਨ ਚਲੋ ਆਰਾਮ ਜਿੱਥੇ ਭਰਪੂਰ ਕਰਨ ਦਾ ਮਨ ਹੁੰਦਾ ਉੱਥੇ ਫਿਰ ਵੀ ਚਲੋ ਘਰ ਦੇ ਕੰਮ ਜੋ ਹੁੰਦੇ ਨੇ ਉਹ ਵੀ ਤਿਆਰ ਪਰ ਤਿਆਰ ਹੁੰਦੇ ਨੇ ਕਿ ਛੁੱਟੀ ਆਈ ਹੈ ਚਲੋ ਇਹ ਵੀ ਨਿਬੇੜ ਲਈਏ, ਅਤੇ ਫਿਰ ਮੌਸਮ ਅੱਛਾ ਹੈ, ਮਹੀਨਾ ਅੱਛਾ ਚੱਲ ਰਿਹਾ, ਠੰਡ ਹਲੇ ਦੂਰ ਦੂਰ ਤੱਕ ਚਲੋ ਇਸ ਵੇਲੇ ਤਾਂ ਨਹੀਂ ਹੈ, ਸੋ ਇਸ ਮੌਸਮ ਨੂੰ ਵੀ ਰੱਜ ਕੇ ਹੰਢਾਉਣ ਦਾ ਮਨ ਕਰਦਾ ਕਿ ਚਲੋ ਬਾਹਰ ਚੱਲੀਏ। ਸੋ ਪ੍ਰੋਗਰਾਮ ਤੁਹਾਡਾ ਕੋਈ ਵੀ ਹੋਵੇ ਅਤੇ ਪਰਮਾਤਮਾ ਕਰੇ ਸ਼ਾਂਤੀ ਦੇ ਨਾਲ, ਮਨ ਦੀ ਸ਼ਾਂਤੀ ਦੇ ਨਾਲ ਖਾਸ ਤੌਰ 'ਤੇ ਉਹ ਪ੍ਰੋਗਰਾਮ ਜੋ ਹੈ ਜ਼ਰੂਰ ਜੀ ਸਾਕਾਰ ਹੋਵੇ, ਸੰਪੂਰਨ ਹੋਵੇ। ਸੋ ਇਸ ਦੇ ਨਾਲ ਹੀ ਗੱਲ ਮੈਂ ਥੋੜ੍ਹੀ ਜਿਹੀ ਤੁਹਾਨੂੰ ਇਹ ਨਿਊਜ਼ ਵੀ ਦੇ ਦੇਵਾਂ, ਜਿੱਥੇ ਜੇਕਰ ਤੁਸੀਂ TTC ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਹੋ, ਡਾਊਨ ਟਾਊਨ ਤੁਸੀਂ ਜਾਂਦੇ ਹੋ ਜਾਂ ਫਿਰ TTC ਜਿੱਥੇ ਜਿੱਥੇ ਜਾਂਦੀ ਹੈ ਉੱਥੇ ਤੁਹਾਡਾ ਕੰਮ ਹੈ, ਰੋਜ਼ਾਨਾ ਦਾ ਤੁਹਾਡਾ ਸਫ਼ਰ ਹੈ, ਅਤੇ ਤੁਹਾਡੇ ਲਈ ਇਹ ਫਿਰ ਖ਼ਬਰ ਜ਼ਰੂਰ ਅਹਿਮ ਬਣ ਜਾਂਦੀ ਹੈ, ਕਿਉਂਕਿ ਸਪਟੈਂਬਰ ਤੋਂ ਇੱਕ ਅੱਛੀ ਨਿਊਜ਼ ਇਸ ਦੇ ਵਿੱਚ ਜ਼ਰੂਰ ਹੈ ਕਿ ਜੇਕਰ ਰੋਜ਼ਾਨਾ ਤੁਹਾਡਾ ਆਉਣਾ ਅਤੇ ਜਾਣਾ ਹੈ ਅਤੇ ਫਿਰ ਇਹ ਜੋ ਟ੍ਰਿਪਸ ਨੇ, ਜੇਕਰ ਇਹ ਘੱਟੋ ਘੱਟ 50 ਕੁ ਟ੍ਰਿਪ ਜੋ ਨੇ ਬਣ ਜਾਂਦੇ ਨੇ, ਜੇ 50 ਤੋਂ ਉੱਤੇ ਵੀ ਬਣ ਜਾਂਦੇ ਨੇ, ਅਤੇ ਹੁਣ ਇਸ ਦੇ ਵਿੱਚ ਤੁਹਾਡੀ ਸੇਵਿੰਗ ਜ਼ਰੂਰ ਹੋਣ ਵਾਲੀ ਹੈ, ਕਿਉਂਕਿ ਸਪਟੈਂਬਰ 1 ਤੋਂ ਜੋ ਇਹਨਾਂ ਨੇ ਹੁਣ TTC ਵਾਲਿਆਂ ਨੇ ਇਹ ਵਾਅਦਾ ਕੀਤਾ ਕਿ 47 ਟ੍ਰਿਪਸ ਤੋਂ ਬਾਅਦ ਜੋ ਇੱਕ ਮਹੀਨੇ ਦੇ ਵਿੱਚ ਜੇਕਰ 47 ਟ੍ਰਿਪ ਤੁਹਾਡੇ ਹੋ ਜਾਂਦੇ ਨੇ ਜੋ ਕਿ ਤੁਸੀਂ ਟੈਪ ਕਰਦੇ ਹੋ ਪ੍ਰੈਸਟੋ ਕਾਰਡ ਤੋਂ ਜਾਂ ਕ੍ਰੈਡਿਟ ਕਾਰਡ ਤੋਂ ਜਾਂ ਮੋਬਾਈਲ ਵਾਲਟ ਤੋਂ ਪੇ ਕਰਦੇ ਹੋ, ਸੋ ਉਸੇ ਪੇਮੈਂਟ ਆਫ ਮੈਥਡ ਦੇ ਨਾਲ ਤੁਸੀਂ ਹਮੇਸ਼ਾ ਫਿਰ ਇਹ ਪੇਮੈਂਟ ਕਰਨੀ ਹੈ, ਅਤੇ ਫਿਰ ਕਾਊਂਟ ਹੋਣਗੇ ਤੁਹਾਡੇ ਟ੍ਰਿਪਸ, ਅਤੇ ਜੇਕਰ 47 ਟ੍ਰਿਪਸ ਤੁਹਾਡੇ ਬਣ ਜਾਂਦੇ ਨੇ ਉਸ ਤੋਂ ਬਾਅਦ ਉਸ ਮਹੀਨੇ ਲਈ ਬਾਕੀ ਦੇ ਜੋ ਟ੍ਰਿਪਸ ਨੇ ਉਹ ਤੁਹਾਡੇ ਲਈ ਫ੍ਰੀ ਹੋਣਗੇ। ਸੋ ਮਹੀਨੇ ਦੇ ਅਖੀਰ ਤੱਕ ਜਾਂਦੇ ਜਾਂਦੇ ਜੋ ਸੇਵਿੰਗ ਤੁਹਾਡੀ ਜੋ ਹੈ ਉਹ ਇਸ ਦੇ ਵਿੱਚ ਜ਼ਰੂਰ ਹੋਵੇਗੀ। ਸੋ ਬਹੁਤ ਹੀ ਵੈਸੇ ਚੰਗੀ ਗੱਲ ਹੈ ਆਪਣੇ ਆਪ ਦੇ ਵਿੱਚ, ਜਿੱਥੇ ਹਰ ਇੱਕ ਦੀ ਸੇਵਿੰਗ ਜੋ ਹੈ, ਜਿਨ੍ਹਾਂ ਦੀ ਘੱਟੋ ਘੱਟ 47 ਤੋਂ ਵੱਧ ਟ੍ਰਿਪਸ ਬਣ ਜਾਂਦੇ ਨੇ ਉਹਨਾਂ ਲਈ ਆਟੋਮੈਟਿਕਲੀ ਫਿਰ ਅੱਗੇ ਦੇ ਟ੍ਰਿਪਸ ਜੋ ਨੇ ਇਹ ਸਾਰੇ ਫ੍ਰੀ ਹੋਣਗੇ। ਸੋ ਜੋ ਹਸਬੈਂਡ ਵਾਈਫ ਦੋਨੋਂ ਹੀ ਟਰੈਵਲ ਕਰਦੇ ਨੇ, ਬੱਚੇ ਵੀ ਟਰੈਵਲ ਕਰਦੇ ਨੇ, ਸੋ ਉਹਨਾਂ ਲਈ ਤਾਂ ਫਿਰ ਕਾਫੀ ਅੱਛੀ ਸੇਵਿੰਗ ਜੋ ਹੈ ਇਸ ਦੇ ਵਿੱਚ ਹੋਣ ਵਾਲੀ ਹੈ। ਸੋ ਸਪਟੈਂਬਰ 1 ਤੋਂ ਇਹਨਾਂ ਨੇ ਇਸ ਚੀਜ਼ ਨੂੰ ਲਾਗੂ ਕਰਨਾ, ਅਤੇ ਨਾਲ ਹੀ ਅਗਸਤ 31 ਤੋਂ ਜੋ ਮੰਥਲੀ ਪਾਸਿਸ ਨੇ ਯੂਥ ਦੇ ਲਈ, ਅਡਲਟਸ ਦੇ ਲਈ ਜਾਂ ਫਿਰ ਸੀਨੀਅਰਸ ਦੇ ਲਈ ਜਾਂ ਫਿਰ ਜੋ 12 ਮਹੀਨੇ ਦੇ ਪਾਸਿਸ ਜੋ ਨੇ ਉਹਨਾਂ ਨੂੰ ਵੀ ਇਹ ਡਿਸਕੰਟੀਨਿਊ ਕਰ ਰਹੇ ਨੇ। ਅਤੇ ਜੀ ਇਸ ਨਾਲ ਕਿ ਪ੍ਰੈਸਟੋ ਕਾਰਡ ਰਾਹੀਂ ਜਾਂ ਫਿਰ ਤੁਸੀਂ ਕੋਈ ਵੀ ਟੈਪ ਮੈਥਡ ਜੋ ਯੂਜ਼ ਕਰਕੇ ਤੁਸੀਂ ਟੈਪ ਕਰ ਰਹੇ ਹੋ ਤਾਂ ਜੋ ਕਿ ਫਿਰ ਉਹ ਕਾਊਂਟ ਜੋ ਹੈ ਉਹ ਤੁਹਾਡਾ ਬਣਦਾ ਰਹੇ, ਅਤੇ ਜਦੋਂ ਕਾਊਂਟ 47 ਤੋਂ ਵੱਧ ਹੋ ਗਿਆ ਤਾਂ ਆਟੋਮੈਟਿਕਲੀ ਫਿਰ ਤੁਹਾਨੂੰ ਇਹ ਕੋਈ ਚਾਰਜ ਅੱਗੇ ਵਾਲੇ ਟ੍ਰਿਪਸ ਦਾ ਜੋ ਨਹੀਂ ਪੈਣਾ। ਸੋ ਜੀ ਇਸ ਦੇ ਨਾਲ ਹੀ ਜ਼ਿਕਰ ਜੋ ਹੈ ਮੈਂ ਜ਼ਰੂਰ ਇਸ ਖਬਰ ਦਾ ਵੀ ਕਰਾਂ, ਜਿੱਥੇ ਰੋਲੈਕਸ ਨੇ ਇੱਕ ਕਿਊਬੈਕ ਇਨਫਲੂਐਂਸਰ ਅਤੇ ਜੂਲਰੀ ਸਟੋਰ ਓਨਰ ਨੂੰ ਸੂ ਕਰਨ ਦਾ ਮਨ ਬਣਾ ਲਿਆ। ਮਨ ਇਸ ਕਰਕੇ ਬਣਿਆ ਕਿ ਰੋਲੈਕਸ ਦਾਅਵਾ ਕਰ ਰਹੀ ਹੈ ਕਿ ਇਹ ਕਸਟਮਾਈਜ਼ਡ ਵਾਚਸ ਵੇਚਦੇ ਨੇ, ਕਿ ਕੁਛ ਨਾ ਕੁਛ ਆਪਣੀਆਂ ਕਸਟਮਾਈਜ਼ਡ ਐਡੀਸ਼ਨਸ ਕਰਕੇ ਫਿਰ ਦਾਵਾ ਕਰਦੇ ਨੇ ਕਿ ਇਹ ਰੋਲੈਕਸ ਨੇ ਮੈਨੂਫੈਕਚਰ ਕੀਤਾ, ਸੋ ਜੈਨੂਇਨ ਰੋਲੈਕਸ ਮੇਡ ਪ੍ਰੋਡਕਟਸ ਦੀ ਤਰ੍ਹਾਂ। ਸੋ ਇਹ ਜੋ ਦੋਸ਼ ਜੋ ਨੇ ਜੋ ਸਟੋਰ ਓਨਰ 'ਤੇ ਲਾਏ ਗਏ ਨੇ ਕਿ ਰੋਲੈਕਸ ਕਹਿੰਦਾ ਹੈ ਕਿ ਅਜਿਹੇ ਕਸਟਮਾਈਜੇਸ਼ਨ ਜੋ ਹੈ ਉਹ ਅਲਾਓ ਨਹੀਂ ਕਰਦਾ, ਅਤੇ 50,000 ਤੋਂ ਵੀ ਵੱਧ ਬਿਜ਼ਨਸ ਜੋ ਹੈ ਇਹਨਾਂ ਦੇ ਟ੍ਰੇਡਮਾਰਕ ਨੂੰ ਵਰਤ ਕੇ ਜੋ ਇਹ ਓਨਰ ਜੋ ਹੈ ਹੁਣ ਤੱਕ ਕਰ ਚੁੱਕਾ। ਹਾਲਾਂਕਿ ਕੋਰਟ ਦੇ ਵਿੱਚ ਐਲੀਗੇਸ਼ਨਸ ਜੋ ਨੇ ਹਾਲੇ ਤੱਕ ਕੋਈ ਵੀ ਪ੍ਰੂਵ ਨਹੀਂ ਹੋ ਸਕੇ, ਪਰ ਚਲੋ ਇਹ ਜੋ ਹੁਣ ਕੇਸ ਇਹਨਾਂ 'ਤੇ ਪਾ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ। ਹਾਲਾਂਕਿ ਹੁਣ ਕਿੰਨੀ ਰਕਮ ਲਈ ਸੂ ਕੀਤਾ ਗਿਆ ਹੈ ਕਿ ਵਾਕਈ ਇਹ ਸੱਚੀ ਗੱਲ ਹੈ ਜਾਂ ਨਹੀਂ, ਇਹ ਹੁਣ ਫਿਰ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਫਿਲਹਾਲ ਜੋ ਹੈ ਜੋ ਓਨਰ ਜੋ ਹੈ ਉਸਦਾ ਹੁਣ ਇਹ ਦਾਅਵਾ ਕਿ ਅਜਿਹਾ ਕੁਛ ਉਸਨੇ ਕੀਤਾ ਹੀ ਨਹੀਂ, ਅਤੇ ਜੋ ਵੀ ਜੈਨੂਇਨ ਪ੍ਰੋਡਕਟਸ ਸੀ, ਜੋ ਵੀ ਜੈਨੂਇਨ ਵਾਚਸ ਸੀ ਬਿਨਾਂ ਕਸਟਮਾਈਜੇਸ਼ਨ ਤੋਂ ਉਸਨੇ ਵੇਚੀਆਂ ਨੇ। ਸੋ ਜੀ 6:19 ਦਾ ਸਮਾਂ ਹੋ ਚੱਲਾ ਹੈ, ਅਤੇ 6:30 ਤੁਸੀਂ ਜਾਣਦੇ ਹੀ ਹੋ ਕਿ ਅੱਜ ਦੀਆਂ ਖਬਰਾਂ ਭਾਰਤ ਤੋਂ ਪੰਜਾਬ ਤੋਂ ਲਵਾਂਗੇ। ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਹੋਣਗੇ, ਅਤੇ ਹਰ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਜੋ ਯਤਨ ਜੋ ਹੈ ਉਹ ਬਿਲਕੁਲ ਕਰਦੇ ਰਹਾਂਗੇ। ਪਰ ਉਸ ਤੋਂ ਪਹਿਲਾਂ ਆਓ ਜੀ ਸਰਵਣ ਕਰਦੇ ਹਾਂ ਇੱਕ ਸ਼ਬਦ, ਅਤੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਜੋ ਸਾਥੀ ਹੈ, ਰੋਜ਼ਾਨਾ ਦਾ ਸਾਥੀ ਹੈ। ਸੋ ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਬਣੇ ਰਹਿਣਾ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
4: Wow, what a fresh green vegetables and fruits, lower grocery prices and tasty thali. ਮੈਂ ਕਿਤੇ ਡ੍ਰੀਮ ਤਾਂ ਨਹੀਂ ਦੇਖ ਰਿਹਾ।
5: ਨਹੀਂ ਜੀ, ਤੁਸੀਂ ਆ ਗਏ ਹੋ ਇੰਡੀਅਨ ਫੂਡ ਲੈਂਡ ਤੇ। ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ, ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ, ਫ੍ਰੈਸ਼ਲੀ ਪ੍ਰੋਡਿਊਸਡ ਆਈਟਮਸ, ਡੇਲੀ ਹਾਊਸਹੋਲਡ ਆਈਟਮਸ, ਕਾਫੀ ਕਿਫਾਇਤੀ ਕੀਮਤਾਂ ਵਿੱਚ। ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ ਤੇ ਨਾਲ ਹੀ ਤੰਦੂਰੀ ਟਿੱਕੇ, ਚਿਲੀ ਚਿਕਨ, ਸਪੈਸ਼ਲ ਕਰੀਜ਼ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 Dust Drive and 15 Fanta Way, Brampton, 905-456-9900.
3: ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, psoriasis, experienced homeopaths de rene effective ilaaj, care you can trust, healing you can feel. Appointment delay, call karo 647-856-2516. Do locations, Mississauga and Brampton de vich available, 647-856-2516. SS Lawn Care, ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984.
0: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
1: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
0: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਇਸ ਤੋਂ ਲਈਏ ਕਿਹੜੀ ਲਈਏ?
1: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ sikyourlifeinsurance.ca।
6: ਏਜੈਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ, 384 ਫਿਲਨੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
7: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਸਮਾਂ ਅੱਜ ਦੀਆਂ ਖਬਰਾਂ ਦਾ। ਰਮੇਸ਼ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ।
8: ਰਪਿੰਦਰ ਜੀ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
7: ਜੀ ਰਮੇਸ਼ ਜੀ, ਧੰਨਵਾਦ ਜੀ। ਤੇ ਸ਼ੁਰੂਆਤ ਕਰਾਂਗੇ ਤੇ ਅੱਜ ਦੀ ਜੋ ਪਹਿਲੀ ਖਬਰ ਹੈ ਰਮੇਸ਼ ਜੀ, ਖਬਰ ਹੈ ਹਰਿਆਣਾ ਸਰਕਾਰ ਨੇ ਦਿੱਲੀ ਜਾਂਦੇ ਕਿਸਾਨਾਂ ਦਾ ਰਾਹ ਡੱਕ ਲਿਆ ਜੀ, ਕੀ ਖਾਸ ਰਿਪੋਰਟ ਹੈ?
8: ਰਪਿੰਦਰ ਜੀ, ਨਾ ਤੇ ਇਹ ਕੋਈ ਬਹੁਤ ਅਚੰਭੇ ਵਾਲੀ ਗੱਲ ਹੈ ਤੇ ਨਾ ਕੋਈ ਪਹਿਲੀ ਵਾਰ ਇਹੋ ਜਿਹੀ ਘਟਨਾ ਵਾਪਰੀ ਹੈ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਆਪਣੀ ਕੌਮੀ ਰਾਜਧਾਨੀ ਦਿੱਲੀ ਨੂੰ ਜਾਣ ਵਾਲੇ ਪਾਸੇ ਨੂੰ ਮੂੰਹ ਕੀਤਾ ਹੋਵੇ ਤੇ ਅੱਗੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਰਕਾਰ ਜਿਹੜੀ ਹਰਿਆਣੇ ਦੀ ਸਰਕਾਰ ਉਸਨੇ ਰਾਹ ਡੱਕਿਆ ਹੋਵੇ, ਕੋਈ ਪਹਿਲੀ ਵਾਰ ਨਹੀਂ
7: ਜੀ,
8: ਪਹਿਲਾਂ ਵੀ ਰਾਹ ਡੱਕੇ ਹੈ। ਕਾਰਨ ਬੜਾ ਸਿੱਧਾ ਤੇ ਸਪਸ਼ਟ ਹੈ, ਅਗਲਿਆਂ ਦੀ ਕੇਂਦਰ ਚ ਸਰਕਾਰ ਹੈ ਤੇ ਇੱਥੇ ਸੂਬੇ ਵਾਲੇ ਆਪਣੀ ਕੇਂਦਰ ਸਰਕਾਰ ਦੀ ਵਫਾਦਾਰੀ ਨਿਭਾਉਂਦੇ ਆ ਕਿ ਤੁਹਾਡੇ ਖਿਲਾਫ਼ ਅਸੀਂ ਧਰਨਾ ਰੈਲੀ ਕਿਸੇ ਨੂੰ ਕਰਨ ਨਹੀਂ ਦੇਣਾ, ਖਾਸ ਕਰਕੇ ਪੰਜਾਬ ਦੇ ਕਿਸਾਨ, ਉਹਨਾਂ ਨੂੰ ਤੇ ਅਸੀਂ ਦਿੱਲੀ ਵਿੱਚ ਪੈਰ ਵੀ ਨਹੀਂ ਧਰਨ ਦੇਣਾ। ਹੈਰਾਨੀਜਨਕ ਵਰਤਾਰਾ ਇਸ ਵੇਲੇ ਇਹ ਜ਼ਰੂਰ ਹੈ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕਿਸਾਨ ਬਚਾਓ ਪੈਦਲ ਮਾਰਚਾ ਦਾ ਐਲਾਨ ਕੀਤਾ ਸੀ ਕਿ ਅਸੀਂ ਪੈਦਲ ਜਾਣਾ ਦਿੱਲੀ ਨੂੰ, ਤੇ ਪੈਦਲ ਵੀ ਨਹੀਂ ਜਾਣ ਦਿੱਤਾ ਕਿਉਂਕਿ ਪਹਿਲਾਂ ਅਸੀਂ ਟਰਾਲੀਆਂ ਟਰੈਕਟਰਾਂ ਨੂੰ ਰੋਕਦੇ ਤੇ ਵੇਖੇ ਹੈ। ਚਲੋ ਉੱਥੇ ਕੁਝ ਹਲਕਾ ਜਿਹਾ ਤਰਕ ਵੀ ਸਮਝ ਆਉਂਦਾ ਸੀ ਕਿ ਠੀਕ ਹੈ ਜੀ, ਟਰਾਲੀ ਟਰੈਕਟਰਾਂ ਦੇ ਨਾਲ ਭੜਥੂ ਪਾਉਂਦੇ ਹੈ, ਰੋਡ ਜਾਮ ਹੋ ਜਾਂਦਾ ਹੈ, ਟ੍ਰੈਫਿਕ ਜਾਮ ਹੋ ਜਾਂਦੀ, ਭਾਰਤੀ ਕਾਨੂੰਨ ਆਹ ਕਹਿੰਦਾ ਹੈ। ਟਰੈਕਟਰ ਟਰਾਲੀਆਂ ਤੇ ਵੀ ਨਹੀਂ ਜਾਣ ਦਿੱਤਾ, ਜੇ ਕਿਸਾਨਾਂ ਨੇ ਬੱਸਾਂ ਵਿੱਚ ਜਾਣ ਦੀ ਗੱਲ ਕੀਤੀ ਤਾਂ ਬੀਤੇ ਸਮੇਂ 'ਚ ਅਸੀਂ ਵੇਖਿਆ ਕਿ ਬੱਸਾਂ ਨੂੰ ਵੀ ਰੋਕਿਆ, ਨਾ ਰੇਲ ਗੱਡੀਆਂ 'ਚ ਜਾਣ ਦਿੱਤੇ ਤੇ ਅੱਜ ਕਹਿੰਦੇ ਪੈਦਲ ਜਾਣਾ ਤੇ ਪੈਦਲ ਵੀ ਰੋਕਾਂ ਲਾਤੀਆਂ। ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕਿਸਾਨ ਕਹਿੰਦੇ ਸੀ ਕਿ ਅਸੀਂ ਪੈਦਲ ਜਾਵਾਂਗੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਦੇਖੋ ਸਿਆਸੀ ਤੌਰ ਤੇ ਕਿੱਦਾਂ ਦੇ ਹਾਲਾਤ ਹੈ
7: ਜੀ।
8: ਮੁੱਖ ਮੰਤਰੀ ਹਰਿਆਣੇ ਦਾ ਨੈਬ ਸਿੰਘ ਸੈਣੀ ਹੈ, ਪੰਜਾਬ ਜ਼ਿਆਦਾ ਰਹਿੰਦਾ ਤੇ ਹਰਿਆਣੇ 'ਚ ਘੱਟ ਹੈ ਇਹਨਾਂ ਦਿਨਾਂ 'ਚ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਡਿਊਟੀ ਲਾਈ ਹੈ ਕਿ ਭਾਈ ਤੂੰ ਝੂਠ ਬੋਲਣਾ ਰੱਜ ਕੇ ਜਾ ਕੇ ਪੰਜਾਬ 'ਚ ਕਿ ਅਸੀਂ ਕਿਸਾਨਾਂ ਦਾ ਆਹ ਸਵਾਰ ਦਿੱਤਾ, ਸਾਡੇ ਸੂਬੇ 'ਚ MSP ਮਿਲ ਗਿਆ, ਤੁਹਾਡੇ ਸੂਬੇ 'ਚ ਹੈ ਪੰਜਾਬ 'ਚ ਹੀ ਹੈ ਨਸ਼ਾ, ਪੰਜਾਬ 'ਚ ਹੀ ਹੈ ਗੈਂਗਸਟਰ, ਪੰਜਾਬ 'ਚ ਹੀ ਹੈ ਸਾਰਾ ਕੁਛ ਮਾੜਾ, ਸਾਡਾ ਸੂਬਾ ਤੇ ਸਵਰਗ ਹੈ। ਨੈਬ ਸਿੰਘ ਸੈਣੀ ਅਕਸਰ ਪੰਜਾਬ ਵੇਖੇ ਜਾ ਸਕਦੇ ਆ, ਪੰਜਾਬ ਆ ਕੇ ਸਿਆਸੀ ਰੈਲੀਆਂ ਕਰਦੇ ਵੇਖੇ ਜਾ ਸਕਦੇ
7: ਜੀ।
8: ਇੱਥੇ ਆ ਕੇ ਉਹ ਕਹਿੰਦੇ ਜੀ ਸਾਡੇ ਸੂਬੇ ਦੀਆਂ ਸੜਕਾਂ ਕਮਾਲ ਦੀਆਂ, ਸਾਡੇ ਸੂਬੇ ਦੀ ਕਾਨੂੰਨ ਵਿਵਸਥਾ ਕਮਾਲ ਦੀ, ਸਾਡੇ ਸੂਬੇ ਦੇ ਕਿਸਾਨ ਹੀ ਬੜੇ ਖੁਸ਼ ਹੈ, ਸਾਡਾ ਸੂਬੇ ਵਰਗੀ ਖੁਸ਼ਹਾਲੀ ਕਿਤੇ ਨਹੀਂ, ਸਾਡੇ ਸੂਬੇ ਵਰਗੀ ਆਜ਼ਾਦੀ ਕਿਤੇ ਨਹੀਂ। ਹਰਿਆਣਾ ਤੇ ਇੰਜ ਮਹਿਸੂਸ ਕਲਾਉਂਦੇ ਪੰਜਾਬ ਦੇ ਲੋਕਾਂ ਨੂੰ ਜਿਵੇਂ ਲੋਕਾਂ ਨੇ ਵੇਖਿਆ ਨਾ ਹੋਵੇ ਤੇ ਜਿਵੇਂ ਕਿਤੇ ਨਿਊਯਾਰਕ ਹੋਵੇ, ਇਸ ਤਰ੍ਹਾਂ ਜਾ ਕੇ ਮਹਿਸੂਸ ਕਰਾਉਂਦੇ ਆ ਕਿ ਪਤਾ ਨਹੀਂ ਉਹ ਟੋਰਾਂਟੋ ਬਣ ਗਿਆ ਇਹਨਾਂ ਦਾ ਹਰਿਆਣਾ। ਹੁਣ ਉਹੀ ਮੁੱਖ ਮੰਤਰੀ ਪੰਜਾਬ 'ਚ ਆ ਕੇ ਉੱਥੇ ਦੀਆਂ ਸਿਫਤਾਂ ਕਰਦਾ ਤੇ ਅੱਜ ਜਦੋਂ ਪੰਜਾਬ ਦੇ ਕਿਸਾਨ, ਉਹ ਵੀ ਕੋਈ ਹਜ਼ਾਰਾਂ ਦੀ ਗਿਣਤੀ 'ਚ ਨਹੀਂ, ਇੱਕ ਜਥਾ ਜਾਣਾ ਸੀ, ਛੋਟਾ ਜਥਾ, ਉਹ ਤਾਂ ਲਗਾਤਾਰ ਜਾਣੀ ਸੀ, ਅੱਜ ਛੋਟਾ ਜਥਾ 50-51 ਜਾਣੇ, ਉਹ ਵੀ ਨਹੀਂ ਜਾਣ ਦਿੱਤਾ। ਭਾਵ ਕਿ ਨਾਲ ਲੋਕਾਂ ਦਾ ਦੋਹਰਾ ਕਰਦਾਰ ਵੇਖ ਲਓ ਕਿ ਜੇ ਤੁਸੀਂ MSP ਹਰਿਆਣੇ ਨੂੰ ਦੇ ਦਿੱਤਾ ਤੇ ਕਿਸਾਨਾਂ ਨੂੰ ਆ ਜਾਓ ਭਾਈ ਦਿਖਾ ਦਿਓ ਤੇ ਕਿਹੜਾ MSP ਦੇ ਦਿੱਤਾ, ਕਿੰਨਾ ਕੁ ਕਿਸਾਨ ਤੁਹਾਡਾ ਖੁਸ਼ਹਾਲ ਹੈ। ਔਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਪੰਜਾਬ ਵਾਲੇ ਪਾਸਿਓਂ ਤੇ ਚਲੋ ਜਿਹੜੇ ਕਿਸਾਨ ਜਾਣਾ ਚਾਹੁੰਦੇ ਸੀ ਉਹ ਤੇ ਜਾਣਾ ਚਾਹੁੰਦੇ ਸੀ, ਹਰਿਆਣੇ ਵਾਲੇ ਪਾਸਿਓਂ ਵੀ ਬਥੇਰੇ ਕਿਸਾਨ ਤਿਆਰ ਸੀ ਜਿਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਹਰਿਆਣੇ ਦੀ ਪੁਲਿਸ ਨੇ। ਪੰਜਾਬ ਵਾਲੇ ਪਾਸਿਓਂ ਰੁਪਿੰਦਰ ਜੀ ਕਿਸਾਨਾਂ ਨੇ ਇਹ ਮਨ ਬਣਾਇਆ ਕਿ ਅਸੀਂ ਕਿਸਾਨ ਬਚਾਓ ਪੈਦਲ ਯਾਤਰਾ ਕੱਢਣੀ ਹੈ
7: ਜੀ।
8: ਔਰ ਉਹਦੇ ਵਿੱਚ ਸ਼ੁਭ ਕਰਨ ਸਿੰਘ ਇੱਕ ਨਾਮ ਸੀ ਨੌਜਵਾਨ, ਜਦੋਂ ਜਗਜੀਤ ਸਿੰਘ ਡੱਲੇਵਾਲ ਜਾਂ ਨਾਲ ਉਹਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਸੀ, ਜਦੋਂ ਇੱਕ ਪਾਸੇ ਖਨੌਰੀ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਸੀ ਜਿਹੜਾ ਪੰਜਾਬ ਦੀ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਖਦੇੜ ਦਿੱਤਾ ਸੀ, ਜਿਹਦੇ ਵਿੱਚ ਅੱਜ ਤੱਕ ਦੋਸ਼ ਲੱਗਦੇ ਆ ਰਹੇ ਆ ਕਿ ਪੰਜਾਬ ਦੀ ਪੁਲਿਸ ਨੇ ਬਹੁਤ ਸਾਰੇ ਕਿਸਾਨਾਂ ਦਾ ਸਮਾਨ ਆਪ ਚੋਰੀ ਕਰ ਲਿਆ ਤੇ ਬਹੁਤਾ ਹੋਰ ਚੋਰੀ ਕਰਕੇ ਲੈ ਗਏ। ਇੱਥੋਂ ਤੱਕ ਵੀ ਦੋਸ਼ ਲੱਗੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਟਰਾਲੀਆਂ ਹੀ ਲੈ ਗਏ, ਟਰਾਲੀ ਚੋਰ ਤਾਂ ਹੀ ਹੋਣਾ ਪਿਆ ਸੀ। ਉਦੋਂ ਸ਼ੁਭ ਕਰਨ ਸਿੰਘ ਦੀ ਮੌਤ ਹੋਈ ਸੀ ਗੋਲੀ ਨਾਲ, ਜਿਹਦਾ ਅੱਜ ਤੱਕ ਖੁਲਾਸਾ ਨਹੀਂ ਹੋਇਆ ਕਿ ਗੋਲੀ ਕੌਣ ਚਲਾ ਗਿਆ। ਉਹ ਸ਼ੁਭ ਕਰਨ ਸਿੰਘ ਦੀ ਜਿੱਥੇ ਮੌਤ ਹੋਈ ਸੀ ਖਨੌਰੀ ਵਾਲੇ ਪਾਸੇ ਦੀ ਗੱਲ ਕਰ ਰਿਹਾ, ਉੱਥੋਂ ਅੱਜ ਮਿੱਟੀ ਨਾਲ ਲੈ ਕੇ ਕਹਿੰਦੇ ਕਿਸਾਨ ਅਸੀਂ ਜੰਤਰ ਮੰਤਰ 'ਚ ਜਾਵਾਂਗੇ। ਕਿਸਾਨਾਂ ਨੇ ਉਹ ਮਿੱਟੀ ਉਸ ਧਰਤੀ ਦੀ ਲਈ ਜਿੱਥੇ ਸ਼ੁਭ ਕਰਨ ਦੀ ਸ਼ਹੀਦੀ ਹੋਈ ਸੀ, ਜਦੋਂ ਕਿਸਾਨ ਕਹਿੰਦੇ ਕਿ ਅਸੀਂ ਅੱਗੇ ਜਾਣਾ ਤੇ ਖਨੌਰੀ ਬਾਰਡਰ ਤੇ ਮੈਂ ਅੱਜ ਉਹੀ ਦ੍ਰਿਸ਼ ਵੇਖਿਆ ਜਿਹੜਾ ਪਹਿਲਾਂ ਵੇਖਦਾ ਰਿਹਾ। ਬੈਰੀਗੇਟ ਲਾ ਦਿੱਤੇ, ਕੰਡਿਆਲੀ ਤਾਰਾਂ ਲਾ ਦਿੱਤੀਆਂ, ਵੱਡੇ ਪੱਧਰ ਤੇ ਪੁਲਿਸ ਤੈਨਾਤ ਕਰ ਦਿੱਤੀ ਕਿ ਨਾ ਭਾਈ ਤੁਸੀਂ ਪੈਰ ਨਹੀਂ ਧਰ ਸਕਦੇ। ਹਾਲਾਂਕਿ ਤਾਜ਼ਾ ਮੇਰੇ ਕੋਲ ਖਬਰ ਰੁਪਿੰਦਰ ਜੀ ਆ
7: ਜੀ,
8: ਹਰਿਆਣੇ ਦੇ ਪੁਲਿਸ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ। ਉਹ ਗੱਲਬਾਤ ਕਿਵੇਂ ਨਿਬੜਦੀ ਹੈ, ਕਿੱਥੇ ਨਿਬੜਦੀ, ਹੋਰ ਘੜੀ ਨੂੰ ਪਤਾ ਲੱਗ ਜਾਏਗਾ। ਉਵੇਂ ਦੂਜਾ ਪਾਸਾ ਵੀ ਮੈਂ ਰੁਪਿੰਦਰ ਜੀ ਦੱਸਦਾ ਕਿ ਕਿਸਾਨ ਇਹ ਵੀ ਜਿਸ ਢੰਗ ਦੇ ਨਾਲ ਆਪਸ ਵਿੱਚ ਵੰਡੇ ਹੋਏ ਹੈ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਹੱਥ ਪੱਲੇ ਕੁਛ ਪਏਗਾ। ਕਿਉਂਕਿ ਮੈਂ ਬਹੁਤ ਵਾਰ ਜ਼ਿਕਰ ਕਰਦਾ ਕਿ ਸਿਆਸੀ ਪਾਰਟੀਆਂ ਦੇ ਵਿੱਚ ਵੰਡੀਆਂ ਸਮਝ ਆਉਂਦੀ ਹੈ
7: ਜੀ,
8: ਕੁਰਸੀ ਦੀ ਲਾਲਸਾ ਹੋ ਸਕਦੀ ਹੈ, ਕਿਸੇ ਨਾਲ ਬਖਰੇਵੇਂ ਹੋ ਸਕਦੇ ਆ ਕੋਈ। ਇੱਥੇ ਤੇ ਸਿੱਧੀਆਂ ਪੱਧਰੀਆਂ ਮੰਗਾਂ ਨੇ ਤੇ ਸਿੱਧਰਾ ਪੱਧਰੀ ਲੜਾਈ ਆ, ਤੇ ਇੱਥੇ ਏਕਤਾ ਨਾ ਹੋਣੀ ਆਪਣੇ ਆਪ ਚ ਬਹੁਤ ਸ਼ੰਕਾ ਦੇ ਦਾਇਰੇ ਚ ਹੈ। ਪੰਜਾਬ ਦੇ ਵਿੱਚ ਇੰਨੀਆਂ ਕੁ ਕਿਸਾਨ ਜਥੇਬੰਦੀਆਂ ਕਿ ਤੁਸੀਂ ਜੇ ਗਿਣਤੀ ਕਰਨ ਲੱਗ ਜਾਓ ਤੇ ਮੈਂ ਦਾਅਵਾ ਕਰਦਾ ਕਿ ਕੋਈ ਏਦਾਂ ਦਾ ਪੱਤਰਕਾਰ ਟਾਵਾਂ ਹੀ ਹੋਣਾ ਜਿਹੜਾ ਇਹਨੂੰ ਪਤਾ ਹੋਵੇ ਕਿ ਪੰਜਾਬ ਚ ਇੰਨੀਆਂ ਕਿਸਾਨ ਜਥੇਬੰਦੀਆਂ, ਇੰਨੀਆਂ ਕਿਸਾਨ ਜਥੇਬੰਦੀਆਂ ਪੰਜਾਬ ਚ ਪਤਾ ਹੀ ਨਹੀਂ ਕਿੰਨੀਆਂ ਦਰਜਣਾ
7: ਜੀ,
8: 35-36 ਤੇ ਮੈਂ ਉਂਗਲਾਂ ਤੇ ਗਣਾ ਸਕਦਾ 35-36 ਕਿਸਾਨ ਜਥੇਬੰਦੀ। ਔਰ ਜਦੋਂ 35-36 ਜਥੇਬੰਦੀਆਂ ਕੋਈ ਕਿਸੇ ਐਲਾਨ ਕਰਦੇ ਕਿ ਜੀ ਅਸੀਂ ਚੰਡੀਗੜ੍ਹ ਬਾਰਡਰ ਤੇ ਬੈਠਣਾ ਹੈ, ਕੋਈ ਕਹਿੰਦੇ ਜੀ ਪੱਕਾ ਮੋਰਚਾ ਲਾਉਣਾ, ਕੋਈ ਕੱਚਾ ਮੋਰਚਾ, ਕੋਈ ਜ਼ਿਲ੍ਹਾ ਪੱਧਰੀ ਐਕਸ਼ਨ, ਕੋਈ ਰੇਲਾਂ ਗੱਡੀ ਰੋਕ ਕੇ ਹਟਿਆ, ਕਿਸੇ ਨੇ ਰੇਲਾਂ ਰੋਕਣ ਦਾ ਐਲਾਨ ਕੀਤਾ, ਅੱਜ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਮੈਂ ਕਿਸਾਨ ਬਚਾਓ ਪੈਦਲ ਯਾਤਰਾ ਕੱਢਣੀ ਹੈ, ਜਦੋਂ ਇਸ ਢੰਗ ਦੇ ਨਾਲ ਮੰਗਾਂ ਲਗਭਗ ਨੇੜੇ ਤੇੜੇ ਹੋਣ ਤੇ ਅਸੀਂ ਵੱਖਰੇ ਵੱਖਰੇ ਟੋਟਿਆਂ ਦੇ ਵਿੱਚ ਕੋਈ ਦਿੱਲੀ ਵਾਲੇ ਪਾਸੇ ਨੂੰ ਤੁਰਿਆ ਹੋਵੇ, ਕੋਈ ਰੇਲਾਂ ਰੋਕ ਰਿਹਾ ਹੋਵੇ, ਕੋਈ ਟੋਲ ਪਲਾਜ਼ੇ ਰੋਕ ਰਿਹਾ ਹੋਵੇ, ਕੋਈ ਚੰਡੀਗੜ੍ਹ ਮੋਰਚੇ ਦਾ ਐਲਾਨ ਕਰਕੇ ਬੈਠਾ ਹੋਵੇ, ਤੇ ਫਿਰ ਆਪਣੇ ਆਪ ਚ ਕਿਸਾਨਾਂ ਦੇ ਵੀ ਉੱਪਰ ਉਂਗਲੀ ਉੱਠਦੀ ਹੈ ਕਿਸਾਨ ਆਗੂਆਂ ਤੇ ਕਿ ਤੁਹਾਡੇ ਕੀ ਬਖਰੇਵੇਂ ਨੇ, ਤੁਹਾਡੇ ਕੀ ਰੌਲੇ ਆ, ਤੁਹਾਡੇ ਕੀ ਮਤਭੇਦ ਹੈ। ਕਿਉਂਕਿ ਜਿਹੜੀਆਂ ਧਿਰਾਂ ਤੋਂ, ਜਿਹੜੀਆਂ ਸਰਕਾਰਾਂ ਤੋਂ, ਜਿਸ ਨਿਜ਼ਾਮ ਤੋਂ ਇਹ ਆਸ ਕਰਦੇ ਹੈ, ਉਹ ਤੇ ਏਦਾਂ ਦਾ ਸਖ਼ਤ ਨਿਜ਼ਾਮ ਹੈ ਕਿ ਤੁਸੀਂ ਜਦੋਂ ਇੱਕ ਸੀ ਉਦੋਂ ਨੀ ਤੁਹਾਨੂੰ ਉਹਨਾਂ ਨੇ ਪੈਰ ਲੱਗਣ ਦਿੱਤੇ, ਅੱਜ ਤੇ ਸਿੱਧਾ ਪੱਧਰਾ ਨਜ਼ਰ ਹੈ ਕਿ ਤੁਸੀਂ ਕੋਈ ਖੱਬੇ ਪਾਸੇ ਨੂੰ ਤੁਰਿਆ, ਕੋਈ ਸੱਜੇ ਨੂੰ ਤੁਰਿਆ, ਕੋਈ ਵਿੰਗੇ ਪਾਸੇ ਨੂੰ ਤੁਰਿਆ, ਕੋਈ ਸਿੱਧੇ ਪਾਸੇ ਨੂੰ ਤੁਰਿਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਿਸਾਨਾਂ ਵਾਲੇ ਪਾਸੇ ਵੀ ਕਾਫੀ ਬਖਰੇਵੇਂ ਹੈਗੇ ਆ, ਬਾਕੀ ਸਰਕਾਰਾਂ ਤੇ ਭਾਈ ਸਰਕਾਰਾਂ ਆ, ਉੱਤੇ ਐਵੇਂ ਭਾਸ਼ਣ ਕਲਾ ਜ਼ਰੂਰ ਨੈਬ ਸਿੰਘ ਸੈਣੀ ਦੀ ਪੰਜਾਬ ਚ ਆ ਕੇ ਇਸ ਤਰ੍ਹਾਂ ਦੀ ਹੋ ਸਕਦੀ ਹੈ ਕਿ ਪਤਾ ਨੀ ਹਰਿਆਣੇ ਚ ਕਿੱਦਾਂ ਦਾ ਰਾਜ ਉਹ ਦੇ ਰਹੇ ਆ ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਆ। ਜਿਹੋ ਜਿਹਾ ਕੁਛ ਹਾਲਾਤ ਪੰਜਾਬ ਦੇ ਆ, ਇਹੋ ਜਿਹੇ ਹਰਿਆਣੇ ਦੇ ਕੋਈ ਉੱਥੇ ਚੰਗੇ ਹਾਲਾਤ ਨਹੀਂ। ਅੱਗੇ ਦਿੱਲੀ ਦੇ ਨਾਂ ਤੇ ਵੀ ਵੋਟਾਂ ਪੰਜਾਬੀਆਂ ਨੇ ਪਾਈਆਂ ਸੀ, ਉਹ ਦਿੱਲੀ ਵੀ ਦਿਸ ਪਈ ਆ ਕਿ ਦਿੱਲੀ ਕਿਹੋ ਜਿਹੀ ਹੈ। ਸੋ ਦੇਖਦੇ ਹਾਂ ਭਾਈ ਆਉਂਦੇ ਦਿਨਾਂ ਦੇ ਵਿੱਚ ਕੀ ਕੁਛ ਇਹ ਸਿਆਸੀ ਲੀਡਰ ਹੋਰ ਆਪਣੇ ਆਪਣੇ ਰੰਗ ਵਿਖਾਉਂਦੇ ਆ। ਸੋ ਇਹ ਬੜਾ ਆਪਣੇ ਆਪ ਚ ਅਜੀਬੋ ਗਰੀਬ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਨਹੀਂ ਜਾਣ ਦਿੱਤਾ
7: ਜੀ ਸਰ। ਤੇ ਜੀ ਨਾਲ ਹੀ ਅਸੀਂ ਐਚ ਕੇ ਮੂਵਰਸ ਦਾ ਰਮੇਸ਼ ਜੀ ਸੰਦੇਸ਼ ਦੇ ਦਈਏ ਜੀ, ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਮੂਵ ਹੋਣਾ ਤੇ ਤੁਸੀਂ ਪ੍ਰੋਫੈਸ਼ਨਲੀ ਕੰਮ ਮੂਵਿੰਗ ਦਾ ਆਪਣਾ ਕਰਵਾਉਣਾ ਬਿਨਾਂ ਕਿਸੇ ਫਿਕਰ ਤੋਂ, ਤੇ ਐਚ ਕੇ ਮੂਵਰਸ ਦੀ ਟੀਮ ਨੂੰ ਤੁਸੀਂ ਕਾਲ ਕਰੋ, ਨੰਬਰ 416-524-6704, 416-524-6704,

0: ਬਲ ਤੇ ਵਧਦੇ ਰਹੇ ਆ, ਉਹਨਾਂ ਦੀ ਪਾਰਟੀ ਤੇ ਵਧਦੇ ਰਹੇ ਆ। ਹਰਸਿਮਰਤ ਕੌਰ ਦਾ ਸ਼ਬਦੀ ਪ੍ਰਗਟਾਵਾ ਇਹ ਕਰ ਦੇਣਾ ਕਿ ਕੁਝ ਲੋਕ ਬਾਣਾ ਪਾ ਕੇ ਏਜੰਸੀਆਂ ਦੇ ਬੰਦੇ ਆ, ਏਜੰਸੀਆਂ ਲਈ ਕੰਮ ਕਰਦੇ ਆ, ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਦੂਜੇ ਪਾਸੇ ਭਾਈ ਰਾਜੋਆਣਾ ਦੀ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜਾ ਕਈ ਸਾਲਾਂ ਬਾਅਦ ਇੱਕ ਸ਼ਬਦ ਯਾਦ ਆ ਗਿਆ ਜੀ, ਮੀਰੀ ਪੀਰੀ ਖਾਲਸਾ ਮਾਰਚ, ਉਹਨਾਂ ਨੇ ਇੱਕ ਮੀਰੀ ਪੀਰੀ ਖਾਲਸਾ ਮਾਰਚ ਸੰਪੂਰਨ ਕੀਤਾ ਥੋੜੇ ਦਿਨ ਪਹਿਲਾਂ, ਹੁਣ ਦੂਸਰਾ ਐਲਾਨ ਕਰ ਦਿੱਤਾ ਕਿ 23 ਤਰੀਕ ਤੋਂ ਦੂਸਰਾ ਕਰਾਂਗੇ। ਇਹ ਸਾਰਾ ਕੁਛ ਆਪਣੇ ਆਪ ਦੇ ਵਿੱਚ ਪੰਜਾਬ 'ਚ ਆਪਣੀ ਪਕੜ ਨੂੰ ਸਿਆਸੀ ਤੌਰ ਤੇ ਮਜ਼ਬੂਤ ਬਣਾਉਣ ਲਈ, ਤੇ ਬਹੁਤ ਕੁਛ ਦੂਜੇ ਅਕਾਲੀ ਦਲ ਖਾਸ ਕਰਕੇ ਬਾਰਸ ਪੰਜਾਬ 'ਚ ਯਾਨੀ ਹਰਪ੍ਰੀਤ ਦੀ ਪਾਰਟੀ, ਉਹਨਾਂ ਦੇ ਖਿਲਾਫ ਇੱਕ ਸਿਆਸੀ ਤਿਆਰੀ ਹੈਗੀ ਆ, ਜਿਹੜਾ ਲਗਾਤਾਰ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਦਲ ਕਰ ਰਹੇ।
1: ਜੀ ਜੀ ਰਮੇਸ਼ ਜੀ, ਅਤੇ ਜੀ ਨਾਲ ਹੀ ਅਸੀਂ ਨੋਟ ਇਹ ਵੀ ਬਿਲਕੁਲ ਕਰਵਾ ਦਈਏ ਜੀ, ਤੁਸੀਂ ਨੋਟ ਕਰਨਾ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਪਤਾ, ਜੇਕਰ ਤੁਸੀਂ ਆਪਣੇ ਘਰ ਲਈ ਜੋ ਰੈਨੋਵੇਸ਼ਨ ਦਾ ਸਮਾਨ ਹੈ, ਕੰਸਟਰਕਸ਼ਨ ਦਾ ਸਮਾਨ ਲੈ ਕੇ ਆਉਣਾ, ਖਾਸ ਤੌਰ 'ਤੇ ਕੰਟਰੈਕਟਰਸ, ਰੈਨੋਵੇਟਰਸ, ਬਿਲਡਰਸ ਲਈ ਵੀ ਇਹ ਸੰਦੇਸ਼ ਹੈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਖੁੱਲ੍ਹ ਚੁੱਕੇ ਨੇ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ, 8005 ਡਿਕਸੀ ਰੋਡ, ਬਰੈਂਪਟਨ, ਤੁਸੀਂ ਪਤਾ ਨੋਟ ਕਰ ਲਓ ਜੀ। ਅਤੇ ਨਾਲ ਹੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca ਇਹਨਾਂ ਦੀ ਵੈਬਸਾਈਟ ਹੈ, ਇਸ 'ਤੇ ਜਾ ਕੇ ਵੀ ਤੁਸੀਂ ਸਾਰੇ ਪ੍ਰੋਡਕਟਸ ਬਾਰੇ, ਪ੍ਰਾਈਜ਼ ਬਾਰੇ ਪੂਰੀ ਜਾਣਕਾਰੀ ਜੋ ਹੈ ਪਹਿਲਾਂ ਹੀ ਲੈ ਸਕਦੇ ਹੋ। ਹਰ ਪ੍ਰਾਈਜ਼ ਨੂੰ ਬੀਟ ਕਰਨ ਦਾ ਇਹਨਾਂ ਦਾ ਵਾਅਦਾ ਹੈ। ਅਤੇ ਨੰਬਰ ਹੈ 6479961585। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ, ਤੁਸੀਂ ਨੋਟ ਬਿਲਕੁਲ ਰੱਖੋ, ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ ਇਹ ਨੇ ਜੀ। ਰਮੇਸ਼ ਜੀ, ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਲਵਾਂਗੇ, ਅਤੇ ਪੰਜਾਬ 'ਚ SIR ਤਹਿਤ ਖਬਰ ਹੈ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੂੰ ਰਮੇਸ਼ ਜੀ ਵੱਡਾ ਖੋਰਾ ਲੱਗਣ ਜਾ ਰਿਹਾ ਜੀ, ਕੀ ਖਾਸ ਰਿਪੋਰਟ ਹੈ?
0: ਦੇਖੋ, SIR ਦਾ ਪਹਿਲਾ ਮੁੱਖ ਪੜਾਅ ਹੋ ਹਟਿਆ, ਜਿਹੜੀ ਆਪਾਂ ਉਹ ਤੋਂ ਬਾਅਦ ਸੂਚੀ ਜਾਰੀ ਹੋਣੀ ਸੀ, ਜਿਹੜੀ ਡਰਾਫਟ ਸੂਚੀ ਉਹ ਜਾਰੀ ਹੋ ਚੁੱਕੀ ਹੈ। ਰੁਪਿੰਦਰ ਜੀ, ਉਸ ਸੂਚੀ ਦੇ ਵਿੱਚ ਜਿਹੜਾ ਅੰਕੜਾ, ਔਸਤਨ ਅੰਕੜਾ ਸਾਹਮਣੇ ਆਇਆ ਕਿ ਕਰੀਬ ਕਰੀਬ 20 ਲੱਖ ਤੋਂ ਜ਼ਿਆਦਾ ਵੋਟਰ ਕੱਟੇ ਗਏ ਆ
1: ਜੀ।
0: ਉਹਨਾਂ 20 ਲੱਖ ਦੇ ਜਿਹੜੇ ਵੋਟਰ ਕੱਟੇ ਗਏ ਆ, ਉਹਦੇ ਵਿੱਚ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਦੂਸਰੇ ਸੂਬਿਆਂ ਤੋਂ ਆਏ ਮਜ਼ਦੂਰ ਹੈ, ਅਕਸਰ ਇੱਕ ਥਾਂ ਤੋਂ ਦੂਜੇ ਥਾਂ ਤੇ ਕੰਮ ਧੰਦੇ ਲਈ ਜਾਂਦੇ ਰਹਿੰਦੇ ਆ, ਉਹ ਕਾਫੀ ਵੱਡੀ ਗਿਣਤੀ ਹੈ, ਕਾਫੀ ਵੱਡੀ ਗਿਣਤੀ ਹੈ। ਔਰ ਇਹ ਦੂਸਰੇ ਨੰਬਰ ਤੇ ਮੈਂ ਦੱਸਦਾ ਕਿ ਜਿਹਨੂੰ ਆਪਾਂ NRI ਆਖਦੇ ਹਾਂ, ਉਹ ਵੀ ਅੰਕੜਾ ਹੈ, ਜਿਹੜੇ ਵਿਦੇਸ਼ਾਂ 'ਚ ਜਾ ਚੁੱਕੇ ਆ ਉਹ ਵੀ ਕਾਫੀ ਗਿਣਤੀ 'ਚ ਕੱਟੇ ਗਏ ਆ। ਔਰ ਸਭ ਤੋਂ ਜਿਹੜਾ ਇੱਕ ਹੈਰਾਨੀਜਨਕ ਚੀਜ਼ ਕਹਿ ਲਈਏ ਕਿ ਜਿਹੜੀ ਚੀਜ਼ ਅੰਕੜਿਆਂ ਦੇ ਵਿੱਚ ਸਾਹਮਣੇ ਆਈ ਹੈ, ਰੁਪਿੰਦਰ ਜੀ, ਪੰਜਾਬ ਦੀਆਂ ਕੋਈ 6 ਥਾਵਾਂ 6 ਜ਼ਿਲ੍ਹਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਵੋਟਾਂ ਜਿਹੜੀਆਂ ਕੁੱਲ 20-21 ਲੱਖ ਦੇ ਵਿੱਚੋਂ, ਉਹਦੇ ਵਿੱਚ 6 ਜ਼ਿਲ੍ਹੇ ਸਭ ਤੋਂ ਉੱਪਰ ਹੈ, ਜਿਹਦੇ ਵਿੱਚ ਲੁਧਿਆਣਾ ਆ, ਜਿਹ 'ਚ ਅੰਮ੍ਰਿਤਸਰ ਹੈ, ਜਿਹ 'ਚ ਜਲੰਧਰ ਹੈ, ਜਿਹਦੇ ਵਿੱਚ ਪਟਿਆਲਾ ਆ, ਜਿਹਦੇ ਵਿੱਚ ਮੋਹਾਲੀ ਹੈ, ਜਿਹ 'ਚ ਗੁਰਦਾਸਪੁਰ ਵੀ ਹੈ
1: ਜੀ।
0: ਹੁਣ ਤੁਸੀਂ ਇਹ ਦੇਖੋ, ਮੈਂ ਲੁਧਿਆਣੇ ਦਾ ਜ਼ਿਕਰ ਕੀਤਾ, ਅੰਮ੍ਰਿਤਸਰ ਦਾ ਜ਼ਿਕਰ ਕੀਤਾ, ਜਲੰਧਰ ਦਾ ਕੀਤਾ, ਪਟਿਆਲੇ ਦਾ ਕੀਤਾ, ਮੋਹਾਲੀ ਦਾ ਕੀਤਾ, ਪੰਜਾਬ ਦੇ ਵੱਡੇ ਸ਼ਹਿਰ ਹੈ ਜਿੱਥੇ ਕੰਮ ਧੰਦੇ ਸੁੱਖ ਦੇ ਨਾਲ ਬਥੇਰੇ ਆ, ਛੋਟੀਆਂ ਮੋਟੀਆਂ ਫੈਕਟਰੀਆਂ ਜਾਂ ਹੋਰ ਬੜੇ ਕੁਛ ਸਮਾਲ ਸਕੇਲ ਇੰਡਸਟਰੀ ਤੋਂ ਲੈ ਕੇ ਵੱਡੀ ਇੰਡਸਟਰੀ ਵੀ ਹੈਗੀ। ਹੁਣ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉੱਥੇ ਬਹੁਤ ਵੱਡੀ ਗਿਣਤੀ 'ਚ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਵਸੇ ਹੋਏ ਆ। ਤੇ ਇਹ ਜਿਹੜੀਆਂ ਮੈਂ ਥਾਵਾਂ ਦਾ, ਇਹਨਾਂ ਸ਼ਹਿਰਾਂ ਦਾ ਜ਼ਿਕਰ ਕੀਤਾ, ਇਹਨਾਂ ਜ਼ਿਲ੍ਹਿਆਂ ਦਾ ਜ਼ਿਕਰ ਕੀਤਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਰੁਪਿੰਦਰ ਜੀ ਕਾਫੀ ਵੋਟਾਂ ਕੱਟੀਆਂ ਗਈਆਂ ਹੈ। ਲੁਧਿਆਣੇ ਦੇ ਵਿੱਚ ਕਰੀਬ ਕਰੀਬ 14 ਵਿਧਾਨ ਸਭਾ ਖੇਤਰ ਲੁਧਿਆਣੇ ਦੇ ਇਰਦ ਗਿਰਦ, ਲੁਧਿਆਣੇ ਦੀ ਗੱਲ ਕਰੀਏ, 14 ਵਿਧਾਨ ਸਭਾ ਖੇਤਰ ਅਜਿਹੇ ਹੈ, ਲੁਧਿਆਣੇ ਖੇਤਰ ਦੀ ਗੱਲ ਕਰਾਂ, ਜਿੱਥੇ ਕਾਫੀ ਵੋਟਾਂ ਕੱਟੀਆਂ ਗਈਆਂ। ਦੂਜੇ ਨੰਬਰ ਤੇ ਅੰਮ੍ਰਿਤਸਰ ਹੈ 11, ਜਲੰਧਰ ਹੈ 9 ਖੇਤਰ ਪੈਂਦੇ ਆ, ਪਟਿਆਲੇ 'ਚ ਪੈਂਦੇ 8, ਮੋਹਾਲੀ 'ਚ ਆਪਣੇ ਆਪ 'ਚ 3 ਖੇਤਰ ਪੈਂਦੇ ਆ। ਔਰ ਇਹਨਾਂ ਖੇਤਰਾਂ 'ਚ ਅੰਕੜਾ ਸਾਹਮਣੇ ਆਇਆ ਕਿ ਕਈ ਵਿਧਾਨ ਸਭਾ ਖੇਤਰ ਇੱਦਾਂ ਦੇ ਆ, ਰੁਪਿੰਦਰ ਜੀ, ਜਿੱਥੇ ਇੰਨੀਆਂ ਵੋਟਾਂ ਕੱਟੀਆਂ ਗਈਆਂ ਜਿਹੜਾ ਜਿੱਤਣ ਦਾ ਮਾਰਜਨ 2022 'ਚ ਉਨਾ ਨਹੀਂ ਸੀ
1: ਜੀ।
0: ਬਾਪਕੀ ਮੰਨ ਲਓ, ਇੱਕ ਸੀਟ ਜਿੱਥੇ ਪਿਛਲੀ ਵਾਰ 2022 'ਚ ਕੋਈ ਇੱਕ ਵਿਧਾਨ ਸਭਾ ਖੇਤਰ 'ਚੋਂ 15,000 ਵੋਟਾਂ ਤੇ ਜਿੱਤਿਆ, ਤੇ ਇਸ ਵਾਰ ਉੱਥੇ ਵੋਟਾਂ 16,000 ਕੱਟੀਆਂ ਜਾ ਚੁੱਕੀਆਂ। ਤੇ ਤੁਸੀਂ ਵੇਖੋ ਕਿੱਡੇ ਵੱਡੇ ਪੱਧਰ ਤੇ ਹੇਰ ਫੇਰ ਹੋ ਗਿਆ ਸਿਆਸੀ, 15,000 ਵੋਟਾਂ ਦੇ ਮਾਰਜਨ ਦੇ ਨਾਲ ਕੋਈ ਪਾਰਟੀ ਕੋਈ ਉੱਥੇ ਜਿੱਤਦੀ ਹੈ, ਵਿਧਾਇਕ ਜਿੱਤਦੀ ਹੈ, ਤੇ ਉਸੇ ਖੇਤਰ 'ਚ ਹੁਣ 16,000 ਵੋਟਾਂ ਕੱਟੀਆਂ ਜਾ ਚੁੱਕੀਆਂ। ਪੰਜਾਬ ਦੀਆਂ ਕਰੀਬ ਕਰੀਬ 50 ਸੀਟਾਂ ਨੇ, ਜਿੱਥੇ ਕਾਫੀ ਵੱਡੇ ਪੱਧਰ ਤੇ ਵੋਟਾਂ ਕੱਟੀਆਂ ਗਈਆਂ, ਬਾਕੀ ਵੀ ਕੱਟੀਆਂ ਗਈਆਂ ਨੇ, ਪਰੰਤੂ ਜੇ ਸਭ ਤੋਂ ਵੱਧ ਜਿਹੜਾ ਮੈਂ ਜ਼ਿਕਰ ਕੀਤਾ ਲੁਧਿਆਣੇ ਦਾ, ਅੰਮ੍ਰਿਤਸਰ ਦਾ, ਜਲੰਧਰ ਦਾ, ਪਟਿਆਲੇ ਦਾ, ਮੋਹਾਲੀ ਦਾ, ਸਭ ਤੋਂ ਵੱਧ ਇੱਥੇ ਪ੍ਰਭਾਵ ਹੋਏ, ਖਾਸ ਕਰਕੇ ਲੁਧਿਆਣਾ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੈ। 14 ਥਾਵਾਂ ਲੁਧਿਆਣੇ ਖੇਤਰ ਦੀਆਂ ਪ੍ਰਭਾਵਿਤ ਹੋਈਆਂ ਜਿੱਥੇ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ। ਹੁਣ SIR ਦੇ ਵਿੱਚ ਜਿਹੜਾ ਤੁਸੀਂ ਪ੍ਰਵਾਸੀ ਜਾਂ ਦੂਸਰੇ ਸੂਬੇ ਦੇ ਮਜ਼ਦੂਰ ਕਹਿ ਲਈਏ, ਉਹਨਾਂ ਦਾ ਜ਼ਿਕਰ ਕੀਤਾ, ਫਰਕ ਤੇ ਪੈਣਾ ਹੀ ਪੈਣਾ। ਇਹ ਪਹਿਲੇ ਦਿਨ ਤੋਂ ਗੱਲ ਚਰਚਾ ਸੀ, ਕਿਉਂਕਿ ਦੂਜੇ ਸੂਬੇ ਦੇ ਲੋਕ, ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਜਾਅਲੀ ਹੁੰਦੇ ਨੇ, ਬਹੁਤ ਸਾਰੇ ਇੱਥੇ ਪੱਕੇ ਰਹਿ ਰਹੇ ਆ, ਉਹਨਾਂ ਦੇ ਆਧਾਰ ਕਾਰਡ ਤੋਂ ਲੈ ਕੇ ਦੂਸਰੇ ਦਸਤਾਵੇਜ਼, ਉਹਨਾਂ ਦੇ ਬਾਲ ਬੱਚੇ ਇੱਥੇ ਹੋਏ ਆ, ਪੜ੍ਹਦੇ ਆ, ਨੌਕਰੀਆਂ ਕਰਦੇ ਹੈਗੇ ਆ
1: ਜੀ,
0: ਪਰੰਤੂ ਇਸ ਤੱਕ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਟੈਂਪਰੇਰੀ ਵੀ ਹੈ, ਜਿਹਨਾਂ ਨੇ ਅੱਜ ਇੱਥੇ ਵੋਟ ਬਣਾ ਲਈ, 5-4 ਸਾਲ ਇੱਥੇ ਰਹੇ, ਬਾਅਦ ਵਿੱਚ 6ਵੇਂ ਸਾਲ 7ਵੇਂ ਸਾਲ ਹੋਰ ਕਿਤੇ ਪਲਾਇਨ ਕਰਕੇ ਕਿਤੇ ਹੋਰ ਪਾਸੇ ਚਲੇ ਗਏ। ਇੱਦਾਂ ਵੀ ਇਹ ਫਿਰ ਉਹ ਕੁਦਰਤੀ ਹੈ, ਜਦੋਂ ਹੁਣ SIR ਚਲੀ ਤੇ ਉਹ ਵੋਟਾਂ ਕੱਟੀਆਂ ਗਈਆਂ। ਬਹੁਤ ਸਾਰੇ ਅਜਿਹੇ ਪਰਿਵਾਰ ਹੈ ਪੰਜਾਬੀ ਹੈ, ਵਿਦੇਸ਼ਾਂ ਨੂੰ ਚਲੇ ਗਏ, ਇੱਧਰ ਕੋਈ ਸੀਗਾ ਹੀ ਨਹੀਂ ਜਿਹੜਾ ਨੋਮੀਨੇਸ਼ਨ ਫਾਰਮ ਭਰ ਸਕੇ। ਜਦੋਂ ਨੋਮੀਨੇਸ਼ਨ ਫਾਰਮ ਹੀ ਨਹੀਂ ਭਰਿਆ ਗਿਆ ਤੇ ਆਟੋਮੈਟਿਕ ਵੋਟ ਕੱਟੀ ਗਈ ਹੈ, ਇਹ ਵੀ ਇੱਕ ਵੱਡਾ ਕਾਰਨ ਹੋਇਆ। ਇਹ ਤੋਂ ਇਲਾਵਾ ਬਹੁਤ ਸਾਰੀਆਂ ਉਹ ਵੋਟਾਂ ਵੀ ਸੀ, ਕਿਸੇ ਕਾਰਨ ਡਬਲ ਸੀ, ਕਿਸੇ ਕਾਰਨ ਕੋਈ ਹੋਰ ਹੋ ਸਕਦਾ, ਮੌਤ ਕਾਰਨ ਕੱਟੀਆਂ ਗਈਆਂ, ਕੋਈ ਲੜਕੀ ਵਿਆਹੀ ਗਈ ਹੈ, ਇਦਾਂ ਦੇ ਕਾਰਨ ਵੀ ਰਹੇ ਆ। ਪੰਜਾਬ ਦੇ ਵਿੱਚ ਇੱਕ ਜਿਹੜੀ ਵਿਸ਼ੇਸ਼ ਚੀਜ਼ ਮੈਂ ਦੱਸ ਦਵਾਂ, SIR ਦੇ ਵਿੱਚ ਰੁਪਿੰਦਰ ਜੀ ਹੁਣ ਤੱਕ ਕੋਈ ਰਾਜਨੀਤਿਕ ਤੌਰ ਤੇ ਵੱਡਾ ਰੌਲਾ ਨਹੀਂ ਪਿਆ। ਨਹੀਂ ਤੇ ਆਮ ਤੌਰ ਤੇ ਅਸੀਂ ਜਦੋਂ SIR ਦੀ ਗੱਲ ਕਰਦੇ ਹਾਂ, ਉੱਤਰ ਪ੍ਰਦੇਸ਼ ਦੀਆਂ ਗੱਲਾਂ ਹੋਈਆਂ, ਪੱਛਮੀ ਬੰਗਾਲ ਦੀਆਂ ਹੋਈਆਂ, ਕਰਨਾਟਕ ਦੀਆਂ ਹੋਈਆਂ, ਬਿਹਾਰ ਦੀਆਂ ਹੋਈਆਂ, ਤੇ ਉੱਥੇ ਤੇ ਬੜੇ ਰੌਲੇ ਪਏ ਆ ਬੀਤੇ ਸਮੇਂ ਚ। SIR ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ। ਪੰਜਾਬ ਚ ਜੇ ਕੋਈ ਏਦਾਂ ਦਾ ਖਰੂਦ ਨਹੀਂ ਪਿਆ ਕਿ ਕਿਸੇ ਸਿਆਸੀ ਪਾਰਟੀ ਨੇ ਦੋਸ਼ ਲਾਏ ਹੋਣ ਜੀ ਮੇਰੀਆਂ ਵੋਟਾਂ ਕੱਟੀਆਂ ਗਈਆਂ ਜਾਂ ਤੱਕ ਕੇ ਕੱਟੀਆਂ ਗਈਆਂ ਹੋਵੇ, ਜਾਂ ਕੋਈ ਵਿਸ਼ੇਸ਼ ਅੰਕੜਾ ਕਿਸੇ ਸਿਆਸੀ ਪਾਰਟੀ ਨੇ ਸਾਹਮਣੇ ਰੱਖਿਆ ਹੋਵੇ, ਇਹ ਇੱਕ ਚੰਗੀ ਖਬਰ ਜ਼ਰੂਰ ਹੈ। ਹਾਲਾਂਕਿ ਅਜੇ ਅੱਧਾ ਕੁ ਪੜਾਅ ਮੁਕੰਮਲ ਹੋਇਆ ਹੈ, ਅੱਧਾ ਪੜਾਅ ਅਜੇ ਬਾਕੀ ਹੈ। ਅੱਜ ਭਾਰਤੀ ਸਮੇਂ ਦੀ 16 ਤਰੀਕ ਹੈ, ਅੱਜ ਨਵੇਂ ਸਿਰੇ ਤੋਂ ਅਗਲੇ ਪੜਾਅ ਦੀ ਆਰੰਭਤਾ ਹੋ ਗਈ ਹੈ, ਜਿਹਦੇ ਵਿੱਚ ਜੇ ਕਿਸੇ ਕਾਰਨ ਕਿਸੇ ਦੀ ਵੋਟ ਡਰਾਫਟ ਸੂਚੀ 'ਚ ਨਹੀਂ ਆਈ, ਉਹ ਅੱਜ ਤੋਂ ਨਵੇਂ ਸਿਰੇ ਤੋਂ ਵੋਟ ਬਣਾ ਸਕਦਾ, ਅਪਲਾਈ ਕਰ ਸਕਦਾ
1: ਜੀ।
0: ਕਿਸੇ ਦੀ ਵੋਟ ਵਿੱਚ ਕੋਈ ਨੁਕਸ ਹੈ, ਭਾਵ ਕਿ ਗਲਤੀ ਹੈ, ਚਾਹੇ ਨਾਮ ਦੀ ਗਲਤੀ ਹੈ, ਚਾਹੇ ਜਨਮ ਤਰੀਕ ਦੀ ਗਲਤੀ ਹੈ, ਚਾਹੇ ਐਡਰੈਸ ਦੀ ਗਲਤੀ ਹੈ, ਉਹ ਦਰੁਸਤ ਕਰਾ ਸਕਦਾ ਜੋ ਪੜਾਅ ਸ਼ੁਰੂ ਹੋ ਗਿਆ
1: ਜੀ।
0: ਔਰ ਇਹਦੇ ਵਿੱਚ NRI ਵੋਟਰਾਂ ਲਈ ਇਹ ਆ ਕਿ ਜੇ ਭਾਈ ਕਿਸੇ ਨੇ ਨਵੀਂ ਵੋਟ ਬਣਾਉਣੀ ਹੈ, ਉਹ ਆਪ ਉੱਥੇ ਬੈਠਾ ਜਿਸ ਮੁਲਕ ਵਿੱਚ ਵੀ ਬੈਠਾ ਹੈ, ਉਹ 6A ਇਹ ਸ਼ਬਦ ਮੈਂ ਤਾਂ ਕਿਹਾ, ਜਿਹੜਾ ਤੇ ਭਾਰਤ ਵਿੱਚ ਬੈਠਾ ਉਹ 6 ਨੰਬਰ ਫਾਰਮ ਭਰਦਾ ਹੈ, ਜਿਹੜਾ ਵਿਦੇਸ਼ ਬੈਠਾ ਉੱਥੇ ਬੈਠਾ 6A ਫਾਰਮ ਭਰ ਸਕਦਾ, ਵੋਟ ਉਹਦੀ ਵੀ ਬਣ ਜਾਏਗੀ। ਹਾਲਾਂਕਿ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਇਸ ਪੜਾਅ 'ਚ ਪਹਿਲੀ ਵਾਰ ਚਲੀ ਹੈ
1: ਜੀ,
0: ਆਧਾਰ ਕਾਰਡ ਨੂੰ ਬਾਈਪਾਸ ਕੀਤਾ ਗਿਆ, ਆਧਾਰ ਕਾਰਡ ਦੀ ਮਹੱਤਤਾ ਨਹੀਂ ਹੈ, ਆਧਾਰ ਕਾਰਡ ਨੂੰ ਨਹੀਂ ਲਿਆ ਜਾ ਰਿਹਾ, ਉਹ 3ਰੇ ਨੰਬਰ ਤੇ ਹੈ, ਪਹਿਲਾ ਦਸਤਾਵੇਜ਼ ਹੋਰ ਹੋਵੇਗਾ, ਦੂਜਾ ਦਸਤਾਵੇਜ਼ ਹੋਰ ਹੋਵੇਗਾ, ਚਾਹੇ ਐਡਰੈਸ ਦੀ ਗੱਲ ਹੈ, ਚਾਹੇ ਜਨਮ ਤਰੀਕ ਦੀ ਗੱਲ ਹੈ। ਉਹਦੇ ਨਾਲ ਜ਼ਰੂਰ ਅੱਜ ਕਈ ਥਾਵਾਂ ਤੋਂ ਮੇਰੇ ਕੋਲ ਰਿਪੋਰਟਾਂ ਨੇ ਕਿ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤੇ ਆ, ਕਿਉਂਕਿ ਬਹੁਤ ਸਾਰਾ ਤਬਕਾ ਇੱਦਾਂ ਦਾ ਆ ਜਿਹਨਾਂ ਕੋਲ ਕੇਵਲ ਤੇ ਕੇਵਲ ਆਧਾਰ ਕਾਰਡ ਹੀ ਦੂਜਾ ਸਬੂਤ ਹੀ ਹੈ ਨੀ ਗਾ, ਜਦਕਿ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਤੱਕ ਆਧਾਰ ਕਾਰਡ 0 ਹੈ
1: ਜੀ,
0: ਆਧਾਰ ਕਾਰਡ ਉੱਥੇ ਲੈਣਾ ਹੀ ਨਹੀਂ ਹੈਗਾ। ਸੋ ਇਸ ਕਰਕੇ ਇੱਦਾਂ ਦੀਆਂ ਦਿੱਕਤਾਂ ਵੀ ਆਈਆਂ ਨੇ, ਪਰੰਤੂ ਕੰਮ ਇਸ ਵੇਲੇ ਚੱਲ ਰਿਹਾ, ਬਾਕੀ ਆਉਂਦੇ ਦਿਨਾਂ 'ਚ ਵੇਖਦੇ ਭਾਈ SIR ਦੇ ਵਿੱਚ ਕਿੰਨੀਆਂ ਕੁ ਵੋਟਾਂ ਨਵੀਆਂ ਜੁੜਦੀਆਂ ਤੇ ਅਸਲ ਵਿੱਚ ਕਿੰਨੀਆਂ ਕੁ ਕੱਟੀਆਂ ਜਾਂਦੀਆਂ, ਜਦੋਂ ਆਖਰੀ ਫਾਈਨਲ ਸੂਚੀ ਅਕਤੂਬਰ ਮਹੀਨੇ ਜਾਰੀ ਹੋਣੀ ਹੈ, ਫਿਰ ਸਹੀ ਅੰਕੜਾ ਸਾਹਮਣੇ ਆਵੇਗਾ
1: ਜੀ। ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਮੈਂਡੀ ਗਿੱਲ ਜੀ ਦਾ ਸੰਦੇਸ਼ ਮੈਂ ਦੇ ਦਵਾਂ ਜੀ, ਏਬਲ ਇੰਸ਼ੋਰੈਂਸ ਤੋਂ ਟਰੱਕ ਦੀ ਇੰਸ਼ੋਰੈਂਸ, ਕਾਰ ਦੀ ਇੰਸ਼ੋਰੈਂਸ, ਘਰ ਦੀ ਜਾਂ ਫਿਰ ਬਿਜ਼ਨਸ ਦੀ ਤੁਸੀਂ ਅੱਛੀ ਇੰਸ਼ੋਰੈਂਸ ਪਾਲਿਸੀ ਲੈਣਾ ਚਾਹੁੰਦੇ ਹੋ, ਤੇ ਜੀ ਮਾਹਰ ਨੇ ਆਪਣੇ ਕੰਮ ਦੇ ਵਿੱਚ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਤੁਹਾਡੀ ਮਦਦ ਜ਼ਰੂਰ ਕਰਨਗੇ, ਤੇ ਅੱਛੇ ਪ੍ਰੋਗਰਾਮਸ ਇਹਨਾਂ ਕੋਲ ਖਾਸ ਤੌਰ 'ਤੇ ਓਨਰ ਓਪਰੇਟਰਸ ਤੇ ਫਲੀਟ ਓਨਰਸ ਲਈ ਬਣੇ ਹੋਏ ਨੇ। ਨੰਬਰ 6479295909, 6479295909 ਇਹ ਨੰਬਰ ਹੈ, ਜਾਂ ਫਿਰ ਨੰਬਰ 6478838899, 6478831899 ਜੀ ਇਹ ਨੰਬਰ ਹੈ ਮੈਂਡੀ ਗਿੱਲ ਜੀ ਦੇ ਲਈ, ਤੁਸੀਂ ਨੋਟ ਬਿਲਕੁਲ ਕਰਕੇ ਰੱਖੋ ਜੀ। ਰਮੇਸ਼ ਜੀ ਅਗਲੀ ਖਬਰ ਵੱਲ ਚੱਲਾਂਗੇ, ਤੇ ਅਫਸੋਸ ਭਰੀ ਇਹ ਖਬਰ ਹੈ ਕਿ 5 ਵਾਰ ਦੇ ਵਿਧਾਇਕ ਰਹੇ ਸਿਆਸੀ ਲੀਡਰ ਨੇ ਰਮੇਸ਼ ਜੀ ਖੁਦਕੁਸ਼ੀ ਕਰ ਲਈ ਹੈ, ਤੇ ਰਮੇਸ਼ ਜੀ ਗੱਲ ਕਿਸ ਦੀ ਹੋ ਰਹੀ ਹੈ ਜੀ, ਕੀ ਪੂਰਾ ਮਾਜਰਾ?
0: ਰੁਪਿੰਦਰ ਜੀ ਇਹ 'ਚ ਇੱਕ ਅਫਸੋਸ ਜਿਹੜਾ ਵੱਡਾ ਨਾਲ ਹੋਰ ਜੋੜ ਦਵਾਂ, ਇਸ ਤੋਂ ਬਾਅਦ ਮੈਂ ਦੱਸਾਂਗਾ ਕੌਣ ਲੀਡਰ ਹੈ।
1: ਜੀ
0: ਤੁਸੀਂ ਇਸ ਗੱਲ ਦਾ ਜ਼ਿਕਰ ਤੇ ਕਰ ਦਿੱਤਾ ਕਿ 5 ਵਾਰ ਦੇ ਵਿਧਾਇਕ ਰਹੇ, ਇਕੱਲੇ ਵਿਧਾਇਕ ਨਹੀਂ ਮੰਤਰੀ ਵਿੱਚ ਰਹੇ ਹੈ, ਡਿਪਟੀ ਸਪੀਕਰ ਰਹੇ ਹੈ, ਜਿੱਥੇ ਉਹਨਾਂ ਨੇ ਫਾਹਾ ਲੈ ਲਿਆ ਪਾਰਟੀ ਦੇ ਦਫ਼ਤਰ ਦੇ ਵਿੱਚ ਜਿੱਥੇ ਖੁਦਕੁਸ਼ੀ ਕੀਤੀ ਹੈ, ਉੱਥੇ ਉਹਨਾਂ ਨੇ ਆਪਣੇ ਆਤਮ ਹੱਤਿਆ ਪੱਤਰ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੈਂ ਆਪਣੀ ਰਾਜਨੀਤੀ ਵਿੱਚ ਆਉਣ ਤੇ ਅਫਸੋਸ ਪ੍ਰਗਟ ਕਰਦਾ ਹੈ, ਭਾਵ ਕਿ ਉਹਨਾਂ ਨੇ ਸਿਆਸਤ ਵਿੱਚ ਜਿਹੜਾ ਆਉਣ ਤੇ ਅਫਸੋਸ ਪ੍ਰਗਟ ਕੀਤਾ ਹੈ। ਭਾਵ ਕਿ ਇੱਕ ਸਿਆਸੀ ਲੀਡਰ ਨੇ
1: ਜੀ
0: ਸਿਆਸਤ ਤੋਂ ਹੀ ਦੁਖੀ ਹੋ ਕੇ ਅੱਜ ਕਹਿੰਦੇ ਖੁਦਕੁਸ਼ੀ ਕੀਤੀ ਹੈ। ਇਹ ਖਬਰ ਜਿਹੜੀ ਹੈ ਪੱਛਮੀ ਬੰਗਾਲ ਦੀ ਹੈ, ਪੱਛਮੀ ਬੰਗਾਲ ਦੇ ਆਸ਼ੀਸ਼ ਬੈਨਰਜੀ ਤ੍ਰਿਮੂਲ ਕਾਂਗਰਸ ਪਾਰਟੀ ਦੇ 5 ਵਾਰ ਵਿਧਾਇਕ ਰਹੇ। ਜਿਉਂ ਉਹਨਾਂ ਦਾ ਸਿਆਸੀ ਸਫ਼ਰ ਸੰਨ 2001 ਤੋਂ ਸ਼ੁਰੂ ਹੁੰਦਾ ਤੇ ਜਿੱਤ ਜਿੱਤ ਜਿੱਤ ਹੀ ਜਿੱਤ ਰਹੀ
1: ਜੀ,
0: ਇਸ ਵਾਰੀ ਨਹੀਂ, 5 ਵਾਰ ਰਹੇ, ਮੰਤਰੀ ਵੀ ਰਹੇ, ਡਿਪਟੀ ਸਪੀਕਰ ਵੀ ਰਹੇ। ਆਸ਼ੀਸ਼ ਬੈਨਰਜੀ ਬਾਰੇ ਜੋ ਮੈਂ ਘੋਖ ਪੜਤਾਲ ਕਰ ਸਕਿਆ ਕਿ ਉਹ ਚੰਗੇ ਲੀਡਰਾਂ ਚਾਹੁੰਦੇ ਸੀ, ਇਮਾਨਦਾਰ ਸ਼੍ਰੇਣੀ ਦੇ ਲੀਡਰਾਂ ਚ ਉਹਨਾਂ ਦਾ ਨਾਮ ਲਿਆ ਜਾ ਸਕਦਾ ਹੈ, ਇਮਾਨਦਾਰ ਸ਼੍ਰੇਣੀ
1: ਜੀ।
0: ਅੱਜ ਉਹਨਾਂ ਨੇ ਅਚਾਨਕ ਪਾਰਟੀ ਦੇ ਦਫ਼ਤਰ ਜਿਹੜਾ, ਕਿਉਂਕਿ ਉਹਨਾਂ ਦਾ ਖੇਤਰ ਜਿਹੜਾ ਬੀਰਭੋਜ ਜ਼ਿਲ੍ਹਾ ਆ, ਤੇ ਬੀਰਭੋਜ ਜ਼ਿਲ੍ਹੇ ਦੇ ਵਿੱਚ ਰਾਮਪੁਰ ਹਾਟ ਜਿਹੜਾ ਖੇਤਰ ਹੈ ਵਿਧਾਨ ਸਭਾ, ਉੱਥੇ ਜਿਹੜਾ ਪਾਰਟੀ ਦਾ ਦਫ਼ਤਰ ਹੈ ਉੱਥੇ ਜਾਂਦੇ ਆ ਤੇ ਫਾਹਾ ਲੈ ਲੈਂਦੇ ਆ। ਉਹਨਾਂ ਦੀ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਜਿਹੜਾ ਉਹਨਾਂ ਨੇ ਪੱਤਰ ਲਿਖਿਆ, ਉਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਮੈਂ ਲੱਭ ਸਕਿਆ, ਜਿਹੜੀਆਂ ਮੇਰੇ ਕੋਲ ਪਹੁੰਚੀਆਂ
1: ਜੀ।
0: ਉਹਨਾਂ ਨੇ ਤ੍ਰਿਮੂਲ ਕਾਂਗਰਸ ਪਾਰਟੀ ਦੇ ਬਾਰੇ ਇੰਨਾ ਕੁ ਜ਼ਿਕਰ ਉਹਨਾਂ ਨੇ ਕੀਤਾ ਕਿ ਮੈਂ ਪਾਰਟੀ ਦੇ ਵਿੱਚ ਗਲਤ ਕੰਮ ਨੂੰ ਕਦੇ ਸਵੀਕਾਰ ਨਹੀਂ ਕੀਤਾ ਸੀ, ਜੋ ਪਾਰਟੀ ਚ ਗਲਤ ਕੰਮ ਹੁੰਦੇ ਸੀ। ਪਰ ਨਾਲ ਹੀ ਉਹਨਾਂ ਨੇ ਗੱਲ ਇਹ ਵੀ ਲਿਖਤੀ ਕਿ ਗੱਲ ਇਹ ਵੀ ਹੈ ਕਿ ਨਾ ਹੀ ਮੈਂ ਵਿਰੋਧ ਵੀ ਨਹੀਂ ਕਰ ਸਕਿਆ, ਕਿ ਜਿੱਥੇ ਮੈਂ ਉਹ ਕੰਮ ਮੈਨੂੰ ਚੰਗੇ ਨਹੀਂ ਲੱਗਦੇ ਸੀ ਮੈਂ ਸਵੀਕਾਰ ਨਹੀਂ ਕਰ ਸਕਿਆ, ਪਰੰਤੂ ਮੈਂ ਵਿਰੋਧ ਵੀ ਨਹੀਂ ਕਰ ਸਕਿਆ। ਫਿਰ ਉਹ ਕਹਿੰਦੇ, ਉਹਨਾਂ ਨੇ ਅਗਲੀ ਗੱਲ ਲਿਖੀ ਕਿ ਮੈਂ ਕਦੇ ਕਿਸੇ ਕੰਮ ਬਦਲੇ ਪੈਸੇ ਨਹੀਂ ਲਏ। ਤੇ ਜਿਹੜਾ ਸਭ ਤੋਂ ਵੱਡਾ ਮਸਲਾ ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਵਿੱਚ ਸੀ, ਇੱਕ ਟੈਂਡਰ ਘੁਟਾਲਾ ਜਿਹੜਾ ਉੱਥੇ ਦਾ, ਜਿਸ ਖੇਤਰ ਦਾ ਮੈਂ ਜ਼ਿਕਰ ਕਰ ਰਿਹਾ, ਰਾਮਪੁਰ ਹਾਟ, ਉੱਥੋਂ ਦੀ ਡਿਵੈਲਪਮੈਂਟ ਅਥਾਰਟੀ ਦਾ, ਉਹ ਕਹਿੰਦਾ ਮੇਰੇ ਉਸ ਟੈਂਡਰ ਘੁਟਾਲੇ 'ਚ ਕੋਈ ਲੈਣਾ ਦੇਣਾ ਹੀ ਨਹੀਂ, ਮੇਰੀ ਭੂਮਿਕਾ ਹੀ ਨਹੀਂ, ਮੈਨੂੰ ਬਦਨਾਮ ਕੀਤਾ ਜਾ ਰਿਹਾ। ਤੇ ਉਹਨਾਂ ਨੇ ਆਪਣੇ ਖੁਦਕੁਸ਼ੀ ਪੱਤਰ 'ਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੇਰੀ ਮੌਤ ਲਈ ਕੋਈ ਵੀ ਨਹੀਂ ਜ਼ਿੰਮੇਵਾਰ। ਤੇ ਰਾਜਨੀਤੀ ਵਿੱਚ ਆਉਣ ਤੇ ਕਹਿੰਦੇ ਮੈਂ ਅਫਸੋਸ ਪ੍ਰਗਟ ਕਰਦਾ। ਸੋ ਮੈਂ ਸਮਝਦਾ ਕਿ ਸਾਰੇ ਕਾਸੇ 'ਚ ਜਿੱਥੇ ਕਿਸੇ ਵਿਅਕਤੀ ਦਾ ਚਲੇ ਜਾਣਾ ਬਹੁਤ ਵੱਡੀ ਦੁੱਖਦਾਈ ਖਬਰ ਹੈ।
1: ਬਿਲਕੁਲ ਸਰ,
0: ਇੱਕ ਲੀਡਰ ਦਾ, 5 ਵਾਰ ਦਾ ਵਿਧਾਇਕ, ਉੱਥੇ ਆਹ ਜਿਹੜਾ ਸ਼ਬਦ ਲਿਖ ਕੇ ਗਏ ਨਾ ਕਿ ਰਾਜਨੀਤੀ ਵਿੱਚ ਆਉਣ ਤੇ ਮੈਂ ਅਫਸੋਸ ਪ੍ਰਗਟ ਕਰਦਾ, ਉਹ ਪੱਤਰ ਵੀ ਡੂੰਘੇ ਇਸ਼ਾਰੇ ਕਰਦਾ ਹੈਗਾ। ਬਾਕੀ ਸਿਆਸਤ ਹੋਣੀ ਲਾਜ਼ਮੀ ਹੈ, ਸਿਆਸਤ ਸ਼ੁਰੂ ਹੋ ਗਈ ਹੈ। ਤ੍ਰਿਮੂਲ ਕਾਂਗਰਸ ਪਾਰਟੀ ਦੇ ਜਿਹੜੇ ਅਭਿਸ਼ੇਕ ਬੈਨਰਜੀ, ਉਹ ਕਹਿੰਦੇ ਜੀ ਇੱਕ ਇਮਾਨਦਾਰ ਵਿਅਕਤੀ ਸੀ, ਇੱਕ ਚੰਗੇ ਵਿਅਕਤੀ ਸੀ, ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ, ਇਸ ਤੋਂ ਗੱਲ ਤੋਂ ਦੁਖੀ ਹੋ ਕੇ ਉਹ ਖੁਦਕੁਸ਼ੀ ਕਰਕੇ ਪੱਤਰ ਦੇ ਵਿੱਚ ਜਿੱਥੇ ਇਹ ਗੱਲ ਹੈ, ਤੇ ਉਹਨਾਂ ਨੇ ਤਾਂ ਭਾਈ ਇਸ਼ਾਰਾ ਆਪਣੀ ਪਾਰਟੀ ਦੇ ਕਾਰਜਾਂ ਦਾ ਵੀ ਕੀਤਾ। ਸੋ ਇੱਕ ਕਹਿ ਸਕਦੇ ਕਿ ਇੱਕ ਚੰਗਾ ਆਗੂ ਅੱਜ ਇੱਥੋਂ ਦੇ ਸਿਆਸੀ ਤਾਣੇ ਬਾਣੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਕੇ।
1: ਜੀ ਰਮੇਸ਼ ਜੀ, ਬਹੁਤ ਅਫਸੋਸ ਹੋਇਆ ਇਸ ਖਬਰ ਬਾਰੇ ਸੁਣ ਕੇ, ਕਿਉਂਕਿ ਕੋਈ ਨਾ ਕੋਈ ਹੱਲ ਜੋ ਹੈ ਜ਼ਿੰਦਗੀ 'ਚ ਲੱਭ ਹੀ ਪੈਂਦਾ, ਅਤੇ ਇਹੀ ਸੋਚ ਮੇਰੇ ਖਿਆਲ ਜੇ ਉਹ ਰੱਖਦੇ ਤਾਂ ਅੱਜ ਹੁੰਦੇ। ਰਮੇਸ਼ ਜੀ, ਇਸ ਦੇ ਨਾਲ ਹੀ ਜੀ ਸਮਾਂ, ਚਲੋ ਹੁਣ ਖਬਰਾਂ ਦਾ ਅਸੀਂ ਇੱਥੇ ਬ੍ਰੇਕ ਦਾ ਸਮਾਂ ਲੈ ਲਈਏ ਜੀ, ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਅਗਲੀਆਂ ਖਬਰਾਂ ਦੇ ਲਈ, ਅਤੇ ਨਾਲ ਹੀ ਫਿਰ ਸਾਡੇ ਸਰੋਤੇ ਸਾਨੂੰ ਕਾਲ ਕਰ ਸਕਦੇ ਨੇ ਜੀ। ਨੰਬਰ ਤੁਸੀਂ ਨੋਟ ਕਰਨਾ, 905-673-3337, 905-673-3337 ਜੀ, ਤੁਸੀਂ ਨੋਟ ਬਿਲਕੁਲ ਰੱਖਣਾ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਰਹਿਣਾ।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10,970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299।
3: Let's go to the X. The CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
4: Come and celebrate Toronto and do everything you want at the X.
5: This is AM 530, CHLO AM, serving Brampton, Mississauga, Toronto, the GTA, and the world at am530.ca.
6: ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
7: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
8: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
9: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
8: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
9: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ। ਐਕਸਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰ ਰੂਮ ਕਰੋਲ ਬਾਗ ਪਲਾਜ਼ਾ 905-799-0333।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058-228-5800 9058-228-5800 ਤੇ ਕਾਲ ਕਰੋ।
6: Wow, what a fresh green vegetables and fruits, lower grocery prices and tasty thali. Main kithe dream ta nahi dekh rahe
7: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 4168176600 ਤੇ। ਕਾਲ ਨਾਓ ਹਰਪ੍ਰੀਤ ਸੈਣੀ ਸਿਕਿਓਰ ਲਾਈਫ ਇੰਸ਼ੋਰੈਂਸ 4168176500 ਔਰ ਵਿਜ਼ਿਟ securelifeinsurance.ca।
2: ਏਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ। ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
8: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ, ਸਮਾਂ 7:16 ਦਾ ਤੇ ਮੁੜ ਤੋਂ ਸਵਾਗਤ ਹੈ। ਤੇ ਨਾਲ ਹੀ ਜੀ ਸਟੂਡੀਓ ਨੰਬਰ ਸਾਡੇ ਜ਼ਰੂਰ ਨੋਟ ਕਰ ਲਓ, 905-673-3337 905-673-3337 ਤੇ ਤੁਸੀਂ ਇਸ ਵੇਲੇ ਸਾਨੂੰ ਕਾਲ ਆਪਣੀ ਜ਼ਰੂਰ ਜੀ ਕਰ ਸਕਦੇ ਹੋ, ਕਿਉਂਕਿ ਕੁਝ ਹੀ ਪਲਾਂ ਦੇ ਵਿੱਚ ਜੀ ਖਬਰਾਂ ਦਾ ਅਗਲਾ ਭਾਗ ਤੁਹਾਡੇ ਨਾਲ ਸ਼ੁਰੂ ਕਰਾਂਗੇ। ਤੇ ਨੰਬਰ 905-673-3337 ਤੇ ਤੁਸੀਂ ਆਪਣੀ ਕਾਲ ਸਾਨੂੰ ਜ਼ਰੂਰ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਚੰਨ ਕੁ ਖਬਰਾਂ ਮੈਂ ਤੁਹਾਨੂੰ ਜ਼ਰੂਰ ਨੋਟ ਕਰਵਾ ਦੇਵਾਂ, ਦੱਸ ਦੇਵਾਂ, ਜਿੱਥੇ ਡਰਹਮ ਪੁਲਿਸ ਸ਼ੁੱਕਰਵਾਰ ਤੋਂ ਇੱਕ ਮਿਸਿੰਗ ਪਾਇਲਟ ਦੀ ਤਲਾਸ਼ 'ਚ ਲੱਗੀ ਹੈ। 73 ਸਾਲਾ ਇਹ ਪਾਇਲਟ, ਜੋ ਕਾਫੀ ਤਜਰਬੇਕਾਰ ਪਾਇਲਟ ਹੈ, ਜੋ ਕਿ ਓਸ਼ਵਾ ਐਗਜ਼ੀਕਿਊਟਿਵ ਏਅਰਪੋਰਟ ਤੋਂ ਸ਼ੁੱਕਰਵਾਰ ਸਵੇਰੇ 8:30 ਇੱਕ ਛੋਟੇ ਪਲੇਨ 'ਚ ਉਡਾਨ ਭਰਦਾ। ਹਾਲਾਂਕਿ ਇਹ ਉਡਾਨ ਸਿਰਫ ਘੰਟੇ ਭਰ ਦੀ ਹੀ ਸੀ ਅਤੇ ਤੈਅ ਸਮਾਂ ਸੀ ਕਿ ਵਾਪਸੀ ਦਾ, ਕਿ ਘੰਟੇ ਬਾਅਦ ਹੀ ਵਾਪਸ ਜੋ ਹੈ ਉਹ ਆਉਣਾ, ਪਰ ਅਜਿਹਾ ਨਹੀਂ ਹੋਇਆ। ਅਤੇ ਅਖੀਰਲੀ ਲੋਕੇਸ਼ਨ ਜੋ ਹੈ ਉਹ ਪਲੇਨ ਦੀ ਟਰੈਕ ਕੀਤੀ ਗਈ ਇੱਕ ਲੇਕ ਦੇ ਅਰਾਊਂਡ, ਅਤੇ ਉਸ ਤੋਂ ਬਾਅਦ ਜੋ ਹੈ ਤਲਾਸ਼ ਹਾਲੇ ਤੱਕ ਜੋ ਹੈ ਇਸ ਬਾਰੇ ਜਾਰੀ ਹੈ। ਅਤੇ ਅਗਲੀ ਖਬਰ ਜੀ ਬ੍ਰੈਂਪਟਨ ਦੀ ਹੀ ਹੈ, ਜੋ ਤੁਸੀਂ ਵੀ ਕਈ ਵਾਰੀ ਇਹ ਚੀਜ਼ ਜੋ ਹੈ ਬਾਹਰ ਵਾਕ 'ਤੇ ਜਾਂਦਿਆਂ, ਸੈਰ 'ਤੇ ਜਾਂਦਿਆਂ ਵੇਖਿਆ ਹੋਣਾ ਕਿ ਜੋ ਟੀਨੇਜਰ ਬੱਚੇ ਜੋ ਨੇ ਅੱਜ ਕੱਲ੍ਹ ਜੋ ਡਰਟ ਬਾਈਕਸ ਜੋ ਨੇ ਇਹਨਾਂ ਦੇ ਨਾਲ ਜੋ ਰਵਾਨਗੀ ਜੋ ਭਰਦੇ ਨੇ ਜੋ ਲੋਕਲ ਸੜਕਾਂ 'ਤੇ, ਜੋ ਗਲੀਆਂ ਦੇ ਵਿੱਚ ਅਤੇ ਸਾਈਡ ਵਾਕਸ 'ਤੇ। ਅਤੇ ਅਜਿਹੀ ਹੀ ਇੱਕ ਵੀਡੀਓ ਜੋ ਹੈ ਉਹ ਪੁਲਿਸ ਨੇ ਹੁਣ ਰਿਲੀਜ਼ ਕੀਤੀ ਹੈ ਕਿ ਬ੍ਰੈਂਪਟਨ ਦੇ ਵਿੱਚ ਇੱਕ ਟੀਨੇਜਰ ਜੋ ਰੈਜ਼ੀਡੈਂਸ਼ੀਅਲ ਗਲੀਆਂ ਦੇ ਵਿੱਚ ਸਾਈਡ ਵਾਕ 'ਤੇ ਜੋ ਅਣਗਹਿਲੀ ਨਾਲ ਜੋ ਡਰਾਈਵ ਕਰ ਰਿਹਾ, ਹਾਈ ਸਪੀਡ 'ਤੇ ਡਰਾਈਵ ਕਰ ਰਿਹਾ ਡਰਟ ਬਾਈਕ, ਅਤੇ ਕਈ ਟ੍ਰੈਫਿਕ ਸਾਈਨਸ ਵੀ ਫਿਰ ਇਹ ਡਿਸਓਬੇ ਕਰ ਰਿਹਾ, ਅਤੇ ਕੇਅਰਲੈਸ ਡਰਾਈਵਿੰਗ ਦਾ ਚਾਰਜ ਜੋ ਹੈ ਇੱਕ ਇਹ 17 ਸਾਲਾ ਟੀਨੇਜਰ ਜੋ ਹੈ ਇਸ 'ਤੇ ਲੱਗ ਚੁੱਕੇ ਨੇ। ਸੋ ਕਿਤੇ ਨਾ ਕਿਤੇ ਜਿੱਥੇ ਬੱਚੇ ਜ਼ਿੰਮੇਵਾਰ ਨੇ, ਉੱਥੇ ਮਾਪੇ ਵੀ ਜ਼ਿੰਮੇਵਾਰ ਨੇ ਕਿ ਅਜਿਹੀ ਅਣਗਹਿਲੀ ਵਾਲੀ ਚੀਜ਼ ਜੋ ਹੈ, ਅਣਗਹਿਲੀ ਇੱਕ ਪਾਸੇ ਰਹੀ, ਚਲੋ ਜੋ ਖਤਰਾ ਜੋ ਹੈ ਆਪਣੀ ਜਾਨ ਦਾ, ਅਤੇ ਫਿਰ ਬਾਕੀਆਂ ਦਾ ਜੋ ਸਾਈਡ ਵਾਕ 'ਤੇ ਜਾਂ ਰੋਡ 'ਤੇ ਜੋ ਸਫ਼ਰ ਕਰ ਰਹੇ ਨੇ। ਇਹ ਪਹਿਲਾ ਕੇਸ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ 13 ਸਾਲਾਂ ਅਤੇ 15 ਸਾਲਾਂ ਟੀਨੇਜਰਸ 'ਤੇ ਵੀ ਚਾਰਜਸ ਜੋ ਨੇ ਉਹ ਅਜਿਹੇ ਲੱਗੇ ਨੇ, ਅਤੇ ਡਰਟ ਬਾਈਕਸ ਜੋ ਨੇ ਇਹ ਪੁਲਿਸ ਨੇ ਜ਼ਬਤ ਵੀ ਕੀਤੀਆਂ ਨੇ। ਸੋ ਇਹ ਇੱਕ ਕੇਸ ਜੋ ਹੈ ਕਾਫੀ ਜੋ ਇਹਨੇ ਦਿਨੀ ਤੁਸੀਂ ਵੇਖ ਸਕਦੇ ਹੋ, ਅਤੇ ਇਸ 'ਤੇ ਜਿੱਥੇ ਚਲੋ ਸਰਕਾਰ ਨੂੰ ਸੋਚਣਾ ਚਾਹੀਦਾ, ਉੱਥੇ ਸਰਕਾਰ ਤੋਂ ਪਹਿਲਾਂ ਘਰਾਂ ਦੇ ਵਿੱਚ ਮਾਪਿਆਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ। ਅਤੇ ਓਨਟੈਰੀਓ ਸਰਕਾਰ ਦੀ ਵੀ ਇੱਕ ਖਬਰ ਹੈ, ਜੋ 2024 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ, ਟੋਰੋਂਟੋ ਦੀਆਂ ਬਾਈਕ ਲੇਨਸ ਨੂੰ ਲੈ ਕੇ ਇੱਕ ਲੈਜਿਸਲੇਸ਼ਨ ਪਾਸ ਕੀਤੀ ਗਈ ਸੀ ਕਿ ਖਾਸ ਤੌਰ 'ਤੇ ਯੰਗ ਸਟਰੀਟ, ਬਲੂ ਸਟਰੀਟ ਅਤੇ ਯੂਨੀਵਰਸਿਟੀ ਐਵਨਿਊ ਤੋਂ ਬਾਈਕ ਲੇਨਸ ਜੋ ਨੇ ਇਹ ਹਟਾ ਦਿੱਤੀਆਂ ਜਾਣਗੀਆਂ। ਅਤੇ 2025 ਦੇ ਵਿੱਚ ਇੱਕ ਲੋਅਰ ਕੋਰਟ ਦੇ ਵਿੱਚ ਇੱਕ ਜੱਜ ਨੇ ਇਹ ਰੂਲਿੰਗ ਪਾਸ ਕੀਤੀ ਕਿ ਇਹ ਜੋ ਪਲਾਨ ਜੋ ਹੈ ਸਰਕਾਰ ਦਾ, ਇਹ ਕੈਨੇਡੀਅਨ ਚਾਰਟਰ ਆਫ ਰਾਈਟਸ ਨੂੰ ਵਾਇਲੇਟ ਕਰਦਾ ਅਤੇ ਇਹ ਨਹੀਂ ਹੋਣਾ ਚਾਹੀਦਾ। ਪਰ ਹੁਣ ਕੋਰਟ ਆਫ ਅਪੀਲ ਨੇ ਹਾਲ ਹੀ ਇਸ ਨੂੰ ਰੂਲ ਆਊਟ ਕਰ ਦਿੱਤਾ ਕਿ ਜੋ ਲੋਅਰ ਕੋਰਟ ਦੀ ਇਹ ਰੂਲਿੰਗ ਸੀ ਇਸ ਨੂੰ ਰਿਵਰਸ ਕਰ ਦਿੱਤਾ ਕਿ ਬਾਈਸਾਈਕਲ ਲੇਨਸ ਲਈ ਕੋਈ ਚਾਰਟਰ ਰਾਈਟ ਨਹੀਂ ਹੈ, ਅਤੇ ਅਜਿਹਾ ਜੋ ਹੈ ਸਰਕਾਰ ਆਪਣੀ ਮਰਜ਼ੀ ਦੇ ਨਾਲ ਕਰ ਸਕਦੀ ਹੈ। ਸੋ ਇਹ ਹੁਣ ਇੱਕ ਡਾਇਰੈਕਸ਼ਨ ਜੋ ਹੈ, ਜੋ ਕੋਰਟ ਆਫ ਅਪੀਲ ਵੱਲੋਂ ਜੋ ਹੈ ਹੁਣ ਇਸ ਦੇ ਵਿੱਚ ਆ ਗਈ ਹੈ। ਸੋ ਜੀ ਇਸ ਦੇ ਨਾਲ ਹੀ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰਵਾ ਦਈਏ ਜੀ, 905-673-3337 ਤੇ ਤੁਸੀਂ ਸਾਨੂੰ ਸੰਪਰਕ ਇਸ ਵੇਲੇ ਜ਼ਰੂਰ ਕਰ ਸਕਦੇ ਹੋ। ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ, ਰਮੇਸ਼ ਜੀ ਮੁੜ ਤੋਂ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਜੀ।
0: ਰਮੇਸ਼ ਜੀ ਸ਼ੁਰੂਆਤ ਕਰਾਂਗੇ, ਤੇ ਸਾਡੇ ਨਾਲ ਜੋ ਪਹਿਲੀ ਕਾਲ ਹੈ ਜੀ 9445 ਜੀ, ਸਤਿ ਸ੍ਰੀ ਅਕਾਲ ਅੰਕਲ ਜੀ।
1: ਹੁਸ਼ਿਆਰਪੁਰੀ ਜੀ, ਬੇਬਾ ਜੀ, ਸਤਿ ਸ੍ਰੀ ਅਕਾਲ
0: ਜੀ ਅੰਕਲ।
1: ਹੁਸ਼ਿਆਰਪੁਰੀ ਜੀ, ਤੁਸੀਂ ਠੀਕ ਕਿਹਾ ਕਿ ਕਿਸਾਨਾਂ ਦੀਆਂ 32-33-34 ਜਥੇਬੰਦੀਆਂ ਬਿਲਕੁਲ ਕਰੈਕਟ। ਤੁਸੀਂ ਉੱਥੇ ਵੀ ਜਾਂਦੇ ਰਹੇ ਹੈ ਦਿੱਲੀ ਦੇ ਵਿੱਚ
0: ਜੀ,
1: ਜਿਸ ਦਿਨ ਇਹਨਾਂ ਦਾ ਅੰਦੋਲਨ ਸ਼ੁਰੂ ਹੋਇਆ। ਸੇਵਾ ਸਿੰਘ ਬੜਿਆਲ ਨੇ ਮੈਨੂੰ ਲਿਸਟ ਭੇਜੀ ਸੀ, ਉਹਦੇ ਵਿੱਚ 32 ਜਥੇਬੰਦੀਆਂ ਸੀ ਤੇ ਸਰਬਤ ਸਿੰਘ ਪੰਧੇਰ ਦਾ ਨਾਮ ਥੱਲੇ ਲਿਖ ਕੇ 33 ਹੋ ਗਿਆ। ਇਹਨਾਂ ਦਾ ਖਾਣ ਪੀਣ ਦਾ ਧੰਦਾ ਬਣਾਇਆ। ਮੋਗੇ ਦਾ ਇੱਕ ਸੱਜਣ ਮੈਨੂੰ ਕਹਿੰਦਾ ਹੁੰਦਾ, ਇਹ ਪੇਡ ਆ, ਮੈਂ ਨਾਂ ਨੀ ਲੈਣਾ ਉਹਦਾ, ਮੈਂ ਉਹਨੂੰ ਸਮਾਨ ਦੱਸ ਦੂੰਗਾ, 20 ਪੱਖੇ, 500 ਛਤਰੀ, 50 ਮੱਛਰਦਾਨੀਆਂ ਤਾਂ ਮੋਗੇ ਤੋਂ ਮੈਂ ਭੇਜੀਆਂ। ਜੇ ਮੈਂ ਕਿਸੇ ਤੋਂ ਪੈਸਿਆਂ ਲਿਆ ਹੋਵੇ ਤਾਂ ਸਾਬਤ ਕਰ ਦਿਓ $1,000 ਦੀ ਉਸ ਵਿਅਕਤੀ ਨੂੰ। ਇਹ ਲੋਕ ਖਾਣ ਪੀਣ ਦਾ ਧੰਦਾ ਬਣਾਇਆ। ਜਦੋਂ ਦਰਸ਼ਨ ਸਿੰਘ ਫੇਰੂਮਾਨ ਜਿਹਨੇ ਚੰਡੀਗੜ੍ਹ ਦੇ ਖਾਤਰ ਮਰਨ ਵਰਤ ਰੱਖਿਆ ਸੀ, ਉਹ 74 ਦਿਨਾਂ ਬਾਅਦ ਆਪਣਾ ਦੇਹ ਤਿਆਗ ਦਿੰਦਾ, ਤੇ ਡੱਲੇਵਾਲ 120 ਦਿਨ ਤੱਕ ਮਰਦਾ ਹੀ ਨੀ ਹੈਗਾ। ਇਹਨੂੰ ਇਹ ਪੁੱਛੇ ਦੇ ਕੰਨ ਤੇ ਤਾਂ ਜੂੰ ਨੀ ਸਕਦੀ। ਜਦੋਂ ਇਹਨੇ ਆਖਰੀ ਮਰਨ ਵਰਤ ਰੱਖਿਆ, ਉਸ ਤੋਂ ਪਹਿਲਾਂ ਇੱਕ ਹੋਰ ਰੱਖਿਆ ਸੀ ਤੇ ਮੈਂ ਮਿਲਾਇਆ ਇਹਨੂੰ, ਇਹਦੇ ਪੀਏ ਨੀ ਛੱਕਿਆ। ਮੈਂ ਕਿਹਾ ਉਹ ਡੱਲੇਵਾਲ ਨਾਲ ਗੱਲ ਕਰਾਈ ਜਿਹੜਾ ਮੇਰੀ, ਅਸੀਂ ਉਹ ਨੀ ਕਰ ਸਕਦੇ। ਉਹ ਮੈਂ ਕਿਹਾ ਯਾਰ ਇਹਦੇ ਕੋਲੇ ਤਾਂ 15 ਕਿੱਲੇ ਜਾਇਦਾਦ ਸੀ, ਉਹਦੇ ਪੀਏ ਦੇ ਮੂੰਹ ਚੋਂ ਨਿਕਲ ਗਿਆ, ਹੁਣ ਕਹਿੰਦਾ 20 ਕਿੱਲੇ ਹੋ ਗਏ ਆ। ਮੈਂ ਕੋਈ ਨੀ, ਉੱਥੇ ਬੈਠਾ ਰਿਹਾ ਦਿੱਲੀ, ਉਹ ਜ਼ਿਆਦਾ ਮਿਹਨਤ ਕਰ ਲਈ ਉਹ ਬਣ ਗਈ ਹੋਊਗੀ। ਇਹ ਇਹਨਾਂ ਦੀ ਹਾਲਤ ਹੈ। ਜੋ ਦਰਸ਼ਨ ਸਿੰਘ ਫੇਰੂਮਾਨ ਦਾ, ਉਸ ਤੋਂ ਥੋੜੇ ਦਿਨ ਪਹਿਲਾਂ ਵਾਇਸ ਆਫ ਅਮਰੀਕਾ ਨੇ ਇਹ ਗੱਲ ਕਹਿਤੀ ਸੀ ਕਿ ਜੇ ਦਰਸ਼ਨ ਸਿੰਘ ਫੇਰੂਮਾਨ ਦਾ ਮਰਦ ਸੱਚਾ ਹੈ ਤਾਂ 74 ਜਾਂ 73 ਦਿਨਾਂ ਬਾਅਦ ਉਸ ਨੂੰ ਮਰ ਜਾਣਾ ਚਾਹੀਦਾ। ਉਹ ਸੱਚੀ ਸਾਖੀ ਪਈ ਹੈ, ਉਹਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ। ਇਹਨਾਂ ਦਾ ਖਾਣ ਪੀਣ ਦਾ ਧੰਦਾ ਬਣਾਇਆ, ਇਹਦੇ ਪਿੱਛੇ ਨਾ ਲੱਗਿਆ ਕਰੋ। 5-5, 7-7 ਜਾਣੇ ਮਿਲ ਕੇ ਗਰੀਬਾਂ ਦੀਆਂ ਲੜਕੀਆਂ ਦੀ ਸ਼ਾਦੀ ਕਰ ਲਿਆ ਕਰੋ, ਉਹ ਸਭ ਤੋਂ ਬਿਹਤਰ ਹੈਗਾ। ਜਦੋਂ ਸਰਦਾਰ ਸਿੰਘ ਵਧੇਰ ਦਿੱਲੀ ਪਹੁੰਚਿਆ, ਉੱਥੇ ਵੀ ਇਹਨੇ ਰਸਤਾ ਅਖਤਿਆਰ ਕੀਤਾ। ਉਹ ਅਸਲੀ ਗੱਲ ਮੈਂ ਕਹਿਣਾ ਨੀ ਚਾਹੁੰਦਾ ਕਿਉਂਕਿ
0: ਜੀ ਜੀ ਸ਼ੁਕਰੀਆ ਜੀ ਜੀ ਰਮੇਸ਼ ਜੀ।
2: ਚਲੋ ਗੱਲ ਇੱਦਾਂ ਆ ਰਪਿੰਦਰ ਜੀ ਕਿ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ, ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਦੱਸੀ ਹੈ
0: ਜੀ।
2: ਦੇਖੋ ਇੱਕ ਕਾਰਨ ਤੇ ਬੜਾ ਹੈ ਤਾਂ ਸਿੱਧਾ ਪੱਧਰ ਆਇਆ, ਕਈ ਤਰ੍ਹਾਂ ਦੀਆਂ ਕਿਸਾਨ ਜਥੇਬੰਦੀਆਂ ਹੈ। ਇੱਕ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਨਰੋਲ ਅੱਜ ਦੀਆਂ ਪੋਲੀਟੀਕਲ ਪਾਰਟੀਆਂ ਦੇ ਸੈੱਲ ਹੈ, ਕਿਸਾਨ ਸੈੱਲ ਹਰੇਕ ਪੋਲੀਟੀਕਲ ਪਾਰਟੀ ਨੇ ਬਣਾਇਆ ਆ, ਫਿਰ ਉਹਦੇ ਵਿੱਚੋਂ ਵੀ ਕਈ ਵਾਰ ਕਈਆਂ ਦੇ ਦੋ ਦੋ ਧੜੇ ਹੈ। ਫਿਰ ਇਹ ਤੋਂ ਇਲਾਵਾ ਇੱਕ ਖੇਤਰੀ ਹੁੰਦੀਆਂ ਨੇ ਆਪਣੀਆਂ ਨਿੱਕ ਸੁੱਕ ਮੰਗਾਂ ਨੂੰ ਲੈ ਕੇ ਬਣੇ, ਜਿਹੜੇ ਕਲੱਬ ਟੈਪ ਹੈ ਉਹ ਵੀ ਆਪਣੇ ਆਪ ਨੂੰ ਉਹ ਜਿਹੜਾ ਕਿਸਾਨੀ ਅੰਦੋਲਨ ਉਸ ਤੋਂ ਬਾਅਦ ਜਥੇਬੰਦੀਆਂ ਕਹਿਣ ਲੱਗ ਪਈਆਂ। ਇੱਕ ਜਿਹੜਾ ਸਭ ਤੋਂ ਵੱਡਾ ਨਾ, ਜਿਹੜਾ ਮੈਂ ਬੜਾ ਹੈਰਾਨੀਜਨਕ ਵਰਤਾਰਾ ਕੈਪਟਨ ਸਾਹਿਬ ਸਮਝਦਾ ਹਾਂ, ਪੰਜਾਬ ਜਾਂ ਭਾਰਤ ਦੀਆਂ ਜਿਹੜੀਆਂ ਖੱਬੇ ਪੱਖੀ ਧਿਰਾਂ ਜਿਹੜੀਆਂ ਕਹਿੰਦੀਆਂ ਕਿ ਅਸਲ ਵਿੱਚ ਅਸੀਂ ਹੀ ਜਿਹੜਾ ਸਾਡਾ ਸਿਧਾਂਤ ਹੈ ਉਹੀ ਦੇਸ਼ ਦਾ ਅਸਲ ਦਾਰੂ ਹੈ, ਓਕੇ ਉਹ ਦਾਅਵਾ ਕਰਦੀਆਂ, ਉਹ ਨਾ
0: ਜੀ
2: ਪੱਖੀ ਤੇਰਾ ਉਹਨਾਂ ਸਾਰਿਆਂ ਦੇ ਵਿੰਗ ਹੈ, ਮੁਲਾਜ਼ਮਾਂ ਚ ਵੀ ਹੈ, ਮਜ਼ਦੂਰਾਂ ਵਿੱਚ ਵੀ ਹੈ, ਕਿਸਾਨਾਂ ਵਿੱਚ ਵੀ ਹੈ। ਮੇਰੇ ਲਈ ਉਹ ਬੜਾ ਹੈਰਾਨੀਜਨਕ ਵਰਤਾਰਾ ਆ, ਆਹ ਜਿਹੜਾ 32-33 ਦਾ ਤੁਸੀਂ ਜ਼ਿਕਰ ਕੀਤਾ, 32-33 ਨੀ ਗਿਣਤੀ ਜ਼ਿਆਦਾ ਆ, ਦੇਖੋ ਹੈਰਾਨੀਜਨਕ, ਦਿੱਲੀ ਨੂੰ ਇਹ 32 ਸੀ ਗਈਆਂ ਤੇ ਉੱਥੋਂ ਮੇਰੇ ਕੋਲ 36 ਹੋ ਕੇ ਵਾਪਸ ਆਈਆਂ, ਏਕਤਾ ਤੇ ਕੀ ਹੋਣੀ ਹੈ, ਹੋਰ ਵੱਧ ਗਈਆਂ। ਜਿੱਥੇ ਹਾਲਾਤ ਇਹ ਬਣੇ ਆ ਕਿਸਾਨ, ਮੈਂ ਤਾਂ ਹੀ ਉਹ ਕਿਹਾ ਕਿ ਸਿਆਸੀ ਪਾਰਟੀਆਂ ਦੀ ਸਮਝ ਤੇ ਆਉਂਦੀ ਹੈ ਕਿ ਕੁਰਸੀ ਦੀ ਲੜਾਈ ਹੈ, ਬਖਰੇਵੇਂ ਨੇ, ਸਿਆਸੀ ਬਖਰੇਵੇਂ ਨੇ, ਚੌਧਰ ਦੇ ਨਾ, ਇਹਨਾਂ ਦੀ ਨੀ ਮੈਨੂੰ ਸਮਝ ਆਈ ਕਿ ਤੁਸੀਂ ਕਿਉਂ 32-36 ਹੋ ਕੇ ਆ ਗਏ ਹੋ। ਤੇ ਜਿਹੜੀਆਂ ਖਾਸ ਕਰਕੇ ਖੱਬੇ ਪੱਖੀ ਧਿਰਾਂ ਜਿਹੜੀਆਂ ਕਹਿੰਦੀਆਂ ਅਸੀਂ ਸਾਰੀਆਂ ਦਰਦਾਂ ਦਾ ਦਾਰੂ ਆ, ਉਹਨਾਂ ਦੀਆਂ ਕਿਸਾਨ ਸੈੱਲ ਵੱਖਰੇ ਵੱਖਰੇ ਆ, ਕੋਈ ਕਿਸੇ ਢੰਗ ਨਾਲ ਮੰਗ ਕਰੀ ਜਾਂਦਾ, ਕੋਈ ਕਿਸੇ ਢੰਗ ਦੇ ਨਾਲ। ਸੋ ਇਸ ਕਰਕੇ ਬੜਾ ਦੇਸ਼ ਦੀ ਇਸ ਭਾਰਤੀ ਸਿਆਸਤ ਦਾ ਜਦੋਂ ਅਸੀਂ ਹੱਲ ਲੱਭਦੇ ਹਾਂ, ਸਰੋਤੇ ਵੀ ਕਈ ਵਾਰ ਚਰਚਾ ਛੇੜਦੇ ਜੀ ਹੱਲ ਕੀ ਹੈ, ਮੇਰੇ ਲਈ ਬੜਾ ਔਖਾ ਹੋ ਜਾਂਦਾ ਕਿ ਹੱਲ ਦੱਸੀਏ ਕੀ। ਜਿਹਨਾਂ ਨੇ ਹੱਲ ਕਰਨਾ ਹੈ, ਜਿਹੜੇ ਲੜਾਕੂ ਲੋਕ ਹੈ, ਲੜਨ ਵਾਲੇ ਸੰਘਰਸ਼ੀ ਲੋਕ ਹੈ, ਉਹਨਾਂ ਦੇ ਬਖਰੇਵੇਂ ਨਹੀਂ ਮੁੱਕ ਰਹੇ ਤੇ ਅਸੀਂ ਕਿੱਥੋਂ ਹੱਲ ਲੱਭ ਲਵਾਂਗੇ। ਤੇ ਜਿਹੜੀਆਂ ਰਾਜ ਕਰਨ ਵਾਲੀਆਂ ਉਹ ਸਗੋਂ ਮੈਨੂੰ ਲੱਗਦਾ ਕਿ 5-4 ਆ, ਜਿਹਨਾਂ ਨੇ ਲੜਨਾ ਉਹਨਾਂ ਦੇ ਖਿਲਾਫ, ਉਹ ਪਤਾ ਹੀ ਨਹੀਂ ਉਹਨਾਂ ਦੀ ਗਿਣਤੀ ਕਿੰਨੀ ਕੁ ਹੈਗੀ ਹੈ। ਸੋ ਇਹ ਵੀ ਇੱਕ ਵੱਡਾ ਕਾਰਨ ਹੈ ਜਿਹੜਾ ਸਾਡੇ ਦੇਸ਼ ਦੇ ਲੋਕਾਂ ਦੇ ਮਾੜੇ ਹਾਲਾਤ ਹੋ ਰਹੇ, ਉਹਦਾ ਕਾਰਨ ਇਹ ਵੀ ਹੈ ਕਿ ਜਿਹੜੇ ਲੜਨ ਵਾਲੇ ਲੋਕ ਹੈ ਬਹੁਤ ਸਾਰੇ ਹਿੱਸਿਆਂ 'ਚ ਵੰਡੇ ਹੋਏ ਹੈ।
0: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ 8900 ਜੀ, ਸਵਾਗਤ ਹੈ।
3: ਹਾਂਜੀ ਰਮੇਸ਼ ਜੀ, ਕੱਲ ਭਾਰਤ ਨੇ ਆਪਣੀ ਆਜ਼ਾਦੀ ਦਾ ਦਿਵਸ ਮਨਾਇਆ ਤੇ ਪਰਸੋਂ ਪਾਕਿਸਤਾਨ ਨੇ ਮਨਾਇਆ, ਠੀਕ ਹੈ। ਅਸੀਂ ਆਜ਼ਾਦੀ ਦਾ ਦਿਵਸ ਮਨਾਉਂਦੇ ਹਾਂ, ਆਪਣੇ ਜਿਹੜੇ ਗੁਲਾਟੀ ਹੈ ਆਜ਼ਾਦੀ ਦੇ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਯਾਦ ਕਰਦੇ ਹਾਂ
0: ਜੀ।
3: ਪਰ ਇਹਦੇ ਵਿੱਚ ਜਿਹੜਾ ਦੁਖਾਂਤ ਸਭ ਤੋਂ ਵੱਡੇ ਹੈਗਾ ਕਿ ਨਹੀਂ, ਜਿਹੜਾ ਬੇਗੁਨਾਹ ਲੋਕ ਮਾਰੇ ਗਏ, ਕਿਉਂਕਿ ਪਾਰਟੀਸ਼ਨ ਜਿਹੜੀ ਹੋਈ, ਜਿਸ ਬੰਦੇ ਅੰਗਰੇਜ਼ ਨੇ ਇਹ ਰੋਡ ਮੈਪ ਬਣਾ ਕੇ ਦਿੱਤਾ, ਉਹਨੇ ਵੀ ਬਾਅਦ ਦੇ ਵਿੱਚ ਰਿਲਾਈਜ਼ ਕੀਤਾ ਮੈਂ ਕੀ ਬੈਠਾ ਘਰ ਬੈਠਾ, ਇਹ ਮੇਰੇ ਕੋਲ ਗਲਤ ਸੀ। ਉਹ ਕਦੀ ਵੀ ਇੰਡੀਆ ਨਹੀਂ, ਉਸ ਟਾਈਮ ਅਨਡਿਵਾਈਡਿਡ ਇੰਡੀਆ ਦੇ ਵਿੱਚ ਕਦੀ ਵੀ ਨਹੀਂ ਆਇਆ ਸੀ, ਨਾ ਉਹਨੂੰ ਪਤਾ ਸੀ, ਪਰ ਉਹਨਾਂ ਨੂੰ ਦੇ ਦਿੱਤੀ, ਉਹਨੇ ਬਣਾ ਤਾ ਰੋਡ ਮੈਪ, ਬਣਾ ਕੇ ਦੇ ਦਿੱਤਾ, ਗੱਲ ਖਤਮ ਹੋਈ। ਤੋ ਕਹਿਣ ਦਾ ਮਤਲਬ ਇਸ ਜਿਹੜੀ ਪਾਰਟੀਸ਼ਨ ਦੇ ਵਿੱਚ ਸਾਨੂੰ ਉਹਨਾਂ ਅਨਪਛਾਤੇ, ਮੈਂ ਤੁਹਾਨੂੰ ਅਨਪਛਾਤੇ ਕਹਾਂਗਾ ਜਾਂ ਅਨਸੰਗ ਹੀਰੋ ਕਹਿ ਸਕਦੇ ਜੋ ਮਰਜ਼ੀ ਕਹਿ ਤੁਸੀਂ ਕਹੋ, ਜਿਹੜੇ ਲੋਕ ਇਸ ਲੋਕਾਂ ਇਸ ਵਿੱਚ ਗਏ ਨੇ, ਖਾਸ ਕਰਕੇ ਜਿਹੜਾ ਸਭ ਤੋਂ ਜ਼ਿਆਦਾ ਕਾਂਡ ਹੋਇਆ ਔਰਤਾਂ ਦਾ ਹੋਇਆ, ਸਭ ਤੋਂ ਜ਼ਿਆਦਾ ਤਸੀਹੇ ਔਰਤਾਂ ਨੇ ਚੱਲੇ ਨੇ, ਕਿਉਂਕਿ ਤੁਸੀਂ ਦੇਖਦੇ ਹੋ ਕਿ ਕਈ ਲੋਕ ਕਿਉਂਕਿ ਉਸ ਟਾਈਮ ਔਰਤਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਕਈਆਂ ਨੇ ਆਪਣੇ ਆਪ ਨੂੰ ਆਤਮ ਹੱਤਿਆ ਕੀਤੀ ਆ, ਖੂਹਾਂ ਛਾਲਾਂ ਮਾਰਤੀ ਆ, ਨਹਿਰਾਂ ਚ ਮਾਰਤੀ ਆ, ਔਰ ਕਈ ਜਗ੍ਹਾ ਮਾਂ ਬਾਪ ਨੇ ਵੀ ਇਹੀ ਆਪਣੇ ਬੱਚਿਆਂ ਨੂੰ ਫੋਰਸ ਕੀਤਾ ਵੀ ਤੁਸੀਂ ਆਪਣੇ ਆਪ ਨੂੰ ਸੁਸਾਈਡ ਕਰ ਲਓ, ਬੈਸਟ ਹੈ, ਕਿਉਂਕਿ ਜੇ ਤੁਹਾਡੀ ਪੱਤ ਲੁੱਟੀ ਜਾਏਗੀ ਤੇ ਇੱਜ਼ਤ ਲੁੱਟੀ ਜਾਏਗੀ, ਇਸ ਚੀਜ਼ ਤੋਂ ਡਰ ਦੋ ਬਾਰੇ ਉਹ ਇਸ ਡਰ ਨੂੰ ਜਿਹੜਾ ਜ਼ਾਹਰ ਕੀਤਾ ਜਦੋਂ ਇਹ 15 ਅਗਸਤ ਆਉਂਦਾ, ਮੈਨੂੰ ਯਾਦ ਆ ਜਾਂਦੀ ਹੈ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ, ਜਿਹਨੇ ਇੱਕ ਕਵਿਤਾ ਲਿਖੀ ਸੀ, ਅਸੀਂ ਬਚਪਨ ਦੇ ਸਕੂਲ ਚ ਪੰਜਾਬੀ ਦੀ ਕਿਤਾਬ ਲੱਗੀ ਸੀ ਤੇ ਉਹ ਚ ਪੜ੍ਹਦੇ ਸੀ, ਸਾਨੂੰ ਉਹਦੇ ਅਰਥ ਨਹੀਂ ਪਤਾ ਸੀ ਹੁੰਦੇ, ਹੁਣ ਜਦੋਂ ਅਸੀਂ ਹੋਏ ਅੱਗੋ ਜਾ ਕੇ ਵੱਡੇ ਜਵਾਨ ਹੋਏ, ਸਾਨੂੰ ਪਤਾ ਲੱਗਿਆ ਵੀ ਉਹ ਅਰਥ ਕੀ ਹੈ, ਉਹਨੇ ਕੀ ਲਿਖਿਆ, ਉਹਨੇ ਕੀ ਕੀਤਾ, ਉਸ ਕਵਿਤਾ ਦੇ ਵਿੱਚ ਵਾਰਿਸ ਸ਼ਾਹ ਨੂੰ ਯਾਦ ਕੀਤਾ ਜਿਹੜਾ 18ਵੀਂ ਸਦੀ ਚ ਹੋਇਆ, ਜਿਹਨੇ ਹੀਰ ਲਿਖੀ ਸੀ, ਉਹ ਬਸ ਇੱਕ ਦੋ ਲਾਈਨ ਬੋਲਾਂਗਾ ਉਹਦੀ, ਉਹ ਕਹਿੰਦੀ ਲਿਖਿਆ ਉਹਨੇ ਕਵਿਤਾ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਮਾਰੇ ਬੈਣ, ਅੱਜ ਲੱਖਾਂ ਧੀਆਂ ਰੋਂਦੀਆਂ ਵਾਰਿਸ ਸ਼ਾਹ ਨੂੰ ਕਹਿਣ, ਅੱਜ ਉੱਠ ਤੱਕ ਆਪਣਾ ਪੰਜਾਬ ਜਿੱਥੇ ਵਿਹੜੇ ਵਿਛੀਆਂ ਲਾਸ਼ਾਂ ਤੇ ਲਹੂ ਦੀ ਭਰੀ ਚਨਾਬ, ਇਹ ਉਹਨੇ ਉਸ ਟਾਈਮ ਲਿਖਿਆ ਸੀ, ਉਹਨੇ ਆਪਣਾ ਦਰਦ ਉਸ ਟਾਈਮ ਜ਼ਾਹਿਰ ਕੀਤਾ ਸੀ ਵੀ ਇਹ ਔਰਤਾਂ ਦੇ ਨਾਲ ਜੋ ਕਾਂਡ ਹੋਇਆ ਉਸ ਟਾਈਮ, ਜਿਹੜੀ ਔਰਤਾਂ ਦੇ ਨਾਲ ਸਭ ਕੁਛ ਹੋਇਆ, ਉਹ ਬੜਾ ਇੱਕ ਦੁੱਖ ਦਰਦ ਵਾਲੀ ਗੱਲਾਂ ਸੀ, ਦੇਖੋ ਅੱਜ ਤੱਕ ਜਦੋਂ ਵੀ ਕਦੋਂ ਕੁਛ ਹੁੰਦਾ ਸਭ ਤੋਂ ਜ਼ਿਆਦਾ ਔਰਤਾਂ ਹੀ ਸਫ਼ਰ ਹੁੰਦੀਆਂ ਨੇ, ਔਰ ਜੇ ਇੱਕ ਅੱਧਾ ਮਿੰਟ ਹੈ ਮੈਂ ਇੱਕ ਗੱਲ ਹੋਰ ਉਹਦੀ ਅੰਮ੍ਰਿਤਾ ਪ੍ਰੀਤਮ ਦੀ ਇੱਕ ਦੱਸਣਾ ਚਾਹੁੰਦਾ ਹੈ, ਉਹ 28 ਸਾਲ ਦੀ ਉਸ ਟਾਈਮ ਜਦੋਂ ਪਾਰਟੀਸ਼ਨ ਹੋਈ ਆ, ਜਿਸ ਟਾਈਮ ਉਧਰੋਂ ਲੋਕੀ ਪੱਟ ਕੇ ਇੱਧਰ ਆਏ ਨੇ ਤੇ ਇਹਨਾਂ ਲੋਕਾਂ ਜੋ ਦੇਖਿਆ ਗੱਡੀਆਂ ਜੇ ਲਾਸ਼ਾਂ ਦੀ ਭਰੀਆਂ ਆਈਆਂ ਜਾਂ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ, ਕੁਛ ਲੋਕਾਂ ਨੇ ਇੱਧਰ ਵੀ ਬਦਲਾ ਲੈਣ ਦੀ ਕੋਸ਼ਿਸ਼ ਕੀਤੀ, ਇੱਕ ਦਿਨ ਉਹਨੇ ਦੇਖਿਆ ਜਦੋਂ ਆਪਣੀ ਘਰ ਦੀ ਛੱਤ ਦੇ ਉੱਪਰ ਖੜੀ ਸੀ ਤੇ ਬਾਜ਼ਾਰ ਦੇ ਵਿੱਚ ਜਲੂਸ ਕੱਢ ਰਹੇ ਸੀ ਲੋਕੀ ਤੇ ਉਹ ਔਰਤਾਂ ਦਾ ਕੱਢ ਰਹੇ ਸੀ, ਉਹਨਾਂ ਦੀ ਬੇਇੱਜ਼ਤੀ ਕਰ ਰਹੀ ਸੀ, ਉਹਨੇ ਉਸ ਟਾਈਮ ਛੱਤ ਦੇ ਉੱਪਰ ਖੜੀ ਹੋ ਕੇ ਆਵਾਜ਼ ਲਗਾਈ, ਜਦੋਂ ਦੇਖਿਆ ਉਹਨੇ ਜਲੂਸ ਵਿੱਚ ਉਹਦੇ ਪਿਓ ਵੀ ਹੈਗੇ, ਉਹਦੇ ਚਾਚੇ ਵੀ ਹੈਗੇ, ਤਾਏ ਵੀ ਹੈਗੇ, ਹੋਰ ਰਿਸ਼ਤੇਦਾਰ ਵੀ ਉੱਥੇ ਉਸੇ ਜਲੂਸ ਔਰਤਾਂ ਦੀ ਕਰ ਰਹੇ, ਉਹਨੇ ਕਿਹਾ ਇਹ ਬੰਦ ਕਰੋ ਤਮਾਸ਼ਾ ਜੋ ਤੁਸੀਂ ਕਰ ਰਹੇ ਹੋ, ਨਹੀਂ ਤਾਂ ਮੈਂ ਆਪਣੇ ਕੱਪੜੇ ਲਾਉਣ ਲੱਗੀ ਹੈ, ਉਹਨੇ ਉਸ ਟਾਈਮ ਜਦੋਂ ਇਹ ਗੱਲ ਐਡੀ ਵੱਡੀ ਕਈ ਬੋਲਡ ਵੀ ਤੁਸੀਂ ਇਹਨੂੰ ਬੰਦ ਕਰੋ ਜਿਹੜਾ ਦੂਜੇ ਕਮਿਊਨਿਟੀ ਦੇ ਲੋਕ ਵੀ ਔਰਤਾਂ ਨਾਲ ਕਰ ਰਹੇ ਹੋ, ਨਹੀਂ ਤਾਂ ਮੈਂ ਵੀ ਲਾਉਣ ਲੱਗੀ ਆਪਣੇ ਕੱਪੜੇ ਛੱਤ ਦੇ ਉੱਪਰ, ਤੇ ਉਹ ਗੱਲ ਦਾ ਇੰਨਾ ਅਸਰ ਹੋਇਆ ਨਾ, ਉਹਨਾਂ ਨੇ ਉਸੇ ਵੇਲੇ ਉਹ ਜਲੂਸ ਨੂੰ ਰੋਕਿਆ ਤੇ ਇਹ ਚੀਜ਼ਾਂ ਰੋਕੀਆਂ, ਕਹਿੰਦਾ ਮਤਲਬ ਔਰਤਾਂ ਜੇ ਬੋਲਡ ਹੋ ਕੇ ਕੁਛ ਕਰਨ ਕਰ ਦਿੰਦੀਆਂ ਨੇ, ਇਹ ਗੱਲ ਅੱਜ ਵੀ ਅੰਮ੍ਰਿਤਾ ਪ੍ਰੀਤਮ ਦਾ ਨਾਂ ਅਮਰ ਹੋ ਰਿਹਾ ਉਹਦੀ ਇਸੇ ਕਵਿਤਾ ਦੀ ਵਜ੍ਹਾ ਨਾਲ, ਮੈਂ ਜਦੋਂ ਵੀ ਯਾਦ ਇਹ ਆਉਂਦਾ ਦਿਵਸ ਮੈਂ ਉਹਨੂੰ ਯਾਦ ਜ਼ਰੂਰ ਕਰਦਾ, ਥੈਂਕ ਯੂ ਸੋ ਮਚ
4: ਜੀ, ਸ਼ੁਕਰੀਆ ਜੀ। ਤੇ ਮੈਨੂੰ ਲੱਗਦਾ ਕਿ ਸਿਰਫ ਸਰ ਤੁਸੀਂ ਹੀ ਨਹੀਂ ਪਰ ਹਰ ਪੰਜਾਬੀ ਨੂੰ ਇਹ ਜੋ ਪੰਕਤੀਆਂ ਨੇ ਜੋ ਇਹ ਜ਼ਰੂਰ ਯਾਦ ਆਉਂਦੀਆਂ ਨੇ, ਖਾਸ ਤੌਰ 'ਤੇ 15 ਅਗਸਤ ਦੇ ਨਾਲ, ਖਾਸ ਤੌਰ 'ਤੇ ਪਾਰਟੀਸ਼ਨ ਦੇ ਨਾਲ ਜੋ ਵੰਡ ਹੋਈ ਹੈ ਉਸ ਨਾਲ, ਕਿਉਂਕਿ ਇਹ ਜੋ ਦਰਦ ਹੈ ਹਰ ਕੋਈ ਜੋ ਹੈ ਹਰ ਪੰਜਾਬੀ ਜੋ ਹੈ ਉਹ ਜ਼ਰੂਰ ਮਹਿਸੂਸ ਕਰਦਾ ਜੀ। ਰਮੇਸ਼ ਜੀ,
5: ਸਰੋਤਿਆਂ ਨੇ ਯਾਦ ਕਰਾ ਦਿੱਤੀ ਹੈ, ਪੜ੍ਹਾਈ ਦੇ ਸਮੇਂ ਦੀ ਵੀ ਯਾਦ ਕਰਾ ਦਿੱਤੀ ਤੇ ਇੱਕ ਇਤਿਹਾਸ ਦੀ ਵੀ ਯਾਦ ਕਰਾ ਦਿੱਤੀ ਹੈ
4: ਜੀ।
5: ਜਦੋਂ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਆਉਂਦਾ ਮੈਂ ਦੱਸਦਾ ਕਿ ਅੰਮ੍ਰਿਤਾ ਪ੍ਰੀਤਮ ਦਾ ਵੈਸੇ ਆਪਣਾ ਜਨਮ ਪਾਕਿਸਤਾਨ ਦਾ ਸੀ, ਜਿਹਨੂੰ ਅਸੀਂ ਗੁਜਰਾਤ ਆਖਦੇ ਹਾਂ, ਔਰ ਬਹੁਤ ਇੱਕ ਨਤੜਕ ਇੱਕ ਚੰਗੀ ਇੱਕ ਸੂਝਵਾਨ ਲੇਖਕਾ ਤੌਰ ਤੇ, ਚਾਹੇ ਪਿੰਜਰ ਨਾਵਲ ਅਸੀਂ ਪੜ੍ਹ ਲਈਏ ਤੇ ਉਹਦੇ ਵਿੱਚੋਂ ਤੇ ਜਿਹੜਾ ਸਰੋਤੇ ਜ਼ਿਕਰ ਕਰਕੇ ਗਏ ਅੱਜ ਆਖਾਂ ਵਾਰਿਸ ਸ਼ਾਹ ਨੂੰ
4: ਜੀ,
5: ਸਾਰਾ ਕੁਛ ਪਵਾਂ ਉਹਨਾਂ ਦੀ ਆਪਣੀ ਜੀਵਨੀ ਜਦੋਂ ਪੜ੍ਹਦੇ ਹਾਂ, ਸ਼ਾਇਦ ਰਸੀਤੀ ਟਿਕਟ ਦੇ ਨਾਂ ਤੇ ਸੀ, ਬੜਾ ਕਮਾਲ ਤਾਂ ਉਹਨਾਂ ਨੇ ਆਪਣੇ ਜੀਵਨ ਦਾ ਉਹ ਸਾਰਾ ਕੁਛ ਸੱਚ ਬਿਆਨ ਕੀਤਾ ਹੈ। ਸੋ ਸਰੋਤਿਓ, ਇੱਕ ਇਤਿਹਾਸ ਤੁਸੀਂ ਯਾਦ ਕਰਾਇਆ, ਧੰਨਵਾਦ ਹੈ। ਸੋ ਅੰਮ੍ਰਿਤਾ ਪ੍ਰੀਤਮ ਨੂੰ ਜਿੰਨੀ ਵਾਰ ਪੜ੍ਹਦੇ ਹਾਂ, ਜਿੰਨੀ ਵਾਰ ਯਾਦ ਕਰਦੇ ਹਾਂ ਤੇ ਉਹਨਾਂ ਨੂੰ ਵੀ ਸਲਿਊਟ ਹੈ। ਅੰਮ੍ਰਿਤਾ ਪ੍ਰੀਤਮ ਵਰਗੀਆਂ ਬਹੁਤ ਸਾਰੀਆਂ ਔਰਤਾਂ, ਬਹੁਤ ਸਾਰੇ ਵਿਅਕਤੀ, ਕੱਲ ਵੀ ਸਾਡੇ ਇੱਕ ਸਰੋਤੇ ਜ਼ਿਕਰ ਕਰਕੇ ਗਏ ਸੀ, ਮੈਂ ਪੰਜਾਬ ਦੇ ਵਿੱਚ ਟਾਵੇਂ ਟਾਵੇਂ ਨਾਮ ਜਾਂ ਹੋਰ ਕਿਸੇ ਕਹਾਣੀ ਦੇ ਰੂਪ ਦੇ ਵਿੱਚ ਉਹ ਲੋਕਾਂ ਨੂੰ ਜਾਣਦਾ ਜਾਂ ਉਹਨਾਂ ਪਿੰਡਾਂ ਚ ਕਿਤੇ ਨਾ ਕਿਤੇ ਗਿਆ, ਜਿਹਨਾਂ ਨੇ ਉਸ ਵੇਲੇ ਜਦੋਂ ਵੰਡ ਹੋ ਰਹੀ ਸੀ, ਜਦੋਂ ਬਟਵਾਰਾ ਹੋ ਰਿਹਾ ਸੀ, ਕਤਲੋ ਕਾਰਤ ਚੱਲ ਰਹੀ ਸੀ, ਜਿਹਦਾ ਜੋ ਦਿਲ ਕਰਦਾ ਉਹ ਸਾਰਾ ਕੁਛ ਕੀਤਾ ਜਾ ਰਿਹਾ ਸੀ, ਤੇ ਬਹੁਤ ਸਾਰੇ ਲੋਕ ਅਜਿਹੇ ਵੀ ਹੈਗੇ ਆ ਜਿਹਨਾਂ ਨੇ ਚੰਗਾ ਰੋਲ ਨਿਭਾਇਆ ਸੀ, ਚਾਹੇ ਉਹ ਮੁਸਲਿਮ ਭਾਈਚਾਰੇ ਦੀ ਗੱਲ ਕਰੀਏ ਤੇ ਚਾਹੇ ਅਸੀਂ ਇੱਧਰੋਂ ਸਿੱਖ ਭਾਈਚਾਰੇ ਦੀ ਗੱਲ ਕਰੀਏ। ਸੋ ਉਹ ਜਿਹੜੇ ਚੰਗਾ ਰੋਲ ਨਿਭਾਇਆ ਭਾਈ, ਅਸੀਂ ਉਹਨਾਂ ਨੂੰ ਵੈਸੇ ਕਈ ਵਾਰੀ ਭੁੱਲ ਜਾਂਦੇ ਹਾਂ। ਮੈਂ ਬੇਨਤੀ ਕਰਾਂਗਾ ਕਿ ਮੈਂ ਵੀ ਕਿਤੇ ਮੌਕਾ ਮਿਲਿਆ ਤੇ ਮੈਂ ਵੀ ਉਹ ਇੱਕ ਦੋ ਨਾਵਾਂ ਦਾ ਜ਼ਿਕਰ ਕਰਾਂਗਾ, ਜੇ ਸਰੋਤਿਆਂ ਤੋਂ ਵੀ ਨਾਮ ਕੁਛ ਇਹੋ ਜਿਹੇ ਹੋਣ ਤੇ ਅਸੀਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ, ਕਿਉਂਕਿ ਮਾੜੇ ਲੋਕਾਂ ਨੇ ਤੇ ਉਹ ਦਾਗ ਧੱਬਾ ਸਾਨੂੰ ਦੇ ਦਿੱਤਾ, ਜਿਹੜਾ ਦਰਦ ਭੁਲਾਇਆ ਨਹੀਂ ਜਾ ਸਕਦਾ, ਪਰੰਤੂ ਕੁਝ ਇੱਕ ਚੰਗੇ ਲੋਕ ਸੀ ਜਿਹਨਾਂ ਨੇ ਉਹਦੇ ਵਿੱਚ ਪਵਾਂ
2: ਉਹ ਕਹਿੰਦੇ ਹੁੰਦੇ ਨਾ ਚਿੜੀ ਪਾਣੀ ਦਾ ਛਿੱਟਾ ਜਦੋਂ ਅੱਗ ਤੇ ਪਾਉਂਦੀ ਹੈ ਭਾਵੇਂ ਉਹ ਅੱਗ ਨਹੀਂ ਬੁਝੀ,
4: ਬਿਲਕੁਲ,
2: ਪਰੰਤੂ ਚਿੜੀ ਦਾ ਰੋਲ ਹੁੰਦਾ ਬੜਾ ਕਮਾਲ ਦਾ ਸੀ। ਸੋ ਇਹੋ ਜਿਹਾ ਰੋਲ ਵੀ ਬਹੁਤ ਸਾਰੇ ਪੰਜਾਬੀਆਂ ਨੇ, ਚਾਹੇ ਉਹ ਮੁਸਲਮਾਨ ਦੇ ਰੂਪ ਚ ਸੀ, ਚਾਹੇ ਉਹ ਸਿੱਖ ਦੇ ਰੂਪ ਚ ਸੀ, ਚਾਹੇ ਹਿੰਦੂ ਦੇ ਰੂਪ ਚ, ਉਹਨਾਂ ਨੇ ਵੀ ਸੋ ਚ ਇੱਕ ਚੰਗਾ ਰੋਲ ਵੀ ਨਿਭਾਇਆ ਸੀ।
4: ਬਿਲਕੁਲ ਸਹੀ ਰਮੇਸ਼ ਜੀ। ਤੇ ਸਾਡੇ ਨਾਲ ਜੋ ਅਗਲੇ ਕਾਲਰ ਨੇ ਜੀ, ਮੁੰਜਲ ਜੀ, ਜੀ ਸਵਾਗਤ ਹੈ ਜੀ। ਮੁੰਜਲ ਜੀ ਤੁਸੀਂ ਆਉਂਦੇ ਹੋ,
6: ਬਹੁਤ ਆਨੰਦ ਆਇਆ ਸੁਬਹ ਸੁਬਹ ਇੱਥੋਂ ਦਿਨ ਦੀ ਸ਼ੁਰੂਆਤ ਸ਼ੁਰੂ ਹੁੰਦੀ ਹੈ।
4: ਅੱਛਾ
6: ਮੈਂ ਪੁੱਛਣਾ ਚਾਹੁੰਦਾ ਜੀ, ਆਪਣੇ ਗੁਰੂ ਘਰਾਂ ਚ ਬੇਅਵਰ ਦੀਆਂ ਜਾਤ ਦੀ ਬਗਾਰੀ ਆਈ ਹੋਈ ਹੈ ਰੋਕਣ ਦਾ ਨਾਂ ਨਹੀਂ ਲੈਣੇ, ਚਾਹੇ ਸੁਖਬੀਰ ਦੇ ਬੱਜੀਆ ਹੈ ਜਾਂ ਗੁਰੂ ਘਰ ਦੇ ਵਿੱਚ ਬੇਅਵਰੀ ਵਾਲਾ ਮਸਲਾ ਹੋ ਗਿਆ, ਤੇ ਇਹ ਗੁਰੂ ਘਰਾਂ ਦੇ ਵਿੱਚ ਜਾ ਕੇ ਇਹੋ ਜਿਹੇ ਕੰਮ ਵੀ ਜਿਹੜੇ ਕਰਦੇ ਨੇ, ਗਵਾਂ ਨੇ ਪਾ ਲੈਣੇ, ਤੇ ਇਹ ਗੱਲਾਂ ਚੰਗੀਆਂ ਨੀ ਹੁੰਦੀਆਂ। ਇਹ ਆਪਣੀ ਕੌਮ ਦੇ ਵਿੱਚ ਕੀ ਹੋਈ ਜਾਂਦਾ ਜੀ ਰਮੇਸ਼ ਜੀ, ਕਿੱਥੋਂ ਜਾ ਰਹੀ ਹੈ ਦੁਨੀਆਂ? ਧੰਨਵਾਦ
4: ਜੀ ਰਮੇਸ਼ ਜੀ।
2: ਦੇਖੋ ਜਿਹੜੇ ਪਾਸੇ ਨੂੰ ਨਾ ਸਮੁੱਚੀ ਕਹਾਣੀ ਤੁਰੀ ਹੈ, ਅਸੀਂ ਇਕੱਲਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਨਾ ਗੱਲ ਕਰੀਏ, ਸਮੁੱਚੇ ਸਾਰੇ ਕਾਸੇ ਨੂੰ, ਚਾਹੇ ਕਿਸੇ ਦਾ ਹੱਕ ਵਿੱਚ ਬੋਲਣਾ, ਚਾਹੇ ਵਿਰੋਧ ਵਿੱਚ ਬੋਲਣਾ, ਜਿਹੋ ਜਿਹੀ ਰਾਜਨੀਤੀ ਦੇਖੋ ਗੁਰੂ ਘਰਾਂ ਚ ਸ਼ੁਰੂ ਹੋ ਗਈ ਹੈ। ਹਾਲਾਂਕਿ ਮੈਂ ਤੇ ਨਿੱਜੀ ਤੌਰ ਤੇ ਉਸ ਰਾਜਨੀਤੀ ਦਾ ਵਿਰੋਧ ਕਰਨ ਵਾਲਿਆਂ ਚੋਂ ਹਾਂ, ਪਰੰਤੂ ਕਈ ਵਾਰ ਤਰਕ ਤੇ ਦਲੀਲਾਂ ਅੱਗਿਓਂ ਇਹ ਵੀ ਆ ਜਾਂਦੀ ਹੈ ਕਿ ਨਹੀਂ ਭਾਈ, ਸਿੱਖ ਧਰਮ ਦੇ ਵਿੱਚ ਰਾਜਨੀਤੀ ਤੇ ਧਰਮ ਦੀ ਮਹੱਤਤਾ ਵੱਖਰੇ ਢੰਗ ਦੇ ਨਾਲ ਹੈ। ਸਾਨੂੰ ਗੁਰੂ ਸਾਹਿਬ ਹੋਰ ਢੰਗ ਦੇ ਨਾਲ ਇਸ ਗੱਲ ਦੀ ਗਿਆਨ ਦੇ ਕੇ ਗਏ ਆ, ਮੈਨੂੰ ਇਤਰਾਜ਼ ਨਹੀਂ ਹੈ। ਪਰੰਤੂ ਮੇਰਾ ਮੰਨਣਾ ਹੈ ਕਿ ਉਹ ਜਿਹੜੀ ਗੱਲ ਸੀ ਬੜੇ ਸੱਚੇ ਲੋਕਾਂ ਤੇ ਲਾਗੂ ਹੁੰਦੀ ਸੀ, ਜਿਹੜੇ ਇੱਥੋਂ ਦੇ ਸਿਆਸੀ ਲੋਕ ਹੈ ਨਾ, ਇਹ ਸਾਡੇ ਧਰਮ ਦਾ ਆਸਰਾ ਲੈ ਕੇ ਸਿਆਸਤ ਕਰ ਰਹੇ ਆ। ਮੈਂ ਕੱਲਾ ਸੁਖਬੀਰ ਬਾਦਲ ਦਾ ਜ਼ਿਕਰ ਨਹੀਂ ਕਰ ਰਿਹਾ, ਬਾਕੀਆਂ ਦਾ ਵੀ ਕਰ ਰਹੇ ਹਾਂ। ਜਿਹਦਾ ਚਿੱਤ ਕਰਦਾ, ਜਿਵੇਂ ਜਿੱਥੇ ਚਿੱਤ ਕਰਦਾ ਉਸ ਢੰਗ ਦਾ ਸਿਧਾਂਤ ਅਸੂਲ ਜਾਰੀ ਕਰ ਦਿੰਦਾ। ਗੁਰੂ ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ, ਟਾਵੀਆਂ ਟਾਵੀਆਂ ਬੁਰਾਈਆਂ ਸਾਡੇ ਕਰਕੇ ਆਉਣੀਆਂ ਸ਼ੁਰੂ ਹੋ ਗਈਆਂ, ਔਰ ਉਹਦੇ ਵਿੱਚ ਟਾਵੇਂ ਟਾਵੇਂ ਲੋਕ ਆ, ਬੁਰਾਈਆਂ ਲਿਆਉਣ ਵਾਲੇ ਸਾਰੇ ਨਹੀਂ ਹੈ। ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਹੋ ਸਕਦਾ, ਉਹਦੇ ਵਿੱਚ ਉਹ ਵੀ ਲੋਕ ਹੋ ਸਕਦੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਿਰਾਜਮਾਨ ਕੀਤੇ ਜਾਂਦੇ ਆ ਕੁਰਸੀਆਂ ਦੇ ਉੱਪਰ, ਜਿਹੜੇ ਆਪਣੇ ਢੰਗ ਦੇ ਨਾਲ ਕਦੇ ਸਾਧ ਨੂੰ ਮਾਫੀਆਂ ਦਿੰਦੇ ਨੇ, ਕਦੇ ਕਿਸੇ ਢੰਗ ਦੇ ਨਾਲ ਫਤਵੇ ਜਾਰੀ ਕਰਦੇ ਨੇ, ਫਿਰ ਕਦੇ ਮਾਫੀਆਂ ਦੇ ਦਿੰਦੇ ਆ। ਸੋ ਮੈਨੂੰ ਲੱਗਦਾ ਕਿ ਸਮੁੱਚਾ ਵਰਤਾਰੇ ਨੂੰ ਸਾਨੂੰ ਇੱਕ ਨਜ਼ਰ ਨਾਲ ਵੇਖਣਾ ਪਏਗਾ, ਨਹੀਂ ਤੇ ਬੁਰਾਈਆਂ ਹੋਰ ਜਨਮ ਲੈਣਗੀਆਂ। ਜਿੰਨਾ ਚਿਰ ਅਸੀਂ ਸਮੁੱਚੀਆਂ ਬੁਰਾਈਆਂ ਤੇ ਇੱਕ ਕੇਂਦਰ ਬਿੰਦੂ ਕਰਕੇ ਇੱਕ ਨਿਰਣਾ ਨਹੀਂ ਲੈਂਦੇ, ਉਹਨਾਂ ਚਿਰ ਗੱਲ ਨਹੀਂ ਬਣਨੀ। ਚਾਹੇ ਉਹ SGPC ਦੀਆਂ ਚੋਣਾਂ ਨਾਲ ਸੰਬੰਧਿਤ ਗੱਲ ਹੋਵੇ, ਚਾਹੇ ਜਥੇਦਾਰ ਦੀ ਨਿਯੁਕਤੀ ਜਾਂ ਉਹਦੀ ਸੇਵਾ ਮੁਕਤ ਦੀ ਗੱਲ ਹੋਵੇ, ਚਾਹੇ ਗੁਰੂ ਘਰਾਂ ਦੇ ਅਸੂਲ ਤੇ ਸਿਧਾਂਤਾਂ ਦੀ ਗੱਲ ਹੋਵੇ, ਜਿੰਨਾ ਚਿਰ ਉੱਥੇ ਕਾਣੀ ਵੰਡ ਹੋਏਗੀ ਦੋਹਰੀ ਅੱਖ ਨਾਲ ਵੇਖਿਆ ਜਾਵੇਗਾ, ਉਹਨਾਂ ਚਿਰ ਇਹ ਬੁਰਾਈਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਜਾਣੀਆਂ। ਅੱਜ ਇੱਕ ਨਵੀਂ ਪਰੰਪਰਾ ਪੰਜਾਬ ਦੇ ਵਿੱਚ, ਹੋਰਾਂ ਥਾਵਾਂ ਤੇ ਵੀ ਹੋਏਗੀ, ਪੰਜਾਬ ਦੇ ਵਿੱਚ ਜਿਹੜੇ ਨਿਹੰਗ ਬਾਣੀ ਦੇ ਵਿੱਚ ਕਹਿੰਦੇ ਅਸੀਂ ਸਮਾਜ ਨੂੰ ਸੁਧਾਰਨਾ ਹੈ, ਮੈਨੂੰ ਇਤਰਾਜ਼ ਨਹੀਂ ਹੈ ਕੋਈ, ਨਾ ਨਿਹੰਗ ਬਾਣੀ ਨਾਲ ਇਤਰਾਜ਼ ਹੈ, ਨਾ ਇਸ ਗੱਲ ਤੇ ਇਤਰਾਜ਼ ਹੈ ਕਿ ਉਹਨਾਂ ਨੇ ਸੁਧਾਰਨਾ। ਪਰੰਤੂ ਜੇ ਏਦਾਂ ਸੁਧਾਰ ਹੋਣ ਲੱਗੇ ਧਰਮ ਦੇ ਨਾਂ ਤੇ ਜੀ, ਕਿ ਆਪਾਂ ਉਹ ਪੜ ਲਿਆ ਵਾ ਗੁਰੂ ਸਾਹਿਬ ਦਾ ਸੁਨੇਹਾ ਲੈ ਕੇ, ਗੁਰੂ ਸਾਹਿਬ ਦਾ ਊਟ ਆਸਰਾ ਲੈ ਕੇ, ਜਾਂ ਇੱਕ ਵਿਸ਼ੇਸ਼ ਬਾਣਾ ਪਹਿਨ ਕੇ, ਵਿੱਚ ਉਹਦੇ ਏਦਾਂ ਦੇ ਲੋਕ ਵੀ ਹੁੰਦੇ ਜਿਹੜੇ ਉਹ ਬਾਣਾ ਪਹਿਨਣ ਦੇ ਯੋਗ ਵੀ ਨਹੀਂ ਹੁੰਦੇ, ਪਰੰਤੂ ਉਸ ਬਾਣੀ ਵਿੱਚ ਸਾਨੂੰ ਲੱਗਦਾ ਕਿ ਉਹ ਅਸਲ ਵਿੱਚ ਪਤਾ ਨਹੀਂ ਉਹ ਸੱਚੀ ਗੁਰੂ ਦੇ ਸਿੱਖ ਆ। ਇੱਕ ਨਵੀਂ ਪਰੰਪਰਾ ਸ਼ੁਰੂ ਹੋ ਚੁੱਕੀ ਹੈ, ਗੁਰੂ ਦੇ ਬਾਣੇ ਦਾ ਦੁਰਉਪਯੋਗ ਹੋ ਰਿਹਾ। ਮੈਂ ਬਿਲਕੁਲ ਦੱਸਦਾ ਕਿ ਮੈਂ ਸੁਖਬੀਰ ਬਾਦਲ ਦੀ ਗੱਲ ਨਹੀਂ ਕਰ ਰਿਹਾ, ਮੈਂ ਸਮੁੱਚੇ ਦੀ ਗੱਲ ਕਰ ਰਿਹਾ, ਕਿਉਂਕਿ ਇਹ ਘਟਨਾਵਾਂ ਵਧਣਗੀਆਂ। ਸੋ ਇਸ ਕਰਕੇ ਇਸ ਮਸਲੇ ਤੇ ਸਿੱਖ ਪੰਥ ਨੂੰ ਕੋਈ ਇੱਕ ਰਾਏ ਬਣਾਉਣ ਦੀ ਲੋੜ ਹੈ, ਜੇ ਅਸੀਂ ਇੱਥੇ ਅੱਜ ਕੋਈ ਠੋਸ ਫੈਸਲਾ ਨਾ ਕੀਤਾ ਤੇ ਉਲਝਣਾਂ ਵਧਣਗੀਆਂ।
4: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਰਮੇਸ਼ ਜੀ ਇਹ ਜ਼ਰੂਰ ਕਰਵਾ ਦਈਏ ਜੀ, ਟੋਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਤੁਸੀਂ ਨੰਬਰ ਨੋਟ ਕਰਨਾ, ਤਾਂ ਜੋ ਕਿ ਅੱਛੀ ਇੰਸ਼ੋਰੈਂਸ ਪਾਲਿਸੀ ਤੁਸੀਂ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ ਲਓ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਦੇ ਨਾਲ ਜੀ ਆਪਣੇ ਜਦੋਂ ਇਸ ਮੁਲਕ ਦੇ ਵਿੱਚ ਆਉਂਦੇ ਨੇ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਸਟਰ ਵੀਜ਼ਾ, ਜਾਂ ਫਿਰ ਤੁਸੀਂ ਕਿਤੇ ਟਰੈਵਲ ਕਰਦਾ ਤਾਂ ਟਰੈਵਲ ਇੰਸ਼ੋਰੈਂਸ ਬਾਰੇ ਵੀ ਜਾਣਕਾਰੀ ਲਓ। ਅਤੇ ਸੈਲਫ ਇੰਪਲੋਇਡ ਲਈ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਜਿੱਥੇ ਬਹੁਤ ਹੀ ਜ਼ਰੂਰੀ ਹੈ, ਨੰਬਰ 416-817-6500 416-817-6500 ਜੀ ਹਰਪ੍ਰੀਤ ਸੈਣੀ ਜੀ ਦੇ ਲਈ ਟੋਪ ਚੋਇਸ ਇੰਸ਼ੋਰੈਂਸ ਤੋਂ ਤੁਸੀਂ ਨੋਟ ਬਿਲਕੁਲ ਰੱਖੋ ਜੀ। ਅਤੇ ਨਾਲ ਹੀ ਮੈਂ ਨੋਟ ਇਹ ਵੀ ਕਰਵਾਵਾਂ ਜੀ, ਅਪਲਾਈਮਸ ਜੰਕਸ਼ਨ ਤੁਸੀਂ ਪਹੁੰਚ ਸਕਦੇ ਹੋ, ਲੈ ਸਕਦੇ ਹੋ ਅੱਛੇ ਪ੍ਰਾਈਜ਼ਸ 'ਤੇ ਜੀ, ਅਨਬੀਟੇਬਲ ਪ੍ਰਾਈਜ਼ਸ 'ਤੇ ਇਲੈਕਟ੍ਰੋਨਿਕ ਅਪਲਾਈਂਸਿਸ। ਸੋ ਆਪਣੀ ਕਿਚਨ ਦੇ ਲਈ ਤੁਸੀਂ ਬੰਡਲ ਵੇਖਣਾ, ਜਿੱਥੇ ਡਿਸ਼ਵਾਸ਼ਰ, ਸਟੋਵ ਤੇ ਰੈਫਰਿਜਰੇਟਰ ਤੇ ਫਿਰ ਨਾਲ ਵਾਸ਼ਰ ਡਰਾਇਰ ਦਾ ਅੱਛਾ ਕੌਂਬੋ ਤੁਸੀਂ ਵੇਖਣਾ ਤੇ ਅਪਲਾਇੰਸ ਜੰਕਸ਼ਨ ਦੀਆਂ ਦੋਵੇਂ ਲੋਕੇਸ਼ਨਸ ਨੋਟ ਕਰ ਲਓ। ਮਿਸੀ ਸਾਗਾ ਤੇ ਸਟੀਲਸ ਤੇ ਰਿਵਰ ਮੌਂਟ ਪਲਾਜ਼ਾ ਦੇ ਵਿੱਚ ਪਹਿਲੀ ਲੋਕੇਸ਼ਨ ਹੈ ਤੇ ਏਅਰਪੋਰਟ ਤੇ ਕਲਾਰਕ ਤੇ ਦੂਸਰੀ ਲੋਕੇਸ਼ਨ ਹੈ ਜੀ ਅਪਲਾਇੰਸ ਜੰਕਸ਼ਨ ਦੀ। ਤੇ ਡੀਲਸ ਬਾਰੇ ਜਾਣਕਾਰੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਵੀ ਲੈ ਸਕਦੇ ਹੋ। ਨੰਬਰ 905-450-0054 ਹੈ, 905-450-0054। ਖਾਸ ਤੌਰ ਤੇ ਵੀਕਐਂਡ ਤੇ ਇਹਨਾਂ ਦੇ ਕੋਲ ਅੱਛੀਆਂ ਡੀਲਸ ਹੁੰਦੀਆਂ ਨੇ। ਸੋ ਨੈਕਸਟ ਕਾਲਰ ਰਮੇਸ਼ ਜੀ ਸਾਡੇ ਨਾਲ ਨੇ, 4146 ਜੀ ਸਵਾਗਤ ਹੈ।
7: ਭੁਪਿੰਦਰ ਜੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ। ਜੀ ਸਰ,
7: ਹੁਸ਼ਿਆਰਪੁਰੀ ਜੀ, ਸੋਨੀਆ ਗਾਂਧੀ ਕੋ ਇਹ ਨੀ ਪਤਾ ਉਹ ਸਫੇਦ ਬਾਲ ਵਾਲਾ ਬੰਦਾ ਕਿਹੜਾ ਹੈਗਾ? ਉਹਨਾਂ ਨੂੰ ਇਹ ਬੰਦਿਆਂ ਦੀ ਇੱਜ਼ਤ ਹੈਗੀ? ਤੁਸੀਂ ਉਹ ਬੰਦਾ ਤੁਹਾਡੇ ਨਾਲ ਕਿੰਨੇ ਸਾਲ ਸੇ ਸੇਵਾ ਕਰ ਰਿਹਾ, ਤੂੰ ਬੰਦੇ ਦਾ ਨਾਮ ਹੀ ਨਹੀਂ ਜਾਣਦੇ? ਦੂਜਾ ਇਹ ਦੱਸੋ, ਇਹ ਬੰਦੇ ਮਾਤਰਮ ਚ ਕੇ ਚੱਕਰ ਮੇ ਬੰਦੇ ਕੇ ਅੰਦਰ ਜਾ ਸਕਦੇ ਹੈ? ਸੋਨੀਆ ਗਾਂਧੀ ਔਰ ਇਹ ਰਾਹੁਲ ਗਾਂਧੀ ਕਾ ਤੋ ਚਲੋ ਵੋ ਦੂਰ ਖੜਿਆ ਸੀਗਾ ਆਪਣਾ ਖੜਗੇ। ਤੀਜਾ ਇਹ ਦੱਸੋ ਕਿ ਇਹ ਕਿਤਨੇ ਬਿੱਲ ਰਿਲੀਜ਼ ਕਰ ਦਿੱਤੇ ਮਾਨਸੂਨ ਸੈਸ਼ਨ ਮੇ, ਕਿਤੇ ਕਾਨੂੰਨ ਬਣ ਗਏ? ਇਹ ਰਾਹੁਲ ਗਾਂਧੀ ਐਂਡ ਕੰਪਨੀ ਤੋਂ ਸਭ ਬਾਹਰੀ ਰੌਲਾ ਰੱਪਾ ਹੀ ਪਾਤੇ ਰਹਿ ਗਏ ਹੈ ਜੀ, ਕੋਈ ਚਰਚਾ ਨਹੀਂ, ਕੋਈ ਕੁਛ ਨਹੀਂ। ਔਰ ਦੂਜਾ, ਅੱਜ ਕੱਲ ਉਹ ਦੋ ਤਿੰਨ ਸਾਲ ਹੋ ਗਏ ਰਾਹੁਲ ਗਾਂਧੀ ਦਿਖਤਾ ਨਹੀਂ ਹੈਗਾ ਜੀ, 15 ਅਗਸਤ ਮੇ ਜਦੋਂ ਉਹ ਭਾਸ਼ਣ ਚੱਲਦਾ ਹੈਗਾ। ਇਹਨੂੰ ਇਹਨਾਂ ਦਾ ਕੀ ਚੱਕਰ ਹੈ? ਇਹ ਇੰਡੀਅਨ ਨਹੀਂ ਹੈਗੇ? ਇਹਨਾਂ ਨੂੰ ਇੰਡੀਪੈਂਡੈਂਸ ਜਿਹੜਾ ਹੋਇਆ ਉਹਦੀ ਕੋਈ ਖੁਸ਼ੀ ਨਹੀਂ ਹੈਗੀ? ਉੱਤੇ ਇਹਨਾਂ ਨੂੰ ਵੀ ਜਾਣ ਚਾਹੀਦਾ ਜੀ। ਧੰਨਵਾਦ ਜੀ।
8: ਸਰੋਤੇ, ਚਲੋ ਰਾਹੁਲ ਗਾਂਧੀ ਦਿਸਦਾ ਨੀ ਕਿੱਥੇ ਹੈ, ਇੱਥੇ ਤੇ ਕਈ ਨੀ ਦਿਸਦੇ। ਮੈਂ ਜ਼ਿਕਰ ਕੀਤਾ ਸੀ ਕਿ ਜਿੱਦਣ ਲੋਕ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀ ਨਾ, ਉਦਣ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨ੍ਹਾਂ ਦੇ ਉੱਪਰ ਵਿਰੋਧੀ ਦੋਸ਼ ਲਾਉਂਦੇ ਸੀ ਕਿ ਸਾਨੂੰ ਨਜ਼ਰ ਨਹੀਂ ਆ ਰਹੇ ਲੋਕ ਸਭਾ ਦੇ ਵਿੱਚ, ਉਹ ਕਹਿੰਦੇ ਮੈਂ ਗੱਲ ਕਰਨ ਨੂੰ ਤਿਆਰ ਹਾਂ। ਪਹਿਲਾਂ ਇਹ ਦੱਸਣ ਸੁਣਗੇ ਤੂੰ ਭਾਈ ਗੱਲ ਕਰ, ਸੁਣਦੇ ਸੁਣ, ਨਹੀਂ ਸੁਣਨੇ ਨਾ ਸੁਣ। ਅੱਗਾ ਕਿਹੜਾ ਉਹ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੇ ਆ? ਮੈਂ ਤਾਂ ਕਹਿੰਦੇ ਚੈਂਬਰ ਚ ਰੋਜ਼ ਬੈਠਾ ਰਿਹਾ ਕਿ ਭਾਈ ਤੈਨੂੰ ਲੋਕਾਂ ਨੇ ਚੈਂਬਰ ਚ ਬੈਠਣ ਨੂੰ ਜਿਹੜਾ ਇਹ ਖਰਚਾ ਦੇਣਾ, ਚੈਂਬਰ ਚ ਬੈਠਣ ਨੂੰ ਚੁਣਿਆ, ਤੂੰ ਉੱਥੇ ਆ ਜਿੱਥੇ ਤੇਰੀ ਕੁਰਸੀ ਆ, ਜਿੱਥੇ ਬੈਠਣਾ ਚਾਹੀਦਾ। ਸੋ ਸਿਆਸਤ ਵਿੱਚ ਘੱਟ ਕੋਈ ਨੀ। ਮੈਂ ਰਾਹੁਲ ਗਾਂਧੀ ਨੂੰ ਚੰਗਾ ਨਹੀਂ ਕਹਿੰਦਾ, ਮੈਂ ਤੇ ਬੜਾ ਸਾਫ਼ ਕਹਿੰਦਾ ਕਿ ਵਿਰੋਧੀ ਵਿਰੋਧੀ ਦਾ ਰੋਲ ਨਹੀਂ ਅਦਾ ਕਰ ਰਿਹਾ ਤੇ ਸੱਤਾਧਾਰੀ ਸੱਤਾਧਾਰੀ ਦਾ ਨਹੀਂ। ਮੈਂ ਬੜਾ ਸਾਫ਼ ਹਾਂ ਇਸ ਮਾਮਲੇ ਵਿੱਚ, ਵਿਰੋਧੀਆਂ ਦੇ ਕੋਲ ਕਰਨ ਨੂੰ ਸਵਾਲ ਨਹੀਂ। ਸਵਾਲ ਤੇ ਤਾਂ ਹੁਣ ਜੇ ਆਪ ਚੰਗੇ ਹੋਣ ਤੇ ਸੱਤਾਧਾਰੀ ਤੋਂ ਜਵਾਬ ਨਹੀਂ। ਦੋਵੇਂ ਧਿਰਾਂ ਖਰੂਦ ਪਾ ਕੇ ਇੱਕ ਵਿਸ਼ੇਸ਼ ਕਿਸਮ ਦਾ ਸਿਆਸੀ ਰੌਲਾ ਪਾ ਕੇ ਉਹਨਾਂ ਨੂੰ ਜ਼ਿਆਦਾ ਲਾਭ ਹੈ, ਕਿਉਂਕਿ ਜੇ ਅੰਦਰ ਬੈਠ ਕੇ ਤੇ ਕੰਮ ਦੀਆਂ ਗੱਲਾਂ ਕਰਨੀਆਂ ਪੈਣੀਆਂ, ਤੇ ਕੰਮ ਦੀਆਂ ਗੱਲਾਂ ਕਿਹੜਾ ਕਰਨ ਨੂੰ ਤਿਆਰ ਆ? ਮੈਨੂੰ ਤੁਸੀਂ ਦੱਸ ਦਿਓ ਕਿ ਭਾਜਪਾ ਤਿਆਰ ਆ ਕੰਮ ਦੀਆਂ ਗੱਲਾਂ ਕਰਨ ਨੂੰ? ਬਿਲਕੁਲ ਨਹੀਂ। ਕਿ ਕਾਂਗਰਸ ਤਿਆਰ ਆ ਕੰਮ ਦੀਆਂ ਗੱਲਾਂ ਕਰਨ ਨੂੰ? ਕਾਂਗਰਸ ਦਾ ਨਿਰਣਾ ਹੀ ਨਹੀਂ ਲੈ ਪਾ ਰਹੀ ਕਿ ਅਸੀਂ ਕਿਹੜੇ ਨਾਂ, ਕਿਹੜੀ ਚੀਜ਼ ਦੇ ਨਾਂ ਤੇ ਵੋਟਾਂ ਮੰਗਣੀਆਂ, ਸਾਡਾ ਕੀ ਹੋਣਾ ਚਾਹੀਦਾ, ਕਿ ਅੱਜ ਦੇ ਸਮੇਂ ਅਸੀਂ ਕਿਸ ਫਲਸਫੇ ਨੂੰ ਲੈ ਕੇ ਲੋਕਾਂ ਚ ਜਾਣਾ? ਉਹ ਤੇ ਹਰ ਦੂਜੇ ਤੀਜੇ ਸਾਲ ਆਪਣਾ ਪੈਟਰਨ ਹੀ ਚੇਂਜ ਕਰੀ ਜਾ ਰਹੀ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿਸੇ ਕਰਨਾ ਕੀ ਹੈ। ਬਾਕੀ ਰਹੀ ਗੱਲ ਬੰਦੇ ਮਾਤਰਮ ਦੀ, ਦੇਖੋ ਆਪਣੇ ਆਪਣੇ ਵਿਚਾਰ ਹੈ। ਭਾਰਤ ਦਾ ਕਾਨੂੰਨ ਜਿੱਦਾਂ ਦਾ ਇਹਨਾਂ ਨੇ ਹੁਣ ਬਣਾ ਦਿੱਤਾ, ਖਾਸ ਕਰਕੇ 29 ਜੁਲਾਈ ਨੂੰ ਕਾਨੂੰਨ ਬਣ ਗਿਆ ਨਾ ਭਾਰਤ ਦੀ, ਉਹਦੇ ਵਿੱਚ ਤੇ ਬੜਾ ਠੋਸ ਸਜਾਵਾਂ ਹੋ ਗਈਆਂ ਕਿ ਭਾਈ ਏਦਾਂ ਚੱਲੇਗਾ। ਇੰਨੇ ਅੰਤਰੇ ਤੇ 6 ਅੰਤਰੇ ਗਾਏ ਹੀ ਜਾਣਗੇ, ਬੜਾ ਲੰਬਾ ਗੀਤ ਹੈ, ਔਰ 6 ਅੰਤਰਿਆਂ ਨੂੰ 3 ਮਿੰਟ ਤੇ ਕੁਝ ਸੈਕਿੰਡ ਲੱਗਣੇ ਹੈ। ਹੁਣ ਦੇਖੋ, ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਮੈਨੂੰ ਨਹੀਂ ਪਤਾ ਕਿ ਕਿਹੜੀ ਇਹਨਾਂ ਦੀ ਸਰਕਾਰਾਂ ਦੀ ਕਿਹੜੀਆਂ ਸਕੀਮਾਂ ਨੇ, ਇਹ ਕਿਹੜੇ ਪਾਸੇ ਨੂੰ ਪਏ ਆ। ਕਿ ਜੇ ਬੰਦੇ ਮਾਤਰਮ ਤੇ ਪਹਿਲਾਂ ਵੀ ਭਾਰਤ ਦੇ ਵਿੱਚ ਸੀਗਾ ਕਿ ਬੰਦੇ ਮਾਤਰਮ ਪਹਿਲਾਂ ਕਿਸੇ ਨੇ ਕੱਢਿਆ ਸੀ ਕਿ ਬੰਦੇ ਮਾਤਰਮ ਨੂੰ ਕੋਈ ਅਣਜਾਣ ਸੀ? ਬੰਦੇ ਮਾਤਰਮ ਭਾਰਤ ਵਿੱਚ ਪਹਿਲਾਂ ਵੀ ਸੀਗਾ, ਜਿਹੜਾ ਬੰਦੇ ਮਾਤਰਮ ਹੈ ਉਹਨੂੰ ਅਸੀਂ ਸਾਨੂੰ ਸਭ ਨੂੰ ਪਤਾ ਰਾਸ਼ਟਰੀ ਗੀਤ ਦਾ ਦਰਜਾ ਤੇ ਪਹਿਲਾਂ ਆ, ਕੋਈ ਇਹਨਾਂ ਨੇ ਥੋੜੋ ਦਿੱਤਾ ਰਾਸ਼ਟਰੀ ਗੀਤ ਦਾ ਦਰਜਾ। ਇਹ ਹੈ ਕਿ ਇੱਕ ਵੱਖਰਾ ਹੀ, ਦੇਖੋ ਬੰਦੇ ਮਾਤਰਮ ਤੇ 6 ਅੰਤਰੇ ਕਹਿਣ ਦੇ ਨਾਲ, ਬੰਦੇ ਮਾਤਰਮ ਤੇ ਨਵਾਂ ਕਾਨੂੰਨ ਬਣਾਉਣ ਦੇ ਨਾਲ, ਰਾਸ਼ਟਰੀ ਗੀਤ ਜਿਹੜਾ ਗਾਨ ਹੈ ਜਨ ਗਨ ਮਨ, ਉਹ ਪਹਿਲੇ ਜਾਂ ਦੂਜੇ ਨੰਬਰ ਤੇ ਕਰ ਲੈਣ ਨਾਲ, ਮਾਫ਼ ਕਰਨਾ, ਸੱਚ ਹੈ ਕਿ ਇਹਦੇ ਨਾਲ ਭਾਰਤੀ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ, ਨਾ ਭਾਰਤ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣੇ ਹੈ, ਨਾ ਭਾਰਤੀ ਲੋਕਾਂ ਦਾ ਜੀਵਨ ਪੱਧਰ ਸੁਧਰ ਜਾਣਾ ਹੈ। ਜੇ ਤੇ ਇਹਨਾਂ ਸੁਧਰਦਾ ਤੇ ਮੈਂ ਕਹਿੰਦਾ ਸੀ ਕਾਂਗਰਸ ਨੂੰ 4 ਗਾਲਾਂ ਰਲ ਕੇ ਕੱਢ ਲੈਣੇ ਆ ਕਿ ਤੁਸੀਂ ਕਿਉਂ

0: ਫਾਂਸੀ ਦੇ ਦੇਵਾਂਗੇ ਜਿਹੜਾ ਪੱਤਰਕਾਰ ਇਹਦੇ ਖਿਲਾਫ ਗੱਲ ਕਰੇਗਾ। ਪਰੰਤੂ ਇਹਦੇ ਨਾਲ ਭਾਰਤੀ ਲੋਕਾਂ ਦਾ ਭਲਾ ਨਹੀਂ ਹੋਣਾ, ਭਾਰਤੀ ਲੋਕਾਂ ਦਾ ਭਲਾ ਕਿਸੇ ਹੋਰ ਚੀਜ਼ ਦੇ ਨਾਲ ਹੋਣਾ ਜਿੱਥੋਂ ਇਹ ਸਾਰੀ ਭੱਜ ਰਹੇ।
1: ਜੀ ਜੀ ਰਮੇਸ਼ ਜੀ, ਅਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਤੁਸੀਂ ਨੋਟ ਕਰਨਾ ਹੈ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਨੰਬਰ, ਕਿਉਂਕਿ ਏਸੀ ਫਰਨੈਸ ਤੁਸੀਂ ਰਿਪੇਅਰ ਕਰਵਾਉਣਾ ਜਾਂ ਫਿਰ ਨਵਾਂ ਘਰੇ ਲਗਵਾਉਣਾ, ਅਤੇ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ 905-790-9080 905-790-9080 ਨੰਬਰ ਹੈ ਜੀ ਤੇਜਪਾਲ ਜੀ ਦਾ ਗਲੋਬਲ ਕੰਫਰਟ ਏਅਰ ਤੋਂ। ਅਤੇ ਸਾਡੇ ਨਾਲ ਨੈਕਸਟ ਕਾਲ ਜੀ ਹਰਵਿੰਦਰ ਜੀ, ਜੀ ਸਵਾਗਤ ਹੈ।
2: ਰਵਿੰਦਰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਜੀ ਸਰ,
2: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਅੱਗੇ ਜਦ ਵੀ ਇਲੈਕਸ਼ਨ ਆਉਂਦੀ ਹੁੰਦੀ ਸੀ ਨਾ ਜੀ, ਮੈਂ ਬਹੁਤ ਵਾਰੀ ਸੁਣਿਆ ਜੇ ਇੱਕ ਲੀਡਰ ਹੈ, ਇੱਕ ਜਿਵੇਂ ਕਾਂਗਰਸ ਦਾ ਲੀਡਰ ਆ, ਤਾਂ ਉਹ ਕਹਿੰਦਾ ਹੁੰਦਾ ਸੀ ਤਕਰੀਬਨ ਅਸੀਂ ਚੰਡੀਗੜ੍ਹ ਨਾ ਪੰਜਾਬ ਚ ਰਹਿਣ ਦਾ ਨਾ ਪੰਜਾਬ ਦੇ ਲਈ ਗੱਲ ਕਰੂੰਗਾ, ਮੈਂ ਚੰਡੀਗੜ੍ਹ ਪੰਜਾਬ ਤੋਂ ਜਾਣ ਨੀ ਦਊਂਗਾ, ਮੈਂ ਪਾਣੀਆਂ ਦੇ ਗੱਲ ਕਰੂੰਗਾ, ਮੈਂ ਨਾ ਉਹਦੀ ਆਪਣਾ ਕੀ ਭਾਖੜਾ ਦੀ ਗੱਲ ਸੈਂਟਰ ਨਾਲ ਕਰੂੰਗਾ ਜੇ ਤੁਸੀਂ ਮੈਨੂੰ ਵੋਟਾਂ ਪਾਓਗੇ। ਦੇਖੋ ਜਿੰਨੇ ਆ ਡਿਸਪੈਂਸਰੀਆਂ ਚ ਡਾਕਟਰ ਘੱਟ ਆ, ਮੈਂ ਡਾਕਟਰਾਂ ਦੀ ਭਰਤੀ ਕਰੂੰਗਾ, ਸਕੂਲਾਂ ਚ ਵਿੱਚ ਜੇ ਆਹ ਟੀਚਰ ਘੱਟ ਆ, ਮੈਂ ਸਕੂਲਾਂ ਚ ਭਰਤੀ ਕਰੂੰਗਾ, ਤੇ ਜਿੰਨੇ ਵੀ ਰਿਟਾਇਰ ਬੰਦੇ ਹੁੰਦੇ ਆ ਮੈਂ ਓਨੇ ਹੀ ਰਿਟਾਇਰਮੈਂਟ ਦੇ ਬੰਦੇ ਓਨੇ ਹੀ ਭਰਤੀ ਕਰੂੰਗਾ। ਤੇ ਹੁਣ ਕੀ ਹੋ ਰਿਹਾ ਜੀ, ਹੁਣ ਹੋ ਰਿਹਾ ਸੁਖਬੀਰ ਬਾਦਲ ਸਾਨੂੰ ਕਹਿ ਰਿਹਾ ਵੀ ਮੈਨੂੰ ਮੁੱਖ ਮੰਤਰੀ ਬਣਾ ਦੋ, ਉਹ ਤੇਰੇ ਤਾਂ ਬਾਪ ਨੇ ਨੀ ਬਣਾਇਆ, ਅਸੀਂ ਤੈਨੂੰ ਮੁੱਖ ਮੰਤਰੀ ਕਿਉਂ ਬਣਾ ਦਈਏ ਭਾਈ, ਤੂੰ ਜਿੱਥੇ ਮਰਜ਼ੀ ਜਾ, ਅਸੀਂ ਕਿਉਂ ਬਣਾਈਏ ਤੈਨੂੰ ਮੁੱਖ ਮੰਤਰੀ। ਅੱਛਾ ਦੂਜਾ ਕਹੂ, ਮੈਂ 50,000 ਜਿਹੜਾ ਰਹਿੰਦਾ ਬੀਬੀਆਂ ਦਾ ਜੀ, ਮੈਂ 50,000 ਦੇ ਦੂੰ, ਉਹ ਪੰਜਾਬ ਦੇ ਭਲੇ ਲਈ ਤਾਂ ਕੋਈ ਗੱਲ ਕਰ ਲਓ, ਕਿਹੜਾ ਕਰੂਗਾ ਪੰਜਾਬ ਦੇ ਭਲੇ ਲਈ, ਕਿ ਪੰਜਾਬ ਨੂੰ ਤੁਸੀਂ ਹੁਣ ਬੀਬੀਆਂ ਨੂੰ ਪੈਸੇ ਦੇ ਤੇ ਤੇਲ ਦੇ ਤਾ ਆਹ ਦੇ ਤਾ, ਫਿਰ ਤਾਂ ਤੁਸੀਂ ਨੌਕਰੀਆਂ ਵੀ ਨਾ ਦਿਓ, ਨੌਕਰੀਆਂ ਤੋਂ ਬੀਬੀਆਂ ਨੂੰ 1,000-1,000 ਦਿੱਤਾ, 2,000-4,000 ਹੋਰ ਦੇ ਦੋ ਭਾਈ, ਤੁਹਾਡੀ ਰੋਟੀ ਪੱਕਦੀ ਹੋ ਗਈ। ਥੈਂਕ ਯੂ ਸਰ, ਤੁਹਾਡੇ ਕੀ ਵਿਚਾਰਾਂ ਦੱਸੋਗੇ ਸਰ? ਥੈਂਕ ਯੂ
1: ਜੀ। ਜੀ ਰਮੇਸ਼ ਜੀ,
0: ਦੋਵਾਂ ਦੀ ਗੱਲ ਤੁਸੀਂ ਕਰਤੀ, ਤੀਜੇ ਦੀ ਗੱਲ ਮੈਂ ਕਰ ਹਟਿਆ ਕਿ ਤੀਜਾ ਕਹਿੰਦਾ ਬੰਦੇ ਮਾਤਰਮ ਤੇ ਮੈਂ ਸਖ਼ਤ ਕਾਨੂੰਨ ਬਣਾ ਦਿੱਤਾ, ਤੁਸੀਂ ਗੱਲਾਂ ਬਿਲਕੁਲ ਠੀਕ ਕੀਤੀਆਂ ਕਿ ਕੋਈ ਕਹਿੰਦਾ ਜੀ ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੈਂ 50,000 ਦੇ ਦੂੰ ਜਿਹੜਾ ਬਕਾਇਆ ਬੀਬੀਆਂ ਦਾ, ਚਰਨਜੀਤ ਚੰਨੀ ਕਹਿ ਕੇ ਹਟਿਆ ਕੱਲ ਆ ਜੀ। ਸੁਖਬੀਰ ਸਿੰਘ ਬਾਦਲ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ, ਉਹ ਜਦੋਂ ਤੁਹਾਨੂੰ ਬਣਾਇਆ ਸੀ ਉਦੋਂ ਤੁਸੀਂ ਕਰ ਦਿੰਦੇ ਕੁਛ, ਲੋਕਾਂ ਨੇ ਲਾਉਣਾ ਹੀ ਨਹੀਂ ਸੀਗਾ ਤੁਹਾਨੂੰ, ਹੁਣ ਤੁਸੀਂ ਕਹਿੰਦੇ ਬਣਾ ਦਿਓ। ਸੋ ਸੁਖਬੀਰ ਬਾਦਲ ਨੂੰ ਬਣਾ ਦਿਓ, ਕਿਸੇ ਹੋਰ ਨੂੰ ਬਣਾ ਦਿਓ, ਭਾਈ ਮੇਰਾ ਨਾ ਕਿਸੇ ਦੇ ਮੈਂ ਵਿਰੋਧ ਚ ਆ, ਨਾ ਕਿਸੇ ਦੇ ਹੱਕ ਦੇ ਵਿੱਚ ਆ, ਬੜੀ ਸਿੱਧੀ ਪੱਧਰੀ ਗੱਲ ਹੈ। ਤੁਸੀਂ ਦੋ ਤਿੰਨ ਇਸ਼ਾਰੇ ਕੀਤੇ ਆ ਕਿ ਕਦੇ ਮੰਗ ਹੁੰਦੀ ਸੀ ਚੰਡੀਗੜ੍ਹ ਦੀ, ਕਦੇ ਮੰਗ ਹੁੰਦੀ ਸੀ ਪੰਜਾਬੀ ਬੋਲਦੇ ਖੇਤਰਾਂ ਦੀ, ਕਦੇ ਮੰਗ ਹੁੰਦੀ ਸੀ ਪਾਣੀਆਂ ਦੀ, ਹੁਣ ਮੰਗਾਂ ਹੀ ਬਦਲ ਗਈਆਂ ਹੁਣ, ਕਿਉਂਕਿ ਇਹਨਾਂ ਨੂੰ ਪਤਾ ਉਹ ਮੰਗਾਂ ਨਾ ਬੋਲ। ਦੇਖੋ ਇਹ ਨਾ ਇੱਕ ਕੁਦਰਤੀ ਵਿਗਿਆਨ ਹੈ, ਮਾਨਸਿਕ ਵਿਗਿਆਨ, ਇਹਨਾਂ ਵੋਟਾਂ ਦਾ ਅੱਜ ਦੇ ਯੁੱਗ ਇਹਨਾਂ ਮੰਗਾਂ ਦਾ ਅੱਜ ਦੀ ਪੀੜ੍ਹੀ ਨੂੰ ਨਾ ਸਮਝ ਜਾਂ ਨਾ ਲੈਣਾ ਦੇਣਾ ਹੈ, ਫਿਰ ਇਸ ਕਰਕੇ ਉਹਨਾਂ ਉਹ ਵੀ ਬਦਲ ਗਏ, ਉਹਨਾਂ ਨੇ ਹੁਣ ਹੋਰ ਛਲਾਵੇ ਦੇਣੇ ਕਰ ਦਿੱਤੇ ਜੀ, 1,000 ਰੁਪਇਆ ਬੀਬੀ ਨੂੰ ਦੇਵਾਂਗੇ, ਭਾਈਆਂ ਨੂੰ 600 ਦੇਵਾਂਗੇ, ਭਾਪਿਆਂ ਨੂੰ ਇੰਨੇ ਦੇਵਾਂਗੇ, ਬਿਜਲੀ ਫ੍ਰੀ ਕਰ ਦਿਆਂਗੇ, ਬੱਸਾਂ ਦਾ ਫ੍ਰੀ ਕਰ ਦਿਆਂਗੇ, ਉਹਨਾਂ ਨਾਲ ਨਵਾਂ ਡਰਾਮਾ ਫੜ ਲਿਆ। ਅਸਲ ਵਿੱਚ ਤੁਸੀਂ ਹੋਰ ਕੇਂਦਰ ਵਾਲੇ ਪਾਸੇ ਨੂੰ ਚਲੇ ਜਾਓ, ਉੱਥੇ ਇੱਕ ਵਿਰੋਧੀ ਸਿਆਸੀ ਪਾਰਟੀਆਂ ਦਾ ਪੈਂਤੜਾ ਹੁੰਦਾ ਸੀ ਜੀ, ਈਵੀਐਮ ਮਸ਼ੀਨਾਂ ਚ ਨੁਕਸ ਆ, ਈਵੀਐਮ ਮਸ਼ੀਨਾਂ ਚ ਹੇਰਾ ਫੇਰੀ ਹੁੰਦੀ ਹੈ, ਹੁਣ ਉਹ ਵੀ ਗੱਲ ਪਰੇ ਉਰੇ ਹੋ ਗਈ, ਹੁਣ SIR ਚ ਹੇਰਾ ਫੇਰੀ ਹੈ। ਮੈਨੂੰ ਲੱਗਦਾ ਕਿ ਹੇਰਾ ਫੇਰੀ ਦਾ ਰੌਲਾ ਭਾਰਤ ਵਿੱਚ ਹੈ ਹੀ ਨਹੀਂ, ਗੜਬੜੀ ਦਾ ਰੌਲਾ ਹੈ ਹੀ ਨਹੀਂ, ਨਾ ਚੰਡੀਗੜ੍ਹ ਦਾ ਰੌਲਾ, ਨਾ ਪਾਣੀਆਂ ਦਾ ਰੌਲਾ, ਰੌਲਾ ਹੀ ਕਿੱਥੇ ਹੋ ਰਿਹਾ। ਰੌਲਾ ਇਹ ਹੈ ਕਿ ਕੁਰਸੀ ਅਸੀਂ 2-4 ਪਾਰਟੀਆਂ ਭਾਰਤ ਵਿੱਚ, ਸੀਮਤ ਜੇ 50-100 ਪਰਿਵਾਰ ਹੈ ਅਸੀਂ ਪੰਜਾਬ ਦੇ ਵਿੱਚ, ਕੁਰਸੀ ਸਾਡੇ ਕੋਲ ਰਹਿਣੀ ਚਾਹੀਦੀ ਹੈ
1: ਜੀ,
0: ਤੇ ਉਹ ਕੁਰਸੀ ਰੱਖਣ ਦੇ ਲਈ ਲੋਕਾਂ ਵਿੱਚ ਜਾ ਕੇ ਇਹ ਦਿਖਾਵਾ ਕਰਨਾ ਕਿ ਮੈਂ ਬੜਾ ਪੰਜਾਬ ਦਾ ਸਖਾ ਆ, ਫਲਾਨਾ ਨਹੀਂ ਹੈ, ਉਹ ਸਿਆਸੀ ਦਿਖਾਵੇ ਕੀਤੇ ਜਾਂਦੇ ਹੈ, ਉਹ ਸਿਆਸੀ ਦਿਖਾਵੇ ਕਾਂਗਰਸ ਦੇ ਵਿਚਲੇ ਵੀ ਕਰਦੇ ਹੈ, ਉਹ ਸਿਆਸੀ ਵਿਖਾਵੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹਦੇ ਵਿਚਲੇ ਵੀ ਲੋਕ ਕਰਦੇ ਹੈ, ਭਾਜਪਾ ਵਿਚਲੇ ਵੀ ਕਰ ਰਹੇ, ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਖੈਰ ਆਉਂਦੇ ਦਿਖਾਵੇ ਕਰਨੇ ਆ, ਪਰ ਉਹ ਸਾਰੇ ਕਰ ਰਹੇ ਆ, ਦਿਖਾਵਿਆਂ 'ਚ ਕੋਈ ਘੱਟ ਨਹੀਂ। ਮੈਨੂੰ ਲੱਗਦਾ ਕਿ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ।
1: ਜੀ ਬਿਲਕੁਲ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਸਾਡੇ ਅਗਲੇ ਕਾਲਰ ਨੇ, ਤੇ 3430 ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਰ,
3: ਨਹੀਂ ਜੀ, ਬੰਦੇ ਮਾਤਰਮ ਨਾਲ ਤਰੱਕੀ ਹੋ ਜਾਣੀ ਆ, ਇਹਨਾਂ ਨੂੰ ਲੱਗਦਾ ਵੀ ਜਿੱਦਾਂ ਸਾਡੀ ਕੰਟਰੀ ਏਦਾਂ ਦੀ ਆ, ਅਸੀਂ ਥਾਲੀਆਂ ਵਜਾ ਕੇ ਨਾ ਕਰੋਨਾ ਵਜਾ ਲਿਆ ਜੀ, ਤੇ ਬੰਦੇ ਮਾਤਰਮ ਦੇ ਨਾਲ ਵੀ ਹੁਣ ਤਰੱਕੀ ਹੋਣੀ ਆ ਜੀ। ਦੂਸਰਾ ਨਾ ਜੀ, ਇੱਕ ਕਰੈਕਟ ਕਰਿਓ, ਜਿਹੜਾ ਹੁਣ ਜਿੱਦਾਂ ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਪ੍ਰੋ ਲਿਆ ਨਾ ਜੀ, ਉਹਦੇ ਭਗਵੰਤ ਮਾਨ ਗਵਰਨਰ ਨੂੰ ਕਹਿੰਦੇ ਮਿਲ ਰਹੇ ਆ ਪੰਜਾਬ ਦੇ ਨੂੰ, ਇਹ ਤੇ ਦੱਸਿਓ ਜੀ ਪੰਜਾਬ ਦੇ ਗਵਰਨਰ ਨੇ ਐਕਟ ਕਰਨਾ ਕਿ ਦਿੱਲੀ ਦੇ ਗਵਰਨਰ ਨੇ ਐਕਟ ਕਰਨਾ ਜੀ, ਇਹ ਇੱਕ ਤਾਂ ਕਨਫਿਊਜ਼ਨ ਦੱਸਿਓ ਦੂਰ ਕਰਿਓ ਜੀ, ਕਿਉਂਕਿ ਇਹ ਹੁਣ ਸਿਸਟਮ ਸਮਝ ਨਹੀਂ ਆ ਰਿਹਾ ਵੀ ਇਹਦੇ ਤੇ ਗਵਰਨਰ ਦੇ ਅਪਰੂਵ ਤੇ

0: ਦੇ ਵਿੱਚ ਕਿਹੜੇ ਗਵਰਨਰ ਨੇ ਐਕਟ ਕਰਨਾ ਜੀ ਆਫ ਈਅਰ
1: ਜੀ ਜੀ ਰਮੇਸ਼ ਜੀ
2: ਦੇਖੋ ਮੇਰੇ ਤੱਕ ਜਿਹੜੀ ਮੇਰੀ ਜਾਣਕਾਰੀ ਹੈ ਇਹਦੇ ਵਿੱਚ ਇਹਦੇ ਵਿੱਚ ਦੋ ਚੀਜ਼ਾਂ ਹੈ ਜੀ ਇੱਕ ਤੇ ਹਾਈ ਕੋਰਟ ਦਾ ਫੈਸਲਾ ਜੇ ਜਿਹੜਾ ਫੈਸਲਾ ਮਹੀਨਾ ਖੰਡ ਵੀ ਨਹੀਂ ਥੋੜਾ ਸਮਾਂ ਪਹਿਲਾਂ ਹੀ ਹੋਇਆ ਸੀ ਮੈਂ ਵੀ ਇੱਥੇ ਸਾਂਝ ਪਾਈ ਸੀ ਉਸ ਫੈਸਲੇ ਨੂੰ ਜੇ ਆਪਾਂ ਡਿਟੇਲ ਨਾਲ ਪੜ੍ਹੀਏ ਤੇ ਉਹਦੇ ਵਿੱਚ ਉਹ ਹਾਈ ਕੋਰਟ ਨੇ ਨਾ ਵਿਧੀਵਤ ਦਿੱਲੀ ਦੀ ਸਰਕਾਰ ਤੋਂ ਲੈ ਕੇ ਪੰਜਾਬ ਦੇ ਫਤਿਹਗੜ੍ਹ ਦੇ SSP ਤੱਕ ਹਦਾਇਤਾਂ ਕੀਤੀਆਂ ਸੀ ਕਿ ਉਹ ਤੁਹਾਡੇ ਤੋਂ ਰਿਪੋਰਟ ਮੰਗਣ ਤੇ ਤੁਸੀਂ ਉਹ ਰਿਪੋਰਟ ਦੀ ਰਿਪਲਾਈ ਦਿਓ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਜਿਹਦੇ ਵਿੱਚ ਗਵਰਨਰ ਦੀ ਐਂਟਰੀ ਹੋ ਚੁੱਕੀ ਹੈ ਪੰਜਾਬ ਦੀ ਸਰਕਾਰ 100% ਉਹਦੇ ਵਿੱਚ ਨਹੀਂ ਜ਼ਿੰਮੇਵਾਰ ਉਹ 'ਚ ਗਵਰਨਰ ਦੀ ਵੀ ਐਂਟਰੀ ਹੈ ਫਿਰ ਇਹ ਤੋਂ ਇਲਾਵਾ ਜਿਹੜਾ ਕਾਨੂੰਨ ਹੈ ਦੇਖੋ ਦਿੱਲੀ ਦੀ ਜੇਲ੍ਹ 'ਚ ਬੰਦ ਹੈ ਚੰਡੀਗੜ੍ਹ ਦਾ ਪਰਚਾ ਦਰਜ ਹੈ ਬੇਅੰਤ ਸਿੰਘ ਦੇ ਕਤਲ ਵਾਲਾ ਚੰਡੀਗੜ੍ਹ ਦਾ ਪਰਚਾ ਦਰਜ ਹੈ ਜਿਹੜੀ ਰਹੀ ਗਵਰਨਰ ਦੀ ਗੱਲ ਦਿੱਲੀ ਦਾ ਰਾਜ ਪ੍ਰਬੰਧ ਸੂਬਾ ਸਰਕਾਰ ਉੱਥੇ ਜਿਹੜੀ ਹੈ ਉਹ ਗਵਰਨਰ ਦੇ ਹੇਠ ਹੈ ਦਿੱਲੀ ਦਾ ਗਵਰਨਰ ਦੇ ਹੇਠ ਹੈ ਉੱਥੋਂ ਦੀ ਸਰਕਾਰ ਜਿਹੜੀ ਜੇਲ੍ਹ 'ਚ ਬੰਦ ਹੈ ਤਿਹਾੜ 'ਚ ਉਹ ਜੇਲ੍ਹ ਕਹਿੰਦੇ ਆ ਕਿ ਸਰਕਾਰ ਦੇ ਅਧੀਨ ਹੈ ਯਾਨੀ ਇਹਦੇ ਵਿੱਚ ਇੱਕ ਚੀਜ਼ ਬੜੀ ਸਾਫ਼ ਰੱਖ ਲਿਓ ਕਿ ਆਖਰੀ ਫੈਸਲਾ ਜਿਹੜਾ ਟੋਟਲ ਫੈਸਲਾ ਲਿਆ ਜਾਣਾ ਆ ਉਹ ਲਿਆ ਜਾਣਾ ਫਤਿਹਗੜ੍ਹ ਦੇ ਪੁਲਿਸ ਪ੍ਰਸ਼ਾਸਨ SSP ਤੇ DC ਦੀਆਂ ਸਿਫਾਰਸ਼ਾਂ ਤੇ ਜਦੋਂ ਉਹਨਾਂ ਨੇ ਸਿਫਾਰਸ਼ਾਂ ਕਰਦੀਆਂ ਤੇ ਉਹ ਸਿਫਾਰਸ਼ਾਂ ਉਹਨਾਂ ਨੇ ਅਸਲ ਵਿੱਚ ਕਰਦੀਆਂ ਨੀ ਉਹ ਸਿਫਾਰਸ਼ਾਂ ਕਰਦੀਆਂ ਭਗਵੰਤ ਮਾਨ ਦੀ ਸਰਕਾਰ ਤੇ ਗਵਰਨਰ ਦੋਹਾਂ ਨੇ ਦਿੱਲੀ ਨੂੰ ਲਿਖ ਕੇ ਜੇ ਇਹ ਲਿਖਦੇ ਨੇ ਕਿ ਸਾਨੂੰ ਕੋਈ ਆਪੱਤੀ ਨੀ ਤੇ ਉਹਨਾਂ ਨੂੰ ਜਿਹੜਾ ਨੇ ਪਰੋਲ ਦੇਣੀ ਉਹਨਾਂ ਨੂੰ ਕੋਈ ਆਪੱਤੀ ਨਹੀਂ ਬੇਸਿਕਲੀ ਅੜਚਨ ਪੰਜਾਬ ਵਾਲੇ ਪਾਸਿਓ ਹੀ ਆ ਜੀ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਅੱਜ ਤੱਕ ਪਰੋਲ 'ਚ ਅੜਚਨ ਰਹੀ ਆ ਉਹ ਪੰਜਾਬ ਵਾਲੇ ਪਾਸਿਓ ਰਹੀ ਹੈ ਤੇ ਜਿਹੜਾ ਚਾਹੇ ਉਹ ਗਵਰਨਰ ਦੇ ਰੂਪ 'ਚ ਹੈ ਚਾਹੇ ਮੁੱਖ ਮੰਤਰੀ ਦੇ ਰੂਪ 'ਚ ਹੈ ਹੁਣ ਮੁੱਖ ਮੰਤਰੀ ਸਾਹਿਬ ਜ਼ਰੂਰ ਸਿੱਧੇ ਹੋਏ ਆ ਮੈਂ ਬੀਤੇ ਦਿਨਾਂ 'ਚ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਚਲੋ ਭੋਰਾ ਧੰਨਵਾਦ ਕਰ ਵੀ ਦੇਣਾ ਚਾਹੀਦਾ ਉਹ ਜ਼ਰੂਰ ਸਿੱਧੇ ਹੋਏ ਆ ਕਿਉਂਕਿ ਉਹਨਾਂ ਨੂੰ ਇਹਦੇ ਵਿੱਚ ਆਪਣਾ ਸਿਆਸੀ ਮਨੋਰਥ ਪੂਰਾ ਹੁੰਦਾ ਨਜ਼ਰ ਆ ਰਿਹਾ
1: ਜੀ ਰਮੇਸ਼ ਜੀ ਅਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਵੇਲੇ ਜ਼ਰੂਰ ਕਰ ਦੇਵਾਂ ਜੀ ਤੁਸੀਂ ਮੈਂਡੀ ਗਿੱਲ ਜੀ ਦਾ ਨੰਬਰ ਨੋਟ ਕਰਨਾ ਹੈ ਤਾਂ ਜੋ ਕਿ ਤੁਸੀਂ ਅੱਛੀ ਇੰਸ਼ੋਰੈਂਸ ਆਪਣੇ ਟਰੱਕ ਦੇ ਲਈ ਕਾਰ ਦੇ ਲਈ ਘਰ ਦੇ ਲਈ ਅਤੇ ਬਿਜ਼ਨਸ ਲਈ ਜੀ ਇਹਨਾਂ ਪਾਸੋਂ ਲੈ ਸਕੋ ਅਤੇ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਹੈ ਜੀ ਤੁਸੀਂ ਜੋ ਨੰਬਰ ਨੋਟ ਕਰਨਾ ਹੈ ਜੀ ਨੰਬਰ 647-929-95-09 647-929-95-09 ਇਹ ਨੰਬਰ ਹੈ ਅਤੇ ਇਸ ਦੇ ਨਾਲ ਹੀ ਨੰਬਰ 647-883-1899 647-883-1899 ਵੀ ਮੈਂਡੀ ਗਿੱਲ ਜੀ ਦੇ ਲਈ ਤੁਸੀਂ ਜ਼ਰੂਰ ਜੀ ਨੋਟ ਕਰ ਲਓ ਅਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ ਜਗਦੀਪ ਸਿੰਘ ਜੀ ਸਵਾਗਤ ਹੈ ਜੀ
3: ਹੈਲੋ ਬੇਟੇ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਅੰਕਲ
3: ਜੀ ਸਾਡਾ ਰਮੇਸ਼ ਜੀ ਉਹਨਾਂ ਨੂੰ ਬਹੁਤ ਧੰਨਵਾਦ ਇਹੋ ਜਿਹੀਆਂ ਬਹੁਤ ਵਧੀਆ ਖਬਰਾਂ ਦਿੰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਮੇਰੇ ਕੋਲ ਇੱਕ ਪੁੱਤਰੇ ਰਿਪੋਰਟ ਆ ਜਿਹੜੇ VIP ਬੰਦੇ ਨੇ ਫਰਾਂਸ ਦੇ ਵਿੱਚ ਹੈਗਾ 109 ਜਪਾਨ ਦੇ ਵਿੱਚ VIP ਬੰਦੇ ਨੇ 125 ਜਰਮਨੀ ਦੇ ਵਿੱਚ 142 ਅਮਰੀਕਾ ਦੇ ਵਿੱਚ ਆ 252 ਰੂਸ ਦੇ ਵਿੱਚ 312 ਚੀਨ ਦੇ ਵਿੱਚ 415 ਤੇ ਹੁਣ ਆਪਣੇ ਮਹਾਨ ਭਾਰਤ ਦੀ ਸੁਣ ਲਓ ਜੀ ਮਹਾਨ ਭਾਰਤ ਦੇ ਵਿੱਚ 5,79,092 ਬੰਦੇ ਨੇ ਇਹਨਾਂ ਦਾ ਇਹਨਾਂ ਨੇ ਸਭ ਕੁਛ ਇਹਨਾਂ ਲਈ ਬਿਜਲੀ ਫ੍ਰੀ ਆ ਪਾਣੀ ਫ੍ਰੀ ਆ ਰਾਸ਼ਨ ਫ੍ਰੀ ਆ ਮੈਡੀਕਲ ਫ੍ਰੀ ਆ ਹਵਾਈ ਸਫ਼ਰ ਫ੍ਰੀ ਆ
1: ਜੀ
3: ਸਾਰੀਆਂ ਸਹੂਲਤਾਂ ਇਹਨਾਂ ਲਈ ਬਜਟ ਕਿੱਥੋਂ ਆਉਂਦਾ 5,79,092 ਬੰਦੇ ਜਿਹੜੇ VIP ਪਰਸਨ ਨੇ ਇਹਨੇ ਨਾਲ ਇਹਨੇ ਪਿੰਡਾਂ ਦਾ ਭਲਾ ਹੋ ਸਕਦਾ
1: ਜੀ ਬਿਲਕੁਲ
3: ਮੈਂ ਬਾਕੀ ਤੁਹਾਡਾ ਧੰਨਵਾਦ ਟਾਈਮ ਦੇਣ ਦਾ ਜੀ
1: ਸ਼ੁਕਰੀਆ ਜੀ ਜੀ ਰਮੇਸ਼ ਜੀ ਜੇਕਰ ਇਹ ਰਿਪੋਰਟ ਸੱਚੀ ਹੈ ਜੀ
2: ਮੇਰੇ ਕੋਲ ਨਾ ਇਦਾਂ ਅੰਕੜੇ ਦੇ ਰੂਪ ਚ ਤਾਂ ਨਹੀਂ ਹੈ ਪਰੰਤੂ ਜਿਹੜੀ ਸਰੋਤਿਆਂ ਨੇ ਗੱਲ ਦੱਸੀ ਹੈ ਕੋਈ ਬਹੁਤ ਜੇ ਅਸੀਂ ਭਾਰਤੀ ਲੋਕ ਸੁਣੀਏ ਤੇ ਸਾਡੇ ਲਈ ਹੈਰਾਨੀ ਚਾਨਕ ਨਹੀਂ ਹੈ ਸੱਚੀ ਸੱਚ ਹੋਣੀ ਹੈ
1: ਜੀ
2: ਇਹ ਝੂਠ ਲੱਗਦਾ ਨਹੀਂ ਕਿ ਝੂਠ ਹੋਵੇ ਕਿ ਕੋਈ ਭਾਰਤ ਚ ਇਦਾਂ ਹੀ ਹੈ ਤੇ ਹੈ ਭਾਰਤ ਵਿੱਚ ਇਹੋ ਜਿਹਾ ਬਹੁਤ ਹੈ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਉਹਦਾ ਕਾਰਨ ਇੱਕੋ ਇੱਕ ਹੈ ਜਿਹੜਾ ਅਸੀਂ ਰੋਜ਼ ਚਰਚਾ ਚ ਲੈ ਕੇ ਆਉਂਦੇ ਹਾਂ ਕਿ ਇੱਥੋਂ ਦਾ ਜਿਹੜਾ ਸਿਆਸੀ ਪ੍ਰਬੰਧ ਪ੍ਰਣਾਲੀ ਹੈ ਨਾ ਉਹ ਪ੍ਰਬੰਧ ਪ੍ਰਣਾਲੀ ਭਾਰਤੀ ਲੋਕਤੰਤਰ ਨੂੰ ਬਹੁਤ ਬੁਰੇ ਨਾਲ ਢੰਗ ਦੇ ਨਾਲ ਵਰਤ ਰਹੀ ਆਪਣੇ ਹਿੱਤ ਦੇ ਲਈ ਤੇ ਉਹ ਭਾਰਤ ਦੇ ਉੱਪਰ ਆਪ ਤੇ ਆਪਣੇ ਚਹੇਤੇ ਲੋਕਾਂ ਨੂੰ ਕਾਮਯਾਬ ਕਰਕੇ ਪੂਰੇ ਬਾਕੀ ਭਾਰਤ ਨੂੰ ਉਂਗਲਾਂ ਤੇ ਨਚਾ ਰਹੀ ਹੈ
1: ਜੀ ਰਮੇਸ਼ ਜੀ ਤੇ ਵਿਕਾਸ ਇੱਧਰ ਵਾਲੇ ਪਾਸੇ ਹੋ ਰਿਹਾ ਹੈ ਤੇ ਇਸ ਦੇ ਨਾਲ ਹੀ ਸਾਡੇ ਅਗਲੇ ਕਾਲਰ ਨੇ ਜੀ ਗੁਣਤਾਸ ਜੀ ਸਵਾਗਤ ਹੈ ਜੀ
4: ਹਾਂਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
4: ਰਮੇਸ਼ ਜੀ ਦੋ ਕੁਐਸਚਨ ਛੋਟੇ ਛੋਟੇ ਪਰ ਤੁਹਾਡਾ ਆਨਸਰ ਦੋਨਾਂ ਤੇ ਚਾਹੁੰਦਾ
0: ਪਾਰਲੀਮੈਂਟ ਵਿੱਚ ਬੰਦੇ ਮਾਤਰਮ ਦੀ ਜਗ੍ਹਾ ਜੇ ਗੁਰੂ ਸਾਹਿਬ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਦੇਹੋ ਸ਼ਿਵਾ ਵਰ ਮੋਹਿੰਗ ਇਹ ਗਾਣਾ ਚਾਹੀਦਾ। ਤੇ ਦੂਸਰਾ ਆਪਾਂ ਇੱਕ ਲੰਡੂ ਪਾਰਟੀ ਬਣਾਉਣ ਜਾ ਰਹੇ ਪੰਜਾਬ ਦੇ ਵਿੱਚ ਜਿਹੜੀ ਵਿਦਿਆਰਥੀਆਂ ਨੂੰ ਜੈਕਟਾਂ ਪ੍ਰਵਾਨ ਕਰੇਗੀ, ਹੈਲਮੇਟ ਪ੍ਰਵਾਨ ਕਰੇਗੀ ਕਿ ਜਦੋਂ ਉਹਨਾਂ ਨੇ ਮੰਗਾਂ ਲਈ ਜਾਣਾ ਤਾਂ ਉਹਨਾਂ ਨੇ ਲਾਠੀਆਂ ਤੋਂ ਕਿਵੇਂ ਬਚਣਾ, ਇਹਦੇ ਬਾਰੇ ਦੱਸਿਓ
1: ਜੀ ਰਮੇਸ਼ ਜੀ।
2: ਦੇਖੋ ਦੇਹ ਵਰ ਸ਼ਿਵਾ ਜਾਂ ਅਸੀਂ ਭਾਰਤ ਦੀਆਂ ਹੋਰ ਬੜੀਆਂ, ਦੇਖੋ ਜਦੋਂ ਨਾ ਤੁਸੀਂ ਕਿਸੇ ਧਰਮ ਦੇ ਨਾਲ ਜੁੜ ਕੇ ਗੱਲ ਕਰਦੇ ਨੇ ਫਿਰ ਤੁਸੀਂ ਵੀ ਇਸ ਗੱਲ ਨੂੰ ਮਹਿਸੂਸ ਕਰਿਓ, ਕਈ ਵਾਰੀ ਜਵਾਬ ਦੇਣਾ ਔਖਾ ਹੋ ਜਾਂਦਾ ਕਿਉਂਕਿ ਗੱਲ ਤੁਸੀਂ ਭਾਵਨਾ ਵਿੱਚੋਂ ਬਹਿ ਕੇ ਕੀਤੀ ਹੁੰਦੀ
1: ਜੀ।
2: ਹੁਣੇ ਕਹਿ ਕੇ ਹਟਿਆ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਇਹਨਾਂ ਨੇ ਬੰਦੇ ਮਾਤਰਮ ਚੋਂ ਕੱਢਣਾ ਕੀ ਹੈ, ਜਦਕਿ ਪਹਿਲਾਂ ਹੀ ਭਾਰਤ ਦਾ ਰਾਸ਼ਟਰੀ ਗੀਤ ਹੈ, ਕਾਨੂੰਨ ਪਹਿਲਾਂ ਹੀ ਬਣੇ ਸੀ। ਔਰ ਮੇਰੀ ਸਮਝ ਇਹ ਕਹਿੰਦੀ ਹੈ ਤੁਸੀਂ ਬਾਕੀ ਠੱਪਾ ਤੁਸੀਂ ਲਾਉਣਾ ਆ, ਮੇਰੀ ਸਮਝ ਇਹ ਕਹਿੰਦੀ ਕਿ ਇਹ ਸਾਰਾ ਕੁਛ ਸਾਨੂੰ ਤੁਹਾਨੂੰ ਉਲਝਾਉਣ ਲਈ ਹੈ, ਇੱਕ ਵਿਸ਼ੇਸ਼ ਧਰਮ ਨੂੰ ਖੁਸ਼ ਕਰਨ ਲਈ ਹੈ, ਵਿਸ਼ੇਸ਼ ਖਿੱਤੇ ਨੂੰ ਖੁਸ਼ ਕਰਨ ਲਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ। ਦੇਖੋ ਜੀ ਅਸੀਂ ਕਿੱਡੇ ਧਰਮ ਦੇ ਰਾਖੇ ਹਾਂ, ਅਸੀਂ ਕਿੱਡੇ ਤੁਹਾਡੇ ਰਾਖੇ ਹਾਂ, ਜਦਕਿ ਰਾਖੇ ਉਹਨਾਂ ਦੇ ਵੀ ਹੈ ਨੀ ਗੇ, ਸੱਚੀ ਗੱਲ ਹੈ ਰਾਖੇ ਰੁੱਖੇ ਉਹ ਕਿਸੇ ਦੀ ਨਹੀਂ ਹੈ, ਸਾਰਿਆਂ ਨੂੰ ਲੁੱਟਣ ਵਾਲੇ ਹੈ। ਹੁਣ ਅਸੀਂ ਇੱਕ ਨਵੀਂ ਚੀਜ਼ ਵਿੱਚ ਰੱਖ ਦਈਏ ਕਿ ਨਹੀਂ ਜੀ ਆਹ ਫਲਾਨਾ ਗੀਤ ਗਾਓ, ਮੈਨੂੰ ਲੱਗਦਾ ਕਿ ਨਹੀਂ ਸਰੋਤਿਓ ਇਸ ਵਿੱਚ ਠੀਕ ਹੈ। ਤੁਸੀਂ ਜਿੱਥੇ ਗੱਲ ਲੈ ਕੇ ਗਏ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਤੁਸੀਂ ਜਿੱਥੇ ਗੱਲ ਲੈ ਕੇ ਗਏ ਹੋ, ਮੈਨੂੰ ਕੋਈ ਉੱਥੇ ਆਪੱਤੀ ਨਹੀਂ ਉਸ ਫਲਸਫੇ ਤੋਂ, ਮੈਨੂੰ ਲੱਗਦਾ ਕਿ ਉਹ ਫਲਸਫੇ ਨੂੰ ਅਪਣਾਉਣਾ ਉਹਦੇ ਲਈ ਸਾਨੂੰ ਪਹਿਰਾ ਦੇਣਾ ਚਾਹੀਦਾ ਕਿ ਇਹ ਫਲਸਫੇ ਨੂੰ ਅਪਣਾਓ ਜੋ ਗੁਰੂ ਸਾਹਿਬ ਨੇ ਬਰਾਬਰਤਾ ਦਾ ਦਿੱਤਾ ਸੀ, ਜੋ ਗੁਰੂ ਸਾਹਿਬ ਨੇ ਕੁਰਬਾਨੀ ਦਾ ਦਿੱਤਾ ਸੀ, ਜੋ ਗੁਰੂ ਸਾਹਿਬ ਨੇ ਆਖਿਆ ਸੀ ਕਿ ਅਸੀਂ ਬਰਾਬਰ ਹਾਂ ਇੱਕ, ਉਹ ਫਲਸਫੇ ਤੇ ਹੈ। ਜੇ ਅਸੀਂ ਇਵੇਂ ਲੱਗ ਗਏ ਕਿ ਆਹ ਗਾਓ ਤੇ ਆਹ ਨਾ ਗਾਓ ਫਿਰ ਅਸੀਂ ਵੀ ਉਸ ਸ਼੍ਰੇਣੀ ਚ ਸ਼ਾਮਿਲ ਹੋ ਜਾਣਾ ਹੈ। ਬਾਕੀ ਰਹੀ ਗੱਲ ਤੁਸੀਂ ਪੰਜਾਬ ਦੀ ਸਰਕਾਰ ਦੀ ਕੀਤੀ ਹੈ ਗੱਲ, ਮੈਂ ਬੀਤੇ ਕੱਲ ਜ਼ਿਕਰ ਕਰ ਗਿਆ ਸੀ ਜੀ ਇਸ ਗੱਲ ਦਾ ਕਿ ਬੜਾ ਹੈਰਾਨੀਜਨਕ ਵਰਤਾਰਾ ਆ ਰੁਪਿੰਦਰ ਜੀ ਕਿ ਜਿਹੜੇ ਉਹ ਕੱਲ ਕੌਮੀ ਇਨਸਾਫ ਮੋਰਚੇ ਵਾਲਿਆਂ ਨੇ ਯਤਨ ਕੀਤਾ ਕਿ ਅਸੀਂ ਮਾਰਚ ਕਰਨਾ ਆ, ਮਾਰਚ ਤਾਂ ਨਹੀਂ ਕਰਨ ਦਿੱਤਾ, ਪਰੰਤੂ ਦੇਖੋ ਡਰੋਨ ਦੇ ਨਾਲ ਉੱਪਰੋਂ ਥਰੂ ਗੈਸ ਦੇ ਗੋਲੇ ਸਿੱਟੇ ਆ ਕਿ ਜਿੱਦਾਂ ਪਤਾ ਨੀ ਕਿੱਡਾ ਕਿ ਇਹਨਾਂ ਦੇ ਉੱਪਰ ਹਮਲਾ ਹੋ ਗਿਆ ਹੋਵੇ, ਲੱਖਾਂ ਵਿਅਕਤੀ ਚੜ ਕੇ ਆ ਗਏ ਹੋਣ
1: ਜੀ।
2: ਇਹ ਜਿਹੜਾ ਡਰ ਲੋਕਾਂ ਦੇ ਮਨ ਚ ਪਾਉਣਾ, ਡਰਾਉਣਾ ਬਹੁਤ ਬੁਰੀ ਤਰ੍ਹਾਂ, ਇਹ ਸਾਨੂੰ ਮੈਨੂੰ ਲੱਗਦਾ ਕਿ ਇਹ ਇੱਕ ਮਾਨਸਿਕਤਾ ਤੇ, ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਦੀ ਮਾਨਸਿਕਤਾ ਤੇ ਹਮਲੇ ਕੀਤੇ ਜਾਂਦੇ, ਉਹਨਾਂ ਨੂੰ ਡਰਾਉਣ ਦਾ ਯਤਨ ਕੀਤਾ ਜਾਂਦਾ, ਇਹ ਗਲਤ ਹੈ। ਠੀਕ ਆ, ਅੱਜ ਤੱਕ ਅਸੀਂ ਸੁਣਿਆ ਸੀ ਪਾਣੀ ਦੀਆਂ ਵਿਛਾੜਾਂ ਮਾਰ ਦੋ, ਠੀਕ ਹੈ, ਅਸੀਂ ਇਹ ਵੀ ਸੁਣਿਆ ਸੀ ਤੁਸੀਂ ਅਥਰੂ ਗੈਸ ਦੇ ਗੋਲੇ ਸਿੱਟੋ, ਡਰੋਨ ਦੇ ਨਾਲ ਗੋਲਿਆਂ ਦੀ ਵਰਖਾ, ਹੱਦ ਹੋ ਗਈ ਹੈ, ਕਿੱਡੇ ਕੋ ਕ੍ਰਿਮੀਨਲ ਲੋਕ ਹੈ, ਜਦਕਿ ਉਹਨਾਂ ਉਹ ਤੇ ਪਹਿਲਾਂ ਹੀ ਐਲਾਨ ਕਰਕੇ ਬੈਠੇ ਆ ਕਈ ਦਿਨਾਂ ਤੋਂ, ਤੁਸੀਂ ਪਹਿਲਾਂ ਹੀ ਮੀਟਿੰਗ ਦਿਓ, ਪਹਿਲਾਂ ਉਹਨਾਂ ਨਾਲ ਗੱਲ ਕਰ ਲਓ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਵਾਕਈ ਇਹ ਪੰਜਾਬ ਦੇ ਵਿੱਚ ਜਾਂ ਪੰਜਾਬ ਕੀ ਕੁੱਲ ਭਾਰਤ ਵਿੱਚ ਹੀ, ਝਾਰਖੰਡ ਦੀ ਗੱਲ ਕਰਦੇ ਨੇ ਮਾੜੀ ਜੀ, ਝਾਰਖੰਡ ਦਾ ਰਾਂਚੀ ਜਿੱਥੇ ਉੱਥੇ ਤੇ ਭਾਜਪਾ ਦੀ ਸਰਕਾਰ ਨੀ ਨਾ, ਕਿਹਨੂੰ ਚੰਗਾ ਕਹੀਏ ਤੇ ਕਿਹਨੂੰ ਮਾੜਾ, ਉੱਥੇ ਕਿੱਦਾਂ ਦੇ ਵਿਦਿਆਰਥੀ ਬੈਠੇ ਆ, ਉਹਨਾਂ ਦੀ ਸੁਣੀ ਨੀ ਜਾ ਰਹੀ। ਅੱਜ ਵਿਦਿਆਰਥੀਆਂ ਨੇ ਆਖਿਆ ਰੁਪਿੰਦਰ ਜੀ, ਅੱਜ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ 20 ਅਗਸਤ ਨੂੰ ਮੁੱਖ ਮੰਤਰੀ ਦਾ ਨਿਵਾਸ ਸਥਾਨ ਘੇਰਨਾ, ਜਦੋਂ ਉਹਨਾਂ ਨੇ ਉਦਣ ਵਧਣਾ, ਇਹਨਾਂ ਨੇ ਲਾਠੀਆਂ ਮਾਰਨੀਆਂ, ਅਸੀਂ ਨਿੰਦਾ ਕਰਨੀ ਹੈ, ਫਿਰ ਜਿਹੜੇ ਉਹਨਾਂ ਦੇ ਫੇਵਰ ਵਾਲੇ ਉਹ ਕਹਿਣਗੇ ਜੀ ਗਲਤ ਹੈ। ਹੁਣ ਗਲਤ ਤਾਂ ਹੈ ਨਾ ਜੇ ਉਹਨਾਂ ਨੇ ਰਾਤੋ ਰਾਤ ਕੀਤਾ ਹੋਵੇ, 20-25 ਦਿਨ ਵਿਚਾਰਿਆਂ ਨੂੰ ਬੈਠਿਆਂ ਨੂੰ ਹੋ ਗਏ ਆ, ਸੁਣ ਤੁਸੀਂ ਉਹਨਾਂ ਦੀ ਰਹੇ ਨੀ, ਮੀਟਿੰਗਾਂ ਚਲਾ ਕੇ ਡਰਾਮੇਬਾਜ਼ੀ ਕਰਕੇ ਹਟ ਗਏ ਹੋ, ਦਿੱਲੀ ਚ ਕਹਿੰਦੇ ਭਾਜਪਾ ਗਲਤ ਹੈ, ਫਿਰ ਉੱਥੇ ਕਿਹਨੂੰ ਗਲਤ ਕਹੀਏ। ਸੋ ਇਸ ਕਰਕੇ ਸਾਰੇ ਹੀ ਇੱਕੋ ਹੀ ਰਸੇ ਦੇ ਚੱਟੇ ਵੱਟੇ ਆ ਜੀ, ਇੱਕੋ ਹੀ ਥਾਲੀ ਦੇ ਚੱਟੇ ਵੱਟੇ ਆ
1: ਜੀ। ਬਿਲਕੁਲ ਸਹੀ ਰਮੇਸ਼ ਜੀ, ਤੇ ਇਸ ਦੇ ਨਾਲ ਹੀ ਅਸੀਂ ਜ਼ਰੂਰ ਤੁਹਾਨੂੰ ਨੋਟ ਕਰਵਾ ਦਈਏ ਜੀ, ਤੁਸੀਂ ਨੋਟ ਕਰਨਾ ਹੈ ਬੈਸਟ ਵੈਲਿਊ ਜੇਕਰ ਲੈਣੀ ਹੈ ਬਿਲਡਿੰਗ ਸਪਲਾਈਜ਼ ਤੇ, ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚਣਾ ਹੈ ਜੀ। ਇਹਨਾਂ ਦਾ ਜੋ ਪਤਾ ਹੈ ਡਿਕਸੀ ਅਤੇ ਸਟੀਲਸ ਦੇ ਕਾਰਨਰ 'ਤੇ ਇਹ ਨੇ, 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ, ਅਤੇ ਅੱਛਾ ਲਗਜ਼ਰੀਅਸ ਸ਼ੋਰੂਮ ਜਿੱਥੇ ਕੋਈ ਵੀ ਪ੍ਰਾਈਜ਼ ਇਹ ਪ੍ਰੋਡਕਟਸ 'ਤੇ ਆਪਣੇ ਬੀਟ ਕਰਨਗੇ। ਗੱਲ ਹੋਵੇ ਪਲੰਬਿੰਗ ਸਪਲਾਈਜ਼ ਦੀ, ਗੱਲ ਹੋਵੇ ਇਲੈਕਟ੍ਰੀਕਲ ਫਲੋਰਿੰਗ ਟਾਈਲ ਪ੍ਰੋਡਕਟਸ ਦੀ, ਡੋਰ ਟ੍ਰਿਮ ਮੋਲਡਿੰਗਸ ਦੀ, ਜਾਂ ਫਿਰ ਵੈਨਿਟੀਜ਼ ਦੇ ਲਈ, ਟੋਇਲਟਸ ਦੇ ਲਈ ਤੁਸੀਂ ਪੂਰਾ ਸਮਾਨ ਲੈਣਾ ਹੈ, ਟੂਲਸ ਅਤੇ ਹਾਰਡਵੇਅਰ ਲੈਣੇ, ਅਤੇ ਜੀ ਵੈਬਸਾਈਟ 'ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca 'ਤੇ ਜਾ ਕੇ ਪੂਰੀ ਜਾਣਕਾਰੀ ਪ੍ਰੋਡਕਟਸ ਲਈ, ਪ੍ਰਾਈਜ਼ ਲਈ ਤੁਸੀਂ ਜ਼ਰੂਰ ਲੈ ਸਕਦੇ ਹੋ ਜੀ। ਰਮੇਸ਼ ਜੀ ਅਗਲੀ ਕਾਲ ਸਾਡੇ ਨਾਲ ਜੀ, ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ।
4: ਤਾਰੀਫਾਂ ਦੇ ਪੁੱਲ ਗਏ, ਸਿਆਸੀ ਲੀਡਰਾਂ ਨੇ ਆਪਣੇ ਗੁਣ ਗਾਏ ਗਏ, ਆਪੋਜੀਸ਼ਨ ਵਾਲਿਆਂ ਨੂੰ ਅਫਸੋਸ ਦੀ ਗੱਲ ਹੈ ਕਿ ਕਿਸੇ ਨੂੰ ਇਹ ਵੀ ਧਿਆਨ ਆਇਆ ਬਈ ਜਿਹੜੀ ਆਜ਼ਾਦੀ ਦੇ ਨਾਲ ਬਰਬਾਦੀ ਹੋਈ ਉਹਨਾਂ ਲੋਕਾਂ ਦੀ, ਲੱਖਾਂ ਲੋਕਾਂ ਦੀ, ਜਦੋਂ ਦੰਗੇ ਭੜਕੇ ਉਹਨਾਂ ਦੰਗਿਆਂ ਦੇ ਵਿੱਚ ਲੱਖਾਂ ਲੋਕਾਂ ਨੇ ਜਾਨ ਗਵਾਈ, ਉਦੋਂ ਬਾਅਦ ਉਹਨਾਂ ਨੂੰ ਹਿਜਰਤ ਕਰਕੇ ਆਪਣੇ ਘਰ ਬਾਰ ਆਪਣੀ ਜਾਇਦਾਦ ਛੱਡ ਕੇ ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਪਿਆ। ਲੇਕਿਨ ਹੁਣ ਇਹ ਪਤਾ ਲੱਗਿਆ ਕਿ ਉਹਨਾਂ ਲੋਕਾਂ ਚ ਨਾ ਮੈਂ ਵੀ ਇੱਕ ਬਦਕਿਸਮਤ ਸਾਂ ਜਿਹਨੇ ਆਪਣੇ ਮਾਂ ਬਾਪ ਔਰ ਵੱਡੇ ਭਰਾ ਦੀ ਮੌਤ ਆਪਣੇ ਅੱਖਾਂ ਦੇ ਸਾਹਮਣੇ ਦੇਖੀ ਔਰ ਜਿਹਨਾਂ ਦਾ ਕਬਰ ਵੀ ਅਸੀਂ ਚੰਜ ਨਾਲ ਨਹੀਂ ਕਰ ਸਕੇ।
1: ਤੇ
4: ਹੁਣ ਪਤਾ ਲੱਗਿਆ ਕਿ ਅੱਜ ਦਾ ਦਿਨ ਜਿਹੜਾ ਅਰਦਾਸ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ, ਇਹ ਨੀ ਪਤਾ ਲੱਗਿਆ ਕਿ ਕਿਹਦੀ ਤਨਜ਼ੀਮ ਵੱਲੋਂ ਹੈ, ਐਸਜੀਪੀਸੀ ਵੱਲੋਂ ਹੈ
1: ਜਾਂ
4: ਕਿਸੇ ਹੋਰ ਵੱਲੋਂ ਹੈ। ਇਹਦੇ ਬਾਰੇ ਦੱਸਿਆ ਜੀ ਚੰਗੀ ਗੱਲ ਹੈ, ਚੰਗਾ ਕਦਮ ਹੈ। ਉਹਨਾਂ ਵਾਸਤੇ ਅਰਦਾਸ ਕੀਤੀ ਜਾ ਰਹੀ ਕਿ ਜਿਹਨਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਇਸ ਬਹੁਤ ਵੱਡੇ ਘੱਲੂਘਾਰੇ ਦੇ ਵਿੱਚ, ਬਹੁਤ ਵੱਡੇ ਕਤਲੇਆਮ।
2: ਪਿਛਲੇ ਸਾਲ ਵੀ ਜਿਹੜਾ ਅਰਦਾਸ ਕੀਤੀ ਗਈ ਸੀ ਅਕਾਲ ਤਖ਼ਤ ਸਾਹਿਬ ਵਿਖੇ, ਪਿਛਲੇ ਸਾਲ ਵੀ 1947 ਦੇ ਜਿਹੜੇ ਬਣਦੇ ਕਹਿ ਲਈਏ ਕਿ ਜਿਹੜੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਅੱਜ ਵੀ ਉੱਥੇ ਕੀਤੀ ਜਾ ਰਹੀ ਹੈ। ਉਹ ਜਥੇਦਾਰ ਸਾਹਿਬ ਵੱਲੋਂ ਹੈ, ਜਿਹੜਾ ਮੇਰੇ ਕੋਲ ਜਾਣਕਾਰੀ ਹੈ ਕਿ ਪਿਛਲੇ ਸਾਲ ਵੀ ਕੀਤੀ ਸੀ ਤੇ ਅੱਜ ਵੀ ਜਿਹੜਾ ਇਹਨੂੰ ਐਸ ਜੀ ਪੀ ਸੀ ਦੇ ਕਹਿ ਲਈਏ ਪਰੰਤੂ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਗਈ ਹੈ ਅਰਦਾਸ, ਜਿਹੜੀ ਮੇਰੇ ਕੋਲ ਜਾਣਕਾਰੀ ਹੈ। ਤੇ ਉੱਥੇ ਜਿੱਥੇ ਅਰਦਾਸ ਕੀਤੀ ਹੈ ਉਹ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਾਂ ਉਹਨਾਂ ਦੇ ਲਈ ਅਰਦਾਸ ਹੈ, ਉੱਥੇ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਲਈ ਵੀ ਅਰਦਾਸ ਕੀਤੀ ਗਈ।
1: ਜੀ ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਜਾਂਦੇ ਜਾਂਦੇ ਨੋਟ ਤੁਹਾਨੂੰ ਕਰਵਾ ਦਈਏ ਜੀ। ਫਾਰਮ ਵਰਕਰਸ ਦੀ ਲੋੜ ਹੈ, ਗ੍ਰੀਨ ਹਾਊਸਿਸ ਤੇ ਫਾਰਮ ਤੇ ਜੋ ਕੰਮ ਹੈ ਇਸ ਦੇ ਲਈ ਗੁਰਜੋਤ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 647-278-5394, 6472785394 ਜੀ, ਇਹ ਨੰਬਰ ਨੋਟ ਰੱਖੋ ਜੀ। ਤੇ ਨਾਲ ਹੀ ਨੋਟ ਮੈਂ ਇਹ ਵੀ ਜ਼ਰੂਰ ਕਰਵਾਵਾਂ ਕਿ ਗਲੋਬਲ ਕੰਫਰਟ ਏਅਰ ਪਾਸੋਂ ਜੀ ਤੁਹਾਡਾ ਏ ਸੀ ਖਰਾਬ ਹੋ ਗਿਆ, ਰਿਪੇਅਰ ਤੁਸੀਂ ਕਰਾਉਣਾ ਜਾਂ ਫਿਰ ਨਵਾਂ ਲਗਵਾਉਣਾ, ਅਤੇ ਇਹਨਾਂ ਦਿਨਾਂ ਦੇ ਵਿੱਚ ਤਾਂ ਜਿੱਥੇ ਗਰਮੀ ਅਸੀਂ ਮਹਿਸੂਸ ਕਰ ਹੀ ਸਕਦੇ ਹਾਂ, ਅਤੇ ਤੁਸੀਂ ਜਲਦ ਫੋਨ ਕਰਨਾ ਤੇਜਪਾਲ ਜੀ ਨੂੰ, ਨੰਬਰ 905-790-9080 ਅਤੇ 905-790-9080 ਜੀ। ਤੇਜਪਾਲ ਜੀ ਲਈ ਗਲੋਬਲ ਕੰਫਰਟ ਏਅਰ ਤੋਂ ਏ ਸੀ ਫਰਨੈਸ ਤੁਸੀਂ ਰਿਪੇਅਰ ਕਰਵਾਉਣਾ ਜਾਂ ਫਿਰ ਨਵਾਂ ਲਗਵਾਉਣਾ, ਅਤੇ $1800 ਦੀ ਰਿਬੇਟ ਬਾਰੇ ਵੀ ਜਾਣਕਾਰੀ ਤੁਸੀਂ ਇਹਨਾਂ ਪਾਸੋਂ ਜ਼ਰੂਰ ਲਵੋ ਜੀ। ਰਮੇਸ਼ ਜੀ ਇਸ ਦੇ ਨਾਲ ਹੀ ਜੀ ਜਾਣ ਦਾ ਸਮਾਂ, ਅਤੇ ਮੈਂ ਤੁਹਾਡਾ ਖਾਸ ਧੰਨਵਾਦ ਕਰਦੀ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਜੋ ਆਪਣਾ ਕੀਮਤੀ ਕੱਢ ਕੇ ਸਾਡੇ ਨਾਲ ਪ੍ਰੋਗਰਾਮ ਰਾਹੀਂ ਜੋ ਖਬਰਾਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ
2: ਜੀ, ਬਹੁਤ ਬਹੁਤ ਮਿਹਰਬਾਨੀ।
1: ਅਤੇ ਸਾਰੇ ਹੀ ਕਾਲਰ ਸਾਹਿਬਾਨ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਜੀ ਸਾਡੇ ਨਾਲ ਰੋਜ਼ਾਨਾ ਜੁੜਦੇ ਹੋ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਮੇਂ ਦੇ ਲਈ। ਅਤੇ ਇਸ ਦੇ ਨਾਲ ਹੀ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਜੀ ਢੇਰ ਸਾਰੀਆਂ ਬੈਸਟ ਵਿਸ਼ਸ, ਤੁਹਾਡਾ ਸਮਾਂ ਵਧੀਆ ਬੀਤੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ ਜੀ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

0: AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੋ ਪੰਜਾਬ ਦਾ ਰੰਗ ਰਮਸ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਸ ਪੰਜਾਬੀ

ਅੱਗ ਹਵਾ ਅਤੇ ਪਾਣੀ ਮਿੱਟੀ, ਅਜਲੋਂ ਮੇਰੀ ਹਾਣੀ ਮਿੱਟੀ। ਕਈ ਸਿਕੰਦਰ ਵਿੱਚੋਂ ਨਿਕਲੇ ਜਦ ਧਰਤੀ ਦੀ ਛਾਣੀ ਮਿੱਟੀ। ਹਰ ਸ਼ੈ ਮਿੱਟੀ ਕਰ ਦਿੰਦੀ ਏ ਇਹ ਖਸਮਾਂ ਨੂੰ ਖਾਣੀ ਮਿੱਟੀ। ਜਦ ਮਿੱਟੀ 'ਚੋਂ ਆਦਮ ਬਣਿਆ ਬਣ ਗਈ ਨਵੀਂ ਕਹਾਣੀ ਮਿੱਟੀ। ਮਿੱਟੀ ਉੱਤੇ ਮਿੱਟੀ ਪਾਓ ਹੋ ਗਈ ਬੜੀ ਪੁਰਾਣੀ ਮਿੱਟੀ। ਇਸ ਜਹਾਨ ਦਾ ਸੂਰਜ ਰਾਜਾ ਸੂਰਜ ਦੀ ਇਹ ਰਾਣੀ ਮਿੱਟੀ। ਚੰਨ ਤੋਂ ਅੱਗੇ ਟੁਰ ਗਈ ਅਰਸ਼ਦ ਅੱਜ ਦੀ ਬੜੀ ਸਿਆਣੀ ਮਿੱਟੀ। ਅਰਸ਼ਦ ਮਨਜ਼ੂਰ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਜ਼ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਹੈ ਕਿ ਬਿਲਕੁਲ ਠੀਕ ਠਾਕ ਹੋਵੋਗੇ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਔਰ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਦੇ ਨਾਲ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਹੋ ਨਿਬੜੇ ਔਰ ਤੁਹਾਡਾ ਆਉਂਦਾ ਹਫ਼ਤਾ ਇਸ ਤੋਂ ਵੀ ਬਿਹਤਰ ਹੋਵੇ। ਹਮੇਸ਼ਾ ਹੀ ਸਾਡੀ ਦਿਲੀ ਦੁਆ ਹੁੰਦੀ ਹੈ। ਰਮਜ਼ ਪੰਜਾਬੀ ਵੀਕਐਂਡ ਸ਼ੋਅ ਤੁਸੀਂ ਹਰ ਐਤਵਾਰ ਵਾਲੇ ਦਿਨ 12 ਤੋਂ 1 ਵਜੇ ਤੱਕ ਸੁਣਦੇ ਹੋ। 12 ਤੋਂ 1 ਰਮਜ਼ ਪੰਜਾਬੀ ਅਤੇ 1 ਤੋਂ 2 ਸੁਣਿਆ ਜਾਂਦਾ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਇਹਨਾਂ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰਸ ਆਉਂਦੇ ਨੇ 416-233-7368 ਜਾਂ 8297 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹੋ ਸਕਦੀ ਹੁੰਦੀ ਹੈ। 2 ਵਜੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਅਗਸਤ ਮਹੀਨੇ ਦੀ 16 ਤਾਰੀਖ ਸੰਨ 2026 ਔਰ 6:24 'ਤੇ ਸੂਰਜ ਚੜ੍ਹਿਆ ਸੀ ਅਤੇ 8:20 'ਤੇ ਛਿਪੇਗਾ। ਤਕਰੀਬਨ 13 ਘੰਟੇ ਅਤੇ 56 ਮਿੰਟ ਅੱਜ ਦਿਨ ਦੀ ਲੰਬਾਈ ਰਹੇਗੀ। GTA ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 27 ਡਿਗਰੀ ਦੇ ਆਸ ਪਾਸ ਅੱਜ ਤਾਪਮਾਨ ਹੈ। 19 ਡਿਗਰੀ ਰਾਤ ਨੂੰ ਹੋ ਜਾਏਗਾ। ਕੱਲ੍ਹ ਨੂੰ 26 ਡਿਗਰੀ ਅਤੇ 15 ਡਿਗਰੀ ਹੈ। ਮੰਗਲਵਾਰ ਨੂੰ 27 ਅਤੇ 18। ਬੁੱਧਵਾਰ ਵਾਲੇ ਦਿਨ 25 ਡਿਗਰੀ ਅਤੇ 13 ਡਿਗਰੀ ਹੈ ਅਤੇ ਵੀਰਵਾਰ ਨੂੰ 26 ਡਿਗਰੀ ਅਤੇ 13 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ GTA ਔਰ ਨਾਲ ਲੱਗਦੇ ਇਲਾਕਿਆਂ ਦਾ ਜਿਹੜਾ ਰਹੇਗਾ ਜੀ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਆਪਟੀਕਲ ਬੰਦ ਦੇ ਵੱਲੋਂ ਹੁੰਦੀ ਹੈ। 905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੰਜਾਬੀ ਬਾਏ ਨੇਚਰ 416-937-2061 'ਤੇ ਉਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਈਂਸਿਸ 905-805-3000 ਟੈਲੀਫੋਨ ਨੰਬਰ 'ਤੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜੋ ਚੁੱਕੇ ਜੀ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੈ ਤਾਂ 416-669-1379 'ਤੇ ਕਰ ਸਕਦੇ ਹੋ। ਸਟੂਡੀਓ 'ਚ ਫੋਨ ਕਰਨਾ ਹੋਵੇ ਤਾਂ 416-233-7768 ਜਾਂ 8297 'ਤੇ ਕਾਲ ਕੀਤੀ ਜਾ ਸਕਦੀ ਹੈ। ਅਗਰ ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਜਾਂ ਕੋਈ ਹੋਰ ਇਨਫੋਰਮੇਸ਼ਨ ਜਿਹੜੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣੀ ਹੋਵੇ ਤਾਂ ਉਹ ਵੀ ਇਸੇ ਨੰਬਰ 'ਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ, ਪਹੁੰਚਾ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਮੇਰੇ ਸੈੱਲ ਫੋਨ 'ਤੇ 416-669-1379 'ਤੇ ਟੈਕਸਟ ਦੇ ਰੂਪ ਦੇ ਵਿੱਚ ਵੀ ਭੇਜਿਆ ਜਾ ਸਕਦਾ ਜੇ ਸੇਫਲੀ ਤੁਸੀਂ ਕਰ ਸਕਦੇ ਹੋ ਤਾਂ। ਔਰ ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

ਦੇਬੀ ਮਖਸੂਸਪੁਰੀ ਜੀ ਲਿਖਦੇ ਨੇ, ਉਹ ਕਹਿੰਦੇ ਵਕਤ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ, ਵਕਤ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ, ਆਖਰ ਵੱਡੇ ਵੱਡਿਆਂ ਦੀ ਪਿੱਠ ਲਾ ਦਿੰਦਾ, ਹਿੰਮਤ ਕਰਕੇ ਦੇਖ ਲੈ ਜੇ ਗੱਲ ਬਣ ਜਾਏ, ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ। ਬਾਕੀ ਦੁੱਖ ਤਾਂ ਸਾਰੇ ਹੱਸ ਕੇ ਜਰਦੇ ਹਾਂ, ਦੇਬੀ ਨੂੰ ਬਸ ਤੇਰਾ ਦੁੱਖ ਰਵਾ ਦਿੰਦਾ। ਸੋ ਵਾਕਿਆ ਹੀ ਮਨਜੀਤ ਸੋਹੀ ਸਾਹਿਬ ਦਾ ਇਹ ਗੀਤ ਸੀ ਜੀ, ਬੜਾ ਕਮਾਲ ਦੀ ਰਚਨਾ, ਬਹੁਤ ਵਧੀਆ ਜਿਵੇਂ ਲਿਖਿਆ ਵੀ ਅਤੇ ਗਾਇਆ ਵੀ ਨਿਭਾਇਆ ਵੀ। ਵਾਕਿਆ ਹੀ ਬੰਦੇ ਦੀ ਜ਼ਿੰਦਗੀ ਮੋਢਿਆਂ ਤੋਂ ਮੋਢਿਆਂ ਤੱਕ ਹੀ ਆ, ਅਸੀਂ ਸ਼ਾਇਦ ਭੁੱਲ ਬੈਠੇ ਹਾਂ ਜਾਂ ਭੁੱਲ ਜਾਂਦੇ ਹਾਂ। ਜਦੋਂ ਚੰਗੀਆਂ ਹਵਾਵਾਂ ਚੱਲਦੀਆਂ ਨੇ ਤਾਂ ਸਾਨੂੰ ਲੱਗਦਾ ਕਿ ਬਸ, ਜਦੋਂ ਹਵਾ ਦਾ ਰੁੱਖ ਕਹਿੰਦੇ ਹੁੰਦੇ ਸਾਡੇ ਵੱਲ ਹੈ, ਅਤੇ ਫਿਰ ਉਹ ਇਨਸਾਨੀ ਜਾਮੇ 'ਚ ਅਸੀਂ ਬਸ ਝੂਟੇ ਲੈਂਦੇ ਲਹਿਰਾਉਂਦੇ ਫਿਰਦੇ ਹਾਂ। ਬਟ ਇੱਕ ਦਿਨ ਉਹ ਚਾਰ ਮੋਢਿਆਂ ਵਾਲੀ ਗੱਲ ਵੀ ਆ ਜਾਣੀ ਹੈ ਕਿ ਜੰਮਦਾ ਜਿਹੜਾ ਬੱਚਾ ਹੈ ਉਹ ਹਰ ਇੱਕ ਦੇ ਮੋਢਿਆਂ ਨਾਲ, ਉਹਨੂੰ ਖੁਸ਼ੀ ਮਿਲਦੀ ਹਰ ਇੱਕ ਇਨਸਾਨ ਨੂੰ, ਅਤੇ ਫਿਰ ਉਹਨੇ ਚਲੇ ਵੀ ਜਾਣਾ। ਇਹ ਜਿਹੜੀ ਰਿਟਰਨ ਟਿਕਟ ਹੈ ਇਹ ਮੇਰਾ ਖਿਆਲ ਤੈਅ ਆ ਸਭ ਦੀ, ਪਰ ਇਹ ਆ ਕਿ ਜ਼ਿੰਦਗੀ ਜਿਹੜੀ ਅੱਜ ਹੈ ਉਹੀ ਆ ਸਾਡੀ, ਕਿ ਅੱਜ ਨੂੰ ਜਿਉ ਲਿਆ ਜਾਵੇ। ਕੱਲ੍ਹ ਵਾਲਾ ਕੱਲ੍ਹ ਬੀਤ ਗਿਆ ਅਤੇ ਆਉਣ ਵਾਲੇ ਕੱਲ੍ਹ ਦਾ ਸਾਨੂੰ ਪਤਾ ਨਹੀਂ, ਪਰ ਅੱਜ ਨੂੰ ਜੇ ਮਾਣਿਆ ਜਾਵੇ ਤਾਂ ਮੇਰਾ ਖਿਆਲ ਬਹੁਤ ਵਧੀਆ ਗੱਲ ਹੈ। ਅਮਰਜੀਤ ਚੀਮਾ ਭਾਅ ਜੀ ਬਫਲੋ ਤੋਂ ਹਮੇਸ਼ਾ ਹੀ ਸਤਿਕਾਰ ਕਰਦੇ ਨੇ, ਪਿਆਰ ਦਿੰਦੇ ਨੇ, ਔਰ ਉਹਨਾਂ ਦੀ ਕੌਲ ਵੀ ਆਈ, ਹਮੇਸ਼ਾ ਪ੍ਰੋਗਰਾਮ ਨੂੰ ਸੁਣਦੇ ਵੀ ਨੇ। ਭਾਅ ਜੀ ਬਹੁਤ ਬਹੁਤ ਧੰਨਵਾਦ। ਇੱਕ ਉਹਨਾਂ ਨੇ ਗੀਤ ਭੇਜਿਆ ਹੋਇਆ, ਮੈਂ ਕੋਸ਼ਿਸ਼ ਕਰਦਾ ਜੀ ਅੱਗੇ ਚੱਲ ਕੇ ਉਹਨੂੰ ਪਲੇ ਕਰਨ ਦੀ, ਕਿਉਂਕਿ ਬੀਤੇ ਕੱਲ੍ਹ ਸਾਡਾ ਇੰਡੀਆ ਦਾ ਜਿਹੜਾ ਇੰਡੀਪੈਂਡੈਂਸ ਡੇ ਸੀ ਉਹ, ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ, ਅਤੇ 14 ਤਰੀਕ ਪਾਕਿਸਤਾਨ ਦਾ ਜਨਮ ਦਿਨ ਸੀ ਐਕਚੁਅਲੀ। ਸੋ ਦੋਹਾਂ ਹੀ ਦੇਸ਼ਾਂ ਦੇ ਜਿੰਨੇ ਵੀ ਵਾਸੀ ਅਸੀਂ ਇੱਥੇ ਵੱਸਦੇ ਹਾਂ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਹਾਂ, ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਕੀ ਫਾਇਦਾ ਹੋਇਆ ਇਸ ਦਾ, ਇਹ ਤਾਂ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੇ ਉਸ ਵੇਲੇ ਝੇਲਿਆ ਉਹ ਜਾਣਦੇ ਨੇ, ਵੱਧ ਜਾਣਦੇ ਨੇ, ਪਰ ਆਪਾਂ ਮਹਿਸੂਸ ਜ਼ਰੂਰ ਕਰ ਸਕਦੇ ਹਾਂ ਉਹ ਜਿਹੜੇ ਦੁੱਖ ਦਰਦ ਉਸ ਸਮੇਂ ਦੇ। ਉਹ ਅੱਜ ਦੀ ਪੀੜ੍ਹੀ ਜਿਹੜੀ ਆ ਉਹ, ਕਿਉਂਕਿ ਹੁਣ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਭਾਵੇਂ ਕਿ ਉਹਦੇ 'ਚ ਕਈ ਵਾਰੀ 100% ਸੱਚਾਈ ਨਹੀਂ ਹੁੰਦੀ, ਲੌਜੀਕਲੀ ਸਾਨੂੰ ਕਈ ਵਾਰੀ ਉਹ ਔਥੈਂਟਿਕ ਇਨਫੋਰਮੇਸ਼ਨ ਨਹੀਂ ਮਿਲਦੀ, ਪਰ ਹੁਣ ਟੈਕਨੋਲੋਜੀ ਦਾ ਜ਼ਮਾਨਾ, ਇੰਟਰਨੈਟ ਦਾ ਜ਼ਮਾਨਾ, ਅਤੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਵੀ ਵਾਕਿਫ ਉਹ ਪੁਰਾਣੀਆਂ ਗੱਲਾਂ ਬਾਤਾਂ ਤੋਂ, ਜਿਹੜੀਆਂ ਉਹ ਡੈਫੀਨੇਟਲੀ ਹੋ ਜਾਂਦੀ ਆ, ਹੋ ਰਹੀ ਹੈ, ਅਤੇ ਪੂਰੇ ਦੁਨੀਆ ਭਰ ਦੇ ਵਿੱਚ ਸਾਨੂੰ ਹੁਣ ਹਰ ਕਿਸੇ ਮੁਲਕ 'ਚ ਕਦੋਂ ਕੀ ਵਾਪਰਿਆ ਮੇਰਾ ਖਿਆਲ ਉਹਦੇ ਬਾਰੇ ਅਸੀਂ ਸਾਰੇ ਜਾਣੂ ਵੀ ਹੋ ਜਾਂਦੇ ਹਾਂ। ਬੜੀ ਈਜ਼ੀਲੀ ਸਾਨੂੰ ਉਹ ਇਨਫੋਰਮੇਸ਼ਨ ਜਿਹੜੀ ਆ ਅਵੇਲੇਬਲ ਹੈਗੀ ਆ ਜੀ ਅੱਜ ਕੱਲ੍ਹ। ਐਜ਼ ਆਈ ਸੈਡ ਕਿ ਭਾਵੇਂ ਉਹ 100% ਉਹਦੇ 'ਚ ਟਰੁੱਥ ਨਹੀਂ ਹੁੰਦਾ, ਸੱਚਾਈ ਨਹੀਂ ਹੁੰਦੀ, ਪਰ ਫਿਰ ਵੀ ਕਿਤੇ ਨਾ ਕਿਤੇ ਲਾਗੇ ਬੰਨੇ ਜ਼ਰੂਰ ਜਿਹੜੀ ਸਾਨੂੰ ਪੜ੍ਹਨ ਨੂੰ, ਦੇਖਣ ਨੂੰ, ਸੁਣਨ ਨੂੰ ਮਿਲ ਜ਼ਰੂਰ ਜਾਂਦੀ ਹੈ। ਸੋ ਵੰਸ ਅਗੇਨ ਜੀ ਤੁਹਾਨੂੰ ਸਭ ਨੂੰ ਬੀਤੇ ਕੱਲ੍ਹ ਅਤੇ ਬੀਤੇ ਪਰਸੋਂ ਦੀ ਬਹੁਤ ਬਹੁਤ ਮੁਬਾਰਕਬਾਦ। ਜੁੜੇ ਹੋ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ ਦੇ ਦੌਰਾਨ, ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ ਫਿਰ 416-233-6868 ਜਾਂ 82-97 'ਤੇ ਕਰ ਸਕਦੇ ਹੁੰਦੇ ਹੋ। 4162-337-368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਜੇ 2 ਵਜੇ ਤੋਂ ਬਾਅਦ ਗੱਲ ਤੁਸੀਂ ਕੋਈ ਵੀ ਕਰਨੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਰੀਅਲ ਸਟੇਟ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਇਹੀ ਨੰਬਰ ਡਾਇਲ ਕੀਤਾ ਜਾ ਸਕਦਾ, 416-669-1379। ਔਰ ਸਾਨੂੰ 2 ਇੰਡਸਟਰੀਅਲ ਯੂਨਿਟਸ ਦੀ ਜ਼ਰੂਰਤ ਹੈ, ਇੱਕ ਤਾਂ ਲੀਜ਼ ਵਾਸਤੇ ਕੋਈ 4,000 ਸਕੁਏਅਰ ਫੀਟ ਦਾ ਯੂਨਿਟ ਅਗਰ ਬੋਲਟਨ ਜਾਂ ਬਰੈਂਪਟਨ ਕਿਤੇ ਵੀ ਹੋਵੇ ਕੈਨੇਡਾ ਦੇ ਵਿੱਚ, ਜਿਹਦੇ 'ਚ ਡਰਾਈਵ ਇਨ ਡੋਰ ਦੀ ਰਿਕੁਆਇਰਮੈਂਟ ਹੈ, ਔਰ ਇਹ ਤਕਰੀਬਨ 4,000 ਸਕੁਏਅਰ ਫੀਟ ਦਾ ਅਗਰ ਇਹ ਯੂਨਿਟ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ 416-669-1379 ਟੈਲੀਫੋਨ ਨੰਬਰ 'ਤੇ। ਔਰ ਇੱਕ 6,000 ਦੇ ਕਰੀਬ ਤਕਰੀਬਨ ਜੇ ਇਹਦੇ ਲਾਗੇ ਬੰਨੇ ਕੋਈ ਵੀ ਸਟੈਂਡ ਅਲੋਨ ਬਿਲਡਿੰਗ ਹੈ ਜਾਂ ਕੋਈ ਯੂਨਿਟ ਹੈ ਜਿੱਥੇ ਜਿਹਦੇ ਨਾਲ ਪਰ 8 ਤੋਂ 10 ਟ੍ਰੇਲਰ ਪਾਰਕ ਕਰਨ ਦੀ ਜ਼ਰੂਰ ਸੁਵਿਧਾ ਹੋਣੀ ਚਾਹੀਦੀ ਹੈ,
ਉੱਥੇ ਇੰਨੀ ਕੁ ਸਪੇਸ ਹੋਵੇ ਕਿ 8 ਤੋਂ 10 ਟ੍ਰੇਲਰ ਜਿਹੜੇ ਉਹ ਪਾਰਕ ਹੋ ਸਕਣ। ਔਰ ਇਹ ਇੰਡਸਟਰੀਅਲ ਯੂਨਿਟ ਅਗਰ ਤੁਸੀਂ ਵੇਚਣਾ ਤਾਂ ਫਿਰ ਇਹਦੇ ਲਈ ਵੀ ਸਾਡੇ ਕੋਲ ਕੁਆਲੀਫਾਈਡ ਬਾਇਰ ਹੈਗਾ ਜੀ। ਇਹ ਬਰੈਂਪਟਨ ਦੇ ਆਸ ਪਾਸ ਦੇ ਏਰੀਏ 'ਚ ਕਿਤੇ ਵੀ, ਈਵਨ ਓਕਵੈਲ ਮਿਲਟਨ ਵਾਲੀ ਸਾਈਡ ਵੀ, ਕੋਈ ਅਜਿਹਾ ਤੁਹਾਡੇ ਪਾਸ ਬਿਲਡਿੰਗ ਹੈ ਤਾਂ ਸਾਨੂੰ ਓਕਵੈਲ, ਮਾਫ਼ ਕਰਨਾ ਜੀ, ਆਪਣੇ ਬੋਲਟਨ ਵਾਲੀ ਸਾਈਡ 'ਤੇ ਵੀ, ਅਗਰ ਇਸ ਪਾਸੇ ਵੀ ਕੈਲਡਨ ਦੇ ਵਿੱਚ ਵੀ ਕਿਤੇ ਨਾ ਕਿਤੇ ਤੁਹਾਡੇ ਪਾਸ ਕੋਈ ਅਜਿਹੀ ਕੋਈ ਬਿਲਡਿੰਗ, ਕੋਈ ਯੂਨਿਟ ਹੈ ਜਿਹਦੇ ਨਾਲ 8 ਤੋਂ 10 ਟ੍ਰੇਲਰ ਪਾਰਕ ਕਰਨ ਦੀ ਜਿਹੜੀ ਫੈਸਿਲਿਟੀ ਹੋਵੇ, ਸਪੇਸ ਹੋਵੇ, ਤਾਂ ਜ਼ਰੂਰ ਸਾਨੂੰ ਕਾਲ ਕਰ ਲਿਓ। ਵੇਚਣੀ ਤੁਸੀਂ ਇਸ ਨੂੰ ਵੇਚਣਾ ਚਾਹੁੰਦੇ ਹੋ ਤਾਂ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਜੀ। ਆਪਟੀਕਲ ਵਨ ਵਾਲੇ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਬਰੈਂਪਟਨ ਦੇ ਵਿੱਚ, 905-455-0752 'ਤੇ ਸੰਪਰਕ ਕੀਤਾ ਜਾ ਸਕਦਾ ਜੀ। ਤੁਸੀਂ ਆਈ ਐਗਜ਼ਾਮ ਕਰਵਾਉਣਾ, ਕੰਟੈਕਟ ਲੈਂਸਿਸ ਲੈਣੇ ਨੇ, ਡਰਾਈ ਆਈ ਟ੍ਰੀਟਮੈਂਟ ਤੁਸੀਂ ਕਰਵਾਉਣੀ ਹੈ, ਜਾਂ ਕਿਸੇ ਪ੍ਰਕਾਰ ਦੀਆਂ ਵੀ ਐਨਕਾਂ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਧੁੱਪ ਵਾਲੀਆਂ ਐਨਕਾਂ ਖਰੀਦਣੀਆਂ ਚਾਹੁੰਦੇ ਹੋ, ਅਤੇ ਸਾਰੇ ਹੀ ਜਿਹੜੇ ਮੇਜਰ ਬ੍ਰਾਂਡਸ ਡਿਜ਼ਾਈਨਰ ਫਰੇਮਸ ਨੇ ਕੈਰੀ ਕਰਦੇ ਨੇ ਆਪਟੀਕਲ ਵਨ ਵਾਲੇ, ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰ ਲੈਂਦੇ ਨੇ। 905-455-0752 'ਤੇ ਉਹਨਾਂ ਦੇ ਨਾਲ ਸੰਪਰਕ ਕਰ ਲਿਓ। 9054550752 ਆਪਟੀਕਲ ਵਨ। ਪੰਜਾਬੀ ਬਾਏ ਨੇਚਰ 7 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, ਔਰ ਡਿਫਰੈਂਟ ਟਾਈਪਸ ਆਫ ਜਿਹੜੀਆਂ ਸਵੀਟਸ ਅਤੇ ਸਨੈਕਸ ਉਹਨਾਂ ਦੇ ਕੋਲੋਂ ਮਿਲ ਜਾਂਦੇ ਨੇ ਵੈਜ ਨੋਨ ਵੈਜ ਖਾਣਿਆਂ ਦੇ ਲਈ। ਤੁਸੀਂ ਡਾਈਨ ਇਨ ਕਰਨਾ ਜਾਂ ਟੇਕ ਆਊਟ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਵੀ ਇਵੈਂਟ ਜਿਹੜਾ ਕਰਵਾਉਣ ਜਾ ਰਹੇ ਹੋ ਅਤੇ ਤੁਹਾਨੂੰ ਕੇਟਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ, ਅਤੇ ਮਲਟੀਪਲ ਫੂਡਸ ਫੂਡ ਟਰੱਕਸ ਦੇ ਨਾਲ ਜਿਹੜੀ ਹਾਈ ਐਂਡ ਲਾਈਵ ਕੇਟਰਿੰਗ ਦੇ ਲਈ ਮਾਹਰ ਨੇ ਪੰਜਾਬੀ ਬਾਏ ਨੇਚਰ ਵਾਲੇ, 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ, 416-937-2061 'ਤੇ ਪੰਜਾਬੀ ਬਾਏ ਨੇਚਰ ਵਾਲਿਆਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਸੰਪਰਕ ਕੀਤਾ ਜਾ ਸਕਦਾ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕੁਝ ਇੱਕ ਜਿਹੜੇ ਸਪੈਸ਼ਲ ਡੀਲਸ ਸਾਡੇ ਕੋਲ ਉਹਨਾਂ ਦੀਆਂ ਅੱਜ ਪਹੁੰਚੀਆਂ ਨੇ, ਵਨ ਵੇ ਡੀਲ, ਜੇ ਟੋਰਾਂਟੋ ਤੋਂ ਦਿੱਲੀ ਦੀ ਟਿਕਟ ਤੁਸੀਂ ਖਰੀਦਣੀ ਆ ਤਾਂ $999 ਚ ਮਿਲ ਸਕਦੀ ਹੈ, ਅੰਮ੍ਰਿਤਸਰ ਲਈ $1240 ਦੇ ਵਿੱਚ, ਦਿੱਲੀ ਤੋਂ ਟੋਰਾਂਟੋ ਜੇ ਉੱਧਰੋਂ ਇੱਧਰ ਨੂੰ ਆਉਣਾ ਤਾਂ ਫਿਰ $895 ਜਿਹੜੀ ਟਿਕਟ ਹੈ ਤੁਸੀਂ ਲੈ ਸਕਦੇ ਹੋ, ਅਤੇ ਜਿਹੜੀਆਂ ਰਿਟਰਨ ਟਿਕਟਸ ਹੈ ਉਹ ਟੋਰਾਂਟੋ ਤੋਂ ਅੰਮ੍ਰਿਤਸਰ $1785 ਦੇ ਵਿੱਚ, ਦਿੱਲੀ ਦੇ ਲਈ $1290। ਪਾਕਿਸਤਾਨ ਦੀ ਗੱਲ ਕਰ ਲਈਏ ਤਾਂ ਵਨ ਵੇ ਜਿਹੜੇ ਫੇਅਰਸ ਨੇ ਉਹ ਟੋਰਾਂਟੋ ਤੋਂ ਕਰਾਚੀ ਦਾ ਫੇਅਰ ਜਿਹੜਾ ਉਹ $1300 ਹੈ, ਇਸਲਾਮਾਬਾਦ $1275 ਤੁਸੀਂ ਟਿਕਟ ਲੈ ਸਕਦੇ ਹੋ, ਅਤੇ ਰਿਟਰਨ ਫੇਅਰਸ ਦੇ ਵਿੱਚ ਟੋਰਾਂਟੋ ਤੋਂ ਕਰਾਚੀ $2200, ਟੋਰਾਂਟੋ ਤੋਂ ਇਸਲਾਮਾਬਾਦ $1245। ਮੈਨੂੰ ਇੱਥੇ ਕੁਛ ਗੜਬੜ ਲੱਗਦੀ ਹੈ ਜੀ, ਜ਼ਰੂਰ ਮੈਂ ਕਨਫਰਮ ਕਰਕੇ ਤੁਹਾਡੇ ਨਾਲ ਇਹ ਪ੍ਰਾਈਸ, ਮੈਨੂੰ ਲੱਗਿਆ ਕਿ ਵਨ ਵੇ ਜਿਹੜੀ ਹੈ ਇਸਲਾਮਾਬਾਦ 1275 ਅਤੇ ਰਿਟਰਨ 1245 ਦੀ ਨਹੀਂ ਹੋ ਸਕਦੀ, ਕਿਤੇ ਨਾ ਕਿਤੇ ਗਲਤੀ ਹੋਈ ਹੈ ਜੀ ਉਹਨਾਂ ਤੋਂ ਮੈਸੇਜ ਭੇਜਣ ਵੇਲੇ, ਪਰ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ। 905-678-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ। ਆਲ ਇਨਕਲੂਸਿਵ ਵਕੇਸ਼ਨ ਡੀਲਸ ਜਿਹੜੀਆਂ ਡੋਮਿਨਿਕਨ ਰਿਪਬਲਿਕ ਵਾਸਤੇ ਤੁਸੀਂ $945 'ਚ, ਅਤੇ ਮੈਕਸੀਕੋ ਜਾਣਾ ਅਤੇ $899 ਟਿਕਟ ਲਈ ਜਾ ਸਕਦੀ ਹੈ। 7 ਦਿਨ ਖੁੱਲ੍ਹਦੇ ਨੇ ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ। 905-678-1200 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। 905-678-1200 'ਤੇ ਸੰਪਰਕ ਕੀਤਾ ਜਾ ਸਕਦਾ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ। ਅਪਲਾਇੰਸਿਸ ਖਰੀਦਣੇ ਨੇ ਤਾਂ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ, ਡਰੀਮ ਹੋਮ ਅਪਲਾਇੰਸਿਸ, ਜਿਹੜੇ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ, ਡਰੀਮ ਹੋਮ ਅਪਲਾਇੰਸਿਸ ਵਾਲੇ 3815 ਅਰਜੈਂਟੀਆ ਰੋਡ, ਯੂਨਿਟ 2 ਹੈ, ਵਿੰਸਟਰ ਚਰਚਲ ਬੁਲੇਵਾਰਡ ਅਤੇ ਹਾਈਵੇ 401 ਦੇ ਬਿਲਕੁਲ ਨੇੜੇ ਆ ਜੀ। ਅਤੇ ਕੋਈ ਵੀ ਤੁਸੀਂ ਜਿਹੜੀ ਅਪਲਾਇੰਸਿਸ ਦੀ ਖਰੀਦੋ ਫਰੋਖਤ ਕਰਨੀ ਆ ਅਤੇ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਐਕਸਟਰਾ ਡਿਸਕਾਊਂਟ ਜਿਹੜਾ ਡਰੀਮ ਹੋਮ ਅਪਲਾਇੰਸਿਸ ਦੇ ਵੱਲੋਂ ਦੇ ਦਿੱਤਾ ਜਾਣਾ। 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 905-805-3000 ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ ਟੈਲੀਫੋਨ ਨੰਬਰ ਹੈ।
ਕ੍ਰਿਕਟ ਦੀ ਗੱਲ ਕਰੀਏ ਤੇ ਇੰਡੀਆ ਤੇ ਸ਼੍ਰੀਲੰਕਾ ਦੇ ਦਰਮਿਆਨ ਜਿਹੜਾ ਪਹਿਲਾ ਟੈਸਟ ਖੇਡਿਆ ਜਾ ਰਿਹਾ ਹੈ, ਸੈਕਿੰਡ ਡੇ ਦੀ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਇੰਡੀਆ ਨੇ 460 ਦੌੜਾਂ ਬਣਾਈਆਂ, 9 ਖਿਡਾਰੀ ਆਊਟ ਹੋ ਚੁੱਕੇ ਨੇ। ਤੇ ਪਹਿਲਾ ਟੈਸਟ ਹੀ ਆਸਟ੍ਰੇਲੀਆ ਤੇ ਬੰਗਲਾਦੇਸ਼ ਦੇ ਦਰਮਿਆਨ ਆਸਟ੍ਰੇਲੀਆ 'ਚ ਡਰਬਨ ਸ਼ਹਿਰ ਦੇ ਵਿੱਚ ਖੇਡਿਆ ਗਿਆ ਔਰ ਕਮਾਲ ਕਰਤੀ ਜੀ ਬੰਗਲਾਦੇਸ਼ ਨੇ, ਹਿਸਟਰੀ ਕ੍ਰੀਏਟ ਕੀਤੀ ਹੈ। ਆਸਟ੍ਰੇਲੀਆ ਪਹਿਲੀ ਪਾਰੀ 'ਚ 198 ਦੌੜਾਂ ਬਣਾਈਆਂ ਸਨ, ਬੰਗਲਾਦੇਸ਼ ਨੇ 426 ਅਤੇ ਦੂਜੀ ਪਾਰੀ ਜਿਹੜੀ ਆਸਟ੍ਰੇਲੀਆ ਦੀ 284 ਦੌੜਾਂ 'ਤੇ ਸਿਮਟ ਗਈ ਅਤੇ ਬੰਗਲਾਦੇਸ਼ ਨੇ 57 ਦੌੜਾਂ ਬਣਾ ਕੇ ਇੱਕ ਖਿਡਾਰੀ ਦੇ ਨੁਕਸਾਨ 'ਤੇ ਇਹ ਜਿਹੜਾ ਟੈਸਟ ਹੈ ਉਹ 9 ਵਿਕਟਾਂ ਦੇ ਨਾਲ ਜਿੱਤ ਲਿਆ ਔਰ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ 'ਚ ਜਾ ਕੇ ਹਰਾਇਆ ਜੀ। ਸੋ ਇਹ ਹਮੇਸ਼ਾ ਹੀ ਜਿਹੜਾ ਉਹ ਇਹ ਯਾਦ ਕੀਤਾ ਜਾਇਆ ਕਰੇਗਾ। ਸੋ ਬੰਗਲਾਦੇਸ਼ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਫੀਲਡ ਹਾਕੀ ਵਰਲਡ ਕੱਪ 2026 ਸ਼ੁਰੂ ਹੋ ਚੁੱਕਿਆ ਬੀਤੇ ਕੱਲ੍ਹ ਤੋਂ, 30 ਅਗਸਤ ਤੱਕ ਚੱਲਣਾ। ਬੈਲਜੀਅਮ ਅਤੇ ਨੈਦਰਲੈਂਡ ਦੇ ਵਿੱਚ ਜਿਹੜੇ ਮੈਚਿਸ ਨੇ ਉਹ ਹੋਣੇ ਨੇ, 16 ਟੀਮਾਂ ਇਹਦੇ 'ਚ ਭਾਗ ਲੈ ਰਹੀਆਂ ਨੇ। ਪੂਲ ਏ ਦੇ ਵਿੱਚ ਅਰਜਨਟੀਨਾ, ਜਪਾਨ, ਨੈਦਰਲੈਂਡ ਅਤੇ ਨਿਊਜ਼ੀਲੈਂਡ ਹੈ ਅਤੇ ਪੂਲ ਬੀ ਦੇ ਵਿੱਚ ਜਰਮਨੀ, ਬੈਲਜੀਅਮ, ਫਰਾਂਸ ਅਤੇ ਮਲੇਸ਼ੀਆ। ਸੀ ਦੇ ਵਿੱਚ ਆਸਟ੍ਰੇਲੀਆ, ਸਪੇਨ, ਸਾਊਥ ਅਫਰੀਕਾ ਅਤੇ ਆਇਰਲੈਂਡ ਹੈ ਅਤੇ ਡੀ ਦੇ ਵਿੱਚ ਇੰਗਲੈਂਡ ਹੈ, ਇੰਡੀਆ, ਵੇਲਸ ਅਤੇ ਪਾਕਿਸਤਾਨ ਹੈ। ਅਤੇ ਵੀ ਜਿਹੜੇ ਮੈਚ ਹੋ ਚੁੱਕੇ ਨੇ ਜੀ ਉਹਨਾਂ ਦੇ ਵਿੱਚ ਜਰਮਨੀ ਅਤੇ ਬੈਲਜੀਅਮ ਨੇ ਆਪਣੇ ਆਪਣੇ ਮੈਚ ਜਿਹੜੇ ਜਿੱਤੇ ਨੇ ਬੀਤੇ ਕੱਲ੍ਹ, ਔਰ ਫਰਾਂਸ ਅਤੇ ਮਲੇਸ਼ੀਆ ਨੂੰ ਹਰਾਇਆ ਉਹਨਾਂ ਨੇ। ਆਸਟ੍ਰੇਲੀਆ ਨੇ ਆਇਰਲੈਂਡ ਨੂੰ ਹਰਾਇਆ ਜੀ। ਅਤੇ ਪੂਲ ਡੀ ਦੇ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ 4-1 ਦੇ ਨਾਲ ਹਰਾਇਆ ਅਤੇ ਇੰਡੀਆ ਨੇ ਵੇਲਸ ਨੂੰ 3-1 ਦੇ ਨਾਲ ਹਰਾਇਆ। ਅਤੇ 19 ਤਾਰੀਖ ਨੂੰ ਇੰਡੀਆ ਅਤੇ ਪਾਕਿਸਤਾਨ ਦਾ ਜਿਹੜਾ ਮੈਚ ਹੈ ਉਹ ਹੋਣਾ, ਬੜਾ ਇੰਟਰਸਟਿੰਗ ਇਹ ਮੈਚ ਜਿਹੜਾ ਹੋਏਗਾ। ਸੋ ਹੁਣ 2 ਹਫ਼ਤੇ ਇਹ ਫੀਲਡ ਹਾਕੀ ਵਰਲਡ ਕੱਪ ਜ਼ਰੂਰ ਆਪਾਂ ਇਸਨੂੰ ਇੰਜੋਏ ਕਰ ਸਕਦੇ ਹਾਂ। ਜੁੜੇ ਹੋਏ ਜੀ ਤੁਸੀਂ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ 416-233-7368 ਜਾਂ ਫਿਰ 8297 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਬਰੈਂਪਟਨ ਦੇ ਵਿੱਚ ਅੱਜ ਸਵੇਰੇ ਤੜਕੇ ਤਕਰੀਬਨ 1:10 ਦੇ ਕਰੀਬ ਗੋਰ ਰੋਡ ਅਤੇ ਕੈਸਲ ਓਕਸ ਡਰਾਈਵ ਦੇ ਨੇੜੇ 2 ਕਾਰਾਂ ਦੀ ਟੱਕਰ ਹੋਈ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ 3 ਹੋਰ ਸਖ਼ਤ ਜ਼ਖਮੀ ਹੋਏ ਨੇ ਜੀ। ਪੁਲਿਸ ਦੇ ਮੁਤਾਬਕ ਇਹ ਦੋਨੋਂ ਕਾਰਾਂ, ਇੱਕ SUV ਨਿਸਾਨ ਪਾਥਫਾਈਂਡਰ ਸੀ ਅਤੇ ਦੂਜੀ ਮਿੰਨੀ ਵੈਨ, ਸਾਊਥ ਸਾਈਡ ਨੂੰ ਦੋਨੋਂ ਜਾ ਰਹੇ ਸੀ ਔਰ ਇੱਥੇ ਇੰਟਰਸੈਕਸ਼ਨ 'ਤੇ ਜਿਹੜੇ ਮਿੰਨੀ ਵੈਨ ਆ ਉਹ ਸਾਈਡ 'ਤੇ ਟਕਰਾ ਗਈ ਪਾਥਫਾਈਂਡਰ ਦੇ, ਜਿਹਦੇ ਨਾਲ ਇਹ ਜਿਹੜਾ SUV ਸੀਗਾ ਇਹ ਪਲਟ ਗਿਆ ਔਰ ਇਹਦੇ 'ਚ ਇੱਕੋ ਇੱਕ ਹੀ ਵਿਅਕਤੀ ਜੋ ਡਰਾਈਵ ਕਰ ਰਿਹਾ ਸੀ ਉਹੀ ਇਕੱਲਾ ਹੀ ਸੀ ਔਰ ਉਹ ਕਾਰ ਦੇ ਵਿੱਚੋਂ ਬਾਹਰ ਡਿੱਗ ਗਿਆ, ਜਿਸ ਨਾਲ ਉਸਦੀ ਮੌਕੇ 'ਤੇ ਜਿਹੜੀ ਮੌਤ ਹੋ ਗਈ ਹੈ ਉਹ ਦੱਸੀ ਜਾ ਰਹੀ ਹੈ ਜੀ। ਲੇਕਿਨ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਰੋਡਸ ਬੰਦ ਸਨ ਲੇਕਿਨ 10 ਵਜੇ ਤੋਂ ਰੀਓਪਨ ਇਸ ਏਰੀਏ ਦੇ ਵਿੱਚ ਜਿਹੜੀਆਂ ਰੋਡਸ ਨੇ ਉਹ ਕਰ ਦਿੱਤੀਆਂ ਗਈਆਂ ਨੇ। ਅਤੇ ਪੀਲ ਪੁਲਿਸ ਨੇ ਬਰੈਂਪਟਨ 'ਚ ਹੀ 3 ਟੀਨੇਜਰਸ ਨੂੰ ਜਿਨ੍ਹਾਂ ਦੀ ਉਮਰ ਤਕਰੀਬਨ 13-15 ਅਤੇ 17 ਸਾਲ, ਉਹਨਾਂ 'ਤੇ ਜਿਹੜੇ ਚਾਰਜ ਉਹਨਾਂ ਨੂੰ ਕੀਤਾ ਜੀ, ਦੋਸ਼ ਉਹਨਾਂ ਦੇ ਸਨ ਕਿ ਉਹ ਜਿਹੜੇ ਡਰਟ ਬਾਈਕਸ ਹੁੰਦੇ ਨੇ ਜੀ, ਸੋ ਉਹ ਡਰਟ ਬਾਈਕਸ ਜਿਹੜੇ ਆ ਉਹ ਸੜਕਾਂ ਦੇ ਉੱਤੇ ਬੇਧਿਆਨੇ ਹੋ ਕੇ ਚਲਾਉਂਦੇ ਸੀ, ਨਾ ਤਾਂ ਉਹ ਜਿਹੜੇ ਸਾਈਨਸ ਸਨ ਰੋਡ ਸਾਈਨਸ ਉਹਨਾਂ ਦੀ ਕੋਈ ਕੇਅਰ ਕਰਦੇ ਸਨ ਅਤੇ ਫਿਰ ਸਾਈਡ ਵਾਕਸ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਉਹ ਲੋਕਾਂ ਦੇ ਕੋਲ ਦੀ ਜਦੋਂ ਲੰਘ ਜਾਂਦੇ ਸੀ। ਔਰ ਇਹਨਾਂ ਦੀ ਜਿਹੜੀ ਕੰਪਲੇਂਟ ਹੈ ਤਕਰੀਬਨ ਅਪ੍ਰੈਲ ਤੋਂ ਹੋ ਰਹੀ ਸੀ ਅਤੇ ਹੁਣ ਇਹਨਾਂ ਨੇ ਜੁਲਾਈ ਦੇ ਵਿੱਚ ਪੁਲਿਸ ਨੇ ਇਹਨਾਂ 3 ਨੂੰ ਚਾਰਜ ਕੀਤਾ ਜੀ ਕਿ ਬੇਧਿਆਨੇ ਹੋਣ ਦੇ ਦੋਸ਼ਾਂ ਦੇ ਤਹਿਤ ਇਹ ਜਿਹੜੇ ਡਰਟ ਬਾਈਕ ਸੜਕਾਂ ਦੇ ਉੱਤੇ ਚਲਾਉਂਦੇ ਫਿਰਦੇ ਸੀ। ਅਤੇ ਬਰੈਂਪਟਨ 'ਚ ਹੀ ਪੀਲ ਪੁਲਿਸ ਨੇ ਰਦਰਫੋਰਡ ਰੋਡ ਦੇ ਉੱਪਰ ਇੱਕ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਕੋਈ 1.5 ਮਿਲੀਅਨ ਦੇ
ਕਰੀਬ ਇਲੀਗਲ ਜਿਹੜੀ ਕੈਨਵਸ ਉਹਦੀ ਪ੍ਰੋਡਕਸ਼ਨ ਸਮੇਤ ਦੋ ਲੋਕਾਂ ਨੂੰ ਚਾਰਜ ਕੀਤਾ ਜੀ, ਜਿਨ੍ਹਾਂ ਨੇ ਤਕਰੀਬਨ 4,000 ਦੇ ਕਰੀਬ ਇੱਥੇ ਪਲਾਂਟਸ ਜਿਹੜੇ ਉਹ ਬੀਜੇ ਹੋਏ ਸੀ, ਲਾਏ ਹੋਏ ਸੀ, ਅਤੇ 23 ਕਿਲੋ ਤੋਂ ਵੱਧ ਇਹਨਾਂ ਦੇ ਕੋਲ ਜਿਹੜੀ ਪ੍ਰੋਸੈਸਡ ਕੈਨਵਸ ਹੈ ਉਹ ਬਰਾਮਦ ਹੋਈ ਹੈ, $600 ਕੈਸ਼ ਮਿਲੇ ਨੇ, ਅਤੇ ਜਿਹਦੇ ਦੋਸ਼ੀ 43 ਸਾਲਾ ਹਾਵੈਨ ਥੈਂਗ ਹੈ ਅਤੇ 38 ਸਾਲਾ ਜਿਹੜਾ ਬੈਨ ਟ੍ਰਿਓ ਨੈਗੋ ਹੈ। ਸੋ ਇਹਨਾਂ ਦੋਨਾਂ ਨੂੰ ਅਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ, ਚਾਰਜਸ ਇਹਨਾਂ ਦੇ ਉੱਤੇ ਲੱਗੇ ਨੇ। ਅਤੇ ਸਡਬਰੀ ਦੇ ਵਿੱਚ ਇੱਕ ਬੀਬੀ ਨੇ ਜਿਨ੍ਹਾਂ ਦਾ ਨਾਂ ਸ਼ੈਨਨ ਡੈਜ਼ਰਡਨਸ ਹੈ, ਉਹਨਾਂ ਨੇ 2024 ਦੇ ਵਿੱਚ ਜਿਹੜਾ ਸੁਬਰੂ ਆਊਟਬੈਕ ਕਾਰ ਉਹ ਲੀਜ਼ ਕੀਤੀ ਅਤੇ ਉਹਦਾ ਜਿਹੜਾ ਓਇਲ ਚੇਂਜ ਹੈ ਖੁਦ ਹੀ ਆਪ ਹੀ ਕਰਦੇ ਰਹੇ। ਤਕਰੀਬਨ 2 ਸਾਲਾਂ ਦੇ ਵਿੱਚ 71,000 ਕਿਲੋਮੀਟਰ ਦੇ ਕਰੀਬ ਜਿਹੜੀ ਕਾਰ ਚੱਲ ਗਈ, ਅਤੇ ਹਾਲ ਹੀ ਵਿੱਚ ਉਹ ਕਿਤੇ ਆਪਣੇ ਕੰਮ ਤੋਂ ਵਾਪਸ ਆ ਰਹੇ ਸੀ ਅਤੇ ਉਹਦੇ 'ਚ ਰੈੱਡ ਲਾਈਟ ਸਾਈਨ ਜਦੋਂ ਇੰਜਨ ਦਾ ਆਇਆ ਤਾਂ ਫਿਰ ਉਹ ਡੀਲਰਸ਼ਿਪ 'ਤੇ ਲੈ ਕੇ ਜਦੋਂ ਕਾਰ ਗਏ ਅਤੇ ਉਹਨਾਂ ਨੇ ਡਾਇਗਨੋਸ ਕੀਤਾ ਕਿ ਮੇਜਰ ਜਿਹੜੀ ਖਰਾਬੀ ਹੈ ਉਹ ਇੰਜਨ ਦੇ ਵਿੱਚ ਆਈ ਹੈ। ਪਰ ਜਦੋਂ ਡੀਲਰਸ਼ਿਪ ਨੇ ਓਇਲ ਚੇਂਜਸ ਬਾਰੇ ਪੁੱਛਿਆ ਕਦੋਂ ਕਦੋਂ ਫਿਰ, ਕਿਉਂਕਿ ਉਹਨਾਂ ਨੇ ਖੁਦ ਹੀ ਕੀਤੇ ਹੋਏ ਸੀ, ਰੈਕਰਡ ਉਹਨਾਂ ਦੇ ਕੋਲ ਸੀ, ਬਟ ਜਦੋਂ ਤੁਸੀਂ ਡੀਲਰਸ਼ਿਪ ਤੋਂ ਕੋਈ ਵੀ ਸਰਵਿਸ ਜਿਹੜੀ ਆ ਉਹ ਨਹੀਂ ਕਰਵਾਈ, ਉਹਨਾਂ ਦੇ ਕੋਲ ਆਪਣਾ ਰੈਕਰਡ ਨਹੀਂ ਹੈ, ਅਤੇ ਉਹਨਾਂ ਨੇ ਫਿਰ ਪੱਲਾ ਝਾੜ ਦਿੱਤਾ ਕਿ ਵਾਰੰਟੀ ਦੇ ਥੱਲੇ ਜਿਹੜੀ ਰਿਪੇਅਰ ਕਰਨ ਤੋਂ ਮਨਾ ਕਰ ਦਿੱਤਾ ਡੀਲਰਸ਼ਿਪ ਨੇ, ਕਿਉਂਕਿ ਉਹ ਪ੍ਰੋਪਰਲੀ ਸੈਟਿਸਫਾਈ ਨਹੀਂ ਉਹਨਾਂ ਨੂੰ ਕਰ ਸਕੇ ਕਿ ਜਿਹੜੀ ਓਇਲ ਚੇਂਜਸ ਦਾ ਜੋ ਰਿਕਾਰਡ ਸੀਗਾ ਉਹਦੇ 'ਤੇ ਉਹਨਾਂ ਦੀ ਸੈਟਿਸਫੈਕਸ਼ਨ ਨਹੀਂ ਹੋਈ, ਅਤੇ ਉਹਨਾਂ ਨੇ ਫਿਰ ਡਿਨਾਈ ਕਰ ਦਿੱਤਾ ਕਿ ਅਸੀਂ ਇਹਦੀ ਰਿਪੇਅਰ ਜਿਹੜੀ ਆ ਅੰਡਰ ਵਾਰੰਟੀ ਹੈ ਉਹ ਨਹੀਂ ਕਰ ਸਕਦੇ। ਸੋ ਮੇਰਾ ਖਿਆਲ ਹੈ ਕਿ ਵੀ ਵੈਰੀ ਕੇਅਰਫੁਲ ਜੀ, ਕਈ ਵਾਰੀ ਆਪਾਂ ਕਿਉਂਕਿ ਖਾਸ ਕਰਕੇ ਜਦੋਂ ਤੁਸੀਂ ਕੋਈ ਵੀ ਕਾਰ ਜਦੋਂ ਲੀਜ਼ ਕਰਦੇ ਹੋ, ਕੋਈ ਵੀ ਵਹੀਕਲ ਜਿਹੜੀ ਹੈ ਉਹ ਲੀਜ਼ ਕੀਤੀ ਹੁੰਦੀ ਹੈ, ਅਤੇ ਫਿਰ ਆਪਾਂ ਉਹ $100-$150 ਖਰਚਣ ਦੀ ਖਾਤਰ ਖੁਦ ਜਦੋਂ ਆਪਾਂ ਕਈ ਵਾਰੀ ਕਰ ਲੈਂਦੇ ਹਾਂ ਅਤੇ ਫਿਰ ਇਹੋ ਜਿਹੀ ਮੁਸੀਬਤ ਦੇ ਵਿੱਚ ਬੰਦਾ ਫਸ ਸਕਦਾ, ਥਾਊਜ਼ੈਂਡਸ ਆਫ ਡੋਲਰਸ ਦਾ ਜਿਹੜਾ ਨੁਕਸਾਨ ਹੈ ਉਹ ਹੋ ਸਕਦਾ। ਨੋਟ ਓਨਲੀ ਜੇ ਆਪਾਂ ਇਹੀ ਸੋਚੀਏ, ਹੋਰ ਵੀ ਜੇ ਅਸੀਂ ਕਿਸੇ ਵੀ ਸਪੈਸ਼ਲਿਸਟ, ਭਾਵੇਂ ਅਸੀਂ ਖੁਦ ਜਿੰਨੇ ਮਰਜ਼ੀ ਐਕਸਪਰਟ ਹੋਈਏ, ਪਰ ਕਈ ਵਾਰੀ ਜਿਹੜਾ ਕੰਮ ਜਿੱਥੋਂ ਕਰਾਉਣਾ ਚਾਹੀਦਾ ਸਾਨੂੰ ਉੱਥੋਂ ਹੀ ਮੇਰੇ ਖਿਆਲ ਕਰਾਉਣ ਦੇ ਵਿੱਚ ਭਲਾਈ ਰਹਿੰਦੀ ਹੈ, ਸਾਨੂੰ ਹੋ ਜਾਂਦੀ ਹੈ। ਸੋ ਇਸ ਕਰਕੇ ਜੇ ਅਜਿਹਾ ਕੋਈ ਵੀ ਕੁਤਾਹੀ ਆਪਾਂ ਕੁਤਾਹੀ ਤਾਂ ਨਹੀਂ ਮੈਂ ਇਹਨੂੰ ਉੱਦਾਂ ਕਹਿ ਸਕਦਾ, ਕਿਉਂਕਿ ਕਈ ਬਹੁਤ ਸਾਰੇ ਲੋਕ ਅਜਿਹੇ ਜਿਹੜੇ ਹੈਂਡੀਮੈਨ ਹੁੰਦੇ ਨੇ ਉਹ ਖੁਦ ਆਪ ਸਾਰਾ ਕੁਝ ਕਰ ਲੈਂਦੇ ਨੇ, ਪਰ ਜਦੋਂ ਅਸੀਂ ਕੋਈ ਕੰਟਰੈਕਟ ਦੇ ਵਿੱਚ ਹੁੰਦੇ ਹਾਂ, ਕੋਈ ਸਾਈਨ ਜਿੱਥੇ ਸਾਨੂੰ ਪਤਾ ਹੈ ਕਿ ਜਿਹੜੀਆਂ ਵਾਰੰਟੀਜ਼ ਵਗੈਰਾ ਜੋ ਸਾਨੂੰ ਤਾਂ ਹੀ ਅਸੀਂ ਉਹਨਾਂ ਲਈ ਅਲੀਜੀਬਲ ਹੋ ਸਕਦੇ ਹੁੰਦੇ ਹਾਂ, ਜੇ ਅਸੀਂ ਉਸੇ ਚੈਨਲ ਦੇ ਥਰੂ ਪ੍ਰੋਪਰ ਚੈਨਲ ਦੇ ਥਰੂ ਉਹਦੀ ਸਰਵਿਸਿਜ਼ ਵਗੈਰਾ ਜਾਂ ਉਹਦੀ ਲੁੱਕ ਆਫਟਰ ਉਹਦੀ ਟੇਕ ਕੇਅਰ ਅਸੀਂ ਉਸੇ ਤਰ੍ਹਾਂ ਕਰਵਾਈ ਹੋਵੇ ਇਨ ਦਾ ਪਾਸਟ। ਕਿਉਂ ਕਈ ਵਾਰੀ ਤਾਂ ਇਹ ਵੀ ਹੋ ਜਾਂਦਾ ਕਿ ਜੇ ਰਿਕਮੈਂਡਡ ਜਿਹੜੇ ਮਾਈਲੇਜ ਹੁੰਦੀ ਆ, ਕਿਲੋਮੀਟਰਸ ਹੁੰਦੇ ਨੇ, ਵਿਦ ਇਨ ਦੈਟ ਲਿਮਿਟ ਦੇ ਵਿੱਚ ਵੀ ਅਸੀਂ ਨਹੀਂ ਕਈ ਵਾਰੀ ਉਹਦੀ ਸਰਵਿਸ ਕਰਵਾਈ ਹੁੰਦੀ, ਥੋੜ੍ਹਾ ਬਹੁਤ ਅੱਗੇ ਪਿੱਛੇ ਹੋਏ ਹੁੰਦੇ ਹਾਂ, ਅਤੇ ਉਹ ਕਿਉਂਕਿ ਜਦੋਂ ਕਿਸੇ ਨੇ ਨਾ ਕਰਨੀ ਹੋਵੇ ਉਹ ਬਹਾਨਾ ਹੀ ਭਾਲਦੇ ਆ ਫਿਰ ਤਾਂ, ਵੀ ਹਾਂ ਠੀਕ ਆ ਵੀ ਤੁਸੀਂ ਆਹ ਜਿਹੜੀ ਚੀਜ਼ ਆ ਪ੍ਰੋਪਰਲੀ ਉਹਨੂੰ ਮੈਨੇਜ ਨਹੀਂ ਕੀਤਾ, ਪ੍ਰੋਪਰਲੀ ਉਹਦੀ ਲੁੱਕ ਆਫਟਰ ਨਹੀਂ ਕੀਤੀ, ਸੋ ਇਸ ਕਰਕੇ ਸਾਰਾ ਕੁਝ ਵਾਪਰਿਆ। ਸੋ ਇਹ ਮੇਰਾ ਖਿਆਲ ਆ ਕਿ ਛੋਟੀਆਂ ਛੋਟੀਆਂ ਗੱਲਾਂ ਜੇ ਅਸੀਂ ਇਹਨਾਂ ਨੂੰ ਧਿਆਨ 'ਚ ਰੱਖੀਏ ਤਾਂ ਡੈਫੀਨੇਟਲੀ ਆਪਣੇ ਆਪ ਨੂੰ ਘੱਟੋ ਘੱਟ ਪ੍ਰੋਟੈਕਟ ਕਰਕੇ ਜ਼ਰੂਰ ਰੱਖ ਸਕਦੇ ਹਾਂ ਜੀ। ਜੁੜੇ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ ਦੇ ਦੌਰਾਨ ਕਰਨੀ ਹੋਵੇ ਤਾਂ ਸੰਪਰਕ ਜਿਹੜਾ ਸਾਡੇ ਨਾਲ ਕੀਤਾ ਜਾ ਸਕਦਾ ਜੀ, 416-233-7368 ਜਾਂ 8297 416-233-7368 ਜਾਂ ਫਿਰ 8297 ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਦੋਸਤੋ ਮੈਂ ਇੱਕ ਗੀਤ ਪਲੇ ਕਰਨ ਲੱਗਾ, ਭਾਵੇਂ ਇਹਦੇ ਵਿੱਚ ਇੱਕ ਦੋ ਜਗ੍ਹਾ ਸ਼ਬਦ ਅਜਿਹੇ ਵਰਤੇ ਗਏ ਨੇ ਜਿਨ੍ਹਾਂ ਨਾਲ ਮੈਂ ਕਦੀ ਵੀ ਸਹਿਮਤ ਨਹੀਂ ਹੁੰਦਾ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹ ਵਾਲਾ ਗੀਤ ਜਿਹੜਾ ਨਾ ਪਲੇ ਕਰਾਂ ਜਿਹਦੇ ਵਿੱਚ ਇੱਦਾਂ ਦੀ ਕੋਈ ਸ਼ਬਦਾਵਲੀ ਵਰਤੀ ਗਈ ਹੈ, ਪਰ ਮੈਂ ਮੁਆਫੀ ਮੰਗ ਲੈਂਦਾ ਪਹਿਲਾਂ ਹੀ, ਕਿਉਂਕਿ ਗੀਤ ਬੜਾ ਵਧੀਆ ਅਦਰਵਾਈਜ਼, ਕਿ ਉਹਦੇ 'ਚ ਸਾਰਾ ਕੁਝ ਉਹੀ ਬਿਆਨ ਕੀਤਾ ਜੋ ਅੱਜ ਕੱਲ੍ਹ ਅਸੀਂ ਕਰ ਰਹੇ ਹਾਂ। ਸੁਣਿਓ ਜ਼ਰੂਰ,
ਪਰ ਮੈਨੂੰ ਮੁਆਫ਼ੀ ਦੇ ਦਿਓ ਕਿ ਜੇ ਇਹਦੇ 'ਚੋਂ ਉਹ ਸ਼ਬਦ ਜਿਨ੍ਹਾਂ ਤੋਂ ਮੈਂ ਜਦੋਂ ਗੀਤਾਂ ਦੇ ਵਿੱਚ ਜਾਂ ਕਿਤੇ ਵੀ ਅੱਜ ਕੱਲ੍ਹ ਕਿਉਂਕਿ ਉਹ ਬੜਾ ਈਜ਼ੀ ਲੈਣਾ ਸ਼ੁਰੂ ਕਰ ਦਿੱਤਾ ਸਾਡੇ ਜਿੰਨੇ ਵੀ ਕਲਾਕਾਰ ਨੇ ਚਾਹੇ ਉਹ ਗੀਤਾਂ ਦੇ ਜ਼ਰੀਏ ਜਾਂ ਫਿਲਮਾਂ ਦੇ ਵਿੱਚ ਪਰ ਮੈਂ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਔਨ ਏਅਰ ਉਹੋ ਜਿਹੇ ਸ਼ਬਦਾਂ ਵਾਲੇ ਜਿਹੜੇ ਗੀਤ ਹੈ ਉਹ ਨਾ ਜਾਣ ਪਰ ਮੁਆਫ਼ੀ ਚਾਹੁੰਦਾ ਜੀ ਮੈਂ ਪਹਿਲਾਂ ਹੀ ਸੋ ਪਰ ਗੀਤ ਅਦਰਵਾਈਜ਼ ਜਿਹੜਾ ਆ ਉਹਦੇ ਵਿੱਚ ਕਿਹਾ ਸਾਰਾ ਕੁਝ ਸੱਚ ਹੈ ਕਿ ਜੋ ਵੀ ਹੈ ਉਹ ਬਾਕੀ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਸਾਨੂੰ ਗੁਰੇਜ਼ ਵੀ ਕਰਨਾ ਚਾਹੀਦਾ ਲਓ ਸੁਣਦੇ ਜੀ ਗੀਤ

0: ਜੀ ਦੋਸਤੋ ਜੁੜੇ ਹੋ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਪਰਸਨਲ ਨੰਬਰ ਹੈ। ਆ ਸਟੂਡੀਓ ਕਾਲ ਕਰਨ ਵਾਸਤੇ 416-233-73-68 ਜਾਂ 82-97 ਡਾਇਲ ਕੀਤਾ ਜਾ ਸਕਦਾ ਹੁੰਦਾ। ਹਰਜਿੰਦਰ ਗਿੱਲ ਆਪਣੇ ਨਾਲ ਜੁੜ ਗਏ ਨੇ ਜੀ। ਹਰਜਿੰਦਰ ਨਿੱਘਾ ਸਵਾਗਤ ਜੀ।
1: ਜੀ ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਸੋ ਵੀਕਐਂਡ ਵਾਲੇ ਸ਼ੋਅ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਸਤਿਕਾਰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਕਿ ਵੀਕਐਂਡ ਵਧੀਆ ਬੀਤ ਰਿਹਾ ਹੋਣਾ, ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਵੀਕ ਡੇਜ਼ ਦੇ ਨਾਲ ਨਾਲ ਜਿਹੜੀ ਸਾਡੀਆਂ ਵੀਕਐਂਡ ਦੀਆਂ ਵੀ ਕੋਈ ਨਾ ਕੋਈ ਐਕਟੀਵਿਟੀਜ਼ ਪਲਾਨ ਹੁੰਦੀਆਂ ਨੇ। ਸੋ ਮੈਂ ਆਪਣੀ ਵੀ ਗੱਲ ਕਰਾਂ ਤਾਂ ਕਾਫੀ ਪਲਾਨ ਨੇ, ਕਾਫੀ ਕੁਛ, ਕਾਫੀ ਗਤੀਵਿਧੀਆਂ, ਚਾਹੇ ਉਹ ਪਰਸਨਲ ਪ੍ਰੋਗਰਾਮ ਹੁੰਦੇ ਨੇ ਜਾਂ ਕੋਈ ਕਮਿਊਨਿਟੀ ਇਵੈਂਟਸ ਹੁੰਦੇ ਨੇ, ਤੇ ਸਾਰਿਆਂ ਦੇ ਲਈ ਬਹੁਤ ਸ਼ੁਭਕਾਮਨਾ ਹੁੰਦੇ ਨੇ ਮਨਜੀਤ ਜੀ। ਸੋ ਪੂਰੀ ਹੁਣ ਰੌਣਕ ਲੱਗੀ ਹੁੰਦੀ ਹੈ, ਮੈਂ ਦੇਖਦਾ ਹੁੰਦਾ ਕਿ ਸਪੈਸ਼ਲੀ ਅੱਜ ਵੀ ਗੁਰਦੁਆਰਾ ਸਾਹਿਬ, ਡਿਕਸੀ ਗੁਰਦੁਆਰਾ ਸਾਹਿਬ ਪਹੁੰਚਣ ਦਾ ਮੌਕਾ ਮਿਲਿਆ ਸੀ, ਤੇ ਬਹੁਤ ਵੱਡਾ ਇਕੱਠ ਹੁਣ ਮੈਨੂੰ ਇਉਂ ਲੱਗਣ ਲੱਗ ਗਿਆ ਕਿ ਡਿਕਸੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਾਰਿਆਂ ਤੋਂ ਵੱਡੀ ਪਾਰਕਿੰਗ ਹੈ,
0: ਉਹ ਵੀ ਘੱਟ ਪੈਣੀ ਸ਼ੁਰੂ ਹੋ ਗਈ,
1: ਪੈਣ ਲੱਗ ਗਈ ਹੈ, ਉਹ ਘੱਟ ਪੈਣ ਲੱਗ ਗਈ
0: ਨਹੀਂ, ਇੱਦਾਂ ਹੀ ਆ, ਇੱਦਾਂ ਹੀ ਆ।
1: ਇੱਥੋਂ ਹੁਣ ਪਤਾ ਲੱਗਦਾ ਕਿ ਕਮਿਊਨਿਟੀ ਜਿਹੜੀ ਹੈ ਜੀ ਬਹੁਤ ਠਾਠਾ ਮਾਰਦਾ ਇਕੱਠ, ਹਰ ਹਰ ਵੀਕਐਂਡ ਦੇ ਉੱਪਰ ਹੀ ਇੱਕ ਜਿਵੇਂ ਆਪਾਂ ਕੋਈ ਸਪੈਸ਼ਲੀ ਸਲਾਨਾ ਪ੍ਰੋਗਰਾਮ ਹੁੰਦੇ ਆ, ਉਹ ਤਾਂ ਰਸ਼ ਹੋਣਾ ਹੀ ਹੋਣਾ ਜਾਂ ਉਦੋਂ ਤੋਂ ਸੰਗਤ ਦਾ ਭਰਮਾਰ ਹੋਣੀ ਹੋਣੀ ਆ, ਪਰ ਹੁਣ ਹਰ ਵੀਕਐਂਡ ਹੀ ਬਹੁਤ ਉਤਸ਼ਾਹ ਦੇ ਨਾਲ ਵੱਖਰੇ ਵੱਖਰੇ ਪ੍ਰੋਗਰਾਮ ਜਿਹੜੇ ਨੇ ਉਹ ਲਿਖੇ ਜਾਂਦੇ, ਬੜਾ ਹੈਪਨਿੰਗ ਹੈ ਕਮਿਊਨਿਟੀ। ਮੈਂ ਇਹੀ ਗੱਲ ਕਰਦਾ ਹੁੰਦਾ, ਕਹਿਣ ਦਾ ਮਕਸਦ ਇਹ ਆ ਕਿ ਸਾਡੇ ਕੋਲ ਜਦੋਂ ਕਿਤੇ ਨਿਕਲਾਂਗੇ ਬਾਹਰ ਤਾਂ ਆਪਣੇ ਆਪ ਨੂੰ ਬਿਜ਼ੀ ਕਰਨ ਲਈ, ਆਪਣੇ ਆਪ ਨੂੰ ਇੰਗੇਜ ਕਰਨ ਲਈ ਬਹੁਤ ਕੁਛ ਹੈ, ਚਾਹੇ ਕੋਈ ਖੇਡਾਂ ਹੋ ਰਹੀਆਂ ਨੇ, ਕਿਤੇ ਕਿਤੇ ਕੋਈ ਧਾਰਮਿਕ ਸਮਾਗਮ ਹੋ ਰਹੇ ਨੇ, ਕਿਤੇ ਕੋਈ ਸਾਡੇ ਪਰਸਨਲ ਸਮਾਗਮ ਹੋ ਰਹੇ ਨੇ, ਕਿਤੇ ਕੋਈ ਰੰਗਾ ਰੰਗ ਪ੍ਰੋਗਰਾਮ ਹੋ ਰਹੇ ਨੇ। ਸੋ ਉਹਨਾਂ ਦਾ ਆਨੰਦ ਮਾਣਿਆ ਕਰੀਏ, ਬਸ ਇਹੀ ਰਿਕੁਐਸਟ ਕਰਦੇ ਹਾਂ। ਪਰਿਵਾਰ ਦੇ ਨਾਲ ਵੀ ਸਮਾਂ ਬਿਤਾਓ, ਤੇ ਜਿੱਦਾਂ ਜਿੱਦਾਂ ਮੌਕਾ ਮਿਲਦਾ ਸਾਰੇ ਕੰਮ ਕਰਦੇ ਰਹੋ। ਸੋ ਇਸੇ ਲੜੀ ਦੇ ਵਿੱਚ ਕੱਲ ਫਲਾਵਰ ਸਿਟੀ ਦਾ ਭੰਗੜਾ ਸੀ ਜੀ, ਆਪਣੇ ਇੱਥੇ ਦੀਪ ਕਰਨ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਦਿੰਦੇ ਹਾਂ। ਅੱਜ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਲਿਖਿਆ ਗਿਆ ਜੀ ਇੱਥੇ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿੱਥੇ ਰੰਗਲੇ ਸਰਦਾਰ ਉਹਨਾਂ ਨੇ ਪਰਫਾਰਮ ਕਰਨਾ, ਦੇਵ ਫਰੋਡ ਬਾਈ ਹੋਰੀ ਇੱਥੇ ਟੋਰਾਂਟੋ ਦੀ ਧਰਤੀ ਤੇ ਆਏ ਹੋਏ ਨੇ, ਉਹਨਾਂ ਨੇ ਆਪਣੀ ਫਿਲਮ ਦੀ ਪ੍ਰਮੋਸ਼ਨ ਨਾਲ ਸੰਬੰਧਿਤ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕੋਈ ਨਾ ਕੋਈ ਚੱਲ ਰਹੀਆਂ ਨੇ। ਫਿਰ ਆਪਣਾ ਹੋਰ ਵੀ ਕਾਫੀ ਕੁਛ ਹੋ ਰਿਹਾ ਜੀ ਇੱਥੇ ਆਪਣੇ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ, ਖੇਡਾਂ ਹੋ ਰਹੀਆਂ ਨੇ ਵਿੱਚ ਵੀ ਆ ਕੇ ਤੁਸੀਂ ਹਿੱਸੇਦਾਰ ਬਣ ਸਕਦੇ ਹੋ, ਹੋਰ ਬਹੁਤ ਕੁਛ ਨਵੀਆਂ ਪੁਰਾਣੀਆਂ ਜਿਸ ਤਰ੍ਹਾਂ ਦੀਆਂ ਵੀ ਤੁਹਾਡੀਆਂ ਕੋਈ ਸਾਂਝਾਂ ਕਿਸੇ ਨਾਲ ਨੇ, ਉਹ ਕਈ ਵਾਰੀ ਇੱਦਾਂ ਦੇ ਮੌਕਿਆਂ ਦੇ ਉੱਪਰ ਉਹਨਾਂ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦਾ ਮੌਕਾ ਹੁੰਦਾ। ਸੋ ਜ਼ਰੂਰ ਨਿਕਲਿਆ ਕਰੀਏ ਬਾਹਰ, ਬਸ ਇਹੀ ਮੈਂ ਮਕਸਦ ਸੀ ਗੱਲ ਕਰਨ ਦਾ ਕਿ ਥੋੜ੍ਹਾ ਜਿਹਾ ਪਹਿਲਾਂ ਮੈਂ ਕਿਹਾ ਜੀ ਟੱਚ ਬੇਸ ਕਰੀਏ ਵੀ ਬਹੁਤ ਹੈਪਨਿੰਗ ਹੈ, ਬੜਾ ਚੰਗਾ ਲੱਗਦਾ ਜੇ ਰੌਣਕਾਂ ਜਿਹੜੀਆਂ ਨੇ ਆਲੇ ਦੁਆਲੇ ਲੱਗੀਆਂ ਹੋਈਆਂ ਨੇ।
0: ਮੌਸਮ ਦੇ ਨਾਲ ਹਰਜਿੰਦਰ ਅਰਸ਼ਦ ਮਨਜ਼ੂਰ ਹੋਰਾਂ ਨੇ ਬੜਾ ਵਧੀਆ ਲਿਖਿਆ, ਉਹ ਕਹਿੰਦਾ ਤੇਰੇ ਨਾਲ ਹੈ ਸਾਰਾ ਮੌਸਮ, ਤੇਰੇ ਬਾਅਦ ਵਿਚਾਰਾ ਮੌਸਮ, ਲੈ ਗਿਆ ਨਾਲ ਬਹਾਰਾਂ ਆਪਣੇ ਸਾਨੂੰ ਲਾ ਗਿਆ ਲਾਰਾ ਮੌਸਮ, ਫੁੱਲ ਖਿੜਨਗੇ ਲਗਰਾਂ ਉੱਤੇ ਕੀਤਾ ਅੱਜ ਇਸ਼ਾਰਾ ਮੌਸਮ, ਉਹ ਮੌਸਮ ਨੂੰ ਵੇਖ ਰਿਹਾ ਏ ਤਾਂ ਹੋਇਆ ਏ ਪਿਆਰਾ ਮੌਸਮ, ਯਾਦ ਤੇਰੀ ਦਾ ਚੜਿਆ ਬੱਦਲ ਅੱਖ ਦਾ ਹੋਇਆ ਖਾਰਾ ਮੌਸਮ, ਅਰਸ਼ਦ ਮੇਰੀ ਗੱਲ ਨਹੀਂ ਮੰਨਦਾ ਹੋਇਆ ਇਹ ਅਵਾਰਾ ਮੌਸਮ। ਸੋ ਮੌਸਮ ਨੇ ਅਵਾਰਾ ਹੋ ਜਾਣਾ ਜੀ ਜੇ ਤੁਸੀਂ ਨਾ ਮਾਣਿਆ ਇਹਨੂੰ ਤਾਂ।
1: ਜੀ ਜੀ ਜੀ ਜੀ, ਵੈਰੀ ਗੁੱਡ। ਸੋ ਬਾਕੀ ਇਹ ਵੀ ਹੁੰਦਾ ਮਨਜੀਤ ਜੀ, ਆਪਾਂ ਗੱਲ ਕਰਦੇ ਹੁੰਦੇ ਕਿ ਕਈ ਵਾਰ ਸਾਡੇ ਮਨ ਦਾ ਵੀ ਇੱਕ ਆਪਣਾ ਸਰੂਰ ਹੁੰਦਾ, ਸਾਡੇ ਮਨ ਦਾ ਇੱਕ ਆਪਣਾ ਇੱਕ ਔਰਾ ਹੁੰਦਾ ਜਿਹਨੂੰ ਅਸੀਂ ਜਿੱਦਾਂ ਦੇ ਮਰਜ਼ੀ ਮੌਸਮ ਦੀ, ਜਿੱਦਾਂ ਦੇ ਮਰਜ਼ੀ ਮਾਹੌਲ ਦੀ ਗੱਲ ਹੋਵੇ, ਜੇ ਉਹ ਖੁਸ਼ ਹੈ, ਉਹ ਚੰਗਾ ਹੈ, ਉਹ ਤੰਦਰੁਸਤ ਹੈ, ਉਹ ਪੋਜ਼ਿਟਿਵ ਹੈ, ਤਾਂ ਫਿਰ ਸਾਰਾ ਕੁਛ ਹੀ ਚੰਗਾ ਲੱਗ ਜਾਂਦਾ, ਚੰਗਾ ਬਣਾ ਲੈਂਦੇ ਹੋ ਤੁਸੀਂ ਕਈ ਵਾਰੀ ਆਪਣਾ ਆਲਾ ਦੁਆਲਾ। ਕਈ ਵਾਰ ਤੁਸੀਂ ਦੇਖਿਆ ਹੋਣਾ, ਮੈਂ ਤਾਂ ਬਹੁਤ ਵਾਰ ਇੱਦਾਂ ਪਰਖ ਕੇ ਦੇਖਿਆ ਕਿ ਕਈ ਵਾਰੀ ਕਿਤੇ ਬੈਠ ਜਾਓ ਤਾਂ ਜੇ ਉੱਥੇ ਕੋਈ ਬਹੁਤ ਨਾ ਨੈਗੇਟਿਵਿਟੀ ਜੀ ਚੱਲ ਰਹੀ ਆ, ਮੈਂ ਯੂ ਟਰਨ ਮਾਰਨ ਚ ਬੜਾ ਆਪਣੇ ਆਪ ਸਪੋਰਟ ਸਮਝਦਾ
0: ਜੀ, ਬਿਲਕੁਲ,
1: ਰਾਈਟ ਵੇ ਆਪਾਂ ਮੋਡ ਚੇਂਜ ਕਰ ਦਈਦਾ ਤੇ ਫਿਰ ਬੰਦੇ ਭੁੱਲ ਭੱਲ ਜਾਂਦੇ ਵੀ ਯਾਰ ਪਹਿਲਾਂ ਕੋਈ ਨੈਗੇਟਿਵ ਗੱਲਾਂ ਚੱਲ ਰਹੀਆਂ ਸੀਗੀਆਂ। ਸੋ ਇੱਦਾਂ ਦੀ ਆਪਾਂ ਬਿਰਤੀ ਰੱਖ ਸਕਦੇ, ਕਈ ਵਾਰੀ ਅਦਰਵਾਈਜ਼ ਕੁਛ ਬੰਦੇ ਹੁੰਦੇ ਨੇ ਚੰਗਾ ਭਲਾ ਪੋਜ਼ਿਟਿਵ ਮਾਹੌਲ ਬਣਿਆ ਹੁੰਦਾ, ਉਹਦੇ ਜਾ ਕੇ ਕੋਈ ਇੱਦਾਂ ਦੀ ਬਹੁਤ ਪੁਰਾਣੀ ਜੀ ਘਟੀਆ ਜੀ ਜਾਂ ਕੋਈ ਇੱਦਾਂ ਦੀ ਅਜੀਬ ਜਿਹੀ ਗੱਲ ਕਰਕੇ ਤਾਂ ਉਹ ਮਾਹੌਲ ਨੂੰ ਖਰਾਬ ਜਿਹਾ ਵੀ ਕਰਨ ਲੱਗ ਜਾਂਦੇ ਆ। ਪਰ ਇਹ ਆਪਣੀ ਕੋਸ਼ਿਸ਼ ਇਹ ਹੋਵੇਗੀ ਯਾਰ, ਚੰਗਾ ਚੰਗਾ ਬੋਲਣ ਲਈ, ਚੰਗਾ ਸੁਣਨ ਦੇ ਲਈ ਸਮਾਂ ਬਹੁਤ ਥੋੜਾ, ਤਾਂ ਆਪਾਂ ਮਾੜੇ ਦੇ ਲਈ ਕਾਹਦੇ ਲਈ ਟਾਈਮ ਕੱਢਣਾ।
0: ਬਿਲਕੁਲ ਹਾਂਜੀ, ਬਿਲਕੁਲ ਬਿਲਕੁਲ। ਤੇ 647-468-62 ਹਰਜਿੰਦਰ ਹੋਰਾਂ ਦਾ ਟੈਲੀਫੋਨ ਨੰਬਰ ਹੈ, 647-400-6862। ਤੇ ਹਰਜਿੰਦਰ ਰੀਅਲ ਸਟੇਟ ਦੀ ਥੋੜੀ ਜਿਹੀ ਗੱਲ ਕਰੀਏ ਜ਼ਰੂਰ।
1: ਰੀਅਲ ਸਟੇਟ ਮੰਜੂ ਜੀ, ਇਸ ਵੇਲੇ ਆਪਾਂ ਜਿਹੜੀਆਂ ਸਾਡੀਆਂ ਕੁਛ ਇਮੀਡੀਏਟ ਲਿਸਟਿੰਗਸ ਨੇ ਉਹਨਾਂ ਦੇ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਸਾਨੂੰ ਇਸ ਵੇਲੇ ਲਿਸਟਿੰਗਸ ਦੀ ਲੋੜ ਵੀ ਹੈ, ਕਿਉਂਕਿ ਅਸੀਂ ਕੁਛ ਬਾਇਰ ਦੇ ਲਈ ਕੁਛ ਪ੍ਰੋਪਰਟੀਜ਼ ਲੱਭ ਰਹੇ ਹਾਂ। ਵਿਸ਼ੇਸ਼ ਤੌਰ ਤੇ ਅਗਰ ਤੁਸੀਂ ਕੋਈ ਆਪਣਾ ਸੈਮੀ ਡੀਟੈਚਡ ਜਾਂ ਡੀਟੈਚਡ ਘਰ ਵੇਚਣਾ, ਵੱਡਾ ਘਰ ਵੇਚ ਕੇ ਛੋਟੇ ਘਰ ਦਾ ਪਲਾਨ ਹੈ, ਜਾਂ ਛੋਟਾ ਘਰ ਵੇਚ ਕੇ ਵੱਡਾ ਘਰ ਲੈਣ ਦਾ ਪਲਾਨ ਹੈ, ਅਪਸਾਈਜ਼ ਕਰਨਾ ਜਾਂ ਡਾਊਨ ਸਾਈਜ਼ ਕਰਨਾ, ਜਾਂ ਆਪਣੇ ਬਿਜ਼ਨਸ ਨਾਲ ਸੰਬੰਧਿਤ ਵੀ ਕਈ ਵਾਰੀ ਹੁੰਦਾ ਕਿ ਸਾਡੇ ਕੋਲ ਕੋਈ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਲਈ ਜਾਂ ਉਹਨੂੰ ਸਕਵੀਜ਼ ਕਰਨ ਦੇ ਲਈ ਕੋਈ ਆਪਸ਼ਨ ਨਹੀਂ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ, ਕੋਈ ਗੈਸ ਸਟੇਸ਼ਨ, ਕੋਈ ਹੋਟਲ ਮੋਟਲ, ਕੋਈ ਪਲਾਜ਼ਾ, ਕੋਈ ਟਰੱਕ ਯਾਰਡ ਵਗੈਰਾ ਬਾਏ ਕਰਨਾ ਜਾਂ ਵੇਚਣਾ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਇਸ ਵੇਲੇ ਸਾਡੇ ਕੋਲ ਕੁਛ ਰਿਕੁਆਇਰਮੈਂਟਸ ਜਿਹੜੀਆਂ

0: ਹੋਣ, ਸੋ ਉਹਦੇ ਲਈ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਜੇਕਰ ਤੁਹਾਡਾ ਆਪਣਾ ਕੋਈ ਇਸ ਤਰ੍ਹਾਂ ਦਾ ਡੇ ਕੇਅਰ ਹੈ ਜਾਂ ਕੋਈ ਸਾਡੇ ਰਿਐਲਟਰ ਦੋਸਤ, ਕਈ ਵਾਰੀ ਉਹਨਾਂ ਦੀ ਨਜ਼ਰ 'ਚ ਕੋਈ ਇਸ ਤਰ੍ਹਾਂ ਦਾ ਆਫ ਮਾਰਕੀਟ ਵੀ ਅਗਰ ਕੋਈ ਡੇ ਕੇਅਰ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਸੋ 6474068462 6474068462 ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਹੀ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਦੇਖ ਰਹੇ ਹਾਂ। ਤੇ ਨਾਲ ਆਪਣੇ ਕੋਲ ਇੱਕ ਰੈਸਟੋਰੈਂਟ ਹੈ ਜੀ, ਆਫ ਮਾਰਕੀਟ ਹੀ ਹੈ ਪਰ ਅਜੇ ਜੇਕਰ ਤੁਸੀਂ ਗੱਲ ਕਰਨੀ ਹੋਵੇ ਤਾਂ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਹੈ, ਪੀਜ਼ਾ ਸਟੋਰ ਦੇ ਤੌਰ ਦੇ ਉੱਤੇ ਉਹਨੂੰ ਜਾਂ ਕਿਸੇ ਹੋਰ ਡਿਫਰੈਂਟ ਆਪਸ਼ਨ ਦੇ ਲਈ ਤੁਸੀਂ ਐਕਸਪਲੋਰ ਕਰ ਸਕਦੇ ਹੋ। ਸੋ ਬਹੁਤ ਵਧੀਆ ਪ੍ਰਾਈਮ ਲੋਕੇਸ਼ਨ ਹੈ। ਸੋ ਜੇ ਤੁਸੀਂ ਨਵੇਂ ਇਸ ਫੀਲਡ 'ਚ ਆਉਣਾ ਜਾਂ ਤੁਸੀਂ ਆਲਰੇਡੀ ਐਕਸਪੀਰੀਅੰਸਡ ਹੋ ਔਰ ਰੈਸਟੋਰੈਂਟ ਦੇ ਤੌਰ ਦੇ ਉੱਤੇ, ਪੀਜ਼ਾ ਸਟੋਰ ਦੇ ਤੌਰ ਤੇ ਜਾਂ ਹੋਰ ਵੱਖਰੀਆਂ ਵੱਖਰੀਆਂ ਕੋਈ ਰੈਸਟੋਰੈਂਟ ਨਾਲ ਸੰਬੰਧਿਤ ਆਪਣੀਆਂ ਰਿਕੁਆਇਰਮੈਂਟਸ ਦੇ ਤੌਰ ਦੇ ਉੱਤੇ ਅਗਰ ਇਸ ਆਪਸ਼ਨ ਨੂੰ ਦੇਖਣਾ ਚਾਹੁੰਦੇ ਹੋਵੋ ਤਾਂ ਬੜੀ ਪ੍ਰਾਈਮ ਲੋਕੇਸ਼ਨ ਬ੍ਰੈਂਪਟਨ ਡਾਊਨਟਾਊਨ ਦੇ ਨੇੜੇ, ਹਾਈਵੇ 410 ਦੇ ਵੀ ਬਿਲਕੁਲ ਨੇੜੇ ਹੈ। ਸੋ ਉਹਨੂੰ ਅਗਰ ਤੁਸੀਂ ਲੀਜ਼ ਤੇ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਬਿਜ਼ਨਸ ਐਂਡ ਸਾਰਾ ਜੋ ਵੀ ਸੈਟਅਪ ਹੈ ਤੁਹਾਡੇ ਨਾਲ ਅਸੀਂ ਡਿਸਕਸ ਕਰਕੇ ਤੁਹਾਡੇ ਲਈ ਹੈਲਪ ਕਰ ਸਕਦੇ ਹਾਂ। ਸੋ 6474006462 6474068462 6868 ਦੇ ਉੱਤੇ ਆਪਣੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸਾਡੇ ਕੋਲ ਮਤਲਬ ਜੀ 3 ਤੋਂ 4 ਵੱਖਰੇ ਵੱਖਰੇ ਟਰੱਕ ਯਾਰਡ ਨੇ, ਅਗਰ ਕੋਈ ਸਰੋਤੇ ਲੀਜ਼ ਤੇ ਲੈਣਾ ਚਾਹੁੰਦੇ ਆ ਤਾਂ ਉਹਨਾਂ ਦੇ ਵਿੱਚ ਮਿਲਟਨ ਦੇ ਵਿੱਚ ਵੀ ਆਪਣੇ ਕੋਲ ਇੱਕ ਟਰੱਕ ਯਾਰਡ ਹੈ, 2 ਟਰੱਕ ਯਾਰਡ ਸਾਡੇ ਕੋਲ ਬ੍ਰੈਂਪਟਨ ਦੇ ਏਰੀਆ ਦੇ ਵਿੱਚ ਹੀ ਨੇ, ਹਾਈਵੇ 50 ਦੇ ਨੇੜੇ ਨੇ। ਬਾਕੀ ਤੁਸੀਂ ਜਦੋਂ ਸਾਡੇ ਨਾਲ ਗੱਲ ਕਰੋਗੇ ਅਸੀਂ ਬਾਕੀ ਸਾਰੇ ਵੇਰਵੇ ਦੇ ਦਿਆਂਗੇ। ਇੱਕ ਆਪਣੇ ਕੋਲ 407 ਐਡਵੈਂਚਰ ਚਰਚਲ ਦੇ ਨੇੜੇ ਟਰੱਕ ਯਾਰਡ ਹੈ। ਸੋ ਇਹਨਾਂ ਦੇ ਲਈ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰਕੇ ਲੀਜ਼ ਤੇ ਲੈਣ ਲਈ, ਇਹ ਸਾਰੇ ਦੇ ਸਾਰੇ ਫੁੱਲੀ ਸਿਕਿਉਰਡ ਔਰ ਫੈਂਸ ਯਾਰਡ ਨੇ ਔਰ ਸਾਰਾ ਉੱਥੇ ਸਿਕਿਉਰਿਟੀ ਦਾ ਅਰੇਂਜਮੈਂਟ ਹੈ ਇਹਨਾਂ ਦੇ ਉੱਤੇ। ਸੋ ਅਗਰ ਤੁਸੀਂ ਆਪਣੇ ਟਰੈਕਟਰ ਟ੍ਰੇਲਰ ਪਾਰਕ ਕਰਨ ਦੇ ਲਈ ਪਾਰਕਿੰਗ ਦੇ ਲਈ ਟਰੱਕ ਯਾਰਡ ਲੱਭ ਰਹੇ ਸੀ ਤਾਂ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਇਹ 2 ਯਾਰਡ ਇੱਦਾਂ ਦੇ ਨੇ ਜਿਹੜੇ 1 ਏਕੜ ਤੋਂ ਲੈ ਕੇ 6 ਏਕੜ ਤੱਕ ਦੇ ਨੇ। ਸੋ ਉਹਨਾਂ ਦੇ ਵਿੱਚ 1 ਏਕੜ, 2 ਏਕੜ, 3 ਏਕੜ, 4 ਜਾਂ 5 ਜਾਂ ਪੂਰੇ ਦੇ ਪੂਰੇ 6 ਏਕੜ ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਈ ਉਹ ਅਸੀਂ ਤੁਹਾਡੇ ਲਈ ਡਿਸਕਸ ਕਰਕੇ ਫੁਲਫਿਲ ਕਰ ਸਕਦੇ ਹਾਂ। ਸੋ ਲਿਮਿਟਡ ਟਰੱਕ ਖੜੇ ਕਰਨੇ ਆ ਜਾਂ ਤੁਸੀਂ ਪੂਰੇ ਦਾ ਪੂਰੇ 6 ਏਕੜ ਤੱਕ ਦਾ ਜੇਕਰ ਤੁਹਾਨੂੰ ਕੋਈ ਜ਼ਰੂਰਤ ਹੈ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਲਿਓ 6474068462। ਤੇ ਨਾਲ ਆਪਣੇ ਕੋਲ ਕੁਛ ਇੱਕ ਕਸਟਮ ਮੇਡ ਘਰ ਵੀ ਨੇ, ਓਕਵਿਲ ਦੇ ਵਿੱਚ ਇੱਕ ਬਹੁਤ ਵਧੀਆ ਕਸਟਮ ਮੇਡ ਘਰ ਹੈ, ਉਹਦੇ ਬਾਰੇ 'ਚ ਗੱਲ ਕਰਨਾ ਚਾਹੁੰਦੇ ਹੋ ਜਾਂ ਸਕੈਲਡਨ ਈਸਟ ਦੇ ਏਰੀਆ ਦੇ ਵਿੱਚ ਇੱਕ ਕਸਟਮ ਮੇਡ ਘਰ ਸਾਡੇ ਕੋਲ ਲਗਭਗ 6500 ਸਕੁਅਰ ਫੁੱਟ ਦੇ ਕਰੀਬ ਹੈ, ਆਪਣਾ ਪੌਂਡ ਹੈ ਇਹਦੇ ਵਿੱਚ ਪ੍ਰਾਈਵੇਟ ਤੇ ਹੋਰ ਬਹੁਤ ਸਾਰੀਆਂ ਫੈਸਿਲਿਟੀਜ਼ ਹੋ ਸਕਦੀਆਂ ਨੇ। ਸੋ ਉਹਦੇ ਲਈ ਸਾਡੀ ਟੀਮ ਦੇ ਨਾਲ ਗੱਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕੋਗੇ 6474006862। ਤੇ ਵਿਸ਼ੇਸ਼ ਤੌਰ ਤੇ ਮੰਜੀ ਜੀ ਫਸਟ ਟਾਈਮ ਬਾਇਰਸ ਨੂੰ ਅਸੀਂ ਜ਼ਰੂਰ ਇਨਕਰੇਜ ਕਰਦੇ ਹਾਂ ਕਿ ਸਾਡੀ ਟੀਮ ਨੂੰ ਇੱਕ ਵਾਰੀ ਕੰਟੈਕਟ ਕਰੋ, ਅਸੀਂ ਤੁਹਾਡੀਆਂ ਰਿਕੁਆਇਰਮੈਂਟ ਦੇ ਮੁਤਾਬਕ ਲਿਮਿਟਡ ਬਜਟ ਹੈ ਤੁਹਾਡਾ ਜਾਂ ਜਿਸ ਤਰੀਕੇ ਦੀ ਵੀ ਤੁਸੀਂ ਕੋਈ ਆਪਣੀ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਪਲੈਨਿੰਗ ਕਰਨਾ ਚਾਹੁੰਦੇ ਹੋ ਉਸ ਪਲੈਨਿੰਗ ਨੂੰ ਅਸੀਂ ਫੁਲਫਿਲ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਾਂਗੇ। ਸੋ ਟੀਮ ਹਰਜਿੰਦਰ ਗਿੱਲ 6474006862 ਇਸ ਨੰਬਰ ਨੂੰ ਤੁਸੀਂ ਆਪਣੇ ਕੋਲ ਸੇਵ ਕਰਕੇ ਰੱਖੋ ਤੇ ਇਹੀ ਨੰਬਰ ਜਦੋਂ ਸਾਡੇ ਜੀ ਮੀਡੀਆ ਗਰੁੱਪ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰੋਗਰਾਮ ਦੇ ਲਈ ਤੌਰ ਸਪੋਂਸਰ ਜੁਆਇਨ ਕਰਨਾ ਜਾਂ ਤੁਸੀਂ ਕੋਈ ਸਾਡੇ ਕਿਸੇ ਸਪੋਂਸਰ ਦੇ ਫੋਨ ਨੰਬਰ ਚਾਹੀਦੇ ਆ ਤਾਂ ਸਾਨੂੰ ਜ਼ਰੂਰ ਯਾਦ ਰੱਖ ਸਕਦੇ ਹੋ। ਤੇ ਬਾਕੀ ਆਉਣ ਵਾਲੇ ਦਿਨਾਂ ਸੰਬੰਧੀ ਗੱਲ ਕਰਦੇ ਰਹਾਂਗੇ। ਤੇ 1 28 ਤਰੀਕ ਨੂੰ ਮੰਜੀ ਜੀ ਮੈਨੂੰ ਯਾਦ ਆਇਆ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ, ਜਰਨੈਲ ਸਿੰਘ ਹੋਰੀ ਬਹੁਤ ਪ੍ਰਸਿੱਧ ਇੱਕ ਐਕਟਰ
1: ਨੇ
0: ਤੇ ਉਹਨਾਂ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਸਾਡੇ ਛੋਟੇ ਵੀਰ ਪ੍ਰਭ ਸੰਧੂ ਵੱਲੋਂ। ਸੋ ਉਹ ਆਪਾਂ 28 ਤਰੀਕ ਨੂੰ ਕੋਰਟ ਯਾਰਡ ਮੈਰੀਅਟ ਜੋ ਇੱਥੇ ਸਟੀਲ ਅਤੇ 410 ਦੇ ਨਜ਼ਦੀਕ ਹੈ ਉੱਥੇ ਇਹ ਪ੍ਰੋਗਰਾਮ ਜਿਹੜਾ ਜੀ ਹੋਣਾ। ਸੋ ਮੈਂ ਤੁਹਾਨੂੰ ਥੋੜੀ ਦੇਰ 'ਚ ਪੋਸਟਰ ਸ਼ੇਅਰ ਕਰ ਦਿੰਦਾ, ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਵੀ ਜ਼ਰੂਰ ਸ਼ੇਅਰ ਕਰ ਦਿਓ ਤੇ ਪ੍ਰਭ ਸੰਧੂ ਹੋਰਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਅਸੀਂ ਇਸ ਖੂਬਸੂਰਤ ਇਵੈਂਟ ਲਈ ਔਰ ਬਹੁਤ ਲਿਮਿਟਡ ਕਪੈਸਿਟੀ ਹੈ ਜੀ ਸੋ ਇਸ ਕਰਕੇ ਇਸ ਇੱਕ ਖੂਬਸੂਰਤ ਡਿਸਕਸ਼ਨ ਕਹਿ ਲਓ, ਪਲੇ ਕਹਿ ਲਓ, ਸੋਲੋ ਆਈਟਮ ਦੇ ਤੌਰ ਦੇ ਉੱਤੇ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਦੇ ਲਈ ਜਰਨੈਲ ਸਿੰਘ ਹੋਰੀ ਆਪਣਾ ਇੰਡਸਟਰੀ ਦਾ ਐਕਸਪੀਰੀਅੰਸ ਜਾਂ ਆਪਣੀ ਲਾਈਫ ਦਾ ਐਕਸਪੀਰੀਅੰਸ ਤੇ ਬਹੁਤ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਉਹਨਾਂ ਦੇ ਮਨ ਦੇ ਵਲਵਲੇ ਸੁਣਨ ਦੇ ਲਈ 28 ਤਰੀਕ ਨੂੰ ਕੋਰਟ ਯਾਰਡ ਮੈਰੀਅਟ ਦੇ ਵਿੱਚ ਇਸ ਇਵੈਂਟ ਲਈ ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ। ਇਹਦੇ ਵੇਰਵੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੇ ਕਰਦੇ ਰਹਾਂਗੇ। ਬਹੁਤ ਮਿਹਰਬਾਨੀ ਮੰਜੇ ਜੀ ਹੁਣ ਦੇ ਲਈ।
1: ਸ਼ੁਕਰੀਆ ਸ਼ੁਕਰੀਆ
0: ਜੀ, ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ। 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਿਸੇ ਨੇ ਬੜਾ ਵਧੀਆ ਲਿਖਿਆ, ਕਹਿੰਦੇ ਮੈਂ ਝੂਠਾ ਬੰਦਾ ਦੁਨੀਆ ਦਾ, ਤੁਸੀਂ ਸੱਚੇ ਹੋ ਚਲੋ ਮੰਨ ਲਿਆ, ਸਭ ਦੋ ਦੋ ਚਿਹਰੇ ਵਾਲੇ ਨੇ, ਮੈਂ ਗੱਲ ਨੂੰ ਪੱਲੇ ਬੰਨ ਲਿਆ, ਤੁਸੀਂ ਜਿੱਤੇ ਜਿੱਤ ਮੁਬਾਰਕ ਹੋ, ਮੈਂ ਹਾਰਿਆਂ ਦੇ ਵਿੱਚ ਚੰਗਾ ਹਾਂ, ਜੇ ਚੰਗੇ ਤੁਹਾਡੇ ਵਰਗੇ ਨੇ ਮੈਂ ਮਾੜਿਆਂ ਦੇ ਵਿੱਚ ਚੰਗਾ। ਸੋ ਗੀਤ ਸੁਣਦੇ ਹਾਂ ਜੀ, ਅਮਰਜੀਤ ਚੀਮਾ ਭਾਅ ਜੀ ਨੇ ਜਿਹੜਾ ਭੇਜਿਆ ਆਜ਼ਾਦੀ। ਸੋ ਇਹ ਵੀ ਜਿਹੜੀ ਗੱਲ ਹੈ ਇਹ ਢੁੱਕਦੀ ਆ ਉਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਪ੍ਰਪੰਚ ਉਦੋਂ ਰਚਿਆ ਅਤੇ ਲੋਕਾਂ ਦਾ ਨੁਕਸਾਨ ਕਿੰਨਾ ਹੋਇਆ। ਸੁਣਦੇ ਹਾਂ ਗੀਤ ਜੀ।

ਹਾਂ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਭਾਅ ਜੀ, ਔਰ ਤੁਹਾਡੀ ਲਿਖਣੀ ਕਮਾਲ ਦੀ ਆ ਜੀ। ਪਰਮਾਤਮਾ ਤੁਹਾਡੀ ਕਲਮ ਨੂੰ ਚੜ੍ਹਦੀ ਕਲਾ 'ਚ ਰੱਖੇ, ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਨਫੈਕਟ। ਔਰ ਤੁਸੀਂ ਇਹੋ ਜਿਹੇ ਗੀਤ ਜ਼ਰੂਰ ਰਚਦੇ ਰਹੋ ਜੀ ਆਪਣੀ ਜ਼ਿੰਦਗੀ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕਰ ਸਕਦੇ ਹੁੰਦੇ ਹੋ। ਇੱਕ ਸਰਵੇ, ਇੱਕ ਸਟੱਡੀ ਹੋਈ ਹੈ ਜੀ ਜਿਹਦੇ 'ਚ ਇਹ ਦੇਖਿਆ ਗਿਆ ਕਿ ਜਿਹੜੀਆਂ ਬੈਂਕਸ ਨੇ ਉਹਨਾਂ ਦੀ ਲੋਇਲਟੀ ਜਿਹੜੀ ਹੈ ਉਹ ਘੱਟ ਰਹੀ ਹੈ। ਸੋ ਜਿਸ ਕਰਕੇ ਜਿਹੜੇ ਬਹੁਤ ਘੱਟ ਕੈਨੇਡੀਅਨਸ ਨੇ ਜਿਹੜੇ ਹੁਣ ਆਪਣੇ ਨਵੇਂ ਅਕਾਊਂਟਸ ਕਿਸੇ ਵੀ ਬੈਂਕ ਦੇ ਵਿੱਚ ਜਿਹੜਾ ਓਪਨ ਕਰਦੇ ਨੇ, ਸੋ ਲੋਕਾਂ ਦਾ ਰੁਝਾਨ ਜਿਹੜਾ ਉਹ ਦਿਨ ਬ ਦਿਨ ਘੱਟ ਰਿਹਾ ਜੀ। ਇਹ ਇੱਕ ਤਾਜ਼ਾ ਸਟੱਡੀ ਆਈ ਹੈ ਕਿ 7 ਜਿਹੜੇ ਸਭ ਤੋਂ ਵੱਡੇ ਜਿਹੜੇ ਮੈਟਰੋਪੋਲੀਟਨ ਏਰੀਆਜ਼ ਨੇ ਸਾਡੇ ਕੈਨੇਡਾ ਦੇ, ਜਿਨ੍ਹਾਂ 'ਚ ਟੋਰੋਂਟੋ ਹੈ, ਵੈਨਕੂਵਰ ਹੈ, ਮੋਂਟਰੀਅਲ ਹੈ, ਅਤੇ ਜਿਹੜੇ ਨਵੇਂ ਅਕਾਊਂਟ ਖੁਲਾਉਣ ਦੀ ਪਿਛਲੇ ਸਾਲ ਦਾ ਜਿਹੜੀ ਗਿਣਤੀ ਹੈ ਉਹ 46% ਥੱਲੇ ਆਈ ਹੈ। ਕੋਈ 17,762 ਰਿਸਪੋਂਡੈਂਟਸ ਜਿਨ੍ਹਾਂ ਨੇ ਸਰਵੇ 'ਚ ਭਾਗ ਲਿਆ। ਸੋ 57% ਸਨ ਪਹਿਲਾਂ ਜਿਹੜੇ 2025 ਦੀ ਜੇ ਆਪਾਂ ਗੱਲ ਕਰਦੇ ਹਾਂ, ਅਤੇ ਹੁਣ ਉਹ ਗਿਣਤੀ ਜਿਹੜੀ ਆ ਉਹ ਹੋਰ ਘੱਟ ਗਈ ਹੈ। ਪਰ ਰੀਜ਼ਨ ਕੀ ਹੈ ਇਹਦੇ ਬਾਰੇ 'ਚ ਸਟੱਡੀ ਦੇ ਵਿੱਚ ਕੁਛ ਨਹੀਂ ਦੱਸਿਆ ਗਿਆ। ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਜਾਂ ਉਹਨਾਂ ਦੇ ਵੱਲੋਂ ਕੋਈ ਗੱਲਬਾਤ, ਇਨਕੁਆਇਰੀਜ਼ ਜਦੋਂ ਕਿਸੇ ਦੇ ਨਾਲ ਗੱਲ ਕਰਦੇ ਨੇ ਵੀ ਕਿਉਂ ਨਹੀਂ, ਉਹਦੀ ਵਜ੍ਹਾ ਕੀ ਹੈ, ਉਹ ਮੈਨਸ਼ਨ ਨਹੀਂ ਕੀਤਾ। ਪਰ ਐਕਸਪਰਟਸ ਦਾ ਮੰਨਣਾ ਕਿ ਇੱਕ ਤਾਂ ਜਿਹੜੀ ਸਲਾਈਟ ਡਿਕਲਾਈਨ ਆਈ ਆ ਗਰੋਥ ਦੇ ਵਿੱਚ, ਜਿਹੜੀ ਪਾਪੂਲੇਸ਼ਨ ਹੈ ਉਹ, ਕਿਉਂਕਿ ਜਿਹੜੀ ਇਮੀਗ੍ਰੈਂਟਸ ਦੀ ਗਿਣਤੀ ਆ ਉਹ ਘਟੀ ਆ ਪਿਛਲੇ ਸਾਲਾਂ ਦੇ, ਪਿਛਲੇ ਇੱਕ ਸਾਲ ਦੇ ਦੌਰਾਨ ਜਾਂ ਉਸ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਹੋ ਗਿਆ, ਜਿਹਦਾ ਕਰਕੇ ਜਿਹੜੇ ਨਵੇਂ ਅਕਾਊਂਟਸ ਖੋਲ੍ਹਣ ਦੀ ਜਿਹੜੀ ਗਿਣਤੀ ਹੈ ਉਹ ਵੀ ਘਟੀ ਹੈ। ਅਤੇ ਔਫਕੋਰਸ ਦੂਜੇ ਪਾਸੇ ਜੋ ਉਹਦਾ ਸੈਕਿੰਡ ਜਿਹੜਾ ਰੀਜ਼ਨ ਹੈ ਉਹ ਇਹ ਹੈ ਕਿ ਲੋਇਲਟੀ ਵਾਕਈ ਬੈਂਕਸ ਦੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਬਹੁਤ ਘਟੀ। ਜੇ ਅੱਜ ਤੋਂ ਤੁਸੀਂ 15 ਜਾਂ 20 ਸਾਲ ਪਹਿਲਾਂ ਦੀ ਗੱਲ ਕਰ ਲਓ ਅਤੇ ਹੁਣ ਦੀ ਗੱਲ ਕਰ ਲਓ, ਜੇ ਜਿਹੜੀ ਅਕਾਊਂਟ ਫੀ ਹੈ ਜਿਹੜੀ ਉਹਨੂੰ ਜਿਹੜੇ ਚਾਰਜਿਸ ਜਿਹੜੇ ਤੁਹਾਡੇ ਕੋਲੋਂ ਹਰ ਮਹੀਨੇ ਲਏ ਜਾਂਦੇ ਨੇ ਬੈਂਕਾਂ ਦੇ ਵੱਲੋਂ, ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣ ਦੇ ਲਈ ਫਿਰ ਵੀ ਉਹ ਚਾਰਜ ਕਰ ਰਹੇ ਨੇ ਕਿ ਹੰਡਰਡਸ ਆਫ ਥਾਊਜ਼ੰਡਸ ਆਫ ਡਾਲਰਸ ਬਹੁਤ ਸਾਰੇ ਲੋਕਾਂ ਦੇ ਜਿਹੜੇ ਬੈਂਕਾਂ 'ਚ ਪਏ ਆ, ਉਹਨਾਂ ਨੂੰ ਤਾਂ ਸ਼ਾਇਦ ਜੇ ਉੱਤੇ ਇੰਟਰਸਟ ਥੋੜ੍ਹਾ ਮਿਲਦਾ ਵੀ ਹੈ ਅਤੇ ਐਟ ਐਂਡ ਆਫ ਦਾ ਈਅਰ ਤੁਹਾਨੂੰ ਜਿਹੜੀ ਉਹਦੀ ਇੰਟਰਸਟ ਜੋ ਤੁਸੀਂ ਤੁਹਾਨੂੰ ਮਿਲਿਆ ਉਹਦੇ 'ਤੇ ਵੀ ਟੈਕਸ ਲੱਗਦਾ। ਅਤੇ ਜਿਹੜੀ ਬੈਂਕ ਤੁਹਾਡੀ ਫਰੀ ਦੀ ਮਨੀ ਹੈ ਅੱਗੋਂ ਉਹ ਲਾਈਨ ਆਫ ਕ੍ਰੈਡਿਟਸ ਦੇ ਰੂਪ ਦੇ ਵਿੱਚ, ਮੋਰਗੇਜਿਸ ਦੇ ਵਨ ਰੂਪ ਦੇ ਵਿੱਚ, ਲੋਨਸ ਦੇ ਰੂਪ ਦੇ ਵਿੱਚ, ਉਹ ਤੁਹਾਡੇ ਪਰਸਨਲ ਲੋਨਸ, ਕਾਰਾਂ ਦੇ ਲੋਨਸ, ਉਹ ਕਹਿ ਲਓ ਕਿ ਗੁਆਂਢੀ ਦਾ ਪੈਸਾ ਗੁਆਂਢੀ ਨੂੰ ਦੇ ਕੇ ਬੈਂਕ ਉਹ ਤੋਂ ਮਨੀ ਬਣਾ ਰਹੀ ਹੈ। ਅਤੇ ਤੁਹਾਡੇ ਨਾਲ ਕਿੰਨੇ ਕੁ ਲੋਇਲ ਨੇ ਉਹ ਸਾਨੂੰ ਸਭ ਨੂੰ ਪਤਾ ਹੈ। ਸੋ ਇਹ ਵੀ ਇੱਕ ਵਜ੍ਹਾ ਹੈ ਕਿ ਲੋਕਾਂ ਦਾ ਜਿਹੜਾ ਟਰੱਸਟ ਹੈ ਉਹ ਬੈਂਕਾਂ ਦੇ ਨਾਲ ਉਹ ਫਿੱਕਾ ਪੈਂਦਾ ਜਾ ਰਿਹਾ ਹੌਲੀ ਹੌਲੀ। ਅਤੇ ਇੱਕ ਜਿਹੜੀ ਹੋਰ, ਮੈਂ ਪਿਛਲੇ ਹਫ਼ਤੇ ਦੇ ਪ੍ਰੋਗਰਾਮ ਦੇ ਦੌਰਾਨ ਇਨਸੋਲਵੈਂਸੀਜ਼ ਦੀ ਜਿਹੜੀ ਬੈਂਕਰਪਸੀ ਦੀ ਗੱਲ ਕੀਤੀ ਸੀ ਕਿ ਪਹਿਲੇ ਕੁਆਰਟਰ ਦੇ ਵਿੱਚ ਕੀ ਹਾਲਾਤ ਸੀ, ਅਤੇ ਹੁਣ ਇੱਕ ਤਾਜ਼ਾ ਰਿਪੋਰਟ ਜਿਹੜੀ ਆਈ ਹੈ ਕਿ ਜੂਨ ਦੇ ਵਿੱਚ 11.5% ਜਿਹੜੀਆਂ ਇਨਸੋਲਵੈਂਸੀਜ਼ ਹੈ ਉਹ ਵਧੀਆਂ ਨੇ। ਇਹ ਡਾਟਾ ਜਿਹੜਾ ਹੈ ਜੀ ਉਹ ਹਮੇਸ਼ਾ ਹੀ ਔਰਗਨਾਈਜੇਸ਼ਨ ਜਿਹੜੀ ਸੁਪਰਟੈਂਡੈਂਟ ਆਫ ਬੈਂਕਰਪਸੀਜ਼ ਹੈ ਉਹਨਾਂ ਦੇ ਆਫਿਸ ਦੇ ਵੱਲੋਂ ਜਿਹੜਾ ਉਹ ਰਿਲੀਜ਼ ਕੀਤਾ ਜਾਂਦਾ ਹੈ, ਜੋ ਪਿਛਲੇ ਹਫ਼ਤੇ ਰਿਲੀਜ਼ ਹੋਇਆ। ਅਤੇ 13,000 ਤੋਂ ਵੀ ਜ਼ਿਆਦਾ ਇਨਸੋਲਵੈਂਸੀਜ਼ ਜਿਹੜੀਆਂ ਜੂਨ ਦੇ ਵਿੱਚ ਫਾਇਲ ਹੋਈਆਂ, ਜੋ ਕਿ 5.7% ਮਈ ਦੇ ਨਾਲੋਂ ਜ਼ਿਆਦਾ ਹੋਈਆਂ ਅਤੇ 11.5% ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋਈਆਂ ਨੇ। ਮਜੋਰਟੀ ਆਫ ਜਿਹੜੀਆਂ ਇਨਸੋਲਵੈਂਸੀਜ਼ ਹੈ ਉਹ ਕੰਜ਼ਿਊਮਰਸ ਦੇ ਵੱਲੋਂ ਕੀਤੀਆਂ ਗਈਆਂ ਨੇ, ਨਾ ਕਿ ਬਿਜ਼ਨਸਿਸ ਜਿਹੜੇ ਇੰਡੀਵਿਜੁਅਲਸ ਦੇ ਵੱਲੋਂ ਇਹ ਜਿਹੜੀਆਂ
ਇਨਸੋਲਵੈਂਸੀਜ਼ ਹੈ ਉਹ ਫਾਈਲ ਹੋਈਆਂ ਨੇ। ਸੋ ਇੱਕ ਬੜਾ ਜਿਹੜਾ ਇਹ ਸਮਾਂ ਜੀ ਉਹ ਸਭ ਤੋਂ ਭਾਵੇਂ ਜੇ ਵੈਸੇ ਗੱਲ ਕਰੀਏ ਤਾਂ ਅਸੀਂ ਕਈ ਵਾਰੀ ਜਦੋਂ ਸਾਡੇ ਕੋਲੋਂ ਗਲਤ ਰਸਤੇ ਜਿਹੜੇ ਅਖਤਿਆਰ ਹੋ ਜਾਂਦੇ ਆ ਅਸੀਂ ਪੰਗੇ ਕਈ ਵਾਰੀ ਲੋੜ ਤੋਂ ਜ਼ਿਆਦਾ ਵੱਡੇ ਲੈ ਲੈਂਦੇ ਹਾਂ ਅਤੇ ਫਿਰ ਉਹਦੀ ਪ੍ਰੋਬਲਮ ਆਉਣ ਖੜ੍ਹਦੀ ਹੈ। ਥੋੜ੍ਹੇ ਕੁ ਸਮੇਂ ਦੇ ਬਾਅਦ ਸਾਨੂੰ ਅਹਿਸਾਸ ਹੁੰਦਾ ਕਿ ਜੋ ਸਟੈਪ ਅਸੀਂ ਲਿਆ ਸੀਗਾ ਬੀਤੇ ਸਮੇਂ ਦੇ ਵਿੱਚ ਉਹ ਸ਼ਾਇਦ ਢੁੱਕਵਾਂ ਨਹੀਂ ਸੀ ਸਾਡੇ ਲਈ, ਸਮਾਂ ਢੁੱਕਵਾਂ ਨਹੀਂ ਸੀ, ਜਾਂ ਅਸੀਂ ਆਪਣੀ ਜਿਹੜੀ ਪਹੁੰਚ ਹੈ ਉਸ ਤੋਂ ਬਿਓਂਡ ਦਾ ਲਿਮਿਟ ਜਾ ਕੇ ਅਸੀਂ ਕੋਈ ਵੀ ਕੰਮ ਜਦੋਂ ਕੀਤਾ ਕੋਈ ਅਤੇ ਫਿਰ ਉਹਦੀ ਪ੍ਰੋਬਲਮ ਜਿਹੜੀ ਹੈ ਉਹ ਆਉਣ ਖੜ੍ਹਦੀ ਹੈ। ਅਤੇ ਬਹੁਤੀ ਵਾਰੀ ਇਹ ਵੀ ਹੁੰਦਾ ਕਿ ਸਾਨੂੰ ਕੋਈ ਫਿਜ਼ੀਕਲ ਚੈਲੇਂਜ ਆ ਜਾਂਦਾ, ਪਰਿਵਾਰ ਦੇ ਵਿੱਚ ਕੁਝ ਅਜਿਹਾ ਹੋ ਜਾਂਦਾ ਜੋ ਕਿ ਵਜ੍ਹਾ ਬਣ ਜਾਂਦਾ ਕਿ ਇੱਕ ਹਾਰਡਸ਼ਿਪ ਜਿਹੜੀ ਆ ਉਹ ਉਸ ਪਰਿਵਾਰ 'ਤੇ ਆ ਜਾਂਦੀ ਹੈ ਅਤੇ ਫਿਰ ਇੱਦਾਂ ਦਾ ਸਮਾਂ ਸਾਨੂੰ ਦੇਖਣਾ ਪੈਂਦਾ। ਪਰ ਜੇ ਅਸੀਂ ਉਹਨੂੰ ਅਰਲੀ ਪਲੈਨ ਜ਼ਰੂਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਣਾ ਫਿਊਚਰ ਹੈ ਉਹਨੂੰ ਕਿਵੇਂ ਪਲੈਨ ਅਸੀਂ ਕਰਨਾ, ਜਾਂ ਜੇ ਅਸੀਂ ਸਾਡਾ ਅਸੀਂ ਐਟ ਪ੍ਰੈਜੈਂਟ ਅਸੀਂ ਕਿੱਥੇ ਕੁ ਖੜ੍ਹੇ ਹਾਂ, ਕਿੰਨੇ ਕੁ ਜੋਗੇ ਹੈਗੇ ਹਾਂ, ਸਾਡੀ ਕਿੱਥੋਂ ਕੁ ਤੱਕ ਸਾਡਾ ਜਿਹੜਾ ਪੱਲਾ ਉਹ ਪਹੁੰਚਦਾ, ਅਤੇ ਉਹਦੇ ਮੁਤਾਬਕ ਜੇ ਆਪਣੇ ਆਪ ਨੂੰ ਢਾਲ ਲਈਏ ਅਤੇ ਆਪਣੇ ਜਿਹੜੇ ਖਰਚੇ ਨੇ ਉਹਨਾਂ ਨੂੰ ਵੀ ਕੰਟਰੋਲ ਤਰੀਕੇ ਦੇ ਨਾਲ ਬੜਾ ਆਪਣਾ ਇੱਕ ਬਜਟ ਰੱਖਦੇ ਹੋਏ ਮੇਰਾ ਖਿਆਲ ਹੈ ਕਿ ਸੰਭਲ ਕੇ ਪੈਰ ਧਰੀਏ ਅਤੇ ਜ਼ਰੂਰ ਸਾਡਾ ਸਾਨੂੰ ਫਿਰ ਅਜਿਹੀਆਂ ਜਿਹੜੀਆਂ ਨੌਬਤਾਂ ਆਉਂਦੀਆਂ ਨੇ ਫਿਊਚਰ ਦੇ ਵਿੱਚ ਉਹਨਾਂ ਦੀ ਗਿਣਤੀ ਜਾਂ ਉਹਨਾਂ ਦਾ ਹੋਣ ਦਾ ਜਿਹੜਾ ਡਰ ਹੈ ਉਹ ਘੱਟ ਜ਼ਰੂਰ ਸਕਦਾ। ਜੁੜੇ ਹੋ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: राजधानी स्वीट्स एंड रेस्टोरेंट, द लार्जेस्ट इंडियन वेजिटेरियन रेस्टोरेंट चेन इन कनाडा। फाइंड आउट मोर एट rajdhanisweets.ca।
2: चंगी इन्वेस्टमेंट की शुरुआत चंगी सलाह नाल हुंदी है, ते ऐदां दी सलाह तुसी हर किसी तो नहीं ले सकते। इस करके रीमैक्स गोल्ड रियलिटी दे हरजिंदर गिल नाल अज ही गल करो। चाहे तुसी फर्स्ट टाइम होम बायर हो, लॉन्ग टर्म इन्वेस्टमेंट दी भाल विच हो, प्रॉपर्टी बाय और सेल करना चाहुंदे हो, फ्यूचर प्रोजेक्ट्स विच इन्वेस्टमेंट या लुकिंग फॉर रिटेल यूनिट्स, तां तुसी बिल्कुल ठीक ना सुनिया है। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: इश्तिहार है तो व्यापार है, अपना बिजनेस प्रमोट करने लिए संपर्क करो 647-400-6862 जी मीडिया ग्रुप।
4: जी दोस्तों, राम्स पंजाबी वीकेंड शो का समा हुण इत्थे समाप्त है। आपां एक स्टेशन आईडी लैने आ जी, उस तो बाद फिर जुड़दे आ प्रोग्राम नजरिया दे विच।
5: अपने परिवार की रक्षा करो, सिर्फ लाइसेंस इलेक्ट्रिकल कॉन्ट्रैक्टर ही वरतो, यकीनी बनाओ कि ईएसए परमिट हासिल करन। होर जानने लई hirelicense.ca ते जाओ। इलेक्ट्रिकल सेफ्टी अथॉरिटी वालों एक सुनेहा।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
8: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
9: ਗੱਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਬਚਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
10: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
11: visitor to Canada, out of province coverage buy karna chahne ho, ya apne parents ya grandparents liye super visa insurance the best rates, best plans at the best option bare, ya phir 40-45% da discount lena chahne ho, ta hune contact karo 647-400-6862।
12: garnishment, power of sale notice, bank walo paise di mang, hune hi sanu call karo, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 6974008812 6474006862 जी मीडिया ग्रुप।
3: नजरिया प्रोग्राम नाल जुड़ चुके दोस्तों का हार्दिक ते निघा स्वागत। ਜਿਹੜੇ ਦੋਸਤ ਹੁਣੇ ਜੁੜੇ ਨੇ ਜੀ, ਉਹਨਾਂ ਨੂੰ ਨਿੱਘੀ ਜੀਆਂ ਆਖਦੇ ਹਾਂ, ਕਿਉਂਕਿ ਆਪਣਾ ਸਾਥ 12 ਵਜੇ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਹਰ ਐਤਵਾਰ ਵਾਲੇ ਦਿਨ ਬਣ ਜਾਂਦਾ ਹੈ। 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ ਤੁਸੀਂ ਨਜ਼ਰੀਆ ਪ੍ਰੋਗਰਾਮ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਕਰਨੀ ਹੋਵੇ ਪ੍ਰੋਗਰਾਮ ਦੇ ਦੌਰਾਨ ਤਾਂ 416-233-73-68 ਜਾਂ 82-97 ਡਾਇਲ ਕਰ ਸਕਦੇ ਹੋ। ਕੋਈ ਸੁਨੇਹਾ, ਕੋਈ ਇਨਫੋਰਮੇਸ਼ਨ ਤੁਸੀਂ ਸਾਂਝੀ ਕਰਨੀ ਆ, ਜਾਂ ਕਿਤੇ ਟ੍ਰੈਫਿਕ ਦੇ ਵਿੱਚ ਕਿਤੇ ਰੁਕਾਵਟ ਪਈ ਦੇਖਦੇ ਹੋ ਅਤੇ ਉਹਦੇ ਬਾਬਤ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦੇ ਹੋ, ਤਾਂ ਫਿਰ ਵੀ ਤੁਸੀਂ ਇਹਨਾਂ ਨੰਬਰਸ ਨੂੰ ਡਾਇਲ ਕਰ ਸਕਦੇ ਹੋ, ਜੇ ਸੇਫਲੀ ਡਾਇਲ ਕਰ ਸਕਦੇ ਹੋ ਤਾਂ। ਅਦਰਵਾਈਜ਼ ਤੁਸੀਂ ਬਿਲਕੁਲ ਨਹੀਂ ਅਜਿਹਾ ਕੋਈ ਵੀ ਨੰਬਰ ਡਰਾਈਵ ਕਰਦਿਆਂ ਬਿਲਕੁਲ ਨਹੀਂ ਡਾਇਲ ਕਰਨਾ ਜੀ। 416-233-73-68 ਜਾਂ 82-97 ਕੋਈ ਤੁਹਾਡਾ ਸੰਗੀ ਸਾਥੀ ਕੋ ਨਾਲ ਜੋ ਤੁਹਾਡੇ ਨਾਲ ਟਰੈਵਲ ਕਰ ਰਿਹਾ ਉਹ ਤੁਹਾਡੇ ਵਾਸਤੇ ਇਹ ਕੰਮ ਜ਼ਰੂਰ ਕਰ ਸਕਦੇ ਆ। ਤੁਸੀਂ ਮੈਨੂੰ ਟੈਕਸਟ ਵੀ ਕਰ ਸਕਦੇ ਹੋ 416-669-13-79 'ਤੇ, ਜ਼ਰੂਰ ਅਸੀਂ ਤੁਹਾਡੀ ਇਨਫੋਰਮੇਸ਼ਨ ਤੁਹਾਡੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਜ਼ਰੂਰ ਕਰ ਸਕਦੇ ਹਾਂ। 416-669-1379 'ਤੇ ਟੈਕਸਟ ਜਾਂ ਵਟਸਐਪ ਦੇ ਰੂਪ ਦੇ ਵਿੱਚ ਤੁਸੀਂ ਮੈਸੇਜ ਭੇਜ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਵਾਸਤੇ 416-233-73-68 ਜਾਂ 82-97 4162-33-7368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਜੀ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਹਮੇਸ਼ਾ ਪੰਜਾਬੀ ਬਾਈ ਨੇਚਰ ਦੇ ਵੱਲੋਂ ਹੁੰਦੀ ਹੈ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਪਟੀਕਲ 1-905-455-0752 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਏਅਰਪੋਰਟ ਨਿਸਾਨ 905-799-4900 'ਤੇ ਸੰਪਰਕ ਕਰ ਸਕਦੇ ਹੋ। ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਉਹਨਾਂ ਦੇ ਨਾਲ ਸੰਪਰਕ ਹੋ ਸਕਦਾ ਹੈ। ਕਿੰਗ ਟੋਇੰਗ 416-677-2222 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਗਿੱਲ ਸਵੀਟ ਫੈਕਟਰੀ ਜਿਨ੍ਹਾਂ ਦੀਆਂ 6 ਲੋਕੇਸ਼ਨਸ ਨੇ ਵਿਦਿਨ ਥਰੂ ਆਊਟ ਕੈਨੇਡਾ, ਜਿਨ੍ਹਾਂ 'ਚੋਂ 4 ਸਾਡੇ ਇੱਥੇ GTA ਦੇ ਵਿੱਚ ਨੇ ਅਤੇ 2 ਅਲਬਰਟਾ ਦੇ ਵਿੱਚ ਨੇ। ਹੈੱਡ ਆਫਿਸ ਕਾਲ ਕਰਕੇ 905-799-2616 'ਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਗਿੱਲ ਸਵੀਟ ਫੈਕਟਰੀ 9057992616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ ਵੀ ਸਪੋਰਟ ਹੁੰਦੀ ਹੈ। 416-669-1379 'ਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ। ਸਾਡੇ ਕੋਲ ਇੱਕ ਕੋਈ 550 ਸਕੁਏਅਰ ਫੀਟ ਦੀ ਆਫਿਸ ਸਪੇਸ ਟ੍ਰੈਨਮੇਲ ਡਰਾਈਵ 'ਤੇ ਅਵੇਲੇਬਲ ਹੈ ਜੀ। ਇਸ ਵੇਲੇ ਬਹੁਤ ਖੁੱਲ੍ਹਾ ਡੁੱਲਾ ਇਹ ਮੈਂ ਕਹਿ ਸਕਦਾ ਕਿ ਜਿਹੜੀ ਸਪੇਸ ਹੈ, ਇਹਦੇ 'ਚ 2 ਜਿਹੜੇ ਰੂਮ ਨੇ ਔਰ ਰਿਸੈਪਸ਼ਨ ਏਰੀਆ ਅਤੇ ਚਾਹ ਪਾਣੀ ਬਣਾਉਣ ਵਾਸਤੇ ਵੀ ਤੁਹਾਡੇ ਲਈ ਸੋਹਣਾ ਏਰੀਆ ਜਿਹੜਾ ਉਹ ਬਣਿਆ ਹੋਇਆ। ਲਾਈਟ ਬਹੁਤ ਵਧੀਆ ਜੀ ਆਫਿਸ ਦੇ ਵਿੱਚ, ਜੋ ਕਿ ਤੁਹਾਨੂੰ ਜਿਹੜੀ ਨੈਚੁਰਲ ਲਾਈਟ ਹੈ ਉਹ ਬੜੀ ਆਰਾਮ ਨਾਲ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਹੋ। ਬਹੁਤ ਵੱਡੀਆਂ ਵਿੰਡੋਜ਼ ਨੇ ਜੀ ਇਸ ਆਫਿਸ ਦੇ ਵਿੱਚ। ਅਗਰ ਤੁਸੀਂ ਇਸ ਨੂੰ ਦੇਖਣਾ ਹੋਵੇ ਤਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਲਿਓ। 416-669-1379 ਮੇਰਾ ਟੈਲੀਫੋਨ ਨੰਬਰ ਹੈ। 416-669-1379 'ਤੇ ਇਸ ਆਫਿਸ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ, ਦੇਖਣਾ ਇਸ ਨੂੰ ਚਾਹੁੰਦੇ ਹੋ ਤਾਂ ਕਾਲ ਕਰ ਲਿਓ। ਅਤੇ ਸਾਨੂੰ ਇੰਡਸਟਰੀਅਲ ਯੂਨਿਟਸ, ਇੱਕ ਅਗਰ ਤੁਸੀਂ ਵੇਚ ਰਹੇ ਹੋ, ਵੇਚਣਾ ਚਾਹੁੰਦੇ ਹੋ, ਕੋਈ 6000 ਸਕੁਏਅਰ ਫੀਟ ਦਾ ਏਰੀਆ ਉਸਦਾ ਚਾਹੀਦਾ, 8-10 ਟ੍ਰੇਲਰਸ ਬਿਸਾਈਡ ਇਹਦੇ ਪਾਰਕ ਹੁੰਦੇ ਹੋਣੇ ਚਾਹੀਦੇ ਆ। ਇਸ ਨੂੰ ਵੇਚਣਾ ਤੁਸੀਂ ਇੰਡਸਟਰੀਅਲ, ਇਹ ਸਟੈਂਡ ਅਲੋਨ ਬਿਲਡਿੰਗ ਜਾਂ ਕੋਈ ਯੂਨਿਟ ਵੀ ਹੋ ਸਕਦਾ, ਲੇਕਿਨ ਪਾਰਕਿੰਗ ਅਵੇਲੇਬਲ ਜਿਹੜੀ ਹੋਣੀ ਉਹ ਲਾਜ਼ਮੀ ਆ। ਇਸ ਨੂੰ ਵੇਚਣਾ ਅਤੇ 416-669-1379 'ਤੇ ਸੰਪਰਕ ਕਰ ਲਿਓ। ਜੇ ਲੀਜ਼ ਵਾਸਤੇ ਤੁਹਾਡੇ ਕੋਲ ਕੋਈ ਵੀ ਯੂਨਿਟ ਜਿਹਦਾ ਏਰੀਆ ਤਕਰੀਬਨ 4,000 ਸਕੁਅਰ ਫੀਟ ਹੋਵੇ, ਪਰ ਇਹਦੇ 'ਚ ਡਰਾਈਵ ਇਨ ਡੋਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜੇ ਤੁਹਾਡੇ ਕੋਲ ਅਜਿਹਾ ਕੋਈ ਯੂਨਿਟ ਬੋਲਟਨ, ਕੈਲਟਨ ਜਾਂ ਬ੍ਰੈਮਟਨ ਦੇ ਵਿੱਚ ਕਿਤੇ ਵੀ ਹੈ ਤਾਂ ਸੰਪਰਕ ਕੀਤਾ ਜਾ ਸਕਦਾ 416-669-1379 'ਤੇ, ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ। ਜਿਹੜੇ ਜੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਦੇਬੀ ਮਖਸੂਸਪੁਰੀ ਜੀ ਨੇ ਬਹੁਤ ਕਮਾਲ ਤੋਂ ਲਿਖਦੇ ਹੀ ਨੇ, ਉਹਨਾਂ ਦੇ ਵਿੱਚੋਂ ਕੁਝ ਇੱਕ ਜਿਹੜੇ ਅੰਸ਼ ਉਹ ਇਹ ਨੇ, ਉਹ ਕਹਿੰਦੇ ਰਾਤ ਦੇ ਪਰਦੇ ਵਿੱਚ ਮਜਬੂਰੀ ਪੇਟ ਦੀ ਖਾਤਰ ਵਿਕ ਜਾਂਦੀ ਹੈ, ਦੌਲਤ ਲੋੜ ਦੇ ਪਿੰਡੇ ਉੱਤੇ ਪਤਾ ਆਪਣਾ ਲਿਖ ਜਾਂਦੀ ਏ, ਮਿਲੇ ਗਰੀਬੀ ਵਿਰਸੇ ਵਿੱਚ ਤਾਂ ਆਦਤ ਜਿਹੀ ਹੋ ਜਾਂਦੀ ਏ ਇਹਦੀ, ਦੋ ਵੇਲੇ ਕਿੰਜ ਬਾਲਣਾ ਚੁੱਲ੍ਹਾ ਸੋਚ ਹੀ ਇੱਥੇ ਟਿਕ ਜਾਂਦੀ ਏ, ਕਦੋਂ ਬੋਲਣਾ ਕਦ ਚੁੱਪ ਰਹਿਣਾ ਕੀ ਮੰਗਣਾ ਅਤੇ ਕੀ ਨਹੀਂ ਮੰਗਣਾ, ਗਰੀਬ ਦੀ ਬੇਟੀ ਆਪਣੀ ਮਾਂ ਦਾ ਚਿਹਰਾ ਪੜ੍ਹਨਾ ਸਿੱਖ ਜਾਂਦੀ ਹੈ, ਕਿਸ ਕੰਮ ਦੇ ਇਹ ਰੰਗ ਤਮਾਸ਼ੇ ਕਾਹਦੀਆਂ ਰੀਝਾਂ ਕਿਹੜੇ ਸੁਪਨੇ, ਦੇਬੀ ਤੰਗੀਆਂ ਨਾਲ ਲੜਦਿਆਂ ਇੱਕ ਦਿਨ ਹਸਤੀ ਮਿਟ ਜਾਂਦੀ ਹੈ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਅਤੇ ਹਰਜਿੰਦਰ ਗਿੱਲ ਜੁੜ ਚੁੱਕੇ ਨੇ ਜੀ, ਅਤੇ ਬਾਕੀ ਥੋੜ੍ਹਾ ਸਰਪ੍ਰਾਈਜ਼ ਆ, ਉਹ ਬਾਅਦ 'ਚ ਗੱਲ ਕਰਦੇ ਹਾਂ। ਹਰਜਿੰਦਰ ਸਵਾਗਤ ਜੀ।
1: ਹਾਂਜੀ, ਬਹੁਤ ਮਿਹਰਬਾਨੀ ਮਨਜੀਤ ਜੀ, ਧੰਨਵਾਦ, ਥੈਂਕ ਯੂ। ਅਤੇ ਆਪਾਂ ਜਿੱਥੇ ਆਪਣੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ, ਐਕਟੀਵਿਟੀਜ਼ ਸਾਡੇ ਸਪੋਂਸਰ ਦੇ ਸੰਦੇਸ਼ ਦਿੰਦੇ ਰਹੀਦਾ, ਤਾਂ ਉਸ ਲੜੀ ਦੇ ਵਿੱਚ ਸਾਡੇ ਪ੍ਰਾਊਡ ਸਪੋਂਸਰ ਡਰੀਮ ਹੋਮ ਅਪਲਾਇੰਸਿਸ ਦਾ ਆਪਾਂ ਜ਼ਿਕਰ ਕਰਦੇ ਰਹੀਦਾ। ਤੇ ਨਰਿੰਦਰ ਬਾਈ ਅੱਜ ਬਹੁਤ ਦਿਨਾਂ ਬਾਅਦ ਆਪਾਂ ਨੂੰ ਲੱਭੇ, ਕਿਉਂਕਿ ਇਹ ਕਈ ਵਾਰ ਬਿਜ਼ੀ ਇੰਨੇ ਹੁੰਦੇ ਆ। ਤੇ ਅੱਜ ਮੈਂ ਮਜ਼ਾਕ ਚ ਆਫ ਦੀ ਬਾਈ ਨੂੰ ਕਹਿੰਦਾ ਸੀ, ਮੈਂ ਕਿਹਾ ਯਾਰ ਜੇ ਸਾਹਮਣੇ ਹੁੰਦੇ ਸੀ ਤੇਲ ਚੋ ਕੇ ਸਵਾਗਤ ਕਰਦੇ, ਪਰ ਅੱਜ ਗੱਲਾਂ ਬਾਤਾਂ ਕਰਦੇ ਬਾਈ ਦਾ ਸਵਾਗਤ। ਨਰਿੰਦਰ ਬਾਈ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ, ਸੁਣਾਓ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਮੇਰਾ ਭਰਾ, ਥੈਂਕ ਯੂ। ਤੁਸੀਂ ਬਿਜ਼ੀ ਰਹਿੰਦੇ ਹੋ ਬਹੁਤ, ਤੇ ਅੱਜ ਸਬੱਬ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਤਾਂ ਮੈਨੂੰ ਲੱਗਾ ਕਿ ਕਿਉਂ ਨਾ ਆਪਣੇ ਸਾਡੇ ਸਰੋਤਿਆਂ ਦੇ ਨਾਲ ਵੀ ਤੁਹਾਡੀ ਗੱਲ ਕਰਵਾਈ ਜਾਵੇ।
0: ਡਰੀਮ ਹੀ ਹੋ ਗਏ ਕਹਿੰਦੇ ਹੋ ਨਾ, ਸੁਪਨਾ ਹੀ ਹੋ ਗਿਆ ਬੰਦਾ।
1: ਚਲੋ ਅਸੀਂ ਦੱਸਦੇ ਰਹੀਦਾ, ਪਰ ਆਪਣੀ ਜ਼ੁਬਾਨੀ ਕੁਛ ਨਵੇਂ ਸਰੋਤੇ ਹੋਣਗੇ ਜਿਹੜੇ ਸ਼ਾਇਦ ਅੱਜ ਪਹਿਲੀ ਵਾਰ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਹੋਣ, ਤਾਂ ਥੋੜਾ ਦੱਸੋ ਆਪਣਾ, ਆਪਣੇ ਅਪਲਾਇੰਸਿਸ ਐਂਡ ਇਲੈਕਟ੍ਰੋਨਿਕਸ ਦੀ ਇੰਡਸਟਰੀ ਦੇ ਵਿੱਚ ਤੁਹਾਡਾ ਪਰਸਨਲ ਐਕਸਪੀਰੀਅੰਸ ਕਿੰਨੇ ਕੁ ਚਿਰ ਦਾ ਹੈ, ਤੇ ਨਾਲ ਆਪਾਂ ਡਰੀਮ ਹੋਮ ਅਪਲਾਇੰਸਿਸ ਦੀਆਂ ਕਿਹੜੀਆਂ ਕਿਹੜੀਆਂ ਖਾਸ ਆਫਰਸ ਜਾਂ ਡੀਲਸ ਨੇ, ਉਹਨਾਂ ਦਾ ਵੇਰਵਾ ਦੇਈਏ।
2: ਜ਼ਰੂਰ ਭਾਜੀ, ਡਰੀਮ ਹੋਮ ਅਪਲਾਇੰਸਿਸ ਆਪਾਂ ਨੂੰ ਜੀ ਆਲਮੋਸਟ ਇੱਕ ਸਾਲ ਹੋ ਚੁੱਕਾ ਜੀ, ਅਸੀਂ ਮਿਸਾਕਾ ਵਿੱਚ ਲੋਕੇਸ਼ਨ ਓਪਨ ਕੀਤੀ ਆ। ਅਰਾਊਂਡ ਜੇ ਆਪਾਂ ਕਹੀਏ 2915 ਅਰਜਨਟੀਨਾ ਰੋਡ ਤੇ ਆਪਣੀ ਲੋਕੇਸ਼ਨ ਆ, ਤੇ ਜੇ ਮੈਂ ਆਪਣੀ ਗੱਲ ਕਰਾਂ ਜੀ, ਘੱਟ ਤੋਂ ਘੱਟ ਮੈਨੂੰ 12 ਸਾਲ ਹੋ ਚੁੱਕੇ ਨੇ ਇਸ ਇੰਡਸਟਰੀ ਦੇ ਵਿੱਚ ਐਸ ਏ ਡਿਲੀਵਰੀ ਮੈਨ, ਫੇਰ ਸੇਲਸ ਪਰਸਨ, ਤੇ ਹੁਣ ਅਸੀਂ ਆਪਣਾ ਸਟੋਰ ਓਪਨ ਕੀਤਾ। ਤੇ ਇੱਕ ਗੱਲ ਮੈਂ ਜ਼ਰੂਰ ਮੈਂਸ਼ਨ ਕਰਦੇ ਹਾਂ ਕਿ ਹਮੇਸ਼ਾ ਦੇਖੋ ਟਰਾਈ ਰਹੀ ਹੈ ਇਸ ਗੱਲ ਦੀ ਮੇਰੀ, ਕਿ ਪਹਿਲੀ ਗੱਲ ਤਾਂ ਸਮਾਨ ਸਾਰਾ ਬ੍ਰਾਂਡ ਨਹੀਂ ਹੋਣਾ ਜੀ, ਬ੍ਰਾਂਡ ਨੂੰ ਸਮਾਨ ਅਸੀਂ ਸੇਲ ਕਰਦੇ ਹਾਂ, ਉਹਦੇ ਚ ਵੀ ਆਪਾਂ ਡੀਲ ਕਰਦੇ ਹਾਂ, ਓਪਨ ਪੈਸਾ ਕਨਸੈਪਟ ਦਾ ਰੱਖਿਆ ਨੀ ਆਪਾਂ ਨੇ ਉਸ ਚੀਜ਼ ਦਾ।
1: ਓਕੇ,
2: ਆਪਣੀ ਡਾਇਰੈਕਟ ਬਾਇੰਗ ਹੁੰਦੀ ਆ, ਸੋ ਡਾਇਰੈਕਟ ਬਾਇੰਗ ਦਾ ਫਾਇਦਾ ਇਹ ਹੋ ਜਾਂਦਾ ਕਸਟਮਰਸ ਨੂੰ, ਜਦੋਂ ਵੀ ਆਪਾਂ ਕੋਈ ਬਾਇੰਗ ਕਰਦੇ ਹਾਂ ਜੀ, ਆਪਾਂ ਉਹਦੇ ਚ ਹਮੇਸ਼ਾ ਸੈਮਸੰਗ ਨਾਲ ਜਾਂ ਵਰਲਪੂਲ ਨਾਲ ਜਾਂ ਐਲ ਜੀ ਨਾਲ ਹਮੇਸ਼ਾ ਟਰਾਈ ਰਹਿੰਦੀ ਆ ਪੈਕੇਜ ਚੀਜ਼ ਬਾਏ ਕਰੀਏ, 10 ਦਾ, 15 ਦਾ, 20 ਜਾਂ 25 ਪੈਕੇਜ ਹੀ ਬਾਏ ਕਰੀਏ, ਤਾਂ ਕਿ ਉਹਦੇ ਵਿੱਚ ਦੇਖੋ ਸਾਨੂੰ ਵੀ ਫਾਇਦਾ ਹੋਵੇ ਤੇ ਕਸਟਮਰਸ ਨੂੰ ਪ੍ਰਾਈਸ ਬੈਟਰ ਮਿਲੇ। ਸੋ ਜਿਹੜੇ ਵੀ ਕਸਟਮਰਸ ਵੀਰ ਕੋਲ ਰੈਂਟਲ ਪ੍ਰੋਪਰਟੀ ਆ ਜਾਂ ਘਰ ਵਾਸਤੇ ਆ ਜਾਂ ਕੋਈ ਦੂਰਵੀ ਪ੍ਰੋਪਰਟੀ ਆ ਜੀ, ਚਾਹੇ ਵੈਲੈਂਡ ਆ, ਕਾਫੀ ਆਪਣੇ ਫਰੈਂਡ ਸਰਕਲ ਚ ਪਰਸਨ ਹੁੰਦੇ ਨੇ ਵੀ ਜਿਹਨਾਂ ਨੇ ਦੂਰ ਇਨਵੈਸਟਮੈਂਟ ਕੀਤੀ ਹੁੰਦੀ ਆ, ਆਲਮੋਸਟ ਸਾਰੇ ਹੀ ਏਰੀਆ ਜਿਹੜਾ ਆਪਾਂ ਕਵਰ ਕਰਦੇ ਹਾਂ, ਲੰਡਨ ਤੱਕ, ਦੈਨ ਕੈਂਬਰੇਜ ਐਵਨ ਵੈਂਟਸਰ ਵੀ ਡਿਲੀਵਰੀ ਕਰਦੇ ਦੀ ਆ। ਤੇ ਜੇ ਆਪਾਂ ਗੱਲ ਕਰੀਏ ਈਸਟ ਸਾਈਡ ਦੀ, ਤਾਂ ਸਕਾਰਬਰੋ, ਮਾਰਕਮ, ਪੀਟਰਬਰੋ, ਕਿੰਗਸਟਨ ਦਾ ਵੀ ਡਿਲੀਵਰੀਆਂ ਕਰਦੇ ਹਾਂ। ਸੋ ਜਿਹੜੇ ਵੀ ਕਸਟਮਰਸ ਕੋਈ ਪੈਕੇਜ ਡੀਲ ਦੇਖ ਰਹੇ ਆ, ਉਹਨਾਂ ਵਾਸਤੇ ਪੈਕੇਜ ਅਪਲਾਇੰਸਿਸ ਹੋਣਗੇ ਜੀ, ਬਿਲਕੁਲ ਬਣੇ ਹੋਏ, ਉਹਦੇ ਵਿੱਚ ਚਾਹੇ 3 ਪੀਸ ਹੋਣ, ਚਾਹੇ ਬੇਸਮੈਂਟ ਵਾਸਤੇ ਹੋਵੇ, ਤੇ ਚਾਹੇ 5 ਪੀਸ ਅਪਲਾਇੰਸ ਪੈਕੇਜ ਹੋਣ ਜੀ। ਤੇ ਜੇ ਆਪਾਂ ਗੱਲ ਕਰੀਏ ਬਿਲਟ ਇਨ ਅਪਲਾਇੰਸਿਸ ਦੀ, ਸੋ ਜਿਹੜੇ ਵੀ ਕਸਟਮਰ ਆਪਣਾ ਕਿਚਨ ਰੀਮੋਡਲ ਕਰਦੇ ਆ ਤੇ ਚਾਹੁੰਦੇ ਆ ਵੀ ਅਸੀਂ ਫ੍ਰੀ ਸਟੈਂਡਿੰਗ ਤੋਂ ਬਿਲਟ ਇਨ ਅਪਲਾਇੰਸਿਸ ਲਵਾਉਣੇ ਨੇ, ਬਿਲਟ ਇਨ ਵਾਲ ਓਵਨ ਆ ਜੀ, ਵੱਡੀਆਂ ਫਰਿੱਜਾਂ ਨੇ, 42 ਇੰਚ, 48 ਇੰਚ ਪੈਨਲ ਰੈਡੀ ਆ ਜੀ, ਉਹਦੇ ਚ ਰੇਂਜ ਟੋਪ ਆ ਜਾਂਦੇ ਨੇ, ਉਹਦੇ ਵਿੱਚ ਵੀ ਆਪਾਂ ਡੀਲ ਕਰਦੇ ਹਾਂ। ਆਪਣੇ ਕੋਲ ਜੈਨੇਅਰ ਦਾ ਲਗਜ਼ਰੀ ਪ੍ਰੀਮੀਅਮ ਬ੍ਰਾਂਡ ਆਪਾਂ ਕੈਰੀ ਕਰਦੇ ਹਾਂ, ਨਾਲ ਕਿਚਨਟ ਅਪਲਾਇੰਸਿਸ ਆਪਣੇ ਕੋਲ ਹੈਗੇ ਨੇ, ਤੇ ਨਾਲ ਸਿਗਨੇਚਰ ਕਿਚਨ ਸੂਟ SKS ਦੇ ਵੀ ਅਪਲਾਇੰਸਿਸ ਆਪਾਂ ਕੈਰੀ ਕਰਦੇ ਹਾਂ। ਸੋ ਦੋਵਾਂ ਦੇ ਵਿੱਚ ਸਾਡੀ ਡੀਲਿੰਗ ਆ, ਇੱਕ ਤਾਂ ਮਾਸ ਮਾਰਕੀਟ ਦੇ ਵਿੱਚ ਤੇ ਇੱਕ ਪ੍ਰੀਮੀਅਮ ਅਪਲਾਇੰਸਿਸ ਦੇ ਵਿੱਚ। ਸੋ ਜੇ ਮੈਂ ਹੁਣ ਗੱਲ ਕਰਾਂ ਜੀ ਕਿਸੇ ਬੰਡਲ ਪੈਕੇਜ ਦੀ, ਇੱਕ ਬਹੁਤ ਹੀ ਸਪੈਸ਼ਲ ਆਫਰ ਆ ਜੀ ਆਪਣੇ ਕੋਲ, ਵੀ ਜਿਹੜੇ ਵੀ ਕਸਟਮਰ 5 ਪੀਸ ਅਪਲਾਇੰਸ ਪੈਕੇਜ ਦੇਖ ਰਹੇ ਆ, ਮੈਂ ਤੁਹਾਨੂੰ ਗਰੰਟੀ ਕਰਦਾ ਵੀ ਤੁਸੀਂ ਕਿਤੇ ਵੀ ਇਹ ਚੈੱਕ ਕਰ ਲਿਓ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਸਾਨੂੰ ਮੈਸੇਜ ਕਰ ਲਿਓ, ਤੁਹਾਨੂੰ ਅਸੀਂ ਪ੍ਰੋਪਰ ਮਾਡਲ ਨੰਬਰ ਦੇ ਦਿਆਂਗੇ ਜੀ, ਤੁਸੀਂ ਕਿਤੇ ਵੀ ਚੈੱਕ ਕਰ ਲਿਓ, ਤੁਸੀਂ ਕੋਈ ਵੀ ਐਡ ਸੁਣੀ ਹੋਊਗੀ ਤੁਹਾਨੂੰ ਇਹ ਪ੍ਰਾਈਸ ਨਹੀਂ ਲਿਮਿਟ ਤੇ ਮਿਲ ਸਕਦੀ। ਸੋ 30 ਸੈਕਿੰਡ
3: ਇੱਕ ਵਾਰ ਆਪਾਂ ਪਹਿਲਾਂ ਐਡਰੈਸ ਤੇ ਫੋਨ ਨੰਬਰ ਸਾਂਝਾ ਕਰੀਏ। ਸੋ ਡਰੀਮ ਹੋਮ ਅਪਲਾਇੰਸਿਸ, ਸੋ ਇਹਨਾਂ ਨੂੰ ਤੁਸੀਂ ਬੇਸ਼ੱਕ, ਇਹਨਾਂ ਦੀ ਲੋਕੇਸ਼ਨ ਇੱਧਰ ਮਿਸੀਸਾਗਾ ਦੇ ਵਿੱਚ ਹੈ, ਅਰਜਨਟੀਆ ਰੋਡ ਦੇ ਉੱਤੇ ਆ, ਪਰ ਜਿੱਥੇ ਮਰਜ਼ੀ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ, ਬਸ ਇੱਕ ਵਾਰੀ ਕੰਟੈਕਟ ਕਰ ਲਓ ਇਹਨਾਂ ਦੇ ਨਾਲ। ਸੋ ਤੁਹਾਨੂੰ ਪ੍ਰੋਪਰ, ਕਈ ਵਾਰੀ ਇਹ ਵੀ ਹੁੰਦਾ ਕਿ ਹੋ ਸਕਦਾ ਕਿ ਨਰਿੰਦਰ ਬਾਈ ਬੰਦਾ ਕਹਿੰਦਾ ਯਾਰ ਵੀ ਦੂਰੋਂ ਜਾਣਾ ਹੈ, ਤੇ ਇੱਦਾਂ ਨਾ ਹੋਵੇ ਵੀ ਜਿੰਨਾ ਸੇਵਿੰਗ ਹੋਣੀ ਹੈ ਉਦੋਂ ਵੱਧ ਸਾਨੂੰ ਉੱਥੇ ਪਹੁੰਚਣ ਦਾ ਖਰਚਾ ਹੀ ਹੋ ਜਾਵੇ, ਤਾਂ ਉਹਦੇ ਲਈ ਵੀ ਤੁਹਾਡੇ ਲਈ ਸੋਲਿਊਸ਼ਨਸ ਹੋਣਗੇ। ਉਹ ਤੁਸੀਂ ਇੱਕ ਵਾਰੀ ਜਦੋਂ ਕੰਟੈਕਟ ਕਰਨਾ, ਪਹਿਲੀ ਗੱਲ ਤੇ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੇ ਮਰਜ਼ੀ ਕੋਈ ਵੱਡੇ ਛੋਟੇ ਸਟੋਰ ਦੇ ਕੋਈ ਆਨਲਾਈਨ ਕੋਈ ਰੇਟ ਜਿਹੜੇ ਤੁਹਾਡੇ ਕੋਲ ਤੁਸੀਂ ਦੇਖ ਰਹੇ ਹੋ, ਕੋਈ ਕੋਟੇਸ਼ਨ ਲਈ ਹੋਈ ਹੈ, ਕੋਈ ਈਵਨ ਐਸਟੀਮੇਟ ਹੀ ਲਿਆ ਹੋਇਆ, ਤਾਂ ਉਹ ਇੱਕ ਵਾਰੀ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਕੇ ਡਿਸਕਸ ਕਰ ਲਿਓ, ਅਤੇ ਨਾਲ ਸਾਡਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਦੇ ਦਿਓ, ਤੇ ਫਿਰ ਉਹ ਤੁਹਾਡੀ ਜਿਹੜੀ ਸੇਵਿੰਗ ਹੈ ਉਹ ਤੁਸੀਂ ਆਪ ਹੀ ਕੈਲਕੂਲੇਟ ਕਰ ਲੈਣੀ ਹੈ। ਸੋ ਇੱਕ ਵਾਰੀ ਐਡਰੈਸ ਤੇ ਫੋਨ ਨੰਬਰ ਦੱਸਿਓ ਨਰਿੰਦਰ ਬਾਈ।
2: ਹਾਂਜੀ, ਐਡਰੈਸ ਹੈਗਾ ਜੀ 2915 ਅਰਜੰਟੀਆ ਰੋਡ ਮਿਸਿਸਾਗਾ ਜੀ। ਫੋਨ ਨੰਬਰ ਹੈ 9058053000, 905-805-3000। ਤੁਸੀਂ ਸਾਨੂੰ ਜੀ ਇੱਥੇ ਵਟਸਐਪ ਤੁਸੀਂ ਮੈਸੇਜ ਕਰ ਸਕਦੇ ਹੋ ਕਿਸੇ ਵੀ ਚੀਜ਼ ਦਾ ਮਾਡਲ ਨੰਬਰ। ਇੱਕ ਗੱਲ ਹੋਰ ਆ ਜੀ, ਆਪਾਂ ਸਾਰੀ ਗੱਲ ਕਰਦੇ ਹਾਂ ਵੀ ਪ੍ਰਾਈਸ ਬੀਟ ਕਰ ਦਿਆਂਗੇ ਜੀ, ਹਰ ਗੱਲ ਪਿਆਰ ਦਾ ਕਹਿੰਦਾ ਵੀ ਤੁਸੀਂ ਲਿਆਓ ਜੀ ਕੋਟ ਪ੍ਰਾਈਸ ਬੀਟ ਕਰ ਦਿਆਂਗੇ। ਸਾਨੂੰ ਇਸ ਦੀ ਗਾਰੰਟੀ ਕਰਦੇ ਹਾਂ ਵੀ ਦੇਖੋ ਕਈ ਵਾਰੀ ਤੁਸੀਂ ਮਤਲਬ ਚੂਜ਼ ਕੀਤੇ ਹੁੰਦੇ ਨੇ ਜਿਹੜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਅਕੋਰਡਿੰਗ ਸਾਨੂੰ ਉਹਦੀ ਲੋੜ ਵੀ ਨੀ ਹੈਗੀ ਚੀਜ਼ ਦੀ, ਠੀਕ ਆ, ਜਾਂ ਉਸ ਪ੍ਰਾਈਸ ਦੇ ਵਿੱਚ ਸਾਨੂੰ ਅਸੀਂ ਬੈਟਰ ਮਾਡਲ ਵੀ ਸਾਨੂੰ ਆਫਰ ਕਰ ਸਕਦੇ ਹੁੰਦੇ ਹਾਂ। ਸੋ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਵੀ ਟਰਾਂਸਪੇਰੈਂਟ ਚੀਜ਼ ਚਾਹੀਦੀ ਆ। ਤੁਸੀਂ ਸਾਨੂੰ ਜਿੰਨੀ ਨੌਲੇਜ ਦਿਓਗੇ ਵੀ ਮੈਨੂੰ ਜੀ ਮੇਰੀ ਇਨਵੈਸਟਰ ਪ੍ਰੋਪਰਟੀ ਆ, ਦੇਖੋ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਮਾਰਕੀਟ ਸਲੋ ਚੱਲਦੀ ਆ, ਕਈਆਂ ਨੇ ਨਗਰ ਫੋਰ ਪ੍ਰੋਪਰਟੀ ਲਈਆਂ ਨੇ ਜੀ, ਆਪਾਂ ਰੋਜ਼ ਕਾਲਾਂ ਸੁਣਦੇ ਹਾਂ ਉਸ ਚੀਜ਼ ਦੀਆਂ ਵੀ ਸਿਰਫ ਆਪਣਾ ਜੀ ਸਾਲ ਦੋ ਸਾਲ ਦਾ ਕੰਮ ਆ, ਠੀਕ ਆ ਜੀ, ਪਰ ਆਪਾਂ ਨੂੰ ਜ਼ੋਰ ਦਿਓ ਜਿਹੜੀ ਥੋੜ੍ਹਾ ਹੋਵੇ ਤਾਂ ਕਿ ਆਪਾਂ ਚੀਜ਼ ਉਹ ਰੈਂਟਲ ਤੇ ਕਰਨੀ ਆ ਤੇ ਆਪਾਂ ਨੂੰ ਉਹ ਲੌਂਗ ਲਾਸਟਿੰਗ ਚਾਹੀਦੀ ਆ, ਠੀਕ ਆ ਜੀ। ਸੋ ਅਸੀਂ ਪੈਕੇਜ ਉਹ ਸਾਨੂੰ ਦੇਣੇ ਆ ਜੀ
3: ਜੀ
2: ਤਾਂ ਕਿ ਸਾਨੂੰ ਲੌਂਡਰੀ ਪਿਆ, ਦੇਖੋ ਸਾਨੂੰ ਇਸ਼ੂ ਆ ਵੀ ਕਿਹੜੀ ਚੀਜ਼ਾਂ ਜੀ ਇਸ਼ੂ ਵੱਧ ਆਉਣੇ ਨੇ, ਠੀਕ ਆ।
3: ਵਿਜ਼ਿਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਗੂਗਲ ਸਰਚ ਕਰਕੇ ਵੀ ਡ੍ਰੀਮ ਹੋਮ ਅਪਲਾਈਸਿਸ ਦੇ ਸਾਰੇ ਵੇਰਵੇ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਆ ਜਾਣੇ ਆ। ਸੋ ਨਰਿੰਦਰ ਬਾਈ ਜੀ ਇਹਨਾਂ ਦੀ ਟੀਮ ਦੇ ਨਾਲ, ਨਰਿੰਦਰ ਸਿੰਘ ਤੇ ਇਹਨਾਂ ਦੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰ ਲਓ, ਸਾਡਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਜ਼ਰੂਰ ਦਿਓ, ਕਿਉਂਕਿ ਅੱਜ ਬੇਸ਼ੱਕ ਅਸੀਂ ਆਪਣੇ ਤੌਰ ਦੇ ਉੱਤੇ ਤਾਂ ਮੈਸੇਜ ਤੁਹਾਡੇ ਤੱਕ ਪਹੁੰਚਦਾ ਕਰਦੇ ਹੀ ਰਹੀਦਾ, ਪਰ ਹੁਣ ਨਰਿੰਦਰ ਬਾਈ ਹੋਰੀ ਅੱਜ ਜੇ ਸਾਡੇ ਨਾਲ ਫੋਨ ਦੇ ਉੱਤੇ ਜੁਆਇਨ ਕੀਤਾ ਤਾਂ ਮੈਂ ਜ਼ਰੂਰ ਇੱਕ ਬੇਨਤੀ ਕਰਦਾ ਮਨਜੀਤ ਜੀ, ਕਿਤੇ ਇੱਦਾਂ ਨਾ ਹੋਵੇ ਨਰਿੰਦਰ ਭਾਅ ਫਿਰ ਗੁੱਸੇ ਹੋ ਜਾਵੇ ਵੀ ਯਾਰ ਮੈਂ ਕਾਲ ਕੀਤੀ ਸੀ ਮੈਨੂੰ ਕੋਈ ਰੈਫਰੈਂਸ ਆਇਆ ਨੀ, ਕੋਈ ਕਾਲ ਨੀ ਆਈ। ਸੋ ਵੈਸੇ ਚਾਹੇ ਨਰਿੰਦਰ ਬਾਈ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਲਈ ਕਾਲ ਕਰਦੇ ਹੋ ਕਿ ਸੁਣਿਆ ਸੀ ਬਾਈ ਅੱਜ ਤੇ ਜੀ ਆਇਆਂ ਨੂੰ ਸਾਡੇ ਵੱਲੋਂ, ਤੇ ਬਾਕੀ ਜਿਹੜਾ ਤੁਹਾਡਾ ਅਪਲਾਈਸਿਸ ਨਾਲ ਰਿਲੇਟਡ ਇਲੈਕਟ੍ਰੋਨਿਕਸ ਦੇ ਸਮਾਨ ਨਾਲ ਰਿਲੇਟਡ ਕੋਈ ਤੁਸੀਂ ਕਸਟਮ ਮੇਡ ਘਰ ਬਣਾਉਣਾ ਹੈ, ਬਿਲਟ ਇਨ ਸਮਾਨ ਚਾਹੀਦਾ, ਜਾਂ ਤੁਸੀਂ ਕੋਈ ਪੁਰਾਣਾ ਘਰ ਸੀ ਤੇ ਉਹਦੇ ਵਿੱਚ ਹੀ ਆਪਣਾ ਪੂਰੇ ਦਾ ਪੂਰਾ ਅਪਲਾਈਸਿਸ ਦਾ ਜਾਂ ਇਲੈਕਟ੍ਰੋਨਿਕਸ ਦਾ ਇੱਕ ਨਵਾਂ ਪੈਕੇਜ ਆਨਬੋਰਡ ਕਰਨਾ ਚਾਹੁੰਦੇ ਹੋ। ਕਈ ਵਾਰੀ ਨਰਿੰਦਰ ਵੀਰ ਆਪਾਂ ਬਹੁਤ ਸਾਰੇ ਸਾਡੇ ਸੱਜਣ ਹੁੰਦੇ ਨੇ ਜਿਹਨਾਂ ਦੀਆਂ ਰੈਂਟਲ ਪ੍ਰੋਪਰਟੀਜ਼ ਦੇ ਲਈ ਕਈ ਵਾਰੀ ਉਹ ਸੋਚਦੇ ਨੇ ਕਿ ਯਾਰ ਬਹੁਤ ਮਹਿੰਗਾ ਸਮਾਨ ਰੱਖਣ ਦੀ ਲੋੜ ਨਹੀਂ ਆ, ਪਰ ਹੋਵੇ ਕਿਫਾਇਤੀ ਔਰ ਨਾਲ ਮਹਿੰਗਾ ਵੀ ਜ਼ਿਆਦਾ ਨਾ ਹੋਵੇ ਪਲੱਸ ਉਹ 100 ਸਾਰ ਹੋਵੇ। ਸੋ ਉਹਦੇ ਲਈ ਵੀ ਤੁਹਾਡੇ ਕੋਲ ਮੈਨੂੰ ਪੂਰਾ ਯਕੀਨ ਹੈ ਕਿ ਸਾਰੀਆਂ ਆਪਸ਼ਨਸ ਅਵੇਲੇਬਲ ਹੁੰਦੀਆਂ। ਸੋ ਇੱਕ ਵਾਰ ਨੰਬਰ ਤੇ ਐਡਰੈਸ ਦੁਬਾਰਾ ਸਾਂਝਾ ਕਰ ਦਿਓ।
2: ਜ਼ਰੂਰ ਜੀ, ਕੋਈ ਵੀ ਇਨਕੁਆਇਰੀ ਹੋਵੇ ਆਪਣੇ ਘਰ ਅਪਲਾਈਸਿਸ ਵਾਸਤੇ ਜਾਂ ਟੀਵੀ ਵਾਸਤੇ, ਡ੍ਰੀਮ ਹੋਮ ਅਪਲਾਈਸਿਸ 2915 ਅਰਜੰਟੀਆ ਰੋਡ ਮਿਸਿਸਾਗਾ, 9058053000, 905-805-3000।
3: ਬਹੁਤ ਸੌਖਾ ਨੰਬਰ ਹੈ ਜੀ, 905-805-3000, 905-805-3000। ਤੁਸੀਂ ਡ੍ਰੀਮ ਹੋਮ ਅਪਲਾਈਸਿਸ ਐਂਡ ਇਲੈਕਟ੍ਰੋਨਿਕਸ ਤੇ ਨਰਿੰਦਰ ਸਿੰਘ ਜਾਂ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਮਨਜੀਤ ਜੀ, ਤੁਸੀਂ ਕੁਝ ਪੁੱਛਣਾ ਹੋਵੇ?
0: ਨਰਿੰਦਰ ਹੋਰੀ ਨਾ ਇੱਕ ਡੀਲ ਦੱਸਣ ਲੱਗੇ ਸੀ, ਮੇਰਾ ਖਿਆਲ ਉਹ ਵਿੱਚੇ ਰਹਿ ਗਈ, 5 ਅਪਲਾਈਸਿਸ ਦੀ ਜਿਹੜੀ ਨਰਿੰਦਰ ਲੱਗੇ ਸੀ ਤੁਸੀਂ ਕੋਈ ਗੱਲ ਕਰਨ ਲੱਗੇ ਸੀ ਸ਼ਾਇਦ ਨਾ?
2: ਹਾਂ ਜੀ ਜ਼ਰੂਰ ਜੀ, ਉਹ ਆਪਣੀ ਬਹੁਤ ਹੀ ਬੈਸਟ ਡੀਲ ਹੈ ਜੀ, ਮੈਂ ਸ਼ੇਅਰ ਕਰਦੇ ਹਾਂ ਵੀ 36 ਇੰਚ ਦੀ ਸਟੈਂਡਰਡ ਸਾਈਜ਼ ਹੁੰਦਾ ਜੀ, 36 ਇੰਚ ਇਹਦੀ ਫਰਿੱਜ ਹੈ ਜੀ, ਉਹ ਸਟੇਨਲੈਸ ਸਟੀਲ ਦੇ ਵਿੱਚ, 30 ਇੰਚ ਦਾ ਇਲੈਕਟ੍ਰਿਕ ਸਮੂਥ ਟੌਪ ਰੇਂਜ ਆ ਵਿਦ ਏਅਰ ਫਰਾਇਰ ਆਪਸ਼ਨ ਜੀ, 24 ਇੰਚ ਦੀ ਡਿਸ਼ ਵਾਸ਼ਰ ਹੈ ਜੀ, ਤਿੰਨੋਂ ਪੀਸ ਸਟੇਨਲੈਸ ਸਟੀਲ ਦੇ ਨੇ ਜੀ ਇਹ, ਤੇ ਨਾਲ ਵਾਸ਼ਰ ਤੇ ਡਰਾਇਰ, 5.2 ਕਿ ਫੀਟ ਦਾ ਵਾਸ਼ਰ ਹੈ ਜੀ, 7.4 ਕਿ ਫੀਟ ਦਾ ਡਰਾਇਰ ਆ, ਇਹ 5 ਪੀਸ ਅਪਲਾਈਂਸ ਕੰਬੋ ਜਿਹੜਾ ਹੈ ਜੀ, ਇਹਦੀ ਪ੍ਰਾਈਸ ਹੈ ਸਿਰਫ 37.99। ਸੋ ਫਰਿੱਜ, ਰੇਂਜ, ਡਿਸ਼ ਵਾਸ਼ਰ, ਵਾਸ਼ਰ ਤੇ ਡਰਾਇਰ, ਇਹ 5 ਪੀਸ ਘਰ ਦੇ ਪੂਰੇ ਹੋ ਜਾਂਦੇ ਨੇ ਜੀ। ਤੁਹਾਡੀ ਪ੍ਰੋਪਰਟੀ ਆ ਉਹਦੇ ਵਾਸਤੇ ਬੈਸਟ ਭੇਜਿਆ ਜੀ ਇਹ ਵਾਲਾ, 37.99, ਤੇ ਨਾਲ ਤੁਹਾਨੂੰ ਅਸੀਂ ਡਿਲੀਵਰੀ ਤੁਹਾਨੂੰ ਫ੍ਰੀ ਕਰਾਂਗੇ, ਚਾਹੇ ਤੁਸੀਂ ਡਿਲੀਵਰੀ ਲੈ ਲਓ ਜੀ ਨੈਗਰਾ ਫਾਲ ਚ, ਚਾਹੇ ਲੰਡਨ ਚ, ਚਾਹੇ ਬੈਰੀ ਚ, ਚਾਹੇ ਤੁਸੀਂ ਡਿਲੀਵਰੀ ਲੈ ਲਓ ਜੀ ਕਿੰਗਸਟਨ ਦੇ ਵਿੱਚ ਆਪਣੇ ਕੋਲ। ਸੋ ਤੁਸੀਂ ਆਉਣਾ ਕਿੱਥੇ ਹੈ ਜੀ? 2915 ਅਰਜੰਟੀਆ ਰੋਡ ਮਿਸਿਸਾਗਾ, 905-805-3000।
3: 2915 ਅਰਜੰਟੀਆ ਰੋਡ ਮਿਸਿਸਾਗਾ, 2915 ਇਹ ਐਡਰੈਸ ਹੈ ਜੀ, 2915 ਅਰਜੰਟੀਆ ਰੋਡ, ਤੇ ਕਾਲ ਕਰਨ ਲਈ ਨੰਬਰ 905-805-3000। ਸੋ ਹੁਣੇ ਹੀ ਕਾਲ ਕਰਕੇ ਇੱਕ ਤਾਂ ਤੁਸੀਂ ਇਹਨਾਂ ਦੇ ਕੋਲੋਂ ਵੇਰਵੇ ਲੈ ਲਓ, ਤੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਤੁਸੀਂ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇ ਕੇ ਜਦੋਂ ਗੱਲ ਕਰੋਗੇ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਤੇ ਬੋਨਸ ਮਿਲਣਾ ਹੈ। 905-805-3000 ਡ੍ਰੀਮ ਹੋਮ ਅਪਲਾਈਸਿਸ, ਜੀ ਮੀਡੀਆ ਗਰੁੱਪ ਦੇ ਰੈਫਰੈਂਸ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਬੈਸਟ ਆਫ ਦ ਬੈਸਟ ਡੀਲ ਲੈ ਸਕਦੇ ਹੋ, ਬੈਸਟ ਸਰਵਿਸਿਸ, ਬੈਸਟ ਪ੍ਰੋਡਕਟਸ ਤੇ ਬੈਸਟ ਰੇਟ। ਨਰਿੰਦਰ ਬਾਈ ਬਹੁਤ ਮਿਹਰਬਾਨੀ, ਥੈਂਕ ਯੂ, ਤੇ ਆਉਣ ਵਾਲੇ ਦਿਨਾਂ ਚ ਲਗਾਤਾਰਤਾ ਦੇ ਨਾਲ ਆਪਾਂ ਹੁਣ ਗੱਲ ਕਰਦੇ ਰਿਹਾ ਕਰਾਂਗੇ ਜੀ, ਸਮਾਂ ਕੱਢਦੇ ਰਹੋ।
2: ਜ਼ਰੂਰ ਭਾਜੀ, ਬਹੁਤ ਬਹੁਤ ਸ਼ੁਕਰੀਆ ਜੀ,
3: ਮਿਹਰਬਾਨੀ। ਨਰਿੰਦਰ ਸਿੰਘ ਡ੍ਰੀਮ ਹੋਮ ਅਪਲਾਈਸਿਸ ਤੋਂ 905-805-3000, 905-805-3000। 3000 ਬਹੁਤ ਸੌਖਾ ਫੋਨ ਨੰਬਰ ਹੈ 9058053000 ਇਸ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਆਪਾਂ ਮੰਜੀ ਜੀ ਹੋਰ ਵੀ ਸਾਡੇ ਬਹੁਤ ਸਾਰੇ ਸਾਡੇ ਸਰੋਤੇ ਕਈ ਵਾਰੀ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਸਰਵਿਸ ਜਾਂ ਕੋਈ ਪ੍ਰੋਡਕਟ ਵਗੈਰਾ ਦੀ ਭਾਲ ਦੇ ਵਿੱਚ ਹੁੰਦੇ ਨੇ ਤਾਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਰਿਹਾ ਕਰੋ ਸੋ ਕਿਸੇ ਵੀ ਸਾਡੇ ਹੋਰ ਸਪੋਂਸਰ ਦੇ ਫੋਨ ਨੰਬਰ ਚਾਹੀਦੇ ਆ ਜਾਂ ਅਕਸਰ ਵੈਸੇ ਤਾਂ ਅਸੀਂ ਨੰਬਰ ਸ਼ੇਅਰ ਕਰਦੇ ਵੀ ਰਹੀਦਾ ਪਰ ਬਿਨਾਂ ਝਿਜਕ ਤੁਸੀਂ ਸਾਨੂੰ ਮੈਨੂੰ ਜਾਂ ਮਨਜੀਤ ਜੀ ਨੂੰ ਕਾਲ ਕਰ ਸਕਦੇ ਹੁੰਦੇ ਹਾਂ ਸੋ ਅਸੀਂ ਹਮੇਸ਼ਾ ਇਸ ਗੱਲ ਦੇ ਲਈ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਵੀ ਸਾਡੇ ਈਵਨ ਇਹ ਵੀ ਹੁੰਦਾ ਕਿ ਕਈ ਵਾਰ ਕੋਈ ਸਪੋਂਸਰ ਸਾਡੇ ਕੋਲ ਨਹੀਂ ਵੀ ਹੁੰਦੇ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਬੈਸਟ ਐਡਵਾਈਸ ਦੇ ਕੇ ਕਿਸੇ ਨਾ ਕਿਸੇ ਉਸ ਸੇਮ ਫੀਲਡ ਜਾਂ ਉਸ ਸਰਵਿਸਿਸ ਨਾਲ ਸੰਬੰਧਿਤ ਚੰਗੇ ਰਿਲਾਇਬਲ ਜਿਹੜੇ ਬਿਜ਼ਨਸਿਸ ਨੇ ਉਹਨਾਂ ਦੇ ਨਾਲ ਕਨੈਕਟ ਕਰ ਸਕੀਏ ਤੇ ਇਸੇ ਤਰ੍ਹਾਂ ਹੀ ਜਿਹੜੇ ਬਿਜ਼ਨਸਿਸ ਨੇ ਜਿਹੜੇ ਸਪੋਂਸਰਸ ਨੇ ਉਹ ਵੀ ਸਾਨੂੰ ਜੁਆਇਨ ਕਰ ਸਕਦੇ ਆ ਤਾਂ ਕਿ ਸਾਡੇ ਇਸ ਪਰਿਵਾਰ ਦਾ ਹਿੱਸਾ ਬਣ ਕੇ ਅਸੀਂ ਸਾਰੇ ਜਣੇ ਇੱਕ ਦੂਜੇ ਦਾ ਫਾਇਦਾ ਕਰ ਸਕੀਏ ਇੱਕ ਦੂਜੇ ਨੂੰ ਬਿਜ਼ਨਸ ਦੇ ਸਕੀਏ ਇੱਕ ਦੂਜੇ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰ ਸਕੀਏ ਸੋ ਅਕਸਰ ਆਪਣਾ ਇਹੀ ਇੱਕ ਸਲੋਗਨ ਵੀ ਰਿਹਾ ਮਨਜੀਤ ਜੀ ਕਿ ਅਸੀਂ ਰਲ ਮਿਲ ਕੇ ਇੱਕ ਦੂਸਰੇ ਨੂੰ ਅੱਗੇ ਵਧਾ ਸਕਦੇ ਹਾਂ ਇਕੱਲੇ ਕਹਿ ਰਹੇ ਕਦੀ ਕੁਛ ਨਹੀਂ ਹੋਣਾ ਸੋ ਐਜ਼ ਏ ਟੀਮ ਅਸੀਂ ਸਾਰੇ ਜਣੇ ਕਮਿਊਨਿਟੀ ਸਾਡਾ ਇੱਕ ਵੱਡਾ ਪਰਿਵਾਰ ਹੈ ਸੋ ਅਸੀਂ ਸਾਰੇ ਅੱਗੇ ਵਧੀਏ ਇੱਕ ਦੂਜੇ ਨੂੰ ਕਾਰੋਬਾਰਾਂ ਦੇ ਵਿੱਚ ਬਿਜ਼ਨਸਿਸ ਦੇ ਵਿੱਚ ਕਈ ਵਾਰ ਇਹ ਵੀ ਹੁੰਦਾ ਕਿ ਇੱਕ ਆਪਣੀ ਗੱਲ ਥੋੜੀ ਹੋਰ ਸਾਈਡ ਨੂੰ ਨਾ ਚਲੀ ਜਾਵੇ ਕਿ ਆਪਾਂ ਮਨਜੀਤ ਜੀ ਕਈ ਵਾਰੀ ਸੋਚੀਦਾ ਕਿ ਯਾਰ ਅਸੀਂ ਕੋਈ ਬਹੁਤ ਵੱਡੇ ਵੱਡੇ ਜਿਹੜੇ ਜਾਇੰਟਸ ਨੇ ਵੱਡੇ ਵੱਡੇ ਬਿਜ਼ਨਸਿਸ ਨੇ ਵੱਡੇ ਕਾਰਪੋਰੇਟਸ ਹੁੰਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਉੱਥੋਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਪਰ ਇਹ ਆ ਵੀ ਕਈ ਵਾਰ ਅਸੀਂ ਨਾ ਸਿਰਫ ਥੋੜਾ ਜਿਹਾ ਸੇਵਿੰਗ ਜਾਂ ਕੋਈ ਹੋਰ ਆਪਣੇ ਮਨ ਦੇ ਵਹਿਮ ਹੀ ਹੁੰਦੇ ਨੇ ਕਈ ਵਾਰ ਹੋ ਸਕਦਾ ਹੁੰਦਾ ਅਸੀਂ ਮਹਿੰਗਾ ਹੀ ਸਮਾਨ ਲੈ ਰਹੇ ਹੋਈਏ ਤਾਂ ਅਸੀਂ ਲੋਕਲ ਬਿਜ਼ਨਸਿਸ ਨੂੰ ਆਪਣੇ ਭਾਈਚਾਰੇ ਨੂੰ ਆਪਣੀ ਕਮਿਊਨਿਟੀ ਨੂੰ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਚਾਹੇ ਥੋੜਾ ਬਹੁਤ ਜੇ ਤੁਹਾਨੂੰ ਲੱਗੇ ਕਿ ਕੋਈ ਗੱਲ ਨਹੀਂ ਸਾਨੂੰ ਖਰਚਾ ਵੀ ਵੱਧ ਪੈ ਰਿਹਾ ਹੋਵੇ ਪਰ ਵੈਸੇ ਪੈਂਦਾ ਨਹੀਂ ਹੈ ਸੋ ਉੱਥੇ ਅਸੀਂ ਸਾਥ ਦਿਆ ਕਰੀਏ ਤੇ ਸੇਮ ਟਾਈਮ ਮੈਨੂੰ ਇਹ ਵੀ ਲੱਗਦਾ ਕਿ ਜਿਹੜੇ ਸਾਡੇ ਲੋਕਲ ਬਿਜ਼ਨਸਿਸ ਨੇ ਸਾਡਾ ਭਾਈਚਾਰਾ ਹੈ ਸਾਡੀ ਕਮਿਊਨਿਟੀ ਹੈ ਜਿਹੜੇ ਸਾਡੇ ਚਾਹੇ ਕੋਈ ਟ੍ਰੇਡਸਮੈਨ ਨੇ ਜਾਂ ਕੋਈ ਬਿਜ਼ਨਸਿਸ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਇਹ ਬਿਹਤਰ ਆਪਣੇ ਆਪ ਨੂੰ ਹੋਰ ਬਿਹਤਰ ਕਰਨ ਦੀ ਬਣਦੀ ਹੈ ਕਿਤੇ ਇੱਦਾਂ ਨਾ ਹੋਵੇ ਵੀ ਤੁਸੀਂ ਕਹੋ ਯਾਰ ਵੀ ਬਿਜ਼ਨਸ ਤਾਂ ਸਾਨੂੰ ਦੇਈ ਚਲੋ ਪਰ ਸਰਵਿਸ ਵੇਲੇ ਅਸੀਂ ਹੱਥ ਖੜੇ ਕਰ ਦਿੰਦੇ ਹਾਂ ਸੋ ਉਹ ਰਿਸਪੋਂਸੀਬਿਲਟੀ ਸਾਡੀ ਮਿਊਚੁਅਲ ਹੋਣੀ ਚਾਹੀਦੀ ਹੈ ਦੋਨੋਂ ਸਾਈਡ ਦੀ ਸੋ ਜੇ ਅਸੀਂ ਇੱਕ ਕਲਾਇੰਟ ਨੂੰ ਇਨਕਰੇਜ ਕਰ ਰਹੇ ਹਾਂ ਕਿ ਉਹ ਬਿਜ਼ਨਸ ਦੇਣ ਆਪਣੀ ਕਮਿਊਨਿਟੀ ਨੂੰ ਲੋਕਲ ਬਿਜ਼ਨਸਿਸ ਨੂੰ ਸ਼ਾਰਟ ਸਕੇਲ ਬਿਜ਼ਨਸਿਸ ਨੂੰ ਸਮਾਲ ਸਕੇਲ ਬਿਜ਼ਨਸਿਸ ਨੂੰ ਮਾਫ ਕਰਨਾ ਤਾਂ ਉਹਨਾਂ ਬਿਜ਼ਨਸਿਸ ਦੀ ਵੀ ਫਿਰ ਬਹੁਤ ਵੱਡੀ ਰਿਸਪੋਂਸੀਬਿਲਟੀ ਆ ਕਿ ਉਹ ਹੁਣ ਕਲਾਇੰਟ ਨੂੰ ਕਿਤੇ ਇਹ ਨਾ ਹੋਵੇ ਕਿ ਜਦੋਂ ਸਰਵਿਸ ਦੀ ਵਾਰੀ ਆਈ ਹੈ ਤਾਂ ਉਸ ਵੇਲੇ ਹੱਥ ਖੜੇ ਕਰ ਦੋ ਸੋ ਇਹ ਦੋਨੋਂ ਸਾਈਡਸ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਭੁਗਾਉਣੀ ਪੈਣੀ ਹੈ ਜੀ ਮਨਜੀਤ ਜੀ
4: ਜੀ ਬਿਲਕੁਲ ਜੀ ਨਾਲੇ ਇਸ ਤਰ੍ਹਾਂ ਹੁੰਦਾ ਦੋਸਤੋ ਕਿ ਜਿਹੜਾ ਜਦੋਂ ਸਮਾਲ ਸਕੇਲ ਦੀ ਗੱਲ ਕਰਦੇ ਉੱਥੇ ਤੁਹਾਨੂੰ ਜਿਹੜਾ ਪਰਸਨਲ ਟੱਚ ਹੁੰਦਾ ਨਾ ਉਹ ਇੱਕ ਉਹ ਇਨਸਾਨ ਨੂੰ ਪਤਾ ਹੁੰਦਾ ਕਿ ਮੇਰਾ ਖਰਚਾ ਕਿੰਨਾ ਹੋਇਆ ਅਤੇ ਮੈਂ ਇਹਦੇ 'ਚ ਬਚਾਉਣਾ ਕੀ ਆ ਜਿਹੜੀਆਂ ਕਾਰਪੋਰੇਸ਼ਨਸ ਨੇ ਜਾਂ ਜਿਹੜੇ ਵੱਡੇ ਸਟੋਰ ਨੇ ਡੈਫੀਨੇਟਲੀ ਜੇ ਉਹਨਾਂ ਨੇ ਆਪਣੇ ਬਿਜ਼ਨਸ ਕਰਨੇ ਨੇ ਉਹਨਾਂ ਦੇ ਖਰਚੇ ਵੀ ਓਬਵੀਅਸਲੀ ਓਨੇ ਕੁ ਜ਼ਿਆਦਾ ਹੁੰਦੇ ਨੇ ਅਤੇ ਪਲੱਸ ਜਿਹੜੇ ਇੰਪਲੋਈਜ਼ ਹੁੰਦੇ ਨੇ ਉਹ ਕੋਈ ਨਹੀਂ ਉਹਨਾਂ 'ਤੇ ਆ ਕੇ ਦੇਖਦਾ ਕਿ ਉਹਨਾਂ ਨੇ ਜੋ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਉਹਦੇ ਅਕੋਰਡਿੰਗਲੀ ਉਹਨਾਂ ਨੇ ਤੁਹਾਡੇ ਅੱਗੇ ਉਹ ਪਲੈਨ ਆਪਣੀ ਜਿਹੜੀ ਦੱਸਣੀ ਹੁੰਦੀ ਹੈ ਪਰ ਜਿਹਦਾ ਖੁਦ ਦਾ ਬਿਜ਼ਨਸ ਆ ਉਹਨੇ ਕਈ ਵਾਰੀ ਥੋੜ੍ਹਾ ਬਹੁਤਾ ਇੱਧਰ ਉੱਧਰ ਕਰਕੇ ਉਹਨੂੰ ਹੁੰਦਾ ਕਿ ਮੈਂ ਥੋੜ੍ਹਾ ਚਲੋ ਘੱਟ ਵੀ ਸੇਵ ਕਰ ਲਿਆ ਅਤੇ ਤੁਹਾਡੇ ਜੇਬ ਦੇ ਵਿੱਚ ਉਹ ਥੋੜ੍ਹਾ ਜਿਹਾ ਉਹਦਾ ਬੈਨੀਫਿਟ ਜਿਹੜਾ ਤੁਹਾਨੂੰ ਉਹਦਾ ਵੱਧ ਮਿਲ ਜਾਂਦਾ ਹਾਂ ਆਫਕੋਰਸ ਜੇ ਸਰਵਿਸ ਦੀ ਗੱਲ ਹੈ ਤਾਂ ਉਹ ਸਾਨੂੰ ਵੀ ਉਹਦੇ ਲਈ ਬੜੇ ਇਮਾਨਦਾਰ ਰਹਿਣਾ ਚਾਹੀਦਾ ਜਿਹੜੇ ਸਟੋਰ ਓਨਰਸ ਨੇ ਜਾਂ ਕੋਈ ਵੀ ਜਿਹੜਾ ਬਿਜ਼ਨਸ ਹੈ ਕੋਈ ਵੀ ਜਿਹੜੀ ਸਰਵਿਸ ਕੋਈ ਵੀ ਪ੍ਰੋਵਾਈਡ ਕਰ ਰਿਹਾ ਅਤੇ ਅਸੀਂ ਵੀ ਓਨੀ ਓਨੈਸਟੀ ਦੇ ਨਾਲ ਹੀ ਜਿਹੜਾ ਉਹਦਾ ਜਿਹੜੀ ਉਹ ਇਨਸਾਨ ਨੂੰ ਜਿਸ ਨੇ ਜੋ ਤੁਹਾਡਾ ਬਾਹਰ ਆ ਜਾਂ ਜੋ ਵੀ ਕਲਾਇੰਟ ਹੈ ਤੁਹਾਡਾ ਉਹਦੀ ਲੁੱਕ ਆਫਟਰ ਅਸੀਂ ਇਨ ਫਿਊਚਰ ਉਸੇ ਤਰ੍ਹਾਂ ਨਾਲ ਹੀ ਕਰਨੀ ਹੈ ਜਿਹੜੀ ਉਹਨੂੰ ਕਿਤੇ ਹੋਰ ਮਿਲ ਰਹੀ ਹੈ ਅਤੇ ਡੈਫੀਨੇਟਲੀ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਜੀ ਉਹ ਅੱਗੇ ਵੱਧ ਸਕਦੇ ਹਾਂ
3: ਵੈਰੀ ਗੁੱਡ ਬਹੁਤ ਮਿਹਰਬਾਨੀ ਜੀ ਥੈਂਕ ਯੂ ਸੋ ਮਚ ਸੋ ਨਰਿੰਦਰ ਭਾਈ ਦਾ ਵੀ ਧੰਨਵਾਦ ਤੇ ਸਾਡੇ ਬਾਕੀ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਓਪੀਨੀਅਨ ਦੇ ਨਾਲ ਜੁੜੇ ਹੋਏ ਹਾਂ ਜੀ ਮੀਡੀਆ ਗਰੁੱਪ ਦੀ ਖਾਸ ਪੇਸ਼ਕਸ਼ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਵਧੀਆ ਬੀਤ ਰਿਹਾ ਹੋਣਾ ਤੇ ਇੱਥੇ ਨਾ ਮੰਜੀ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਹੋਰ ਮੈਨੂੰ ਗੱਲ ਚੇਤੇ ਆ ਗਈ ਸੀ ਮੈਂ ਉਹ ਗੱਲ ਸੁਣਾਉਣਾ ਤੇ ਮੈਂ ਵੈਸੇ ਸ਼ਾਇਦ ਪਹਿਲਾਂ ਵੀ ਕਿਤੇ ਸੁਣਾਈ ਹੋਣੀ ਆ ਇੱਕ ਦੋ ਸੰਦੇਸ਼ ਸਾਂਝੇ ਕਰ ਲਓ ਤੇ ਫਿਰ ਦੁਬਾਰਾ ਜੁੜਦੇ ਹਾਂ
4: ਜੀ ਜੀ ਜੀ ਬਿਲਕੁਲ ਜੀ ਦੋਸਤੋ ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਚ ਕਰਨੀ ਹੋਵੇ ਤੇ 416-669-1389 ਤੇ ਕੀਤੀ ਜਾ ਸਕਦੀ ਹੁੰਦੀ ਹੈ ਤੇ ਟਿਕਟਾਂ ਦੀ ਗੱਲ ਜਦੋਂ ਤੁਸੀਂ ਕਿਤੇ ਘੁੰਮਣ ਫਿਰਨ ਜਾਣਾ ਦੁਨੀਆ ਭਰ ਦੇ ਵਿੱਚ ਕਿਤੇ ਵੀ ਜਾਣਾ ਤੇ ਫਿਰ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦੇ ਨੇ ਹਮੇਸ਼ਾ ਹੀ 9056781200 ਉਹਨਾਂ ਦਾ ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਕੁਝ ਇੱਕ ਫੇਅਰਸ ਦੀ ਜਦੋਂ ਆਪਾਂ ਗੱਲ ਕਰਦੇ ਤਾਂ 92 ਡੀਲ ਜਿਹੜੀਆਂ ਟੋਰੋਂਟੋ ਤੋਂ ਦਿੱਲੀ $999 'ਚ ਅੰਮ੍ਰਿਤਸਰ ਲਈ $1240 ਅਤੇ ਜੇ ਦਿੱਲੀ ਤੋਂ ਟੋਰੋਂਟੋ ਆਉਣਾ ਉਹ $895 ਟਿਕਟ ਤੁਹਾਨੂੰ ਮਿਲ ਜਾਣੀਆਂ ਰਿਟਰਨ ਟਿਕਟਸ ਜਿਹੜੀਆਂ ਟੋਰੋਂਟੋ ਤੋਂ ਅੰਮ੍ਰਿਤਸਰ $1785 ਦੇ ਵਿੱਚ ਹੈ ਟੋਰੋਂਟੋ ਤੋਂ ਦਿੱਲੀ ਜਿਹੜੀ ਹੈ $1290 'ਚ ਮਿਲ ਸਕਦੀ ਹੈ ਪਾਕਿਸਤਾਨ ਦੇ ਲਈ 92 ਜਿਹੜੇ ਫੇਅਰਸ ਨੇ ਟੋਰੋਂਟੋ ਤੋਂ ਕਰਾਚੀ ਤੇਰ੍ਹਾਂ ਬਾਕੀ ਜਿਹੜੀਆਂ ਡੀਟੇਲਸ ਨੇ ਉਹ ਤੁਹਾਨੂੰ ਫੋਨ ਕਰਕੇ ਜ਼ਰੂਰ ਪੁੱਛਣੀਆਂ ਪੈਣੀਆਂ। 9056781200 ਟੈਲੀਫੋਨ ਨੰਬਰ ਹੈ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਓਪਨ ਹੁੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਜਿੱਥੇ ਤੁਹਾਨੂੰ ਲੋੜ ਪੈਂਦੀ ਹੈ, ਕੋਈ ਵੀ ਐਪਲੀਕੇਸ਼ਨ ਤੁਸੀਂ ਕਿਸੇ ਤਰ੍ਹਾਂ ਦੀ ਵੀ ਕਰ ਰਹੇ ਹੋ, ਚਾਹੇ ਉਹ ਤੁਸੀਂ PR ਕਾਰਡ ਆਪਣਾ ਰੀਨਿਊ ਕਰਵਾਉਣਾ, ਤੁਹਾਡਾ ਪਾਸਪੋਰਟ ਜਿਹੜਾ ਬੈਕ ਹੋਮ ਵਾਲਾ ਜੋ ਪਾਸਪੋਰਟ ਹੈ ਉਹਨੂੰ ਐਕਸਪਾਇਰ ਹੋ ਰਿਹਾ, ਉਹਨੂੰ ਰੀਨਿਊ ਤੁਸੀਂ ਕਰਵਾਉਣਾ, ਸਿਟੀਜ਼ਨਸ਼ਿਪ ਇੱਥੋਂ ਤੱਕ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਤੁਸੀਂ ਅਪਲਾਈ ਕਰਨੀ ਹੈ, ਆਪਣਾ ਪਾਸਪੋਰਟ ਸਰੈਂਡਰ ਕਰਨਾ, ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਅਤੇ ਉਹਦੇ ਵਿੱਚ ਤੁਹਾਡੀ ਹੈਲਪ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ। ਆਪਟੀਕਲ ਵਨ ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ ਬ੍ਰੈਂਪਟਨ ਦੇ ਵਿੱਚ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। 9054550752 ਕੋਈ ਵੀ ਤੁਸੀਂ ਅੱਖਾਂ ਦਾ ਐਗਜ਼ਾਮ ਤੁਸੀਂ ਕਰਵਾਉਣਾ, ਕੋਂਟੈਕਟ ਲੈਂਜ਼ ਲਗਵਾਉਣੇ ਨੇ, ਜਾਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਜਿਹੜੀ ਸਪੈਸ਼ਲਿਸਟ ਦੇ ਨਾਲ ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਹੈ ਅੱਖਾਂ ਚੈੱਕ ਕਰਵਾਉਣ ਦੇ ਲਈ, ਤਾਂ ਉਹਦੇ 'ਚ ਵੀ ਤੁਹਾਡੀ ਮਦਦ ਕਰ ਦਿੰਦੇ ਨੇ ਆਪਟੀਕਲ ਵਨ ਵਾਲੇ। 905-455-0752 ਸਾਰੇ ਹੀ ਜਿਹੜੇ ਮੇਜਰ ਬ੍ਰਾਂਡ ਡਿਜ਼ਾਇਨਰ ਫਰੇਮਸ ਨੇ ਕੈਰੀ ਕਰਦੇ ਨੇ, ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰ ਲੈਂਦੇ ਨੇ ਜੀ। 905-455-0752 9054550752 ਆਪਟੀਕਲ ਵਨ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਅਤੇ ਖਾਣ ਪੀਣ ਦੀ ਗੱਲ ਕਰਦੇ ਹਾਂ ਤਾਂ ਫਿਰ ਪੰਜਾਬੀ ਬਾਏ ਨੇਚਰ ਵਾਲੇ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ GT ਇਲਾਕੇ ਦੇ ਵਿੱਚ। ਵੈੱਜ ਨੌਨ ਵੈੱਜ ਖਾਣਿਆਂ ਦੇ ਨਾਲ ਨਾਲ ਬਹੁਤ ਸਾਰੀਆਂ ਜਿਹੜੀਆਂ ਸਵੀਟਸ ਅਤੇ ਸਨੈਕਸ ਆ ਉਹ ਵੀ ਤੁਹਾਨੂੰ ਉੱਥੋਂ ਮਿਲ ਜਾਂਦੇ ਨੇ। ਜੇਕਰ ਤੁਸੀਂ ਡਾਈਨ ਇਨ ਕਰਨਾ ਜਾਂ ਟੇਕ ਆਊਟ ਕਰਨਾ, 416-937-2021 'ਤੇ ਕਾਲ ਕਰ ਲਿਓ। ਕੇਟਰਿੰਗ ਕਰਵਾਉਣੀ ਹੈ, ਕੋਈ ਇਵੈਂਟ ਤੁਸੀਂ ਕਰਵਾ ਰਹੇ ਹੋ ਇਨ ਫਿਊਚਰ, ਤਾਂ ਜ਼ਰੂਰ ਉਹਨਾਂ ਨਾਲ ਸੰਪਰਕ ਕਰ ਲੈਣਾ। ਮਲਟੀਪਲ ਫੂਡ ਟਰੱਕਸ ਦੇ ਨਾਲ ਜਿਹੜੀ ਹਾਈ ਐਂਡ ਲਾਈਵ ਕੇਟਰਿੰਗ ਕਰਦੇ ਨੇ ਪੰਜਾਬੀ ਬਾਏ ਨੇਚਰ ਵਾਲੇ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਤੇ ਚੱਲਦੇ ਜੀ ਆਪਾਂ ਹਰਜਿੰਦਰ ਹੋਰਾਂ ਕੋਲ ਇੱਕ ਵਾਰੀ ਫਿਰ ਤੋਂ। ਹਰਜਿੰਦਰ ਸਵਾਗਤ ਜੀ।
5: ਹਾਂਜੀ ਬੰਜੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸੋ ਜਿਵੇਂ ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 28 ਤਰੀਕ ਦੇ ਲਈ ਇੱਕ ਬਹੁਤ ਪਿਆਰਾ ਪ੍ਰੋਗਰਾਮ, ਸਿਆਣੇ ਕਹਿੰਦੇ ਨੇ ਜਰਨੈਲ ਸਿੰਘ ਹੋਰੀ ਉਹਨਾਂ ਦੀ ਇਹ ਪੇਸ਼ਕਸ਼ ਹੋਣੀ ਹੈ ਸਾਡਾ ਛੋਟਾ ਵੀਰ ਪ੍ਰਭ ਸੰਧੂ ਉਡਾਣ ਮੀਡੀਆ ਤੋਂ। ਉਹਨਾਂ ਨੂੰ ਤੁਸੀਂ ਆਪਣੇ 5:30 ਦੇ ਉੱਪਰ ਰੇਡੀਓ ਪ੍ਰੋਗਰਾਮਸ ਤੇ ਵੀ ਸੁਣਦੇ ਹੋ। ਸੋ ਉਹਨਾਂ ਦੀ ਟੀਮ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਤੇ ਬਹੁਤ ਲਿਮਿਟਿਡ ਕਪੈਸਿਟੀ ਦੇ ਵਿੱਚ ਜਿਹੜੀਆਂ ਸੀਟਸ ਅਵੇਲੇਬਲ ਹੋਣੀਆਂ। ਸੋ ਇਸ ਕਰਕੇ ਇੱਕ ਸੈਮੀਨਾਰ ਦੀ ਤਰ੍ਹਾਂ, ਇੱਕ ਹੀਲਿੰਗ, ਜਾਂ ਜਿੱਦਾਂ ਆਪਾਂ ਆਪਣੀ ਨੱਠ ਭੱਜ ਦੀ ਰੋਜ਼ਮਰਾ ਦੀ ਲਾਈਫ ਦੇ ਵਿੱਚ ਬਹੁਤ ਕੁਛ ਆਪਾਂ ਕਈ ਵਾਰੀ ਬੜੀ ਸਪੀਡ ਤੇਜ਼ ਹੁੰਦੀ ਹੈ ਉਸ ਸਪੀਡ ਨੂੰ ਥੋੜੀ ਜਿਹੀ ਸਲੋਅ ਕਰਕੇ ਤੇ ਉਹਨੂੰ ਇੱਕ ਰਵਾਨਗੀ ਦੇਣ ਦੇ ਲਈ, ਉਹਨੂੰ ਇੱਕ ਵੱਖਰਾ ਵਹਾਅ ਦੇਣ ਦੇ ਲਈ, ਉਹਨੂੰ ਹੋਰ ਜ਼ਿਆਦਾ ਸਕੂਨ ਭਰਿਆ ਆਪਣੇ ਆਪ ਨੂੰ, ਮਨ ਨੂੰ ਇੱਕ ਇਹੋ ਜਿਹਾ ਅਹਿਸਾਸ ਦੇਣ ਦੇ ਲਈ ਸਿਆਣੇ ਕਹਿੰਦੇ ਨੇ ਇਹੋ ਜਿਹਾ ਇਵੈਂਟ ਉਲੀਕਿਆ ਜਾ ਰਿਹਾ। ਇਹਦੇ ਲਈ ਤੁਸੀਂ ਟਿਕਟ ਜਿਹੜੀਆਂ ਨੇ ਉਹ ਪ੍ਰਭ ਸੰਧੂ ਹੋਰਾਂ ਦੇ ਨਾਲ, ਉਹਨਾਂ ਦੀ ਟੀਮ ਦੇ ਨਾਲ ਗੱਲ ਕਰਕੇ ਲੈ ਸਕਦੇ ਹੋ। ਮੈਂ ਨੰਬਰ ਜ਼ਰੂਰ ਸਾਂਝਾ ਕਰ ਦੇਣਾ, 437-8700-01 437-8700-1 437-870-0001 ਦੇ ਉੱਤੇ ਕਾਲ ਕਰਕੇ ਤੁਸੀਂ ਵੇਰਵੇ ਲੈ ਸਕਦੇ ਹੋ। ਸ਼ੁੱਕਰਵਾਰ 28 ਅਗਸਤ ਸ਼ਾਮ ਨੂੰ 6 to 8 PM ਦਾ ਇਹ ਟਾਈਮ ਹੋਣਾ, ਕੋਰਟਯਾਰਡ ਮੈਰੀਅਟ ਜਿਹੜਾ ਕਿ ਸਟੀਜ਼ ਅਤੇ 410 ਦੇ ਬਿਲਕੁਲ ਨੇੜੇ ਹੈ। ਸੋ ਉਹਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਤੇ ਜਰਨੈਲ ਸਿੰਘ ਹੋਰਾਂ ਦੇ ਨਾਲ ਇਸ ਖਾਸ ਇੱਕ ਇਵੈਂਟ ਨੂੰ ਮਾਨਣ ਦੇ ਲਈ ਤੁਹਾਨੂੰ ਸੱਦਾ ਦਿੱਤਾ ਜਾ ਰਿਹਾ। ਸੋ ਇਸ ਵੇਲੇ 1:30 ਹੋ ਗਏ ਨੇ ਮੰਜੀ ਜੀ, ਤੇ ਨਾਲ ਯਾਦ ਵਾ ਦਿੰਦੇ ਕਿ ਆਪਣੇ ਜੀ ਮੀਡੀਆ ਗਰੁੱਪ ਦੇ ਸਾਡੇ ਕੁਛ ਡਿਫਰੈਂਟ ਚੈਨਲ ਦੇ ਉੱਪਰ ਵੀ ਪ੍ਰੋਗਰਾਮ ਹੁੰਦੇ ਨੇ, ਜਿੱਥੇ ਅਸੀਂ ਆਫਕੋਰਸ ਸੰਡੇ ਨੂੰ 5:30 ਦੇ ਉੱਪਰ ਦੁਪਹਿਰ ਨੂੰ 12 to 1 PM ਰਮਜ ਪੰਜਾਬੀ ਵੀਕਐਂਡ ਸ਼ੋ ਤੇ 1 to 2 PM ਨਜ਼ਰੀਆ ਐਂਡ ਓਪੀਨੀਅਨ ਪੇਸ਼ ਕਰਦੇ ਹਾਂ। ਉੱਥੇ ਨਾਲ ਤੁਸੀਂ ਵੀਕਡੇਜ਼ ਦੇ ਵਿੱਚ ਵੀ ਸਾਨੂੰ ਸੁਣਦੇ ਹੋ, ਉਹਦੇ ਲਈ ਜੀ ਮੀਡੀਆ ਗਰੁੱਪ ਜਾਂ ਫਿਰ ਹਰਜਿੰਦਰ ਗਿੱਲ ਸ਼ੋ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਂ gmediagroup.ca harjindergillshow.com ਇਹਨਾਂ ਵੈਬਸਾਈਟ ਤੋਂ ਵੀ ਵੇਰਵੇ ਲੈ ਸਕਦੇ ਹੁੰਦੇ ਹੋ। ਮਨਜੀਤ ਹੋਰਾਂ ਦਾ ਨੰਬਰ 416-669-1379 ਜਾਂ ਫਿਰ 647-400-6862 ਸਾਡੇ ਇਹਨਾਂ ਫੋਨ ਨੰਬਰ ਦੇ ਉੱਪਰ ਕਾਲ ਕਰਕੇ ਜ਼ਿਆਦਾ ਵੇਰਵੇ ਲੈ ਜਾ ਸਕਦੇ ਹੁੰਦੇ ਨੇ। ਸੋ ਪਿਛਲੇ ਵੀਕਐਂਡ ਵਾਲੇ ਪ੍ਰੋਗਰਾਮ ਤੋਂ ਬਾਅਦ ਮੰਜੀ ਜੀ ਅੱਜ ਸ਼ਾਇਦ ਆਪਣੀ ਵੀਕਐਂਡ ਤੇ ਪਹਿਲੀ ਵਾਰੀ ਗੱਲ ਹੋ ਰਹੀ ਹੈ ਹਨਾ। ਸੋ ਲਾਸਟ ਆਪਣਾ ਸੰਡੇ ਨੂੰ ਪਿਛਲੀ ਵਾਰੀ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਬਾਈ ਹੋਰਾਂ ਦਾ ਸ਼ੋਅ ਸੀ। ਸੋ ਉਹਦੇ ਲਈ ਵੀ ਅਸੀਂ ਜਿੰਨੇ ਵੀ ਸਾਡੇ ਸਰੋਤੇ ਜਿਹਨਾਂ ਨੇ ਉਸ ਦਿਨ ਪਹੁੰਚੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸੋ ਬਹੁਤ ਐਕਸਾਈਟਮੈਂਟ ਦੇ ਰਹੀ ਉਸ ਦਿਨ, ਕਾਫੀ ਇੰਜੋਏ ਕੀਤਾ ਲੋਕਾਂ ਨੇ,
3: ਕੁਛ ਨਾ ਕੁਛ ਥੋੜੀ ਬਹੁਤੀ ਕਹਿ ਲਓ ਵੀ ਤੰਗੀ ਪਰੇਸ਼ਾਨੀ ਵੀ ਆਈ ਹੋਣੀ ਹੈ ਕਿਉਂਕਿ ਸਟ੍ਰਾਈਕ ਦਾ ਕਰਕੇ ਉਸ ਦਿਨ ਗੱਡੀਆਂ ਲਗਾਉਣ ਲਈ ਬੇਸ਼ੱਕ ਆਪਾਂ ਬਹੁਤ ਜ਼ਿਆਦਾ ਇਹਦੇ ਬਾਰੇ 'ਚ ਇਨਫੋਰਮ ਕਰਦੇ ਆ ਰਹੇ ਸੀਗੇ ਕਿ ਸਟ੍ਰਾਈਕ ਚੱਲ ਰਹੀ ਹੈ, ਉਹ ਅਜੇ ਵੀ ਚੱਲ ਰਹੀ ਹੈ, ਪਰ ਉਹਦੇ ਕਰਕੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਸੀਗਾ ਅਤੇ ਇਸ ਕਰਕੇ ਅਸੀਂ ਆਲਟਰਨੇਟ ਵੀ ਦਿੱਤੇ ਸੀ ਆਪਣੇ ਵੱਲੋਂ, ਅਸੀਂ ਆਪਣਾ ਫਰਜ਼ ਪੂਰਾ ਕੀਤਾ ਸੀ, ਪਰ ਫਿਰ ਵੀ ਹੋ ਸਕਦਾ ਕੁਛ ਸੱਜਣ ਕੁਛ ਪਰਿਵਾਰ ਸਾਡੇ ਉਸ ਦਿਨ ਟ੍ਰੈਫਿਕ 'ਚ ਸਟੱਕ ਹੋਏ ਹੋਣ, ਸੋ ਅਸੀਂ ਉਹਦੇ ਲਈ ਅਫਸੋਸ ਹੈ ਸਾਨੂੰ, ਪਰ ਅਸੀਂ ਆਪਣੇ ਵੱਲੋਂ ਪੂਰੀ ਟਰਾਈ ਕੀਤੀ ਸੀ ਕਿ ਸਾਰਿਆਂ ਤੱਕ ਇਨਫੋਰਮੇਸ਼ਨ ਪਹੁੰਚਦੀ ਹੋਵੇ, ਅਤੇ ਬਾਕੀ ਮਨਮੋਹਨ ਵਾਰਿਸ, ਕਮਲਹੀਰ ਸੰਤਾਰ ਹੋਰਾਂ ਨੇ ਜਿਸ ਤਰੀਕੇ ਦਾ ਮਾਹੌਲ ਉੱਥੇ ਹਾਲ ਦੇ ਵਿੱਚ ਬੰਨਿਆ, ਇੰਜੋਏ ਕਰਨ ਦੇ ਲੈਵਲ ਤੋਂ ਲੈ ਕੇ ਹਰ ਤਰ੍ਹਾਂ ਦੀ, ਮੈਨੂੰ ਲੱਗਦਾ ਕਿ ਉੱਥੇ ਜਿਹੜੀ ਕਪੈਸਿਟੀ ਦੇ ਵਿੱਚ ਪਰਿਵਾਰਾਂ ਨੇ ਵੀ ਆਨੰਦ ਮਾਣਿਆ, ਬੱਚਿਆਂ ਨੇ ਵੀ ਆਨੰਦ ਮਾਣਿਆ, ਬਜ਼ੁਰਗਾਂ ਨੇ ਵੀ ਆਨੰਦ ਮਾਣਿਆ, ਨੌਜਵਾਨਾਂ ਨੇ ਵੀ ਆਨੰਦ ਮਾਣਿਆ, ਅਤੇ ਉੱਥੇ ਰਲਿਆ ਮਿਲਿਆ ਜਿਹਾ ਪ੍ਰਤੀਕਰਮ ਇਸ ਕਰਕੇ ਵੀ ਮੰਜੀ ਜੀ, ਥੋੜ੍ਹਾ ਮੈਨੂੰ ਇਹ ਲੱਗਦਾ ਕਿ ਕੁਛ ਸਾਡੇ ਸੱਜਣ ਕਹਿੰਦੇ ਸੀ ਯਾਰ ਵੀ ਨੱਚਣ ਟੱਪਣ ਬਹੁਤ ਜ਼ਿਆਦਾ ਹੋਇਆ ਉਸ ਦਿਨ, ਸੋ ਮੈਨੂੰ ਇਉਂ ਲੱਗਦਾ ਕਿ ਉਹ ਮਾਹੌਲ ਹੀ ਇੱਦਾਂ ਦਾ ਬਣ ਗਿਆ ਸੀ ਕਿ ਹਾਲੇ ਕਿ ਬਹੁਤ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਹੁਣ ਜਦੋਂ ਆਪਾਂ ਕਿਸੇ ਵੀ ਮਿਊਜ਼ੀਕਲ ਕੌਂਸਰਟ ਜਾਂ ਇਵੈਂਟ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜਾ ਉਹ ਮਾਹੌਲ ਹੈ ਖੁਸ਼ੀ ਭਰਿਆ ਜਾਂ ਐਕਸਾਈਟਮੈਂਟ ਭਰਿਆ ਜਾਂ ਉਹਨੂੰ ਆਪਣੇ ਆਪ ਨੂੰ ਉਸ ਮਾਹੌਲ ਦੇ ਵਿੱਚ ਲੈ ਕੇ ਜਾਣ ਵਾਲਾ ਹੀ ਅਸੀਂ, ਮੈਨੂੰ ਲੱਗਦਾ ਕਿ ਹੁਣ ਜ਼ਿਆਦਾ ਇੱਦਾਂ ਦਾ ਟ੍ਰੈਂਡ ਬਣ ਗਿਆ, ਸੋ ਇਸ ਕਰਕੇ ਸਾਰਿਆਂ ਨੇ ਖੂਬ ਇੰਜੋਏ ਕੀਤਾ ਉੱਥੇ, ਪਰ ਇਹ ਵੀ ਹੈ ਵੀ ਥੋੜਾ ਜਿਹਾ ਸਾਨੂੰ ਸਟੇਜ ਤੇ ਆ ਕੇ ਤੁਹਾਨੂੰ ਤੁਸੀਂ ਨੋਟਿਸ ਕੀਤਾ ਹੋਣਾ ਕਿ ਥੋੜਾ ਜਿਹਾ ਕੰਟਰੋਲ ਕਰਨ ਲਈ ਰਿਕੁਐਸਟ ਵੀ ਕਰਨੀ ਪਈ, ਕਿਉਂਕਿ ਇੱਕ ਸਟੇਜ ਤੇ ਜਦੋਂ ਆਪਾਂ ਇੱਕ ਰੈਗੂਲੇਟਡ ਤਰੀਕੇ ਦੇ ਨਾਲ ਜਾਂ ਇੱਕ ਕਿਸੇ ਇਹੋ ਜਿਹੇ ਇਨਵਾਇਰਮੈਂਟ ਦੇ ਵਿੱਚ ਜਿੱਥੇ ਕੁਛ ਰਿਸਪੋਂਸਿਬਿਲਿਟੀਜ਼ ਜਾਂ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਨੇ, ਸੋ ਉਹਦਾ ਧਿਆਨ ਰੱਖਦੇ ਹੋਏ ਵੀ ਕੋਈ ਲੜਾਈ ਝਗੜਾ ਨਾ ਹੋਵੇ, ਕਿਸੇ ਦੇ ਸੱਟ ਨਾ ਲੱਗੇ, ਸੋ ਉਸ ਗੱਲ ਕਰਕੇ ਸਾਨੂੰ ਥੋੜਾ ਜਿਹਾ ਉਹਨੂੰ ਕਹਿ ਲਓ ਵੀ ਰਿਕੁਐਸਟ ਵੀ ਕਰਨੀ ਪਈ ਸੀ ਕਿ ਭਾਈ ਵੀ ਇਹ ਸੰਭਲ ਕੇ ਚੱਲੀਏ, ਸੋ ਪਰ ਇਹ ਵੀ ਇੰਜੋਏ ਕੀਤਾ ਔਰ ਸੁਖੀ, ਕੀ ਕਹਿੰਦੇ ਹੁੰਦੇ, ਸੁਖੀ ਸਾਂਦੀ
4: ਸਾਰੇ
3: ਇੰਜੋਏ ਕਰਕੇ ਬਿਨਾਂ ਕੋਈ ਇਹੋ ਜਿਹੀ ਕੋਈ ਗੱਲ ਦੇ ਕੇ ਆਪਣਾ ਇਹ ਜਿਹੜਾ ਪ੍ਰੋਗਰਾਮ ਨੇਪਰੇ ਚੜਿਆ, ਸੋ ਸਾਰੇ ਸ਼ੋਅਜ਼ ਦੇ ਲਈ ਮੰਜੀ ਜੀ ਆਪਾਂ ਇਕੱਲਾ ਇਹ ਨਹੀਂ ਵੀ ਸਾਡਾ ਟੀਮ ਫੋਰ ਐਂਟਰਟੇਨਮੈਂਟ ਦਾ ਕੋਈ ਜੀ ਮੀਡੀਆ ਗਰੁੱਪ ਦਾ ਸਾਡਾ ਕੋਈ ਪਲੇਟਫਾਰਮ ਹੈ ਜਾਂ ਪ੍ਰੋਗਰਾਮ ਹੈ ਉਹਦੇ 'ਤੇ ਹੀ ਗੱਲ ਕਰੀਏ, ਮੈਂ ਹਮੇਸ਼ਾ ਹੀ ਇਹ ਕਹਿੰਦਾ ਹੁੰਦਾ ਕਿ ਜਿੱਥੇ ਕਿਤੇ ਵੀ ਚਾਹੇ ਉਹ ਬਿਲਕੁਲ ਫ੍ਰੀ ਐਂਟਰੀ ਹੈ, ਚਾਹੇ ਕੋਈ ਮਹਿੰਗੀ ਤੋਂ ਮਹਿੰਗੀ ਟਿਕਟ ਲਈ ਹੋਈ ਹੈ, ਚਾਹੇ ਕੋਈ ਧਾਰਮਿਕ ਸਮਾਗਮ ਹੈ, ਉੱਥੇ ਜਿਹੜਾ ਡੈਕੋਰਮ ਹੈ, ਉੱਥੇ ਜਿਹੜੀ ਮਰਿਆਦਾ ਹੈ, ਉੱਥੇ ਜਿਹੜੀ ਰਿਸਪੋਂਸਿਬਿਲਟੀ ਹੈ, ਜਿਹੜੀ ਰਿਸਪੈਕਟ ਹੈ, ਉਹ ਸਾਡੀ ਸਾਰਿਆਂ ਦੀ, ਅਸੀਂ ਆਪਣੇ ਆਪ 'ਚ ਇੱਕ ਇੰਸਟੀਟਿਊਟ ਹਾਂ, ਸੋ ਉਹ ਜਿਹੜਾ ਇੰਸਟੀਟਿਊਟ ਹੈ ਉਹ ਕਿਵੇਂ ਆਪਣੇ ਆਪ ਨੂੰ ਰਿਪ੍ਰੈਜੈਂਟ ਕਰ ਸਕਦਾ ਹੈ, ਠੀਕ ਹੈ ਇੰਜੋਏ ਵੀ ਕਰੋ, ਪਰ ਤੁਹਾਡਾ ਇੰਜੋਏਮੈਂਟ ਆਪਾਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਕਿਸੇ ਹੋਰ ਨੂੰ ਤੰਗ ਕਰਨ ਦੀ ਕੋਸਟ 'ਤੇ ਨਾ ਹੋਵੇ, ਕੋਈ ਹੋਰ ਬੰਦਾ ਜੇ ਤੁਹਾਡੇ ਤੋਂ ਪਰੇਸ਼ਾਨ ਹੋ ਰਿਹਾ, ਕੋਈ ਪਰਿਵਾਰ ਪਰੇਸ਼ਾਨ ਹੋ ਰਿਹਾ, ਤਾਂ ਇੰਨੀ ਕੁ ਸੈਂਸ ਅਸੀਂ ਲੈ ਕੇ ਚੱਲੀਏ ਕਿ ਨਹੀਂ ਯਾਰ ਵੀ ਮੈਨੂੰ ਲੱਗਦਾ ਵੀ ਆਹ ਬਾਕੀ ਫੈਮਲੀ ਸਾਡੇ ਤੋਂ ਥੋੜ੍ਹਾ ਜਿਹਾ ਬਾਦਰ ਹੋ ਰਹੀ ਹੈ, ਇਹਨੂੰ ਆਪਾਂ ਐਡਜਸਟ ਕਰੀਏ, ਰਿਸਪੈਕਟ ਦਈਏ, ਅਤੇ ਇੱਦਾਂ ਦਾ ਮਾਹੌਲ ਆਪਾਂ ਕ੍ਰੀਏਟ ਕਰੀਏ, ਆਪਾਂ ਇੱਦਾਂ ਕਦੇ ਬਾਏ ਡਿਫਾਲਟ ਇੱਦਾਂ ਦੇ ਹੋਣੇ ਚਾਹੀਦੇ ਆ, ਸੋ ਪਤਾ ਨਹੀਂ ਕਿਉਂ ਕਈ ਵਾਰੀ ਕੁਛ ਗੜਬੜ ਹੋ ਜਾਂਦੀ ਹੈ, ਉਹ ਜਿਹੜਾ ਮੈਕਨਿਜ਼ਮ ਸਾਡਾ ਕਿਤੇ ਨਾ ਕਿਤੇ ਨਾ ਪ੍ਰੋਗਰਾਮਿੰਗ ਦੇ ਵਿੱਚ ਗੜਬੜ ਹੋ ਜਾਂਦੀ ਹੈ ਕਿਸੇ ਰੂਪ ਦੇ ਵਿੱਚ, ਕੁਛ ਲੋਕਾਂ ਦੀ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਬਹੁਤੇ ਲੋਕ ਮੈਜੋਰਟੀ ਚੰਗੇ ਨੇ, ਕਿਤੇ ਕਿਤੇ ਥੋੜੇ ਥੋੜੇ ਲੋਕ ਹੁੰਦੇ ਨੇ ਜਿਹੜੇ ਮੈਨੂੰ ਲੱਗਦਾ ਕਿ ਉਹ ਫਿਰ ਫੋਰ ਗ੍ਰਾਂਟਡ ਲੈ ਕੇ ਬੈਠੇ ਹੁੰਦੇ ਨੇ, ਸੋ ਉਹਨਾਂ ਨੂੰ ਵੀ ਆਪਾਂ ਇਹੀ, ਉਹ ਵੀ ਛੋਟੇ ਭੈਣ ਭਰਾ ਸਾਡੇ ਸਾਰੇ, ਉਹਨਾਂ ਨੂੰ ਜਾਂ ਵੱਡਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਵੀ ਠੀਕ ਹੈ ਇੰਜੋਏ ਕਰੀਏ, ਪਰ ਹਮੇਸ਼ਾ ਹਰ ਥਾਂ ਦੇ ਉੱਤੇ ਇੱਕ ਉਹ ਰਿਸਪੈਕਟ, ਉਹ ਰਿਸਪੋਂਸਿਬਿਲਟੀ, ਉਹ ਮਰਿਆਦਾ, ਉਹਨੂੰ ਵੀ ਆਪਾਂ ਆਪਣੇ ਨਾਲ ਬੰਨ ਕੇ ਤੁਰੀਏ, ਸੋ ਫਿਰ ਹੀ ਅਸੀਂ ਚੰਗੇ ਬਣ ਸਕਦੇ ਹਾਂ। ਜੀ ਮਨਜੀਤ।
4: ਹਰਜਿੰਦਰ, ਮੈਂ ਨਾ ਇੱਕ ਵਾਰੀ ਭਾਜੀ ਹੋਰਾਂ ਦਾ ਸ਼ੋਅ ਮਿਸ਼ੀਗਨ ਦੇ ਵਿੱਚ ਡਿਟਰੋਇਟ ਦੇ ਵਿੱਚ ਦੇਖਿਆ, ਅਤੇ ਉੱਥੇ ਦੋ ਜਾਣੇ ਸੀਗੇ, ਉਹ ਕਿਉਂਕਿ ਉੱਥੇ ਪਤਾ ਆਪਾਂ ਨੂੰ ਕਿ ਕਮਿਊਨਿਟੀ ਬਹੁਤ ਛੋਟੀ ਆ, ਅਤੇ ਤਕਰੀਬਨ 750-800 ਕੁ ਬੰਦੇ ਦਾ ਬੈਠਣ ਦੀ ਕਪੈਸਿਟੀ ਸੀ, ਅਤੇ ਪੂਰਾ ਹਾਲ ਭਰਿਆ ਸੀ, ਅਤੇ ਉਹ ਦੋ ਜਾਣੇ ਕਦੀ ਇੱਧਰ ਚੱਲ ਜਾਣ ਕਦੀ ਉੱਧਰ ਚੱਲ ਜਾਣ, ਅਤੇ ਸੰਗਤਾਰ ਭਾਅ ਜੀ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਜਦੋਂ ਕਮਰੇ ਦੇ ਵਿੱਚ ਕਿਤੇ ਮੱਖੀ ਆਉਣ ਵੜੇ ਨਾ ਤਾਂ ਸਾਰਿਆਂ ਦਾ ਧਿਆਨ ਉਹ ਆਪਣੇ ਵੱਲ ਖਿੱਚ ਲੈਂਦੀ ਆ, ਅਤੇ ਉਹ ਮੁੰਡੇ ਉਸ ਤੋਂ ਬਾਅਦ ਲੱਭੇ ਹੀ ਨਹੀਂ ਵੀ ਉੱਥੋਂ ਉਹ ਗਾਇਬ ਹੀ ਹੋ ਗਏ, ਜਾਣੀ ਕਿ ਇੱਦਾਂ ਦੀ ਤੁਹਾਡੀ ਵਿਰਤੀ ਨਾ ਬਣ ਜਾਵੇ ਕਿ ਤੁਹਾਨੂੰ ਕਿਸੇ ਨੂੰ ਕਹਿਣਾ ਪਵੇ,
3: ਕਹਿਣਾ ਹੀ ਨਾ ਪਵੇ। ਮੈਨੂੰ ਇਹ ਨਾ ਪਤਾ ਨੀ ਅਸੀਂ ਕਿਉਂ, ਦੇਖੋ ਅਸੀਂ ਕੋਈ ਸ਼ੋਅ, ਮੈਂ ਤਾਂ ਫਿਰ ਕਹਿਣ ਲੱਗਿਆ ਵੀ ਸਾਡਾ ਉਹਦੇ ਚ ਕਮਰਸ਼ੀਅਲ ਪੱਖ ਵੀ ਜੁੜਿਆ ਹੋਇਆ, ਪਰ ਵੱਡੇ ਤੌਰ ਦੇ ਉੱਤੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡੀ ਜਿਹੜੀ ਇੱਕ ਕਮਿਊਨਿਟੀ ਦੀ ਛਵੀ ਹੈ, ਮਤਲਬ ਬਹੁਤ ਕੁਛ ਅਸੀਂ ਇੱਦਾਂ ਦਾ ਹੋਰ ਵੀ ਕਰਦੇ ਹਾਂ ਜਾਂ ਕਰਦੇ ਰਹਿਣਾ ਜਾਂ ਕਰ ਚੁੱਕੇ ਹਾਂ, ਪਰ ਜੇ ਸਾਡੀ ਇੱਕ ਇੰਨੀ ਕੁ ਰਿਸਪੋਂਸਿਬਿਲਟੀ ਵੀ ਅਸੀਂ ਨਾਲ ਹੀ ਜੋੜ ਕੇ ਤੁਰਨ ਦੀ ਕੋਸ਼ਿਸ਼ ਕਰੀ ਦੀ, ਅਦਰਵਾਈਜ਼ ਜੇ ਆਪਾਂ ਗੱਲਾਂ ਨਹੀਂ ਵੀ ਕਰਾਂਗੇ ਮੰਜੀ ਜੀ ਕੋਈ ਫਰਕ ਨਹੀਂ ਪੈਣਾ। ਮੈਂ ਕਹਾਂ ਅਸੀਂ ਆਪਣਾ ਕੰਮ ਕਰਕੇ ਹੁਣ ਅੱਜ ਹੋ ਸਕਦਾ ਇਹਦਾ ਜ਼ਿਕਰ ਵੀ ਨਾ ਕਰਦੇ, ਪਰ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਰਿਵਿਊ ਕਰੀਏ, ਅਸੀਂ ਆਪਣੇ ਆਪ ਨੂੰ ਵੀ ਆਪਣੇ ਐਜ਼ ਏ ਆਰਗੇਨਾਈਜ਼ਰ, ਹੋ ਸਕਦਾ ਸਾਡੀਆਂ ਵੀ ਕੋਈ ਕਮੀਆਂ ਪੇਸ਼ੀਆਂ ਨਹੀਂ ਹੋਣ, ਪਰ ਆਰਗੇਨਾਈਜ਼ਰ ਦੇ ਤੌਰ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਉੱਥੇ ਸਿਕਿਉਰਿਟੀ ਦਾ ਅਰੇਂਜਮੈਂਟ ਕਰ ਸਕਦੇ ਹੋ, ਤੁਸੀਂ ਉੱਥੇ ਹਾਲ ਦਾ ਅਰੇਂਜਮੈਂਟ ਕਰ ਸਕਦੇ ਹੋ, ਤੁਸੀਂ ਆਰਟਿਸਟ ਦਾ ਅਰੇਂਜਮੈਂਟ ਕਰ ਸਕਦੇ ਹੋ, ਚੰਗੀ ਪ੍ਰੋਡਕਸ਼ਨ ਦਾ ਅਰੇਂਜਮੈਂਟ ਕਰ ਸਕਦੇ ਹੋ, ਹੁਣ ਜਿਹੜੇ ਦਰਸ਼ਕ ਨੇ, ਪਰਿਵਾਰ ਨੇ, ਜਾਂ ਤਾਂ ਫਿਰ ਤੁਸੀਂ ਇਹ ਕਹੋ ਵੀ ਅਸੀਂ ਉੱਥੇ ਰੱਸੇ ਬੰਨ ਕੇ ਤੁਹਾਨੂੰ ਬਿਠਾਈਏ, ਇੱਦਾਂ ਨਹੀਂ ਹੋਣਾ।
4: ਜੇ ਅਸੀਂ ਉੱਥੇ ਆ ਕੇ ਜੇ ਗਲਤੀਆਂ ਕਰਾਂਗੇ ਫਿਰ ਉਹ ਮਾਮੇ ਜਾਂ ਫੁੱਫੜ ਜਾਂ ਉਹ ਜਿਹੜੇ ਰਿਸ਼ਤੇਦਾਰ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਵੀ ਤਾਂ ਜ਼ਿਆਦਾ ਬਣਦੀ ਆ ਨਾ, ਇਕੱਲੇ ਹੋਸਟ ਹੀ ਨੇ
5: ਉੱਥੇ। ਮੰਜੂ ਜੀ ਹੁਣ ਮੇਰੀ ਗੱਲ ਹੋ ਸਕਦਾ ਕਿਸੇ ਨੂੰ ਕੌੜੀ ਲੱਗੇ, ਪਰ ਕਈ ਵਾਰੀ ਫਿਰ ਉੱਥੇ ਫਿਰ ਬੇਇੱਜ਼ਤੀ ਕਰਾ ਕੇ ਵੀ ਨਿਕਲਦੇ ਨੇ ਕਈ ਰਿਸ਼ਤੇਦਾਰ।
4: ਜੀ ਜੀ ਬਿਲਕੁਲ ਬਿਲਕੁਲ।
5: ਸੋ ਅਸੀਂ ਨਹੀਂ ਚਾਹੁੰਦੇ ਹੁੰਦੇ ਕਿ ਸਾਡਾ ਕੋਈ ਗੈਸਟ ਉੱਥੇ ਆਇਆ ਹੋਇਆ ਉਹਨੂੰ ਅਸੀਂ ਬੇਇੱਜ਼ਤ ਕਰਕੇ ਜਾਂ ਸਿਕਿਉਰਿਟੀ ਲੱਤਾਂ ਤੋਂ ਫੜ ਕੇ ਜਾਂ ਬਾਹਾਂ ਤੋਂ ਚੱਕ ਕੇ ਫੜ ਕੇ ਬਾਹਰ ਕੱਢੇ। ਕਰਨ ਨੂੰ ਉੱਥੇ ਇੱਕ ਮਿੰਟ ਲੱਗਦਾ ਜੀ, ਕੋਈ ਕੋਈ ਜ਼ੋਰ ਨਹੀਂ ਹੈ ਕਿਸੇ ਦਾ, ਹੈ ਨਾ। ਸੋ ਜਦੋਂ ਤੁਸੀਂ ਕਿਸੇ ਪ੍ਰਾਈਵੇਸੀ ਦੇ ਵਿੱਚ ਇੱਦਾਂ ਆ ਗਏ, ਉੱਥੇ ਕੋਈ ਖਲਲ ਪਾਉਣ ਦੀ ਕੋਸ਼ਿਸ਼ ਕਰਦਾ, ਪਰ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਬੰਦੇ ਦੀ ਆਪਣੀ ਰਿਸਪੈਕਟ ਜਿਹੜੀ ਆਪਣੇ ਹੱਥ ਦੇ ਵਿੱਚ ਹੈ। ਸੋ ਅਸੀਂ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਕਰੀਏ, ਠੀਕ ਹੈ, ਇੰਜੋਏ ਕਰੋ, ਖਾਓ ਪੀਓ, ਨੱਚੋ ਟੱਪੋ, ਪਰ ਮਰਿਆਦਾ ਜਿਹੜੀ ਹੈ ਉਹ ਨਾਲ ਅਸੀਂ ਹਮੇਸ਼ਾ ਹਰ ਥਾਂ ਦੇ ਉੱਤੇ। ਅਸੀਂ ਅੱਜ ਤਾਂ ਆਪਣਾ ਸ਼ੋਅ ਕਰ ਦਿੱਤਾ, ਕੱਲ ਨੂੰ ਫਿਰ ਕਰਾਂਗੇ, ਉਦੋਂ ਨੂੰ ਵੀ ਅਸੀਂ ਤਾਂ ਅਰੇਂਜਮੈਂਟ ਜਿਹੜੇ ਕਰਨੇ ਉਹ ਕਰ ਹੀ ਦੇਣੇ ਆ, ਪਰ ਉੱਥੇ ਕਦੀ ਵੀ ਅਸੀਂ ਇੱਦਾਂ ਦੇ ਅਰੇਂਜਮੈਂਟ ਇਸ ਗੱਲ ਲਈ ਨਹੀਂ ਕਰਦੇ ਜਾਂ ਕੋਈ ਵੀ ਕਬੱਡੀ ਪ੍ਰਮੋਟਰ ਹੋ ਗਿਆ ਜਾਂ ਕੋਈ ਕੋਈ ਧਾਰਮਿਕ ਸਮਾਗਮ ਹੋ ਗਿਆ ਜਾਂ ਕੋਈ ਸੋਸ਼ਲ ਕਿਸੇ ਵੀ ਤਰ੍ਹਾਂ ਦੀਆਂ ਐਕਟੀਵਿਟੀਜ਼ ਹੋ ਗਈਆਂ, ਚਾਹੇ ਉਹ ਫ੍ਰੀ ਮੇਲੇ ਆ, ਟਿਕਟਡ ਸ਼ੋਅਜ਼ ਨੇ, ਉੱਥੇ ਠੀਕ ਹੈ ਇੰਜੋਏ ਕਰੋ, ਪਰ ਬਸ ਇੱਕ ਇੱਕ ਲਿਮਿਟ ਦੇ ਵਿੱਚ ਰਹਿ ਕੇ। ਸੋ ਇਹ ਇੱਕ ਬਸ ਵੈਸੇ ਹੀ ਸੰਦੇਸ਼ ਜਿਹਾ ਹੀ ਹੈ ਕਹਿ ਲਓ, ਸਾਡੀ ਬੇਨਤੀ ਹੈ। ਸੋ ਉਮੀਦ ਕਰਦੇ ਤੁਹਾਨੂੰ ਚੰਗੀ ਲੱਗੀ ਹੋਣੀ। ਬਾਕੀ ਪਰਿਵਾਰਾਂ ਦੇ ਲਈ ਵੀ ਅਸੀਂ ਹਮੇਸ਼ਾ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਬੈਸਟ ਆਫ ਦਾ ਬੈਸਟ ਜਿੱਦਾਂ ਵੀ ਅਸੀਂ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਕਰਦੇ ਰਹੀਏ। ਫਿਲਮਾਂ ਆਉਂਦੀਆਂ ਨੇ, ਇਵੈਂਟਸ ਆਉਂਦੇ ਨੇ ਜਾਂ ਹੋਰ ਕਬੱਡੀਆਂ ਖੇਡਾਂ ਸਾਡੇ ਆਲੇ ਦੁਆਲੇ, ਕਿੰਨਾ ਅੱਜ ਦੀ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ, ਦੁਬਾਰਾ ਦੱਸਣ ਲੱਗਿਆ ਕਿ ਡਿਕਸੀ ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਦੇ ਵਿੱਚ ਇਸ ਵੇਲੇ ਤੁਸੀਂ ਦੇਖੋਗੇ ਉੱਥੇ ਫੁੱਟਬਾਲ ਦੇ, ਹਾਕੀ ਦੇ ਜਾਂ ਹੋਰ ਅਲੱਗ ਅਲੱਗ ਤਰ੍ਹਾਂ ਦੇ ਕਾਫੀ ਸਾਰੇ ਐਕਟੀਵਿਟੀਜ਼ ਇਵੈਂਟਸ ਹੋ ਰਹੇ ਨੇ। ਆਹ ਦੋ ਹਫ਼ਤੇ ਪਹਿਲਾਂ ਆਪਾਂ ਸਿੱਖ ਗੇਮਸ ਕੈਨੇਡਾ ਦੀਆਂ ਪਹਿਲੀ ਵਾਰ ਹੋ ਕੇ ਹਟੀਆਂ ਨੇ। ਸੋ ਉਹ ਕਿੰਨਾ ਵੱਡਾ ਉਪਰਾਲਾ ਸੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਅੱਗੇ ਹੋਰ ਵਧਾਉਣ ਦੀ, ਹਰ ਐਂਗਲ ਤੋਂ, ਹਰ ਫਰੰਟ ਤੋਂ ਸਾਨੂੰ ਅੱਗੇ ਵਧਣ ਦੀ ਲੋੜ ਹੈ, ਬਿਜ਼ਨਸਿਸ ਦੇ ਵਿੱਚ ਵੀ, ਕਮਿਊਨਿਟੀ ਦੇ ਕੰਮਾਂ ਦੇ ਵਿੱਚ ਵੀ, ਪੋਲੀਟਿਕਸ ਦੇ ਵਿੱਚ ਵੀ, ਤੇ ਜਿੱਥੇ ਕਿਤੇ ਵੀ ਜ਼ੋਰ ਚੱਲਦਾ ਜ਼ੋਰ ਚਲਾਈਏ। ਕਿਉਂਕਿ ਨਾ ਇੱਕ ਮੈਂ ਇਸ ਗੱਲ ਨੂੰ ਇੱਥੇ ਮਨਜੀਤ ਜੀ ਇਹ ਵੀ ਦੇਖ ਰਿਹਾ ਕਿ ਈਵਨ ਪਿਛਲੇ ਵੀਕ ਆਪਣੇ ਜਿਹੜੇ ਸਟੂਡੈਂਟਸ ਸੀਗੇ ਕੈਲਗਰੀ ਤੇ ਐਡਮਿੰਟਨ ਤੋਂ ਆਪਣੇ ਵੀਕਡੇਜ਼ ਵਾਲੇ ਸ਼ੋਅ ਦੇ ਵਿੱਚ ਆਏ ਹੋਏ ਸੀ, ਤੇ ਉਹਨਾਂ ਨਾਲ ਅਸੀਂ ਇੱਕ ਇੰਟਰਵਿਊ ਵੀ ਕੀਤੀ ਹੋਈ ਹੈ। ਸੋ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ ਤੇ ਜਾ ਕੇ ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਤੁਸੀਂ ਜਾ ਕੇ ਉਹ ਇੰਟਰਵਿਊ ਵੀ ਸੁਣ ਸਕਦੇ ਹੋ। ਉਹਦੇ ਸੰਬੰਧਿਤ ਹੀ ਉਹਦੇ ਸੰਦਰਭ ਦੇ ਵਿੱਚ ਹੀ ਫਿਰ ਅਸੀਂ ਉਸ ਤੋਂ ਬਾਅਦ ਅਗਲੇ ਦਿਨ ਗੁਰਪ੍ਰੀਤ ਖਹਿਰਾ ਜੀ ਜਿਹੜੇ CWC ਇਮੀਗ੍ਰੇਸ਼ਨ ਤੋਂ ਨੇ, ਉਹਨਾਂ ਦੇ ਨਾਲ ਐਕਸਪਰਟ ਓਪੀਨੀਅਨ ਇੱਕ ਕੀ, ਉਹਨਾਂ ਦੀਆਂ ਬੱਚਿਆਂ ਦੀਆਂ ਜਾਂ ਸਟੂਡੈਂਟਸ ਦੀਆਂ ਲੀਗੈਲਿਟੀਜ਼ ਕੀ ਨੇ, ਸਰਕਾਰ ਦੀਆਂ ਰਿਸਪੋਂਸੀਬਿਲਟੀਜ਼ ਕੀ ਨੇ, ਕੀ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ, ਉਹ ਸਾਰਾ ਕੁਛ ਇੱਕ ਦੋ ਐਪੀਸੋਡ ਅਸੀਂ ਇੱਦਾਂ ਦੇ ਅਪਲੋਡ ਕੀਤੇ ਹੋਏ ਆ। ਜੇ ਉਹਨਾਂ ਨੂੰ ਦੇਖੋਗੇ ਸੁਣੋਗੇ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਕਿਸੇ ਦੇ ਲਈ ਆਪਾਂ ਆਪਣਾ ਜਿਹੜਾ ਜੋ ਵੀ ਯੋਗਦਾਨ ਨਿਭਾ ਸਕਦੇ ਹਾਂ ਉਹ ਨਿਭਾਉਣ ਦੀ ਕੋਸ਼ਿਸ਼ ਕਰੀਏ, ਕੋਈ ਇੱਦਾਂ ਦੀਆਂ ਲਕੀਰਾਂ ਜਿਹੀਆਂ ਨਾ ਖਿੱਚਿਆ ਕਰੀਏ। ਸੋ ਅਸੀਂ ਸਾਰੇ ਹੀ ਬਰਾਬਰ ਦੇ ਹੱਕਦਾਰ ਹਾਂ। ਤੇ ਉਹ ਗੱਲ ਮੈਂ ਤਾਂ ਨਾਲ ਜੋੜੀ ਸੀ ਵੀ ਤੁਸੀਂ ਦੇਖੋ ਵੀ ਕੁਛ ਸੋ ਕਾਲਡ ਗਰੁੱਪਸ ਜਾਂ ਕੁਛ ਲੋਕ ਇੱਦਾਂ ਦੇ ਬਿਰਤੀ ਵਾਲੇ ਲੋਕ ਕੈਨੇਡਾ ਦੇ ਵਿੱਚ ਸਾਨੂੰ ਜਰ ਨਹੀਂ ਰਹੇ, ਉਹਨਾਂ ਨੂੰ ਸਾਡੇ ਐਥਨਿਕ ਕਮਿਊਨਿਟੀਜ਼ ਨੂੰ, ਇਮੀਗ੍ਰੈਂਟਸ ਨੂੰ ਜਾਂ ਪੰਜਾਬੀਆਂ ਨੂੰ ਜਾਂ ਹੋਰ ਇੰਡੀਅਨ ਕਮਿਊਨਿਟੀ ਜਾਂ ਹੋਰ ਵੱਖਰੀਆਂ ਵੱਖਰੀਆਂ ਕਮਿਊਨਿਟੀਜ਼ ਨੂੰ ਜਦੋਂ ਉਹ ਇਸ ਤਰੀਕੇ ਦੇ ਨਾਲ ਤਰੱਕੀ ਕਰਦਿਆਂ ਦੇਖਦੇ ਆ, ਤਾਂ ਕੁਛ ਲੋਕ, ਮੈਂ ਸਾਰਿਆਂ ਦੀ ਗੱਲ ਨਹੀਂ ਕਰਨ ਲੱਗਿਆ, ਉਹਨਾਂ ਦੇ ਕੁਛ ਗਰੁੱਪ ਇੱਦਾਂ ਦੇ ਬਣੇ ਨੇ ਜਿਹੜੇ ਬਹਾਨਾ ਲੱਭਦੇ ਆ ਕਿ ਕੋਈ ਨਾ ਕੋਈ ਗਲਤੀ ਕਰਨ ਤੇ ਅਸੀਂ ਇਹਨਾਂ ਨੂੰ ਟੰਗੀਏ ਫਿਰ, ਜਾਂ ਇਹਨਾਂ ਦੇ ਖਿਲਾਫ਼ ਅਸੀਂ ਕੋਈ ਪ੍ਰੋਪੇਗੰਡਾ ਇੱਦਾਂ ਦਾ ਵਿਢੀਏ ਤੇ ਲੋਕਾਂ ਨੂੰ ਦੱਸੀਏ ਵੀ ਦੇਖੋ ਜੀ ਆਹ ਇੱਦਾਂ ਕਰਦੇ ਆ ਜਦੋਂ ਇਹਨਾਂ ਦੇ ਕੋਈ ਸ਼ੋਅ ਹੁੰਦੇ ਆ ਜਾਂ ਜਦੋਂ ਕੋਈ ਇਹਨਾਂ ਦੇ ਹੋਰ ਇਵੈਂਟ ਹੁੰਦੇ ਆ ਤੇ ਇੱਦਾਂ ਇਹ ਪੰਗੇ ਪਾਉਂਦੇ ਆ। ਪੁਲਿਸ ਜਿਹੜੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਰੇਸਿਸਟ ਲੋਕ ਨੇ ਜਾਂ ਜਿਹੜੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਮੌਕਾ ਭਾਲ ਕਰ ਰਹੇ ਨੇ, ਉਹਨਾਂ ਨੂੰ ਫਿਰ ਅਸੀਂ ਆਪ ਹੀ ਕੋਈ ਨਾ ਕੋਈ ਇੱਦਾਂ ਦੀ ਕਹਿ ਲਓ ਵੀ ਕੜੀ ਦੇ ਰਹੇ ਹਾਂ ਜਿਹੜੀ ਫਿਰ ਉਹ ਸਾਡੇ ਖਿਲਾਫ਼ ਭੁਗਤਣੀ ਹੈ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖੀਏ। ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਕਈ ਇੱਦਾਂ ਦੇ ਗਰੁੱਪ ਬਣ ਗਏ ਨੇ ਮਨਜੀਤ ਜੀ ਜਿਹੜੇ ਨਿੱਟ ਕੇ ਧਾਰ ਕੇ ਫੇਕ ਅਕਾਊਂਟ ਨੇ, ਉਹ ਸਾਰੇ ਨਹੀਂ ਵੀ ਉਹਨਾਂ 'ਚ ਬਹੁਤ ਘੱਟ ਜੈਨੂਅਨ ਅਕਾਊਂਟ ਹੋਣੇ ਆ ਜਿਹੜੇ ਇੱਕ ਪ੍ਰੋਪੇਗੰਡਾ ਚਲਾ ਰਹੇ ਨੇ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦਾ, ਤੇ ਅਸੀਂ ਸ਼ਾਇਦ ਕਈ ਵਾਰ ਖੁਦ ਆਪਣੀ ਨਲੈਕੀ ਕਰਕੇ ਉਹਨਾਂ ਨੂੰ ਕੋਈ ਇਦਾਂ ਦੇ ਮੌਕੇ ਨਾ ਦਈਏ। ਬਸ ਇੰਨਾ ਕੁ ਦੱਸਣ ਦਾ ਜਾਂ ਕਹਿਣ ਦਾ ਸਾਡਾ ਮਕਸਦ।
4: ਇੱਥੇ ਹਰਜਿੰਦਰ ਇੱਕ ਗੱਲ ਮੈਂ ਹੋਰ ਜੋੜਨੀ ਚਾਹੁੰਦਾ, ਵੈਸੇ ਮੈਂ ਅੱਜ ਕਰਨੀ ਵੀ ਸੀ, ਤੁਸੀਂ ਗੱਲ ਛੇੜ ਲਈ ਇਹ, ਮੈਂ ਪਹਿਲਾਂ ਵੀ ਇਹ ਦੋਸਤੋ ਪਹਿਲਾਂ ਵੀ ਦੋ ਚਾਰ ਵਾਰੀ ਗੱਲ ਮੈਂ ਇਹ ਕਰ ਚੁੱਕਿਆ, ਜਿਵੇਂ ਜਦੋਂ ਸਾਡਾ ਕੋਈ ਵੀ ਵਿਆਹ ਦਾ ਸਮਾਗਮ ਅਸੀਂ ਘਰੇ ਰੱਖਿਆ, ਜਿਹੜਾ ਅਸੀਂ ਜਾਗੋ ਪ੍ਰੋਗਰਾਮ ਅਸੀਂ ਕਰਦੇ ਹਾਂ ਨਾ, ਸ਼ਾਇਦ ਬਹੁਤੇ ਦੋਸਤਾਂ ਨੂੰ ਥੋੜ੍ਹਾ ਜਿਹਾ ਕੁੜੱਤਣ ਮਹਿਸੂਸ ਹੋਵੇ, ਪਰ ਇਹ ਸੱਚਾਈ ਇਹ ਹੈ ਕਿ ਪਹਿਲੀ ਗੱਲ ਤਾਂ ਅਸੀਂ ਉਹ ਰੱਖਦੇ ਵੀਕਡੇਜ਼ ਦੇ ਵਿੱਚ ਹਾਂ, ਦੂਜੀ ਗੱਲ ਅਸੀਂ ਉਹਨੂੰ ਲੇਟ ਕਰਦੇ ਹਾਂ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਈ ਵਾਰੀ ਕਿ ਹੋ ਸਕਦਾ ਕਿ ਉਸ ਤੁਹਾਡੇ ਉਸ ਨੇਬਰਹੁੱਡ ਦੇ ਵਿੱਚ ਕੋਈ ਬਿਮਾਰ ਪਿਆ, ਕੋਈ ਸਿਆਣਾ ਬੰਦਾ ਜਿਹੜਾ ਡਿਸਟਰਬ ਹੋ ਰਿਹਾ ਸਾਡੀ ਉਸ ਮਿਊਜ਼ਿਕ ਜਦੋਂ ਅਸੀਂ ਉੱਚੀ ਲਾਊਡਲੀ ਅਸੀਂ ਉਹਨੂੰ ਸੜਕ 'ਤੇ ਲੈ ਕੇ ਜਾਂਦੇ ਹਾਂ, ਜਾਂ ਬੱਚੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਦੇ ਇਗਜ਼ਾਮ ਹੋ ਸਕਦੇ ਨੇ, ਉਹਨਾਂ ਨੇ ਪਹਿਲਾਂ ਇੰਨਾ ਕੁ ਉਹਨੂੰ ਟਾਈਮ ਬੱਧ ਰੱਖੀਏ ਕਿ ਸਾਡੀ ਜਿਹੜੀ ਉਹ ਸਮਾਪਤੀ ਹੈ ਉਹ ਔਨ ਟਾਈਮ ਲੋਕਾਂ ਨੂੰ ਡਿਸਟਰਬ ਕਰਨ ਤੋਂ ਪਹਿਲਾਂ ਹੋਵੇ। ਕੋਸ਼ਿਸ਼ ਕਰੀਏ ਅਸੀਂ ਉਹਨਾਂ ਨੂੰ ਆਪਣੇ ਜੇ ਘਰ ਦੇ ਵਿੱਚ ਰੱਖੀਏ, ਸੜਕਾਂ 'ਤੇ ਨਾ ਜਾਈਏ। ਦੂਜੀ ਗੱਲ ਅਸੀਂ ਇਹ ਕਰਦੇ ਹਾਂ ਕਿ ਜਿਵੇਂ ਹੁਣ ਗੱਲ ਪਹਿਲਾਂ ਹੋਈ ਸੀ ਕਿ ਹੋਸਟ ਦਾ ਕੰਮ ਹੈ ਕਿ ਉਹਨੇ ਕਿਸੇ ਵੀ ਸਮਾਗਮ ਨੂੰ ਅਰੇਂਜ ਕਰਨਾ, ਅੱਗੋਂ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਅਸੀਂ ਪੂਰੀ ਦੀ ਪੂਰੀ ਸੜਕ ਰੋਕ ਕੇ ਚੱਲਦੇ ਹਾਂ, ਕਿਸੇ ਨੇ ਕੰਮ 'ਤੇ ਜਾਣਾ ਹੁੰਦਾ ਉਹ ਲੇਟ ਹੋ ਰਿਹਾ, ਡਿਲੇ ਹੋ ਰਿਹਾ, ਅਸੀਂ ਉਹਨੂੰ ਮੌਕਾ ਨਹੀਂ ਦਿੰਦੇ। ਜੇ ਇਹੋ ਜਿਹਾ ਤੁਸੀਂ ਸਮਾਗਮ ਕਰਦੇ ਹੋ, ਦੋ ਜਾਂ ਚਾਰ ਬੰਦਿਆਂ ਦੀ ਡਿਊਟੀ ਇਸ ਤਰ੍ਹਾਂ ਲਾਓ ਕਿ ਇੱਕ ਸਾਈਡ 'ਤੇ ਰਹਿ ਕੇ ਚੱਲੋ, ਜੇ ਕੋਈ ਕਾਰ ਵਾਲਾ ਜਾਂ ਕੋਈ ਲੰਘ ਰਿਹਾ ਜਿਹਨੂੰ ਲੰਘਣ 'ਚ ਪ੍ਰੋਬਲਮ ਨਾ ਆਵੇ ਕਿ ਉਹ ਬੜੀ ਆਸਾਨੀ ਦੇ ਨਾਲ ਉੱਥੋਂ ਚੱਲ ਜਾਵੇ। ਮੈਂ ਤਾਂ ਕਹਿੰਦਾ ਕਿ ਇਹ ਜਿਹੜਾ ਜੋ ਕੁਛ ਅਸੀਂ ਇੱਥੇ ਕਰਦੇ ਹਾਂ, ਅਸੀਂ ਉਸ ਕਲਚਰ ਨੂੰ ਇੱਥੋਂ ਤੱਕ ਅੱਗੇ ਲੈ ਗਏ ਹਾਂ। ਅਸੀਂ ਖੁੱਲ੍ਹੀਆਂ ਟਰਾਲੀਆਂ ਦੇ ਵਿੱਚ ਟਰੈਕਟਰਾਂ ਦੇ ਉੱਤੇ ਬੈਠ ਕੇ ਉਹ ਵਾਲਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਕਰੋ ਉਹਨੂੰ ਥੋੜ੍ਹਾ ਜਿਹਾ ਸੀਮਿਤ ਤਰੀਕੇ ਦੇ ਨਾਲ ਰੱਖਿਆ ਜਾਵੇ ਤਾਂ ਕਿ ਅਸੀਂ ਕਿਸੇ ਦੀ ਅੱਖ ਦੇ ਵਿੱਚ ਰੜਕੀਏ ਨਾ। ਜਦੋਂ ਇੱਦਾਂ ਦਾ ਕੁਛ ਹੋਣ ਲੱਗਦਾ ਤਾਂ ਅਸੀਂ ਚੁੱਭਦੇ ਹਾਂ, ਫਿਰ ਉਹ ਜੋ ਬੁਲਾਉਣ ਵਾਲਾ ਕੰਮ ਨਾ ਅਸੀਂ ਕਰੀਏ। ਅਤੇ ਮੇਰਾ ਖਿਆਲ ਹੈ ਕਿ ਸਾਰਾ ਕੁਛ ਜੋ ਕੋਈ ਸਮੂਥ ਚੱਲ ਰਿਹਾ, ਸਾਰੇ ਅਸੀਂ ਇੱਥੇ ਮਲਟੀ ਕਲਚਰਲਿਜ਼ਮ ਦੇ ਵਿੱਚ ਰਹਿ ਰਹੇ ਹਾਂ। ਕਨੇਡਾ ਇਹੋ ਜਿਹਾ ਕੰਟਰੀ ਹੈ ਜਿੱਥੇ ਸਾਰੀਆਂ ਕਮਿਊਨਿਟੀ ਦਾ ਬੜਾ ਸਤਿਕਾਰ ਕੀਤਾ ਜਾਂਦਾ। ਤੁਹਾਡੇ ਸਾਰੇ ਦੇ ਸਾਰੇ ਜਿਹੜੇ ਫੈਸਟੀਵਲਸ ਨੇ ਉਹਨਾਂ ਨੂੰ ਬੜੀ ਸ਼ਿੱਦਤ ਦੇ ਨਾਲ ਸਰਕਾਰਾਂ ਦੇ ਵੱਲੋਂ ਅੱਗੇ ਲਿਆਂਦਾ ਜਾਂਦਾ। ਅਸੀਂ ਉਹਨੂੰ ਥੋੜ੍ਹਾ ਜਿਹਾ ਆਪਣੇ ਆਪ 'ਤੇ ਵੀ ਥੋੜ੍ਹਾ ਜਿਹਾ ਮੇਰਾ ਖਿਆਲ ਕੰਟਰੋਲ ਕਰਨ ਦੀ ਸਾਨੂੰ ਲੋੜ ਹੈ ਹੁਣ, ਨਹੀਂ ਤੇ ਕੰਮ ਬਹੁਤ ਇੱਥੋਂ ਤੱਕ ਅੱਗੇ ਵੱਧ ਚੁੱਕਿਆ। ਹਰਜਿੰਦਰ, ਮੈਂ ਵੈਨਕੂਵਰ ਵੀ ਗੱਲ ਕਰ ਰਿਹਾ ਸੀ, ਮੈਂ ਅਲਬਰਟਾ 'ਚ ਵੀ ਗੱਲ ਕੀਤੀ, ਆਪਾਂ ਤਾਂ ਹਾਲੇ ਇੱਥੇ ਸਾਡੀ ਕਮਿਊਨਿਟੀ ਇੰਨੀ ਕੁ ਜ਼ਿਆਦਾ ਕਿ ਸਾਨੂੰ ਉਹਨਾਂ ਗੱਲਾਂ ਦਾ ਕਈ ਵਾਰੀ ਪਤਾ ਨਹੀਂ ਲੱਗਦਾ। ਜਿਹੜੇ ਛੋਟੇ ਪਿੰਡ ਨੇ, ਛੋਟੀਆਂ ਕਮਿਊਨਿਟੀਜ਼ ਆ ਜਿੱਥੇ, ਉੱਥੇ ਗੱਲ ਬਹੁਤ ਅੱਗੇ ਤੱਕ ਜਾ ਚੁੱਕੀ ਆ ਹੁਣ।
5: ਹਾਂਜੀ, ਮੈਂ ਉਹੀ ਗੱਲ ਆ ਵੀ ਆਪਾਂ ਥੋੜਾ ਜਿਹਾ ਬਸ ਸੰਭਲ ਕੇ ਰਹੀਏ, ਔਰ ਠੀਕ ਹੈ ਆਪਾਂ ਕੰਮ ਕਾਰ ਵੀ ਆਪਣੇ ਕਰਨੇ ਆ, ਖੁਸ਼ੀਆਂ, ਮੇਲੇ, ਨੱਚਣਾ ਟੱਪਣਾ, ਹੱਸਣਾ ਸਾਰੇ ਉਹ ਵੀ ਕਰਨ ਨਾਲ ਹੀ ਹੈ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨੂੰ ਛੱਡ ਕੇ ਬਹਿ ਜਾਈਏ,
4: ਨਹੀਂ ਨਹੀਂ ਬਿਲਕੁਲ, ਸੀਮਿਤ ਤਰੀਕੇ ਦੇ ਨਾਲ ਉਹਨੂੰ ਥੋੜਾ ਸੰਕੋਚ ਕੇ ਚੱਲੀਏ ਆਪਾਂ।
5: ਹਾਂਜੀ ਹਾਂਜੀ ਬਿਲਕੁਲ ਖੈਰ ਦੋਸਤੋ ਪ੍ਰੋਗਰਾਮ ਨਜ਼ਰੀਆ ਨੂੰ ਓਪੀਨੀਅਨ ਜੀਮੀ ਜਾਂ ਗਰੁੱਪ ਦੀ ਪੇਸ਼ਕਸ਼ ਮਨਜੀਤ ਗਿੱਲ ਤੇ ਮੈਂ ਤੁਹਾਡਾ ਦੋਸਤ ਹੋਸਟ ਹਰਜਿੰਦਰ ਸਿੰਘ ਗਿੱਲ ਸੋ ਸਾਡੇ ਨਾਲ ਤੁਸੀਂ ਕੋਈ ਗੱਲ ਕਰਨੀ ਹੋਵੇ ਤਾਂ ਮਨਜੀਤ ਹੋਣ
3: ਦਾ ਇੱਕ ਵਾਰੀ ਫਿਰ ਜ਼ਿਕਰ ਕਰਨ ਲੱਗਿਆ ਕਿ ਅਗਰ ਤੁਸੀਂ ਕੋਈ

0: ਅਸੀਂ ਥੋੜਾ ਜਿਹਾ ਸਟਬਨ ਹੋ ਜਾਈਦਾ, ਅਸੀਂ ਕਈ ਵਾਰੀ ਥੋੜਾ ਅੜੀ ਕਰਨ ਲੱਗ ਜਾਈਦਾ ਕਿ ਨਹੀਂ ਜੀ, ਅਸੀਂ ਆਪਣੀ ਪ੍ਰਾਈਸ ਜਿਹੜੀ ਆ ਉਹ ਆਪ ਆਪਣੇ ਮਨ ਦੇ ਵਿੱਚ ਸੋਚ ਕੇ ਜਿਹੜੀ ਬੈਠੇ ਹੁੰਦੇ ਵੀ ਨਹੀਂ ਜੀ ਇਦੋਂ ਘੱਟ ਤਾਂ ਸਾਡੀ ਪ੍ਰੋਪਰਟੀ ਵਿਕਣੀ ਨਹੀਂ ਚਾਹੀਦੀ ਜਾਂ ਇੰਨੀ ਵੈਲਿਊ ਹੈ, ਉਹ ਕਈ ਵਾਰ ਸਾਨੂੰ ਖਰਾਬ ਕਰਦੀ ਹੈ ਉਹ ਗੱਲ। ਸੋ ਜੋ ਰੀਅਲਿਸਟਿਕ ਅਪਰੋਚ ਹੈ ਜਿਹੜੀ ਮਾਰਕੀਟ ਦੇ ਵਿੱਚ ਜੋ ਤੁਹਾਡੀ ਪ੍ਰੋਪਰਟੀ ਦੇ ਫੀਚਰਸ ਦੇ ਅਕੋਰਡਿੰਗਲੀ, ਉਹਦੇ ਲੋਕੇਸ਼ਨ ਦੇ ਅਕੋਰਡਿੰਗਲੀ ਜਾਂ ਆਲੇ ਦੁਆਲੇ ਦੇ ਰੇਟਸ ਦੇ ਅਕੋਰਡਿੰਗਲੀ ਜੋ ਮਾਰਕੀਟ ਦਾ ਸਹੀ ਰੇਟ ਹੋਣਾ, ਉਹੀ ਸਹੀ ਰੇਟ ਤੁਹਾਨੂੰ ਸਹੀ ਢੰਗ ਨਾਲ ਮਿਲਣਾ। ਅਦਰਵਾਈਜ਼ ਕੋਈ ਕ੍ਰਿਸ਼ਮਾ ਹੀ ਹੋਏਗਾ ਜਾਂ ਕੋਈ ਬਿਲਕੁਲ ਕੋਈ ਅੱਗੋਂ ਜਿਹੜਾ ਨੌ ਸਿੱਖਿਆ ਕੋਈ ਕਲਾਇੰਟ ਜਾਂ ਨੌ ਸਿੱਖਿਆ ਜਿਹਨੂੰ ਕੋਈ ਆਈਡੀਆ ਨਹੀਂ ਹੈ, ਕੋਈ ਏਜੰਟ ਇੱਦਾਂ ਦਾ ਹੋਏਗਾ ਜਿਹੜਾ ਤੁਹਾਡੀ ਪ੍ਰੋਪਰਟੀ ਨੂੰ ਅਨਰੀਅਲਿਸਟਿਕ ਰੇਟ ਦੇ ਉੱਤੇ ਅੱਜ ਦੀ ਰੇਟ ਦੇ ਵਿੱਚ ਬਾਏ ਕਰ ਲੇਗਾ। ਇਹ ਸਮਾਂ ਉਹ ਨਹੀਂ ਹੈ ਜਦੋਂ ਇੱਕ ਦਿਨ ਦੇ ਵਿੱਚ ਜਾਂ ਲਿਸਟ ਕਰਨ ਤੋਂ ਫੱਟਾ ਲਾਉਣ ਤੋਂ ਅਜੇ ਬੰਦਾ ਫੱਟਾ ਲਾਉਂਦਾ ਹੁੰਦਾ ਸੀ ਤਾਂ ਉਸੇ ਵੇਲੇ ਬੰਦੇ ਕਹਿੰਦੇ ਸੀ ਵੀ ਬਾਏ ਕਰ ਲਿਆ ਜੀ, ਉਸੇ ਵੇਲੇ ਸੋਲਡ ਦਾ ਲੱਗ ਜਾਂਦਾ ਸੀ। ਉਹ ਦੌਰ ਨਹੀਂ ਆ ਹੁਣ, ਉਹ ਦੌਰ ਇੱਕ ਲਿਮਿਟਡ ਟਾਈਮ ਲਈ ਸੀ, ਇੱਕ ਬਬਲ ਸੀ। ਸੋ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਿਸਟਮ ਦੀ ਖਾਮੀ ਸੀ, ਜਿਹਦੇ 'ਤੇ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਵੀ ਉਹਦੇ 'ਚ ਸਾਡੀਆਂ ਸਰਕਾਰਾਂ ਜਾਂ ਉਹਦੇ 'ਚ ਸਾਡੇ ਜਿਹੜੇ ਸੰਬੰਧਿਤ ਡਿਪਾਰਟਮੈਂਟਸ ਨੇ ਜਾਂ ਸ਼ਾਇਦ ਜਿਹੜੀਆਂ ਮਿਨਿਸਟਰੀਜ਼ ਬਣੀਆਂ ਹੁੰਦੀਆਂ ਨੇ, ਉਹਨਾਂ ਨੇ ਸ਼ਾਇਦ ਜਿਸ ਢੰਗ ਨਾਲ ਕੰਮ ਕਰਨਾ ਸੀ ਉਹਨੂੰ ਚਲੋ ਗਲੋਬਲ ਫਿਨੋਮੇਨਾ ਜੋੜ ਕੇ ਜਾਂ ਹੋਰ ਕਈ ਤਰ੍ਹਾਂ ਦੀਆਂ ਤਾਰਾਂ ਜੋੜ ਕੇ ਤਾਂ ਕਈ ਵਾਰੀ ਅਸੀਂ ਆਪਣਾ ਆਪਣੇ ਆਪ ਨੂੰ ਸੁਰਖਰੂ ਕਰਨ ਲੱਗ ਜਾਂਦੇ ਨੇ ਲੋਕ, ਪਰ ਬੜਾ ਕੁਛ ਇੱਦਾਂ ਦਾ ਹੁੰਦਾ ਜਿੱਥੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਆਪਾਂ ਛੋਟਾ ਜਿਹਾ ਕੋਈ ਕੰਮ ਨਿਬੇੜਨਾ ਨੇਪਰੇ ਚਾੜਨ ਲੱਗਿਆਂ ਨੇ 7 ਵਾਰੀ 10 ਵਾਰੀ ਅਸੀਂ ਕੈਲਕੂਲੇਸ਼ਨਾਂ ਕਰਦੇ ਹਾਂ ਅਤੇ ਸਰਕਾਰਾਂ ਕਿਉਂ ਨਹੀਂ ਕਰਦੀਆਂ? ਉਹਨਾਂ ਦੇ ਕੋਲ ਤਾਂ ਥਿੰਕ ਟੈਂਕਸ ਨੇ, ਉਹਨਾਂ ਦੇ ਕੋਲ ਤਾਂ ਇੱਦਾਂ ਦੇ ਕੰਮ ਦੇ ਲਈ ਪੂਰੇ ਪੂਰੇ ਡਿਪਾਰਟਮੈਂਟ ਹੁੰਦੇ ਨੇ, ਅਤੇ ਉਹ ਕਿਉਂ ਨਹੀਂ ਪ੍ਰੋਡਿਕਟ ਕਰ ਪਾਉਂਦੇ, ਉਹ ਕਿਉਂ ਨਹੀਂ ਉਹਨੂੰ ਪ੍ਰੋਪਰ ਮੈਨੇਜ ਕਰ ਪਾਉਂਦੇ ਜਿਹੜੀਆਂ ਗਲਤੀਆਂ ਕੀਤੀਆਂ ਨੇ? ਜਿਵੇਂ ਚਾਹੇ ਉਹ 'ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਫੋਰਨ ਇਨਵੈਸਟਰਸ ਨੂੰ ਪਹਿਲਾਂ ਇੱਕਦਮ ਖੁੱਲ੍ਹੀ ਛੁੱਟੀ ਦੇ ਦੇਣਾ, ਹੁਣ ਇੱਕਦਮ ਰੱਸੇ ਬੰਨ ਦੇਣੇ। ਫਿਰ ਜਿਹੜੀ ਸਟੂਡੈਂਟਸ ਦੀ ਗੱਲ ਕਰੀਏ, ਇਮੀਗ੍ਰੈਂਟਸ ਦੀ ਗੱਲ ਕਰੀਏ, ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹੁਣ ਸਾਨੂੰ ਖਮਿਆਜ਼ੇ ਭੁਗਤਣੇ ਪੈ ਰਹੇ ਨੇ। ਪਰ ਇਹ ਆ ਵੀ ਉਹ ਆਪਾਂ ਸਾਰੇ ਜਣੇ ਰਲ ਮਿਲ ਕੇ ਜੇ ਵਾਈਜ਼ਲੀ ਅਸੀਂ ਆਪਣੀਆਂ ਪ੍ਰੋਪਰਟੀਜ਼ ਨੂੰ ਜੇ ਪ੍ਰੋਪਰਟੀ ਸੈੱਲ ਕਰਨ ਲਈ ਜਾਂ ਬਾਏ ਕਰਨ ਦੇ ਲਈ ਅਗਰ ਚੰਗੇ ਐਕਸਪਰਟਸ ਨੂੰ ਆਨਬੋਰਡ ਕਰਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਥਰੂ ਹੋ ਕੇ ਤੁਹਾਨੂੰ ਇੱਕ ਵਾਈਜ਼ ਡਿਸੀਜ਼ਨ ਬਣਾਉਣ ਲਈ ਮੌਕਾ ਮਿਲਦਾ। ਸੋ ਇਸ ਤਰ੍ਹਾਂ ਦੇ ਅਗਰ ਡਿਸੀਜ਼ਨ ਬਣਾਉਣੇ ਆ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕੋਂਟੈਕਟ ਕਰੋ। ਤੁਸੀਂ ਕੋਈ ਛੋਟੇ ਤੋਂ ਛੋਟੇ ਬਜਟ ਤੋਂ ਲੈ ਕੇ ਵੱਡੇ ਤੋਂ ਵੱਡੇ ਬਜਟ ਦਾ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ, ਕੋਈ ਲੈਂਡ ਡਿਵੈਲਪ ਕਰਨੀ ਹੈ, ਕੋਈ ਹੋਟਲ ਮੋਟਲ ਪਲਾਜ਼ਾ, ਕੋਈ ਗੈਸ ਸਟੇਸ਼ਨ, ਕੋਈ ਬਿਜ਼ਨਸ ਜਾਂ ਕੋਈ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਨੇ, ਕੋਈ ਫਾਰਮ ਹਾਊਸਿਸ ਨੇ, ਕਿਸੇ ਵੀ ਰੇਂਜ ਦੀ ਕਿਸੇ ਵੀ ਟਾਈਪ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ GTA ਦੇ ਵਿੱਚ ਜਾਂ GTA ਦੇ ਆਸ ਪਾਸ ਦੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਬਾਏ ਕਰਨ ਲਈ ਜਾਂ ਸੈੱਲ ਕਰਨ ਦੇ ਲਈ ਚਾਹੀਦੀ ਹੈ ਜਾਂ ਡਿਸਕਸ ਕਰਨਾ ਹੈ ਤਾਂ ਇੱਕ ਵਾਰ ਸਾਡੇ ਨਾਲ ਕੰਸਲਟ ਜ਼ਰੂਰ ਕਰਿਓ। ਅਸੀਂ ਸਾਡੀ ਟੀਮ ਦੇ ਨਾਲ ਬਹੁਤ ਲੰਬੇ ਸਮੇਂ ਤੋਂ 35-35, 40-40, 50-50 ਸਾਲ ਦੇ ਐਕਸਪੀਰੀਅੰਸ ਵਾਲੀਆਂ ਟੀਮ ਦੇ ਵਿੱਚ ਦੇ ਨਾਲ ਸਾਡੇ ਕੋਲ ਜਿਹੜੀਆਂ ਕਪੈਸਿਟੀ ਦੇ ਵਿੱਚ ਸਾਡੇ ਟੀਮ ਮੈਂਬਰਸ ਨੇ ਅਤੇ ਜਿਹੜੇ ਇੱਕ ਮਾਡਰਨ ਟੈਕਨੀਕ ਦੇ ਨਾਲ ਮਾਡਰਨ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਜੋ ਸੈਟਅਪ ਜਿਸ ਤਰ੍ਹਾਂ ਦਾ ਸਿਸਟਮ ਅੱਜ ਦੀ ਡੇਟ 'ਚ ਚੱਲ ਰਿਹਾ, ਮਾਰਕੀਟਿੰਗ ਦੀ ਗੱਲ ਕਰੀਏ, ਨੈਟਵਰਕਿੰਗ ਦੀ ਗੱਲ ਕਰੀਏ, ਤਾਂ ਅਸੀਂ ਹਰ ਤਰੀਕੇ ਤੋਂ ਤੁਹਾਡੇ ਜਿਹੜੇ ਵੀ ਪਲਾਨਸ ਹੋਣਗੇ ਰੀਅਲ ਸਟੇਟ ਸੰਬੰਧਿਤ ਉਹਨਾਂ ਨੂੰ ਫੁਲਫਿਲ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ 6474-0068 6247-4000-6862 ਸਾਨੂੰ ਇੱਕ ਵਾਰੀ ਕੋਂਟੈਕਟ ਕਰੋ। ਫਸਟ ਟਾਈਮ ਬਾਇਰਸ ਲਈ ਵੀ ਬਹੁਤ ਕੁਛ ਹੈ ਇਸ ਵੇਲੇ ਅਤੇ ਜਿਹੜੇ ਕੋਈ ਪਹਿਲੀ ਵਾਰ ਆਪਣੀ ਕੋਈ ਪ੍ਰੋਪਰਟੀ ਵੇਚਣਾ ਚਾਹੁੰਦਾ ਉਹਨਾਂ ਲਈ ਵੀ ਬਹੁਤ ਕੁਛ ਹੈ। ਸੋ ਸਾਨੂੰ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ। ਅਤੇ ਮਨਜੀਤ ਜੀ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਉਹ ਮੈਨੂੰ ਗੱਲ ਯਾਦ ਆ ਗਈ ਸੀ, ਉਦੋਂ ਮੈਂ ਕਹਿਣ ਲੱਗਿਆ ਸੀ ਕੁਛ ਨਾ, ਮੈਂ ਸ਼ਾਇਦ ਪਹਿਲਾਂ ਵੀ ਸੁਣਾਈ ਸੀ, ਸਾਡੇ ਮਾਮਾ ਜੀ ਨਾ ਐਡਮਿੰਟਨ ਦੇ ਵਿੱਚ ਉਹ ਵੀ ਰਿਐਲਟਰ ਨੇ ਅਤੇ ਹੁਣ ਤਾਂ ਚਲੋ ਥੋੜ੍ਹਾ ਐਕਟਿਵਲੀ ਨਹੀਂ ਕੰਮ ਕਰਦੇ ਇੰਨਾ, ਅਤੇ ਉਹਨਾਂ ਦੀ ਮੈਨੂੰ ਗੱਲ ਬੜੀ ਵਾਰੀ ਚੇਤਾ ਆਉਂਦੀ ਹੁੰਦੀ ਜਦੋਂ ਆਪਾਂ ਬਿਜ਼ਨਸ ਦੀ ਸਪੋਂਸਰਸ ਦੀ ਜਾਂ ਇੱਕ ਦੂਜੇ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਸੀ ਤਾਂ ਉਹਨਾਂ ਨੇ ਮੈਨੂੰ ਗੱਲ ਸੁਣਾਈ ਅਤੇ ਸ਼ਾਇਦ ਮੈਂ ਪਹਿਲਾਂ ਦੱਸੀ ਹੋਈ ਆ ਆਲਰੇਡੀ। ਉਹ ਕਹਿੰਦੇ ਵੀ ਆਪਣੇ ਕੋਈ ਰਿਲੇਟਿਵ ਵੀ ਕਹਿੰਦੇ ਮੈਨੂੰ ਵੀ ਹਾਂ ਯਾਰ ਵੀ ਚਲੋ ਤੁਹਾਡੇ ਨਾਲ ਅਸੀਂ ਘਰ ਲਿਸਟ ਕਰਾਂਗੇ ਵੀ ਆਪਣੀ ਦੇਖੋ ਸਾਂਝ ਹੈ ਆਪਣੀ ਰਿਸ਼ਤੇਦਾਰੀ ਹੈ ਵੀ ਬਾਕੀ ਲੋਕ ਤਾਂ ਇੰਨੇ ਪਰਸੈਂਟ ਚਾਰਜ ਕਰਦੇ ਆ ਤੁਸੀਂ ਦੱਸੋ ਕਿੰਨਾ ਘੱਟ ਕਰੋਗੇ। ਤੇ ਉਹ ਮਾਮਾ ਜੀ ਦਾ ਜਵਾਬ ਸੀ ਯਾਰ ਵੀ ਆਪਾਂ ਰਿਸ਼ਤੇਦਾਰ ਹਾਂ ਆਪਣੀ ਇੰਨੇ ਚਿਰ ਦੀ ਸਾਂਝ ਹੈ ਤੇ ਜੇ ਕਿਸੇ ਹੋਰ ਨੇ ਤੁਹਾਡੀ ਪ੍ਰੋਪਰਟੀ ਲਿਸਟ ਕੀਤੀ ਫੋਰ ਐਗਜ਼ਾਮਪਲ ਉਹਨੇ 2 ਤੇ ਕਰਨੀ ਹੈ ਤੇ ਤੁਸੀਂ ਮੈਨੂੰ ਦੱਸੋ ਕਿੰਨੀ ਵੱਧ ਤੇ ਲਿਸਟ ਕਰੋਗੇ ਮੇਰੇ ਨਾਲ, ਆਪਾਂ ਵੀ ਰਿਸ਼ਤੇਦਾਰ ਹੈ
1: ਬਿਲਕੁਲ
0: ਵੀ ਮੈਨੂੰ ਫਾਇਦਾ ਵੱਧ ਕੀ ਦਿਓਗੇ ਤੁਸੀਂ ਵੀ ਜੇ ਕਿਸੇ ਹੋਰ ਨਾਲ 2 ਤੇ ਕਰਨੀ ਸੀ ਵੀ ਮੇਰੇ ਨਾਲ 3 ਤੇ ਕਰੋ ਵੀ ਮੈਨੂੰ ਵੱਧ ਫਾਇਦਾ ਦਿਓ। ਸੋ ਜੇ ਸੋ ਉਹ ਦੋਨੇ ਪਾਸੇ ਹੀ ਆ ਚੀਜ਼ਾਂ। ਸੋ ਇਹ ਨਹੀਂ ਅਸੀਂ ਕਹਿੰਦੇ ਵੀ ਹਾਂ ਜੇ ਫਾਇਦਾ ਦੇਖਣਾ ਤਾਂ ਆਪਾਂ ਕਹੀਏ ਵੀ ਲਓ ਜੀ ਜਿਹੜਾ ਇੱਕ ਪਾਸੇ ਦਾ ਹੀ ਦੇਖੀਏ, ਫਿਰ ਦੋਨੇ ਸਾਈਡ ਨੂੰ ਆਪਾਂ ਬਿਜ਼ਨਸ ਦੇਣ ਦੀ ਔਰ ਜਿੱਥੇ ਆਪਣੇ ਤੁਹਾਡੇ ਜਾਣ ਪਛਾਣ ਹੈ ਜਿੱਥੇ ਤੁਹਾਡੀ ਰਿਸ਼ਤੇਦਾਰੀ ਹੈ ਜਿਹੜੇ ਬੰਦੇ ਕੈਪੇਬਲ ਵੀ ਨੇ, ਚਲੋ ਇਹ ਵੀ ਦੇਖੋ ਇਹ ਨਹੀਂ ਆਪਾਂ ਕਹਿੰਦੇ ਵੀ ਜਿਹਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਤੁਸੀਂ ਕਹੋ ਵੀ ਸਿਰਫ ਇਸ ਲਈ ਉਹਦੇ ਕੋਲੋਂ ਕੰਮ ਕਰਵਾਉਣਾ ਕਿ ਸਾਡਾ ਰਿਸ਼ਤੇਦਾਰ ਹੈ, ਤਾਂ ਫਿਰ ਤਾਂ ਚਲੋ ਜ਼ਰੂਰ ਤੁਹਾਡਾ ਹੱਕ ਬਣਦਾ ਤੁਸੀਂ ਆਪਣੇ ਆਪ ਨੂੰ ਰਿਵਿਊ ਕਰੋ। ਪਰ ਜੇ ਤੁਹਾਡੇ ਜਾਣ ਪਛਾਣ ਦੇ ਵਿੱਚ ਬਹੁਤ ਮੌਕੇ ਇੱਦਾਂ ਦੇ ਆਏ ਨੇ ਮਨਜੀਤ ਜੀ ਜਿੱਥੇ ਮੈਂ ਖੁਦ ਕੁਛ ਮੌਕੇ ਇੱਦਾਂ ਦੇ ਹੋਏ ਨੇ ਕਿ ਜਿੱਥੇ ਮੈਂ ਆਪਣੇ ਕਲਾਇੰਟਸ ਜਿਹੜੇ ਮੇਰੇ ਨਾਲ ਆ ਸਕਦੇ ਸੀ ਉਹਨਾਂ ਨੂੰ

0: ਬੰਦੇ ਤੋਂ ਪਤਾ ਲੱਗੇ ਵੀ ਅੱਛਾ ਫਲਾਣੇ ਬੰਦੇ ਨੇ ਵੀ ਕੰਮ ਕਰ ਲਿਆ ਤੇ ਤੁਹਾਨੂੰ ਦੱਸਿਆ ਨੀ ਸੋ ਠੀਕ ਹੈ ਇਕੁਏਸ਼ਨ ਡਿਫਰੈਂਟ ਡਿਫਰੈਂਟ ਹੋ ਸਕਦੀਆਂ ਨੇ ਪਰ ਮੈਨੂੰ ਏਦਾਂ ਲੱਗਦਾ ਕਿ ਜੇ ਅਸੀਂ ਇਸ ਅਪਰੋਚ ਦੇ ਨਾਲ ਵੀ ਚੱਲਾਂਗੇ ਇੱਕ ਤਾਂ ਤੁਸੀਂ ਉਹ ਅਗਲੇ ਦਾ ਮਾਣ ਵੀ ਰੱਖ ਲਿਆ ਇੱਕ ਆਪਣੀ ਰਿਸ਼ਤੇਦਾਰੀ ਸਕਾ ਸੰਬੰਧੀ ਹੋਣਾ ਜਾਂ ਇੱਕ ਦੂਜੇ ਨੂੰ ਠੀਕ ਹੈ ਉਹਨੂੰ ਪੋਜੀਸ਼ਨ ਕਰ ਦਿਓ ਸਹੀ ਢੰਗ ਨਾਲ ਕਿ ਹਾਂ ਯਾਰ ਵੀ ਤੇਰੇ ਤੋਂ ਮੈਨੂੰ ਲੱਗਦਾ ਇਹ ਕੰਮ ਹੋਣਾ ਨੀ ਆਪਾਂ ਕਿਉਂ ਨਾ ਆਹ ਫਲਾਨੇ ਬੰਦਿਆਂ ਨੂੰ ਫਲਾਨੀ ਟੀਮ ਨੂੰ ਨਾਲ ਲਈਏ ਤੇ ਸਾਡੀ ਹੈਲਪ ਕਰ ਵੀ ਅਸੀਂ ਚਾਹੁੰਦੇ ਵੀ ਤੂੰ ਵੀ ਨਾਲ ਹੋਵੇ ਇਨਵੋਲਵ ਹਾਂ ਵਾਧਾ ਘਾਟਾ ਪੈਸਾ ਲੈਣਾ ਦੇਣਾ ਜਾਂ ਕੋਈ ਬਚਣਾ ਨਹੀਂ ਬਚਣਾ ਉਹ ਬਾਅਦ ਦੀ ਪਰ ਅਗਲੇ ਨੂੰ ਮਾਣ ਦੇ ਦਿਓ
1: ਬਿਲਕੁਲ ਬਿਲਕੁਲ ਜੀ ਬਹੁਤ ਬਹੁਤ
0: ਮਿਹਰਬਾਨੀ ਜੀ
1: ਸ਼ੁਕਰੀਆ ਹਰਜਿੰਦਰ 6474006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ ਬਲਦੇਵ ਭਾਅ ਜੀ ਬੜੀ ਦੇਰ ਤੋਂ ਲਾਈਨ ਹੋਲਡ ਕੀਤੀ ਹੈ ਬਲਦੇਵ ਜੀ ਨਿੱਘਾ ਸਵਾਗਤ ਜੀ
2: ਬਾਲੀ ਗਰਮੀ ਆ ਠੰਡਾ ਸਵਾਗਤ ਕਰੋ
1: ਹਾਂਜੀ ਹਾਂਜੀ ਠੰਡਾ ਹੀ ਜੀ
2: ਮੈਂ ਕਿਹਾ ਹਰਜਿੰਦਰ ਗਿੱਲ ਨੂੰ ਨਾ ਮੈਂ ਤਾਂ ਨੇਤਾ ਜੀ ਕਹਿੰਦਾ ਹੁੰਦਾ
1: ਜੀ
2: ਹੁਣ ਕੰਟੀਨਿਊ ਸਪੀਚ ਤਾਂ ਇੰਨੇ ਪ੍ਰਧਾਨ ਮੰਤਰੀ ਵੀ ਦੇ ਸਕਦੇ ਸਪੀਚ ਬਹੁਤ ਵਧੀਆ ਕਰਦੇ
1: ਜੀ
2: ਤਾਂ ਹੀ ਮੈਂ ਇਹਨਾਂ ਨੂੰ ਨੇਤਾ ਜੀ ਰੱਖਿਆ ਕੱਲ ਵੀ ਸਾਡੀ ਡਿਸਕਸ ਹੋਈ ਸੀ ਕਿਸੇ ਗੱਲ ਦੀ
1: ਜੀ ਆਪਣਾ ਕਲਚਰ ਪਰ ਉਹਨੂੰ ਥੋੜਾ ਜਿਹਾ ਕੰਟਰੋਲਡ ਤਰੀਕੇ ਦੇ ਨਾਲ ਡਿਸਿਪਲਿਨ ਤਰੀਕੇ ਦੇ ਨਾਲ ਉਹਨੂੰ ਆਪਾਂ ਕਰੀਏ ਤੇ ਕੋਈ ਵੀ ਤੁਹਾਡੇ ਤੇ ਉਂਗਲ ਨਹੀਂ ਉਠਾਉਂਦਾ ਪਰ ਜੇ ਅਸੀਂ ਹੁਣ ਆਊਟ ਆਫ ਲਿਮਿਟ ਜਾ ਕੇ ਲੇਟ ਉਹਨੂੰ ਕਰਦੇ ਹਾਂ ਜਾਂ ਐਵੇਂ ਬਿਨਾਂ ਮਤਲਬ ਤੋਂ ਕਈ ਵਾਰੀ ਮਾਫ਼ ਕਰਨਾ ਜੀ ਮੈਂ ਜੋ ਸ਼ਬਦ ਕਹਿਣਾ ਖੌਰੂ ਪਾਉਂਦੇ ਹਾਂ ਨਾ ਤਾਂ ਫਿਰ ਉਹ ਕੰਮ ਖਰਾਬ ਹੋ ਜਾਂਦਾ ਫਿਰ
2: ਖੌਰੂ ਨਾ ਵੱਧ ਪਾਉਂਦੇ ਹਾਂ ਡਿਸਿਪਲਿਨ ਤਾਂ ਆਪਣੇ ਕਿਸੇ ਵੀ ਚੀਜ਼ ਨਹੀਂ ਹੁੰਦਾ
1: ਹਾਂਜੀ
2: ਨਗਰ ਕੀਰਤਨ ਚ ਵੀ ਨਹੀਂ ਹੁੰਦਾ ਉੱਥੇ ਵੀ ਲੋਕ ਇੱਕ ਦੂਜੇ ਦੇ ਮੂਹਰੇ ਪੈਰ ਵੜਦੇ ਹਨ ਜੇ ਤਾਂ ਸੜਕਾਂ ਦੇ ਟਰਾਲੀਆਂ ਵਿੱਚ ਖੋਰੂ ਪਾਉਂਦੇ ਫਿਰਦੇ ਆ ਇਹ ਕੋਹਦਾ ਛੱਡ ਕੇ ਟਰੈਕਟਰ ਟਰਾਲੀਆਂ ਉੱਤੇ
1: ਜੀ ਜੀ
2: ਇਹ ਪਰ ਗਲਤ ਹੈ ਆਪਦੇ ਹਾਲ ਚ ਕਰ ਲੈਣ ਜਾਗੋ
1: ਬਿਲਕੁਲ ਬਿਲਕੁਲ ਬਿਲਕੁਲ
2: ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚਲੋ ਚਲੋ ਕੋਈ ਨੀ ਫਿਰ ਹਰਜਿੰਦਰ ਨਾਲ ਬਾਅਦ ਗੱਲ ਕਰ ਲਾਂਗੇ
1: ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਦੋਸਤੋ ਜੁੜਿਓ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਅੰਟੈਰੀਓ ਸਰਕਾਰ ਦੇ ਵੱਲੋਂ ਜਿਹੜਾ ਸੋਸ਼ਲ ਅਸਿਸਟੈਂਸ ਪੇਮੈਂਟਸ ਵਾਸਤੇ ਨਵੇਂ ਕਾਨੂੰਨ ਜਿਹੜੇ ਲਿਆਂਦੇ ਜਾ ਰਹੇ ਨੇ ਤਾਂ ਕਿ ਕੈਨੇਡਾ ਦੇ ਵਿੱਚ ਜਿਹੜੀ ਇਲੀਗਲ ਤਰੀਕਿਆਂ ਦੇ ਨਾਲ ਰਹਿ ਰਹੇ ਲੋਕ ਇਸ ਦੀ ਦੁਰਵਰਤੋਂ ਨਾ ਕਰ ਸਕਣ ਮਿਨਿਸਟਰ ਆਫ ਜਿਹੜੇ ਚਿਲਡਰਨ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮੁਤਾਬਕ ਸਰਕਾਰ ਵੱਲੋਂ ਅੰਟੈਰੀਓ ਵਰਕਸ ਅਤੇ ਅੰਟੈਰੀਓ ਡਿਸਬਿਲਟੀ ਸਪੋਰਟ ਵਰਗੇ ਜਿਹੜੇ ਪ੍ਰੋਗਰਾਮ ਨੇ ਉਹਨਾਂ 'ਚ ਬਦਲਾਅ ਕੀਤੇ ਜਾ ਰਹੇ ਨੇ ਅਤੇ ਜੂਨ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਬਿੱਲ C-34 ਇੰਟਰੋਡਿਊਸ ਕੀਤਾ ਸੀ ਜਿਸ 'ਚ 16 ਸਾਲ ਤੋਂ ਛੋਟੀ ਉਮਰ ਵਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਲਾਂਭੇ ਰੱਖਿਆ ਜਾ ਸਕਦਾ ਹੈ ਕਲਚਰ ਮਿਨਿਸਟਰ ਜਿਹੜੇ ਮਾਰਕ ਮਿਲਰ ਨੇ ਉਹਨਾਂ ਦੇ ਮੁਤਾਬਕ ਹਾਲੇ ਕੋਈ ਰਾਈਟ ਪਾਥ ਜਿਹੜਾ ਉਹ ਲੱਭਿਆ ਨਹੀਂ ਜਾ ਸਕਿਆ ਜਿਸ ਨਾਲ ਉਮਰ ਨੂੰ ਵੈਰੀਫਾਈ ਕੀਤਾ ਜਾ ਸਕੇ ਜਿਸ ਨਾਲ ਲੋਕਾਂ ਦੀ ਪ੍ਰਾਈਵੇਸੀ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਲੇਕਿਨ ਹੋਰ ਦੇਸ਼ਾਂ ਦੇ ਦੁਆਰਾ ਜਿਹੜੇ ਵਰਤੇ ਜਾ ਰਹੇ ਆਪਸ਼ਨਸ ਨੇ ਜਿਵੇਂ ਫੇਸ਼ੀਅਲ ਏਜ ਐਸਟੀਮੇਸ਼ਨ ਹੈ ਜਾਂ ਸਰਕਾਰ ਦੁਆਰਾ ਇਸ਼ੂ ਕੀਤੀ ਫੋਟੋ ਆਈ ਡੀਜ਼ ਵਰਤ ਕੇ ਇਸ ਨੂੰ ਅਸਲੀ ਜਾਮਾ ਜਿਹੜਾ ਉਹ ਪਹਿਨਾਇਆ ਜਾ ਸਕਦਾ ਸੋ ਐਕਸਪਰਟ ਨੇ ਆਸਟ੍ਰੇਲੀਆ ਫਰਾਂਸ ਜਾਂ UK ਵਰਗੇ ਜਿਹੜੇ ਦੇਸ਼ਾਂ ਦੁਆਰਾ ਵਰਤੇ ਜਾ ਰਹੇ ਜੋ ਤਰੀਕੇ ਨੇ ਉਹਨਾਂ ਨੂੰ ਕਾਪੀ ਕਰਨ ਦੀ ਵੀ ਜਿਹੜੀ ਸਲਾਹ ਹੈ ਉਹ ਸਰਕਾਰ ਨੂੰ ਦਿੱਤੀ ਹੈ ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਅਤੇ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ ਰੀਅਲ ਸਟੇਟ ਸੰਬੰਧੀ ਜਾਂ ਪ੍ਰੋਗਰਾਮ ਦੇ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ 416-669-1379 ਮੇਰਾ ਟੈਲੀਫੋਨ ਨੰਬਰ ਹੈ ਸਾਡੇ ਕੋਲ ਇੱਕ 550 ਸਕੁਆਇਰ ਫੀਟ ਏਰੀਆ ਜਿਹੜਾ ਆਫਿਸ ਸਪੇਸ ਹੈ ਬਹੁਤ ਸ਼ਾਨਦਾਰ ਇਹ ਆਫਿਸ ਹੈ ਵੀ ਤੁਸੀਂ ਆਪਣਾ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਟ੍ਰੈਂਡਮੇਡ ਡਰਾਈਵ 'ਤੇ ਹੈ ਸੈਕਿੰਡ ਫਲੋਰ 'ਤੇ ਹੈ ਔਰ ਬਹੁਤ ਸੋਹਣੀ ਜਿਹੜੀ ਇਹਦੇ 'ਚ ਨੈਚੁਰਲ ਲਾਈਟ ਹੈ ਉਹ ਆਫਿਸ ਦੇ ਵਿੱਚ ਅਵੇਲੇਬਲ ਹੈ ਜੀ ਕਿਉਂਕਿ ਵੱਡੀਆਂ ਜਿਹੜੀਆਂ ਵਿੰਡੋਜ਼ ਨੇ ਆਫਿਸ ਦੇ ਵਿੱਚ ਸੋ ਇਸ ਨੂੰ ਤੁਸੀਂ ਦੇਖਣਾ ਕੋਈ ਵੀ ਆਪਣਾ ਆਫਿਸ ਤੁਸੀਂ ਜਿਹੜਾ ਨਵੇਂ ਸਿਰੇ ਤੋਂ ਕਹਿ ਲਓ ਜਾਂ ਕਿਤੇ ਵੀ ਤੁਸੀਂ ਆਪਣੀ ਪਹਿਲੀ ਲੋਕੇਸ਼ਨ ਬਦਲ ਕੇ ਇੱਕ ਨਵੀਂ ਲੋਕੇਸ਼ਨ 'ਤੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਧੀਆ ਮੌਕਾ ਇਸ ਵੇਲੇ ਖਾਲੀ ਹੈ ਬਿਲਕੁਲ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਅਤੇ ਮੇਰੇ ਨਾਲ ਸੰਪਰਕ ਪ੍ਰੋਗਰਾਮ ਤੋਂ ਬਾਅਦ ਵਿੱਚ ਕਰ ਲਿਓ 416-669-1379 ਮੇਰਾ ਟੈਲੀਫੋਨ ਨੰਬਰ ਹੈ 416-669-1379 ਇਸ ਤੋਂ ਇਲਾਵਾ ਕੋਈ ਵੀ ਬਰੈਂਪਟਨ ਕੈਲਡਨ ਇਸ ਏਰੀਏ ਦੇ ਵਿੱਚ ਤੁਹਾਡੇ ਪਾਸ ਕੋਈ 4,000 ਸਕੁਆਇਰ ਫੀਟ ਦਾ ਇੰਡਸਟਰੀਅਲ ਯੂਨਿਟ ਹੈ ਜਿਹਦੇ 'ਚ ਡਰਾਈਵ ਇਨ ਡੋਰ ਹੋਣਾ ਲਾਜ਼ਮੀ ਹੈ ਲੀਜ਼ 'ਤੇ ਦੇਣਾ ਚਾਹੁੰਦੇ ਹੋ ਜਾਂ ਫਿਰ ਇੱਕ 6,000 ਸਕੁਆਇਰ ਫੀਟ ਦਾ ਇੰਡਸਟਰੀਅਲ ਕੋਈ ਵੀ ਸਪੇਸ ਜਿਹਦੇ ਨਾਲ ਤਕਰੀਬਨ 8 to 10 ਟ੍ਰੇਲਰ ਪਾਰਕਿੰਗ ਜਿਹੜਾ ਪਾਰਕ ਕਰਨ ਦੀ ਅਵੇਲੇਬਿਲਟੀ ਹੋਵੇ, ਜਗ੍ਹਾ ਹੋਵੇ, ਵੇਚਣਾ ਚਾਹੁੰਦੇ ਹੋ ਉਸਨੂੰ, ਅਤੇ ਉਸ ਦੇ ਲਈ ਵੀ ਤੁਸੀਂ ਮੈਨੂੰ 416-669-1379 'ਤੇ ਸੰਪਰਕ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਗੁਰਪ੍ਰੀਤ ਢਾਡਾ ਜੀ ਦਾ ਨੰਬਰ 416-747-4800 ਹੈ। 21-43 ਮਿਲਬਰਕ ਡਰਾਈਵ ਨੌਰਥ ਯੋਰਕ ਦੇ ਵਿੱਚ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਕਾਰਾਂ ਦਾ ਕੋਈ ਵੀ ਇਲੈਕਟ੍ਰੀਕਲ ਜਾਂ ਮਕੈਨੀਕਲ ਕੰਮ ਹੋਣ ਵਾਲਾ, ਕਿਊ ਬੈਂਸ ਨੂੰ ਜੈਲੋ ਸਟਿੱਕਰਸ ਤੁਸੀਂ ਲਗਵਾਉਣੇ ਨੇ, ਤਾਂ 416-747-4760 'ਤੇ ਸੰਪਰਕ ਹੋ ਸਕਦਾ। ਗਿੱਲ ਸਵੀਟ ਫੈਕਟਰੀ 905-799-2616 9057992616 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਔਰ 5 ਅਪਲਾਇੰਸਿਸ ਦੀ ਜਿਹੜੀ ਸਪੈਸ਼ਲ ਪ੍ਰਾਈਸ ਨਰਿੰਦਰ ਹੋ ਰਹੀਆਂ ਜੋਨ ਏਅਰ ਜੋ ਦੱਸ ਕੇ ਗਏ ਨੇ $3799 'ਚ। ਸੋ 5 ਅਪਲਾਇੰਸਿਸ ਕਿਤੇ ਵੀ ਤੁਸੀਂ ਫਰੀ ਡਿਲੀਵਰੀ ਹੋ ਜਾਣੀ ਹੈ ਜੀ ਇਹਦੀ। 9058053000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਿੰਗ ਟੋਇੰਗ 416-677-2222 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਅਤੇ ਨਾਲ ਦੀ ਨਾਲ ਜੇ ਗੱਲ ਕਰੀਏ ਆਪਾਂ, ਜੇ ਕਿਤੇ ਕਰਜ਼ੇ ਦੀ ਮਾਰ ਆਉਣ ਪਈ ਹੈ ਅਤੇ ਫਿਰ ਜਸਵੀਰ ਸਿੰਘ ਹੁੰਦਲ ਹੋਰਾਂ ਨੂੰ ਤੁਸੀਂ ਸੰਪਰਕ ਕਰ ਲੈਣਾ ਜੀ। 416-502 ਜਸਵੀਰ ਸਿੰਘ ਹੁੰਦਲ ਜੀ ਦਾ ਟੈਲੀਫੋਨ ਨੰਬਰ ਮੇਰੇ ਕੋਲ ਥੋੜ੍ਹਾ ਮਿਸਪਲੇਸ ਹੋ ਗਿਆ ਜੀ, ਮੈਂ ਜ਼ਰੂਰ 416-502-3100 416-502-3100 'ਤੇ ਜਸਵੀਰ ਸਿੰਘ ਜੀ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ। ਸੋ ਉਹਨਾਂ ਨੂੰ ਇਸ ਨੰਬਰ 'ਤੇ ਤੁਸੀਂ ਸੰਪਰਕ ਕਰਕੇ ਇੱਕ ਅਪੁਆਇੰਟਮੈਂਟ ਸੈੱਟ ਕਰਕੇ ਇਸ ਦੁਬਧਾ ਦੇ ਵਿੱਚੋਂ ਬਾਹਰ ਆ ਸਕਦੇ ਹੋ ਜੀ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਕੀਤੀ ਜਾ ਸਕਦੀ ਹੈ। ਆਪਟੀਕਲ 1-905-455-0752 'ਤੇ ਉਹਨਾਂ ਦੇ ਨਾਲ ਸੰਪਰਕ ਹੋ ਸਕਦਾ। 9054550752 ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੈ ਜੀ। ਆਉਂਦੇ ਐਤਵਾਰ ਹੁਣ ਤੁਹਾਡੇ ਨਾਲ ਸਾਂਝ ਬਣਨੀ ਆਪਣੀ, ਅਤੇ ਸੋਸ਼ਲ ਮੀਡੀਆ ਦੀ ਗੱਲ ਚੱਲੀ ਸੀ ਅਤੇ ਸੋਸ਼ਲ ਮੀਡੀਆ ਦੇ 'ਤੇ ਬੇਸਡ ਗੀਤ ਜਿਹੜਾ ਉਹ ਤੁਹਾਡੇ ਨਾਲ ਆਪਾਂ ਹੁਣ ਸਾਂਝਾ ਕਰ ਦੇਣਾ ਜੀ। ਵੈਸੇ ਤਾਂ ਮੇਰਾ ਇਰਾਦਾ ਸੀ ਕਿ ਚੈਟ GTP ਦੇ ਨਾਲ ਗੱਲ ਕਰਦੀ ਹੈ ਸੰਗਤਾਰ ਜੀ ਦਾ ਗੀਤ, ਉਹ ਹੁਣ ਆਉਂਦੇ ਹਫ਼ਤੇ ਤੁਹਾਡੇ ਨਾਲ ਸਾਂਝਾ ਕਰੂੰਗਾ। ਲੇਕਿਨ ਕਰਮਜੀਤ ਅਨਮੋਲ ਹੋਰਾਂ ਦਾ ਗੀਤ ਬੜਾ ਕਮਾਲ ਦਾ ਗੀਤ ਹੈ ਔਰ ਉਹ ਆਪਾਂ ਹੁਣ ਸੁਣਦੇ ਹਾਂ। ਸੋ ਆਉਂਦੇ ਹਫ਼ਤੇ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ। ਸਤਿ ਸ਼੍ਰੀ ਅਕਾਲ।

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਸੰਡੇ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਸ਼ੋਅ ਦੇ ਵਿੱਚ ਲਾਈਵ ਗੱਲਾਂ ਬਾਤਾਂ ਕਰਨ ਦੇ ਲਈ ਸਟੂਡੀਓ ਦਾ ਨੰਬਰ 416-233-7368। ਸਟੂਡੀਓ 'ਚ ਕੋਈ ਗੀਤ ਦੀ ਫਰਮਾਇਸ਼ ਆ, ਚੱਲਦੇ ਟੋਪਿਕ 'ਚ ਕੋਈ ਟਿੱਪਣੀ ਕਰਨੀ ਆ, ਕੋਈ ਖਬਰ ਸਾਂਝੀ ਕਰਨੀ ਚਾਹੁੰਦੇ ਹੋ, ਜਾਂ ਫਿਰ ਤੁਹਾਡੀ ਕੋਈ ਹੋਰ ਗੱਲਬਾਤ ਆ ਔਨ ਏਅਰ ਗੱਲਬਾਤ ਕਰਨ ਦੇ ਲਈ 416-233-7368। ਅੱਜ ਦੇ ਪ੍ਰੋਗਰਾਮ ਦੇ ਸਾਡੇ ਪ੍ਰਾਊਡ ਸਪੋਂਸਰ ਨੇ ਗ੍ਰੈਂਡ ਹੋਮ ਫਰਨੀਚਰ। ਸੋ ਬਾਈ ਸੁੱਖ ਜੀ ਦਾ ਪਹਿਲਾਂ ਸਵਾਗਤ ਕਰਦੇ, ਇਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਕਰਾ ਗਿਆ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਭੁਰਲ ਸਾਹਿਬ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਹਾਂ ਜੀ, ਜਿੱਥੇ ਵੀ ਕਿਤੇ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਈ ਕਰਨੀ ਆ ਤੇ ਗੱਡੀਆਂ ਤੁਸੀਂ ਹੁਣ ਘੁਮਾ ਲਓ ਸਿੱਧੀਆਂ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਚਾਹੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ, ਕਾਫੀ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੋ ਚਾਹੁੰਦੇ ਹੋ ਤੇ ਵੀਕਐਂਡ ਦੇ ਉੱਪਰ ਅੱਜ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲ ਰਿਹਾ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਜਿਹੜੇ ਨਾਲ ਦਿੱਤੇ ਜਾ ਰਹੇ ਆ ਫਰਨੀਚਰ ਦੇ ਉੱਪਰ, ਤੇ ਜਿਹਨਾਂ ਪਰਿਵਾਰਾਂ ਨੇ ਕਸਟਮਾਈਜ਼ ਕੈਨੇਡੀਅਨ ਮੇਡ ਆਪਣੇ ਹਿਸਾਬ ਦੇ ਨਾਲ ਤੁਸੀਂ ਕਲਰ ਚ ਚੇਂਜ ਕਰਨਾ ਚਾਹੁੰਦੇ ਹੋ, ਚੂਜ਼ ਕਰਨਾ ਚਾਹੁੰਦੇ ਹੋ, ਹਾਰਡ ਫੋਮ ਚਾਹੀਦੀ ਆ, ਸੋਲਿਡ ਵੁੱਡ ਦੇ ਫਰੇਮ ਦੇ ਨਾਲ ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦੇਣ ਲੱਗੇ ਆ। 3 ਸੀਟਰ ਸੋਫਾ, 2 ਸੀਟਰ ਲਪਸਿਡ, 5 ਸੀਟਰ 5 ਸੀਟਰ ਕੈਨੇਡੀਅਨ ਮੇਡ, ਰੰਗ ਜਿਹੜਾ ਮਰਜ਼ੀ ਬਣਵਾ ਲਿਓ, ਹਾਰਡ ਫੋਮ ਪਵਾਉਣੀ ਆ, ਲੈਕ ਸਿਲਵਰ ਗੋਲਡ ਲਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 2500-2000 ਡਾਲਰ ਸੀ। ਜਿਹੜੇ ਪਰਿਵਾਰ ਰਾਈਟ ਵੇ ਇਨਸਟੋਰ ਆ ਜਾਣਗੇ 799 ਡਾਲਰ 799 ਦੇ ਵਿੱਚ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ 5 ਸੀਟਾਂ ਕਸਟਮਾਈਜ਼ ਸੋਫਾ ਸੈੱਟ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, ਸੋਲਿਡ ਵੁੱਡ ਫਰੇਮ, ਚੋਇਸ ਆਫ ਕਲਰ, ਸਿਟਿੰਗ ਹਾਰਡ ਸੋਫਟ ਕਰਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ ਸਿਰਫ 799 ਡਾਲਰ ਦਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਸਾਰੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਭੁੱਲਰ ਸਾਹਿਬ।

0: ਸਤਿ ਸ਼੍ਰੀ ਅਕਾਲ ਜੀ। ਸੋ ਸਟੂਡੀਓ ਦਾ ਨੰਬਰ 416-233-7368। ਅੱਜ ਨਾ ਬੜਾ ਇੰਟਰਸਟਿੰਗ ਟੌਪਿਕ ਦੇ ਉੱਤੇ ਅੱਜ ਸਾਡੀ ਸੁਬਹਾ ਗੱਲਬਾਤ ਚੱਲ ਰਹੀ ਸੀ, ਉਹ ਅਸੀਂ ਇੰਨਾ ਕੁ ਜ਼ਿਆਦਾ ਗੱਲਾਂ ਬਾਤਾਂ ਦੇ ਵਿੱਚ ਖੁੱਭ ਗਏ ਅਤੇ ਮੈਂ ਸੋਚਿਆ ਅੱਜ ਜ਼ਰੂਰ ਤੁਹਾਡੇ ਨਾਲ ਆਪਣੇ ਸਰੋਤਿਆਂ ਨਾਲ ਗੱਲਾਂ ਬਾਤਾਂ ਇਸ ਅਕੋਰਡਿੰਗ ਜਾਂ ਇਸ ਟੌਪਿਕ 'ਤੇ ਜ਼ਰੂਰ ਕਰਾਂ। ਛੋਟੇ ਹੁੰਦੇ ਬਚਪਨ ਦੀਆਂ ਗੱਲਾਂ, ਕਿਉਂਕਿ ਮੇਰੇ ਜਿਹੜੇ ਚਾਚਾ ਜੀ ਦੀ ਲੜਕੀ ਆ ਉਹ ਵੈਸੇ ਬ੍ਰੈਂਟਫੋਰਡ ਰਹਿੰਦੇ ਨੇ ਅਤੇ ਅੱਜ ਉਹ ਵੀਕਐਂਡ ਦੇ ਉੱਤੇ ਆਏ ਹੋਏ ਸੀ, ਅਤੇ ਛੋਟੇ ਹੁੰਦੇ ਗੱਲਾਂ ਬਾਤਾਂ ਯਾਦ ਕਰਨ ਲੱਗ ਗਏ ਨੇ ਕਿ ਆਪਾਂ ਇੱਦਾਂ ਕਰਦੇ ਸੀ, ਇੱਦਾਂ ਕਰਦੇ ਸੀ। ਸੋ ਇੱਕ ਨਾ ਛੋਟੇ ਹੁੰਦੇ ਬੜਾ ਆਪਾਂ ਕਹਿੰਦੇ ਹੁੰਦੇ ਸੀ ਕਿ ਯਾਰ ਕੋਈ ਚੀਜ਼ ਧਰਤੀ ਤੋਂ ਕੋਈ ਪਈ ਹੋਈ ਲੱਭ ਜਾਣੀ, ਅਤੇ ਫਿਰ ਉਹ ਦੋਨੇ ਭੈਣ ਭਾਈ ਜਾਂ ਭਾਈ ਉਹ ਕਲੇਮ ਕਰਦੇ ਹੁੰਦੇ ਸੀ ਕਿ ਮੈਨੂੰ ਮਿਲੀ ਆ, ਰੱਬ ਦੀ ਧਰਤੀ ਤੋਂ ਮਿਲੀ ਆ, ਇਹ ਚੀਜ਼ ਮੇਰੀ ਆ। ਸੋ ਉਹ ਆਪਾਂ ਫਿਰ ਗੱਲਾਂਬਾਤਾਂ ਕਰਨ ਲੱਗੇ ਕਿ ਭਾਈ ਤੈਨੂੰ ਕੀ ਚੀਜ਼ਾਂ ਡਿੱਗੀਆਂ ਹੋਈਆਂ, ਥਿਆਈਆਂ ਨੇ, ਮਿਲੀਆਂ ਨੇ। ਸੋ ਅੱਜ ਇਹੀ ਟੌਪਿਕ 'ਤੇ ਆਪਾਂ ਤੁਹਾਡੇ ਨਾਲ ਦੋਸਤੋ ਗੱਲਬਾਤ ਕਰਨੀ ਆ। ਤੁਸੀਂ ਦੱਸਣਾ ਤੁਹਾਨੂੰ ਰੱਬ ਦੀ ਧਰਤੀ ਤੋਂ ਕੀ ਚੀਜ਼ਾਂ ਥਿਆਈਆਂ ਨੇ। ਕਈ ਵਾਰ ਬਹੁਤ ਲੋਕ ਲੱਕੀ ਹੁੰਦੇ ਨੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਵੀ ਡੋਲਰ ਥਿਆ ਜਾਂਦੇ ਨੇ ਡਿੱਗੇ ਹੋਏ, 20-20 100-100 ਡੋਲਰ ਵੀ ਕਈਆਂ ਨੂੰ ਮਿਲੇ ਹੋਣਗੇ, ਕਈਆਂ ਨੂੰ ਫੋਨ ਮਿਲੇ ਹੋਣਗੇ। ਪਰ ਫੋਨ ਦਾ ਤਾਂ ਮੈਨੂੰ 2 ਵਾਰੀ ਫੋਨ ਮਿਲੇ ਨੇ ਅਤੇ ਮੈਂ ਆਲਵੇਜ਼ ਫੋਨ ਤਾਂ ਰਿਟਰਨ ਹੀ ਕਰਨਾ, ਕਿਉਂਕਿ ਉਹ ਤਾਂ ਇਹ ਨਹੀਂ ਪਤਾ ਵੀ ਕੋਈ ਕੰਪਲੇਂਟ ਲਿਖਾਈ ਹੋਵੇ, ਪੰਗਾ ਪੈ ਜੇ। ਸੋ ਜੇ ਕੋਈ ਇੱਦਾਂ ਦੀ ਚੀਜ਼ ਮਿਲਦੀ ਉਹ ਤਾਂ ਬੰਦਾ ਰਿਟਰਨ ਕਰਦਾ। ਹਾਂ, $50-100 ਪਿਆ, ਉਹ ਹੁਣ ਬੰਦਾ ਕਿਹਨੂੰ ਪੁੱਛੇ ਭਾਈ ਵੀ ਇਹ ਕੌਣ ਕਲੇਮ ਕਰੂਗਾ, ਉਹ ਤਾਂ ਫਿਰ ਰੱਬ ਦੀ ਧਰਤੀ ਤੋਂ ਜਿਹਨੂੰ ਮਿਲ ਗਏ ਉਹਦੀ ਆ, ਇਹ ਆਪਾਂ ਅਕਸਰ ਕਹਿੰਦੇ ਹੋਏ ਸੁਣਦੇ ਹਾਂ। ਸੋ ਅੱਜ ਤੁਸੀਂ ਦੱਸਣਾ ਕਿ ਤੁਸੀਂ ਕਿੰਨੇ ਕੁ ਲੱਕੀ ਹੋ। ਨੰਬਰ 1, ਕੀ ਤੁਹਾਨੂੰ ਕਦੇ ਕੋਈ ਲੋਟਰੀ ਲੱਗੀ ਆ, ਉਹ ਚਾਹੇ ਇੰਡੀਆ ਦੇ ਵਿੱਚ ਆ, ਚਾਹੇ ਇੱਥੇ ਆ, ਚਾਹੇ $5 ਦੀ ਆ, ਚਾਹੇ 50,000 ਦੀ ਆ, ਚਾਹੇ 1,00,000 ਦੀ ਆ। ਸੋ ਕੀ ਤੁਹਾਨੂੰ ਕਦੇ ਕੋਈ ਲੋਟਰੀ ਮਿਲੀ ਆ? ਨੰਬਰ 1, ਕੀ ਤੁਹਾਨੂੰ ਕਦੇ ਕੋਈ ਫ੍ਰੀ ਚੀਜ਼ ਮਿਲੀ ਆ, ਕਿ ਤੁਹਾਨੂੰ ਕੋਈ ਐਕਸਪੈਕਟਡ ਨਹੀਂ ਸੀ, ਤੁਸੀਂ ਕੁਛ ਗਏ ਚਾਹੇ ਬਿਜ਼ਨਸ 'ਤੇ ਗਏ ਅਤੇ ਉੱਥੋਂ ਤੁਹਾਨੂੰ ਬਿਲਕੁਲ ਕੋਈ ਫ੍ਰੀ ਤੋਹਫ਼ਾ ਜਿਹੜਾ ਮਿਲਿਆ ਹੋਵੇ, ਕੋਈ ਲੱਕੀ ਡਰਾਅ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ ਅਤੇ ਉਹ ਲੱਕੀ ਡਰਾਅ ਦੇ ਵਿੱਚ ਤੁਹਾਨੂੰ ਨਿਕਲਿਆ ਹੋਵੇ, ਜਾਂ ਫਿਰ ਤੁਹਾਨੂੰ ਤੁਰੇ ਫਿਰਦਿਆਂ ਨੂੰ ਕੋਈ ਡਿੱਗੀ ਹੋਈ ਚੀਜ਼ ਧਰਤੀ 'ਤੇ ਡਿੱਗੇ, ਕਈਆਂ ਨੂੰ ਗੋਲਡ ਦਾ ਕੋਈ ਚੀਜ਼ ਥਿਆ ਜਾਂਦਾ, ਕਈਆਂ ਨੂੰ ਚਾਂਦੀ ਦੀ ਕੋਈ ਚੀਜ਼ ਥਿਆਈ ਹੋਊਗੀ। ਸੋ ਤੁਸੀਂ ਜ਼ਰੂਰ ਕਾਲ ਕਰਕੇ ਦੱਸਣੀ ਆ ਕਿ ਤੁਸੀਂ ਕਿੰਨੇ ਕੁ ਲੱਕੀ ਰਹੇ ਹੋ, ਤੁਹਾਨੂੰ ਕੀ ਚੀਜ਼ਾਂ ਇੱਦਾਂ ਮਿਲੀਆਂ ਨੇ ਜਿਹੜਾ ਤੁਹਾਨੂੰ ਲੱਗਿਆ ਕਿ ਯਾਰ ਮੈਂ ਬੜਾ ਲੱਕੀ ਹਾਂ, ਮੈਨੂੰ ਤਾਂ ਕਦੇ ਕੋਈ ਡੋਲਰ ਮਿਲ ਜਾਂਦੇ ਨੇ, ਕਦੇ ਕੁਛ ਆਹ ਮਿਲ ਜਾਂਦਾ। ਸੋ ਇਹ ਤਾਂ ਜ਼ਰੂਰ ਤੁਸੀਂ ਸਾਨੂੰ ਕਾਲ ਕਰਕੇ ਅੱਜ ਦੱਸਣਾ। ਨੰਬਰ 2, ਕਾਲ 416-233-7368, 416-233-7368, 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਤੁਹਾਨੂੰ ਟੈਲੀਫੋਨ ਮਿਲਿਆ, ਤੁਹਾਨੂੰ ਪੈਸੇ ਮਿਲੇ ਨੇ, ਤੁਹਾਨੂੰ ਕੋਈ ਹੋਰ ਕੀਮਤੀ ਚੀਜ਼ ਮਿਲੀ ਆ, ਛੋਟੀ ਚੀਜ਼ ਮਿਲੀ ਆ ਜਾਂ ਕਦੇ ਕੋਈ ਮਿਲੀ ਨਹੀਂ, ਸੋ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਗੱਲਾਂਬਾਤ ਦਾ ਸਿਲਸਿਲਾ ਸਾਂਝਾ ਕਰ ਦੇਣਾ। ਅਤੇ ਕਈ ਵਾਰ ਬਚਪਨ ਦੀਆਂ ਯਾਦਾਂ ਹੁੰਦੀਆਂ ਨੇ, ਕਈ ਵਾਰ ਇੱਥੇ ਯਾਦਾਂ ਹੁੰਦੀਆਂ ਨੇ, ਅਤੇ ਤੁਸੀਂ ਫਿਰ ਉਹ ਪੈਸੇ ਦਾ, ਉਹ ਮਨੀ ਦਾ, ਉਹ ਚੀਜ਼ ਦਾ ਕੀ ਕਰਦੇ ਹੋ। 416-233-7368। ਇੱਕ ਵਾਰੀ ਗੁਰਦੀਪ ਮੰਡਾਲੀਆ ਜੀ ਨੇ, ਉਹਨਾਂ ਨੇ ਨਾ ਇੱਕ ਸਟਾਇਰ ਜਿਹਾ ਕੀਤਾ ਸੀ, ਉਹ ਕਹਿੰਦਾ ਬਰਨਾਲੇ ਤੋਂ ਹੀ ਨੇ ਵੈਸੇ ਗੁਰਦੀਪ ਮੰਡਾਲੀਆ ਸਾਹਿਬ, ਉਹ ਕਹਿੰਦੇ ਬਈ ਮੈਂ ਗਿਆ ਅਮੈਰੀਕਾ ਦੇ ਵਿੱਚ, ਅਤੇ ਉੱਥੇ ਕਹਿੰਦਾ ਮੈਂ ਜਦੋਂ ਮੱਥਾ ਟੇਕਣ ਲੱਗਿਆ ਅਮਰੀਕਾ ਦੇ ਗੁਰੂ ਘਰ ਦੇ ਵਿੱਚ, ਮੈਂ ਕਹਿੰਦਾ ਇੰਡੀਆ ਵਾਲਾ ਨੋਟ ਕੱਢਿਆ 100 ਰੁਪਏ ਦਾ, ਅਤੇ ਕਹਿੰਦੇ ਉੱਥੇ ਬਾਬੇ ਸੀ, ਕਹਿੰਦੇ ਭਾਈ ਉਰੇ ਨਹੀਂ ਚੱਲਦੇ, ਉਹ ਇੱਕ ਉਹਨਾਂ ਨੇ ਸਟਾਇਰ ਪੇਸ਼ ਕੀਤਾ ਸੀ। ਕਹਿੰਦਾ ਫਿਰ ਮੈਂ ਹੋਰ ਦੇਖਿਆ ਇੰਡੀਆ ਵਾਲਾ 500 ਕੱਢਿਆ, 2,000 ਕੱਢਿਆ, ਬਾਬੇ ਕਹਿੰਦੇ ਇਹ ਨਹੀਂ ਅਮੈਰੀਕਨ ਡੋਲਰ, ਅਤੇ ਉਹ ਕਹਿੰਦਾ ਵੀ ਮੈਨੂੰ ਕੋਈ ਥਿਆਇਆ ਨਹੀਂ, ਅਤੇ ਮੈਂ $20 ਦਾ ਨੋਟ ਸੀਗਾ, ਕਹਿੰਦਾ ਮੈਂ ਹੁਣ ਇਹੀ ਟੇਕਣਾ ਪਊ, ਕਹਿੰਦਾ ਮੈਂ $20 ਦਾ ਨੋਟ ਹੁਣ ਇੰਡੀਆ ਤੋਂ ਬੰਦਾ ਕਿ $20 ਦਾ ਮੱਥਾ ਟੇਕੇ, ਅਤੇ ਉਹ ਕਹਿੰਦਾ ਮੇਰੇ ਲਈ ਤਾਂ ਬਹੁਤ ਵੱਡੀ ਆ ਉਹ ਸੀ। ਕਹਿੰਦਾ ਫਿਰ ਮੈਂ ਕਿਹਾ ਚੱਲ ਅੱਜ $20 ਦਾ ਮੱਥਾ ਟੇਕਿਆ, ਰੱਬਾ ਮੰਗ ਲਓ ਜੋ ਕੁਛ ਮੰਗਿਆ ਜਾਂਦਾ। ਕਹਿੰਦਾ ਮੈਂ ਜੋ ਨੌਕਰੀ, ਜੋ ਪੈਸਾ, ਜੋ ਗੱਡੀ, ਕਹਿੰਦਾ ਮੈਂ ਕਾਫੀ ਚੀਜ਼ਾਂ ਲੰਮੀ ਲਿਸਟ ਮੰਗੀ। ਫਿਰ ਕਹਿੰਦਾ ਮੈਂ ਘਰੇ ਫੋਨ ਕੀਤਾ ਬੇਬੇ ਨੂੰ ਕਿ ਬੇਬੇ ਮੈਂ $20 ਦਾ ਮੱਥਾ ਟੇਕਤਾ, ਤੂੰ ਵੀ ਮੰਗ ਲਾ ਜੇ ਕੁਛ ਮੰਗਣਾ। ਅਤੇ ਕਹਿੰਦਾ ਮੱਥਾ ਟੇਕ ਕੇ, ਦਾਤਾ ਮੰਗ ਕੇ ਜਦੋਂ ਮੈਂ ਬਾਹਰ ਆਇਆ, ਜੋੜਾ ਘਰ 'ਚ ਜੋੜੇ ਪਾਏ, ਉੱਥੇ ਕਹਿੰਦਾ ਮੈਨੂੰ $20 ਡਿੱਗੇ ਹੋਏ ਮਿਲ ਗਏ। ਅਤੇ ਪਹਿਲਾਂ ਕਹਿੰਦਾ ਮੈਂ ਸੋਚਿਆ ਯਾਰ ਵੀ ਇਹ ਕੀ ਆ, ਫਿਰ ਕਹਿੰਦਾ ਮੈਨੂੰ ਲੱਗਿਆ ਵੀ ਰੱਬ ਨੇ ਕਹਿਤਾ ਭਾਈ ਤੂੰ ਇੰਨੀਆਂ ਚੀਜ਼ਾਂ ਮੰਗ ਲਈਆਂ, ਮੈਂ ਤੇਰਾ ਰਿਫੰਡ ਹੀ ਕਰਤਾ, ਤੇਰੇ $20 ਤੇਰੇ ਵਾਪਸ, ਇੰਨੀਆਂ ਡਿਮਾਂਡਾਂ ਨਹੀਂ ਪੂਰੀਆਂ ਹੋਣੀਆਂ। ਸਟੂਡੀਓ ਨੰਬਰ 416-233-7368 ਸੋ ਆਓ ਸਾਨੂੰ ਕਾਲ ਕਰਕੇ ਦੱਸੋ ਤੁਹਾਨੂੰ ਕਦੇ ਕੋਈ ਧਰਤੀ ਤੇ ਰੱਬ ਦੀ ਧਰਤੀ ਤੇ ਡਿੱਗੀ ਹੋਈ ਚੀਜ਼ ਮਿਲੀ ਆ ਤੇ ਕੀ ਮਿਲੀ ਆ ਕੀ ਯਾਦ ਆ ਤੁਹਾਡੀ 416-233-7368 ਸਾਡੇ ਨਾਲ ਕਾਲਰ ਨੇ ਮਨਮੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਠੀਕ ਠਾਕ
1: ਤੁਹਾਡਾ ਸ਼ੋਅ ਵਧੀਆ ਚੱਲਦਾ ਪਿਆ ਮੈਂ ਕਦੇ ਕਦੇ ਸੁਣਦਾ ਹੁੰਦਾ ਰੇਡੀਓ ਮੈਂ ਹਮੇਸ਼ਾ ਨਹੀਂ ਸੁਣਦਾ
0: ਸ਼ੁਕਰੀਆ ਭਾਈ
1: ਪਰ ਹਾਂਜੀ ਸੋ ਮੈਂ ਮੈਨੂੰ ਲੱਗਦਾ ਕਿ 2 ਹਫ਼ਤੇ ਪਹਿਲਾਂ ਮੈਂ ਟਿਮ ਹੋਰਟਨ ਦੇ ਸਾਹਮਣੇ ਚਾਹ ਲੈਣ ਗਿਆ ਸੀਗਾ ਤੇ ਉੱਥੇ $100 ਦਾ ਨੋਟ ਪਿਆ ਸੀਗਾ
0: ਅੱਛਾ $100 ਵਾਹ
1: ਪਰ ਉਹ ਚੱਕਿਆ ਤਾਂ ਸਹੀ ਬਟ ਮੈਂ ਦੇਖਦਾ ਰਿਹਾ ਕਿ ਆਸੇ ਪਾਸੇ ਕੋਈ ਕੁਛ ਦਿਲ ਨਹੀਂ ਮੰਨਦਾ ਜਿਹਦਾ ਡਿੱਗਿਆ ਹੋਊਗਾ ਤਾਂ ਓਬਵੀਅਸਲੀ ਉਹ ਵੀ ਤਾਂ ਲੱਭਦਾ ਹੋਊਗਾ $100 ਓਬਵੀਅਸਲੀ ਬਥੇਰਾ ਹੁੰਦਾ ਫਿਰ ਇੱਕ ਓਲਡ ਪਰਸਨ ਸੀਗਾ ਗੋਰਾ ਸੀਗਾ ਤੇ ਉਹ ਲੱਭਦਾ ਪਿਆ ਸੀਗਾ ਉਹ ਇੱਧਰ ਉੱਧਰ ਆਪਣੀ ਗੱਡੀ ਦੇ ਆਲੇ ਪਾਸ ਆਸੇ ਪਾਸੇ ਸਾਰੇ ਪਾਸੇ ਦੇਖਦਾ ਸੀਗਾ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਉਹ ਗੱਡੀ ਦੇਖਦਾ ਪਿਆ ਕਿ ਪਰ ਫਿਰ ਮੈਂ ਉਹਨੂੰ ਜਾ ਕੇ ਪੁੱਛਿਆ ਮੈਂ ਕਿਹਾ ਕੁਛ ਲੱਭਦਾ ਪਿਆ ਕਹਿੰਦਾ ਹਾਂ ਕਹਿੰਦਾ ਕੁਛ ਪਹਿਲਾਂ ਉਹਨੇ 2 ਵਾਰੀ ਜਵਾਬ ਨਹੀਂ ਦਿੱਤਾ ਤੀਜੀ ਵਾਰੀ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕੁਛ ਲੱਭਦਾ ਪਿਆ ਕਹਿੰਦਾ ਹਾਂ ਕਹਿੰਦਾ $100 ਦਾ ਮੇਰਾ ਨੋਟ ਗਿਰ ਗਿਆ ਪਰ ਮੈਂ ਉਹਨੂੰ ਵਾਪਸ ਫੜਾ ਦਿੱਤਾ ਆ ਚੱਕ ਮੈਂ ਕਿਹਾ ਕਿ ਫਿਰ ਉਸ ਤੋਂ ਬਾਅਦ
0: ਉਹ ਚੀਜ਼ ਉਹਦੇ ਮਾਲਕ ਕੋਲ ਪਹੁੰਚ ਗਈ ਚਲ ਜੇ ਨਾ ਪਹੁੰਚਦੀ ਉੱਥੇ ਕੁਝ ਹੁੰਦਾ ਹੀ ਨਾ ਫਿਰ ਕੀ ਕਰਦੇ ਸੀ
1: ਫਿਰ ਨਹੀਂ ਪਤਾ ਫਿਰ ਕੀ ਕਰਦਾ ਬਟ ਦਿਲ ਨਹੀਂ ਮੰਨਦਾ
0: ਅੱਛਾ
1: ਦਿਲ ਨਹੀਂ ਮੰਨਦਾ ਕਿਸੇ ਹੋਰ ਤੇ ਪੈਸੇ ਰੱਖਣ ਨੂੰ ਦਿਲ ਜਾ ਨਹੀਂ ਕਰਦਾ
0: ਬਹੁਤ ਲੋਕ ਤਾਂ ਇੱਥੇ ਜੀ $00,000 ਨੂੰ ਡਕਾਰ ਮਾਰ ਜਾਂਦੇ ਨੇ ਤੇ ਕਈ ਵਾਰ ਜਿਹੜੇ ਸੱਚੇ ਸੱਚੇ ਹੁੰਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਯਾਰ $20 ਵੀ ਆ ਚਾਹੇ ਉਹ ਆਪਦੇ ਹੱਕ ਦੇ ਨਹੀਂ ਹੈਗੇ ਤਾਂ ਆਪਾਂ ਨੂੰ ਇਹ ਲੱਗਦਾ ਕਿਤੇ ਉਈ ਨਾ ਪਾਪ ਲੱਗ ਜੇ ਤੇ ਆਪਾਂ ਫਿਰ ਰੱਖਦੇ ਬਹੁਤ ਲੋਕ ਮੱਥਾ ਟੇਕ ਦਿੰਦੇ ਫਿਰ ਪੈਸੇ ਦਾ
1: ਮੈਂ ਹਾਂਜੀ ਇੱਕ ਵਾਰੀ ਪਹਿਲਾਂ ਵੀ ਮੇਰੇ ਕੋਲ ਮਿਲੇ ਸੀਗੇ $10-20 ਮਿਲੇ ਸੀਗੇ ਬਟ ਮੈਂ ਕਦੀ ਇਹਨੂੰ ਮੈਂ ਏਦਾਂ ਨੀ ਦੇਖਿਆ ਕਿ ਸ਼ਾਇਦ ਲੱਕੀ ਹੋਵਾਂ ਮੈਂ ਬਟ ਤੁਸੀਂ ਜਿਹੜੀ ਗੱਲ ਕਹੀ ਸ਼ਾਇਦ ਮੈਂ ਹਜੇ ਕੁਛ ਦੌਰ ਦੇ ਵਿੱਚ ਨਿਕਲਦਾ ਪਿਆ ਤਾਂ ਫਿਰ ਬਟ ਇਹ ਚੀਜ਼ ਮੈਂ ਹਜੇ ਦੇਖੀ ਨੀ ਉਹਦਾ ਵੀ ਮੈਂ ਮੱਥਾ ਜਾ ਕੇ ਟੇਕਦਾ ਸੀਗਾ ਮੈਂ ਕਿਹਾ ਕਿ ਰੱਬਾ ਜੀ ਦਾ ਵੀ ਹੈਗਾ ਕਿ ਲਾਈਕ ਉਹਨੂੰ
0: ਲੋਟਰੀ ਨਿਕਲੀ ਤੁਸੀਂ ਲੋਟਰੀ ਪਾਈ ਆ ਤੇ ਜਾਂ ਤੁਹਾਨੂੰ ਲੱਗਦਾ ਵੀ ਲੋਟਰੀਆਂ ਨਿਕਲਦੀਆਂ ਨੇ
1: ਸੱਚੀ ਗੱਲ ਦੱਸਾਂ ਭਾਜੀ ਮੈਂ ਕਦੇ ਲੋਟਰੀ ਪਾਈ ਨੀ ਹੈਗੀ ਤੇ ਪਾਉਣੀ ਤਾਂ ਚਾਹੀਦੀ ਹੈ ਜੇ ਨਹੀਂ ਪਾਉਂਗੇ ਤਾਂ ਲੱਗੂਗੀ ਨੀ ਤੇ ਬਾਕੀ ਬਟ ਜਿਨ੍ਹਾਂ ਨੂੰ ਲੱਗਦਾ ਹੈ ਕਿ ਲੋਟਰੀ ਪਾਉਣੀ ਚਾਹੀਦੀ ਉਹਨਾਂ ਨੂੰ ਤਾਂ ਪਾਉਣੀ ਚਾਹੀਦੀ ਬਟ ਮੈਨੂੰ ਤਾਂ ਮਤਲਬ ਕਿ ਏਦਾਂ ਹੀ ਸਿਖਾਇਆ ਗਿਆ ਇੱਕ ਹੁਣ ਤੁਸੀਂ ਇੰਨੇ ਦੇਰ ਨਾਲ ਜਿਹੜਾ ਬਣੀ ਹੋਵੇ ਤੇ ਉਹੀ ਮਤਲਬ ਸਭ ਤੋਂ ਜ਼ਿਆਦਾ ਪੁੰਨ ਮਤਲਬ ਕਿ ਉਹੀ ਕਮਾਉਂਦੀ ਹੈ
0: ਬਹੁਤ ਸ਼ੁਕਰੀਆ
1: ਪਰ ਹਾਂ ਕਈ ਲੋਕਾਂ ਨੇ ਲੋਟਰੀ ਬਣਾਈ ਵੀ ਹੈ ਬਟ ਮੈਂ ਜਾਣਦਾ ਲੋਕਾਂ ਨੂੰ ਜਿਨ੍ਹਾਂ ਨੇ ਮਿਲੀਅਨਸ ਕਮਾਏ ਹੈ ਬਟ ਉਸ ਤੋਂ ਬਾਅਦ ਉਹਨਾਂ ਨੂੰ ਖਰਚਣ ਦਾ ਤਰੀਕਾ ਨਹੀਂ ਆਇਆ ਉਹਨਾਂ ਨੇ 5 ਸਾਲਾਂ ਦੇ ਵਿੱਚ ਹੀ ਮਤਲਬ ਕਿ ਦੁਬਾਰਾ ਜ਼ੀਰੋ ਹੋ ਗਏ ਸੋ ਫਿਰ ਉਹ ਚੀਜ਼ ਮਤਲਬ ਕਿ ਲੋਕਾਂ ਨੂੰ ਜੇ ਮਿਲ ਵੀ ਜਾਣ ਪੈਸੇ ਪਰ ਜਿਨ੍ਹਾਂ ਨੇ ਕਦੇ ਉਹ ਦੇਖੀ ਨਹੀਂ ਕਿ ਕਮਾਉਣੇ ਕਿੱਦਾਂ ਤੇ ਫਿਰ ਉਹਨਾਂ ਨੂੰ ਖਰਚਣੇ ਵੀ ਨਹੀਂ ਆਉਂਦੇ ਉਹ ਵੀ ਅੱਡ ਗੱਲ ਹੈ ਲੋਟਰੀ ਵੀ ਹੁਣ ਕਈ ਤਰੀਕੇ ਦੀ ਹੁੰਦੀ ਨਾ
0: ਜੀ ਜੀ ਬਿਲਕੁਲ ਸ਼ੁਕਰੀਆ ਜੀ ਧੰਨਵਾਦ ਥੈਂਕ ਯੂ
1: ਓਕੇ
0: ਸਟੂਡੀਓ ਨੰਬਰ 416-233-7368 ਬਾਈ ਜੀ ਕਹਿੰਦੇ ਮੈਨੂੰ 2 ਵੀਕ ਪਹਿਲਾਂ $100 ਮਿਲਿਆ ਤੇ ਪਰ ਮੇਰਾ ਜੀ ਨਹੀਂ ਕੀਤਾ ਵੀ ਜੇਬ 'ਚ ਪਾ ਕੇ ਮੈਂ ਅੱਗੇ ਤੁਰ ਜਾਂ ਤੇ ਮੈਂ ਉਹਦੇ ਓਨਰ ਤੱਕ ਜਿਹੜਾ ਬੰਦਾ ਉਹਨੂੰ ਲੱਭ ਰਿਹਾ ਸੀ ਉਹਦੇ ਤੱਕ ਪਹੁੰਚਦੇ ਕਰਤੇ ਸੋ ਤੁਸੀਂ ਵੀ ਦੱਸਣਾ ਦੋਸਤੋ ਤੁਹਾਨੂੰ ਕਦੇ ਕੋਈ ਡਿੱਗੀ ਹੋਈ ਚੀਜ਼ ਮਿਲੀ ਆ ਤੇ ਤੁਸੀਂ ਉਹਦਾ ਕੀ ਕੀਤਾ 416-233-7368 ਸਟੂਡੀਓ ਦਾ ਨੰਬਰ ਹੈ 416-233-7368

0: ਅਗਲੀ ਕਾਲਰ ਮਹਿਲ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ, ਠੀਕ ਠਾਕ ਜੀ।
1: ਮੈਨੂੰ ਅਸਲ ਜੀ ਮੈਨੂੰ ਪਿਛਲੇ 3 ਸਾਲ ਚ 2-3 ਵਾਰ ਲੱਭਿਆ ਜੀ ਇੱਦਾਂ
0: ਪੈਸੇ।
1: ਹਾਂਜੀ, ਪਰਸ ਲੱਭਿਆ ਤੇ ਇੱਕ ਤਾਂ ਕੱਲ ਪਰਸ ਲੱਭਿਆ ਸੀ ਨੋਫਿਲ ਚੋਂ।
0: ਅੱਛਾ,
1: ਤੇ ਪਹਿਲੀ ਵਾਰ ਲੱਭਿਆ ਤੇ ਦੂਜੀ ਵਾਰ ਉਹ ਤਜਰਬਾ ਮੇਰਾ ਬੜਾ ਹੋਰ ਪਸੰਦ ਆ ਰਿਹਾ। ਜਿਹੜਾ ਪਹਿਲੀ ਵਾਰ ਲੱਭਿਆ ਸੀ ਮੈਨੂੰ ਉਹਦੇ ਵਿੱਚ $1,000 US ਸੀਗਾ।
0: ਓਕੇ,
1: ਤੇ ਫਿਰ ਮੈਨੂੰ ਸਮਝ ਉਹਦੇ ਵਿੱਚ ID ਵੀ ਹੈ ਨੀ ਸੀ।
0: ਓਕੇ,
1: ਤੇ ਉੱਥੇ ਜਿਹਦੀ ਗੱਡੀ ਖੜੀ ਸੀ ਮੈਨੂੰ ਬੰਦੇ ਦਾ ਪਤਾ ਸੀ, ਉਹ ਸਾਡੇ ਉੱਥੇ ਕੰਮ ਕਰਦਾ ਜਿੱਥੇ ਮੈਂ ਕਰਦਾ। ਤੇ ਮੈਂ ਉਹਨੂੰ ਪੁੱਛਿਆ ਵੀ ਯਾਰ ਵੀ ਮੈਨੂੰ ਆਹ ਲੱਭਿਆ। ਉਹ ਕਹਿੰਦਾ ਮੈਂ ਦੇਖਦਾ, ਕਹਿੰਦਾ ਮੈਂ ਉਹ ਛੁੱਟੀਆਂ ਤੇ ਚੱਲਿਆ ਸੀ, ਕਹਿੰਦਾ ਮੈਂ ਅਸਲ ਚ ਚੱਲਿਆ ਵਾਪਸ ਅਮਰੀਕਾ ਨੂੰ ਤੇ $1,000 US ਤਾਂ ਮੇਰਾ।
0: ਅੱਛਾ,
1: ਚਲੋ ਮੈਂ ਉਹਨੂੰ ਦੇ ਦਿੱਤਾ। ਉਹਦੇ ਨਾਲ ਮੇਰੀ ਦੋਸਤੀ ਪੈ ਗਈ ਜੀ। ਤੇ ਦੂਜੀ ਵਾਰ ਕੀ ਹੋਇਆ, ਮੈਂ ਆਪਣੀ ਭਤੀਜੀ ਨੂੰ ਨਾ ਇੱਥੇ ਜਿਹੜਾ ਬ੍ਰੈਮਲੀ ਐਂਡ ਸਟੀਲ ਤੇ ਗੋ ਸਟੇਸ਼ਨ ਹੈ ਉੱਥੇ ਛੱਡਣ ਗਿਆ ਉਹਨਾਂ ਨੂੰ।
0: ਅੱਛਾ,
1: ਉੱਥੇ ਮੈਂ ਲਾਇਆ ਜਿੱਥੇ ਉਹ ਬਾਹਰ ਹੀ ਜਿੱਥੇ ਮਤਲਬ ਬਣਿਆ ਸੀ ਬੈਠਣ ਲਈ ਵੀ ਜਿਹਨੇ ਸਵਾਰੀ ਚੜ੍ਹਦੀ ਨਾ, ਉੱਥੇ ਇੱਕ ਪਰਸ ਪਿਆ ਸੀਗਾ।
0: ਅੱਛਾ,
1: ਤੇ ਲੇਡੀਜ਼ ਪਰਸ ਸੀਗਾ। ਤੇ ਮੈਂ ਹੁਣ ਉੱਥੇ ਕੋਈ ਵੀ ਨੀ ਸੀ ਹੈਗਾ, ਮੇਰੀ ਭਤੀਜੀ ਸੀ। ਮੈਂ ਬੇਟ ਕਹਿੰਦਾ ਮੈਂ ਬੱਸ ਆਈ ਤੇ ਜਾਊਂਗਾ, ਉਹਨੂੰ ਬਿਠਾਲ ਕੇ ਨਹੀਂ ਫਿਰ ਛੱਡ ਆਊਂਗਾ ਜੇ ਨਾ ਬੱਸ ਆਈ ਕੁਛ ਹੋਇਆ। ਤੇ ਅਸੀਂ ਉਹ ਬਟੂਆ ਚੁੱਕ ਲਿਆ ਤੇ ਉਹਦੇ ਵਿੱਚ $200-250 ਸੀ ਜੀ, ਤੇ ਇੱਕ ਸੋਨੇ ਦੀ ਚੇਨ, ਵੀਜ਼ਾ ਕਾਰਡ, ਏਦਾਂ ਆਈਡੀਆਂ ਵੀ ਸੀਗੀਆਂ।
0: ਅੱਛਾ,
1: ਤੇ ਇੰਨੇ ਨੂੰ ਉੱਥੇ ਇੱਕ ਪੁਲਿਸ ਵਾਲਾ ਆ ਗਿਆ ਨੇੜੇ, ਉੱਥੇ ਕਨੇਡੀਅਨ ਟਾਇਰ ਹੈ ਦੂਜੇ ਪਾਸੇ ਹੁੰਦਾ ਸੀਗਾ ਪਹਿਲਾਂ। ਤੇ ਉਹ ਸਟੇਸ਼ਨ ਜਾ ਤੇ ਮੈਂ ਉਹਦੇ ਕੋਲ ਚਲਾ ਗਿਆ, ਮੈਂ ਕਿਹਾ ਮੈਨੂੰ ਏਦਾਂ ਲੱਭਿਆ। ਉਹ ਕਹਿੰਦਾ ਵੀ ਕੈਸ਼ ਤੂੰ ਰੱਖ ਲੈ ਤੇ ਬਾਕੀ ਆਈਡੀਆਂ ਕਹਿੰਦਾ ਪੁਲਿਸ ਸਟੇਸ਼ਨ ਫੜਾਇਆ। ਮੈਂ ਮੈਨੂੰ ਆਈਡੀਆ ਦਾ ਪਤਾ ਲੱਗਿਆ ਸੀ ਕੋਈ ਮਤਲਬ ਕੋਈ ਯੰਗ ਕੁੜੀ ਦਾ ਸੀਗਾ, ਸਟੂਡੈਂਟ ਵੀ ਹੋ ਸਕਦੀ ਕੋਈ ਵੀ, ਉਦੋਂ ਪੱਕੀ ਸੀਗੀ। ਤੇ ਉਹ ਤੋਂ ਬਾਅਦ ਮੈਂ ਉਹ ਆਈਡੀਜ਼ ਲੈ ਕੇ ਬੈਂਕ ਗਿਆ। ਪਹਿਲੇ ਬੈਂਕ ਚ ਗਿਆ ਤਾਂ ਮੈਨੇਜਰ ਕਹਿੰਦੇ ਵੀ ਸਾਡਾ ਸਾਨੂੰ ਬਿਲੋਂਗ ਕਰਦਾ ਵੀ ਉਹਦਾ ਨਾਂ ਤਾਂ ਨੀ ਦੱਸਣਾ ਵੀ ਕਿਹਦੀਆਂ ਨੇ, ਨਾ ਫੋਨ ਨੰਬਰ ਦੱਸਣਾ, ਪਰ ਤੈਨੂੰ ਮੈਂ ਹੁਣ ਆਹ ਵਾਪਸ ਨੀ ਦੇਣਾ ਵੀਜ਼ਾ ਤੇ ਜਿਹੜਾ ਦੂਜਾ ਸੀਗਾ ਡੈਬਿਟ ਕਾਰਡ।
0: ਅੱਛਾ,
1: ਮੈਂ ਕਿਹਾ ਕੈਸ਼? ਉਹ ਕਹਿੰਦੇ ਕੈਸ਼ ਵੀ ਦੇ ਦੇ। ਮੈਂ ਕਿਹਾ ਮੈਨੂੰ ਮੇਰੇ ਮਨ ਚ ਹੋਇਆ ਵੀ ਮੈਂ ਤਾਂ ਸਿਰਫ ਫੋਨ ਨੰਬਰ ਮੰਗ ਰਿਹਾ ਵੀ ਜਿਹਦਾ ਹੈ ਫੜਾ ਦੂੰਗਾ ਉਹਨੂੰ। ਉੱਥੇ ਨਾ ਹੋ ਗਈ ਜੀ, ਉਹਨਾਂ ਨੇ ਮੇਰੇ ਤੋਂ ਵੀਜ਼ਾ ਤੇ ਉਹ ਰੱਖ ਲਿਆ ਮੈਨੇਜਰ ਨੇ। ਤੇ ਫਿਰ ਮੈਂ TD ਬੈਂਕ ਚਲਾ ਗਿਆ।
0: ਅੱਛਾ,
1: ਉੱਥੇ ਪੰਜਾਬੀ ਕੁੜੀ ਬੈਠੀ ਸੀਗੀ। ਮੈਂ ਕਿਹਾ ਮੈਨੂੰ ਹੈਲਪ ਚਾਹੀਦੀ ਹੈ, ਆਹ ਉਹਦਾ ਡੈਬਿਟ ਕਾਰਡ ਹੈ ਵੀ ਕੁਛ ਨੀ, ਸਿਰਫ ਫੋਨ ਨੰਬਰ ਤੁਸੀਂ ਕਰ ਦੋ ਕਿ ਤੁਹਾਡਾ ਜਿਹੜਾ ਪਰਸ ਹੈ ਠੀਕ ਹੈ ਉਹ, ਵੀ ਦੱਸੋ ਕਿੱਥੇ ਫੜਾ ਦਈਏ ਤੁਹਾਨੂੰ। ਅੱਛਾ ਜੀ, ਮੈਂ ਉੱਥੇ ਉਹਨੇ ਫੋਨ ਲੱਭ ਲਿਆ ਤੇ ਫੋਨ ਮਿਲ ਵੀ ਗਿਆ, ਤੇ ਮੈਂ ਉਹਨਾਂ ਨੂੰ ਆਪਣੇ ਸੈੱਲ ਤੋਂ ਹੀ ਕਾਲ ਕਰ ਦਿੱਤੀ ਕਿ ਤੁਹਾਡਾ ਆਹ ਮਿਲ ਗਿਆ। ਤੇ ਉਹ ਕਹਿੰਦੇ ਫੜਾ ਜਾਓ ਜੀ, ਮੈਂ ਇੱਥੇ ਕੰਮ ਕਰਦੀ ਹਾਂ ਇੱਥੇ, ਬਿਲਕੁਲ ਡੈਰੀ ਐਂਡ ਡਿਕਸੀ ਦੇ ਕੋਲ ਸੀ, ਬੜਾ ਦੂਰ ਨੀ ਸੀ ਇੱਥੋਂ।
0: ਅੱਛਾ ਜੀ,
1: ਮੈਂ ਕਿਹਾ ਜੀ ਮੈਂ ਤੁਹਾਡੇ ਕੋਲ ਫੜਾ ਗਿਆ, ਤੇ ਮੈਨੂੰ ਰਸਤੇ ਚ ਹੀ ਗੁਰਦੁਆਰੇ ਦੇ ਨੇੜੇ ਜਾ ਕੇ ਫੋਨ ਆਇਆ, ਕਹਿੰਦੇ ਕਦੋਂ ਆ ਰਹੇ ਹੋ ਤੁਸੀਂ? ਮੈਂ ਕਿਹਾ ਜੀ ਬਸ 2 ਮਿੰਟ ਚ ਆ ਗਿਆ ਜੀ, ਤੇ $250 ਸੀਗਾ ਵਿੱਚ ਕੈਸ਼ ਉਹਦੇ। ਤੇ ਜਦੋਂ ਮੈਂ ਉੱਥੇ ਪਹੁੰਚੀ, ਮੈਨੂੰ ਹੈਰਾਨੀ ਜਿਹੜੀ ਗੱਲ ਦੀ ਹੋਈ ਨਾ, ਉੱਥੇ 3 ਬੰਦੇ ਖੜੇ ਸੀਗੇ, ਦੋ ਮੇਲ ਸੀਗੇ, ਇੱਕ ਉਹ ਕੁੜੀ ਖੜੀ ਸੀਗੀ ਜਿਹਦਾ ਸੀਗਾ। ਤੇ ਉਹਨੇ ਬਸ ਮੇਰੇ ਤੋਂ ਏਦਾਂ ਬਟੂਆ ਫੜਿਆ, ਏਦਾਂ ਡਿਲੀਵਰੀ ਫੜੀ ਦੀ ਹੁੰਦੀ ਵੀ ਜਿੱਦਾਂ ਕੋਈ, ਬਸ ਥੈਂਕ ਯੂ ਮਸੂ ਸਰਿਆ ਜੀ।
0: ਅੱਛਾ,
1: ਅੱਜ ਬਸ ਥੈਂਕ ਯੂ, ਮੈਨੂੰ ਅੱਜ ਤੱਕ ਉਹ ਚੀਜ਼ ਬੋਦਰ ਕਰਦੀ ਹੈ ਕਿ ਮੈਂ ਪੈਸੇ ਰੱਖ ਲੈਂਦਾ ਜਾਂ ਚੇਨ ਰੱਖ ਲੈਂਦਾ, ਮੇਰੇ ਮਨ ਨੂੰ ਕਿਤੇ ਕਿਤੇ ਦੁੱਖ ਹੁੰਦਾ ਉਹਦਾ, ਮਤਲਬ ਉਹਨੇ ਮੈਨੂੰ ਗੱਡੀ ਚ ਉਤਰ ਨੀ ਦਿੱਤਾ ਜੀ ਉਹਨਾਂ ਨੇ।
0: ਅੱਛਾ,
1: ਮੈਂ ਚਲ ਮੈਨੂੰ ਥੈਂਕ ਯੂ ਕਹੂ ਏਦਾਂ, ਤੁਸੀਂ ਕੌਣ? ਹਾਂਜੀ ਹਾਂਜੀ, ਇਹ ਮੇਰਾ ਤਜਰਬਾ ਹੋਇਆ ਜੀ, ਨੋਫਰੇਲ ਤੋਂ ਕੱਲ ਪਰਸੋਂ ਮਿਲਿਆ, ਉਹ ਉੱਥੇ ਮੈਂ ਸਿਕਿਉਰਿਟੀ ਗਾਰਡ ਨੂੰ ਫੜਾ ਦਿੱਤਾ ਸੀਗਾ। ਮੈਂ ਕਿਹਾ ਜੀ ਉਹ ਚ ਕਾਰਡ ਹੀ ਸੀਗੇ ਵੀਜ਼ਾ ਵਗੈਰਾ ਏਦਾਂ।
0: ਨਹੀਂ ਤਾਂ ਜਦੋਂ ਕੋਈ ਬੰਦਾ ਰਿਟਰਨ ਕਰੀ ਗੁੰਮੀ ਹੋਈ ਚੀਜ਼, ਕੋਸਟਲੀ ਚੀਜ਼ ਆ, ਤੇ ਉਹ ਮੜੇ ਨਹੀਂ ਤਾਂ ਬੰਦਾ ਧੰਨਵਾਦ ਕਰਦੇ ਨੀ ਸਰਦਾ ਕਿ ਯਾਰ ਤੁਸੀਂ ਮੇਰੇ ਇੰਨੇ ਬੈਂਕਾਂ ਦੇ ਗੇੜੇ ਬਚਾ ਤੇ, ਇੰਨੇ ਮੇਰਾ ਟੈਨਸ਼ਨ ਦੂਰ ਕਰਤੀ। ਹਾਂਜੀ
1: ਹਾਂਜੀ, ਮੈਂ ਦੇਖੋ ਪਹਿਲਾਂ ਪੁਲਿਸ ਕੋਲ ਗਿਆ, ਫਿਰ CIBC ਬੈਂਕ ਕੋਲ ਗਿਆ ਉੱਥੇ ਬ੍ਰੈਮਲੀ ਤੇ, ਫਿਰ ਮੈਂ ਦੁਬਾਰੇ ਬ੍ਰੈਮਲੀ ਸਿਟੀ ਸੈਂਟਰ ਦੇ ਵਿੱਚ TD ਬੈਂਕ ਗਿਆ ਉਹਨੂੰ ਪਤਾ ਕਰਨ ਦੇ ਲਈ। ਪਰ ਹੈਰਾਨੀ ਉਦੋਂ ਮੈਨੂੰ ਬਹੁਤ ਜ਼ਿਆਦਾ ਹੋਈ,
0: ਮਤਲਬ ਤੁਸੀਂ ਆਪਦਾ ਇੰਨਾ ਟਾਈਮ ਇਨਵੈਸਟ ਕੀਤਾ ਉਹ ਚੀਜ਼ ਤੇ।
1: ਹਾਂਜੀ, ਤੇ ਫੜਾ ਕੇ ਔਰ ਹੋਰ ਵੀ ਕਾਫੀ ਕੁਛ ਸੀਗਾ ਉਹਦੇ ਵਿੱਚ, ਇਕੱਲਾ ਇਹ ਨੀ, ਕਾਫੀ ਭਰਿਆ ਹੋਇਆ ਸੀ ਉਹ ਜਿਹੜਾ ਵੈਲਟ ਸੀਗਾ, ਬਟੂਆ ਸੀਗਾ,
0: ਤਜਰਬੇ ਨੇ। ਤੇ ਕਈ ਲੋਕ ਗੁਣ ਸੱਚੀ ਏਦਾਂ ਲੱਗਦਾ ਕਿ ਗੁਣ ਹੀ ਨੀ ਪਾਉਂਦੇ, ਉਹਨਾਂ ਨੂੰ ਲੱਗਦਾ ਕਿ ਪਤਾ ਨੀ ਭਾਈ ਇਹਨਾਂ ਨੇ ਸਾਡੀ ਹੈਲਪ ਕਿਉਂ ਕਰਤੀ, ਕਿਉਂਕਿ ਇਹ ਅਜਿਹਾ ਮੁਲਕ ਆ ਇੱਥੇ ਜੇ ਕੋਈ ਸੜਕ ਤੇ ਡਿੱਗਿਆ ਵੀ ਪਿਆ ਉਹਨੂੰ ਵੀ ਪਹਿਲਾਂ ਆਪਾਂ ਪੁੱਛਦੇ ਹਾਂ, ਕੈਨ ਆਈ ਹੈਲਪ ਯੂ। ਇਹ ਕੈਨੇਡੀਅਨ ਜਿਹੜੇ ਜਿਵੇਂ ਕਹਿੰਦੇ ਵੈਲਿਊਜ਼ ਨੇ ਕਿ ਆਪਾਂ ਨੂੰ ਉਹਨਾਂ ਨੂੰ ਵੀ ਪੁੱਛਣਾ ਪੈਂਦਾ ਕਿਸੇ ਦੀ ਹੈਲਪ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਹੈਲਪ ਚਾਹੀਦੀ ਆ। ਨਹੀਂ ਲੋਕ ਮਾਇੰਡ ਕਰ ਜਾਂਦੇ ਨੇ ਕਿ ਤੁਸੀਂ ਮੈਨੂੰ ਬਿਨਾਂ ਪੁੱਛੇ ਟੱਚ ਕਿਉਂ ਕੀਤਾ, ਇੱਥੇ ਗੱਲ ਵੀ ਪੈ ਜਾਂਦੇ ਲੋਕ। 416-233-73 ਦਾ ਪਰ ਅੱਜ ਦਾ ਟੋਪਿਕ ਆ ਕੀ ਤੁਹਾਨੂੰ ਕੋਈ ਡਿੱਗੀ ਹੋਈ ਚੀਜ਼ ਮਿਲੀ ਆ ਇੰਡੀਆ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਹੁੰਦੇ ਸੀ ਕਿ ਰੱਬ ਦੀ ਧਰਤੀ ਤੋਂ ਸਾਨੂੰ ਕੋਈ ਚੀਜ਼ ਇੱਥੇ ਆ ਗਈ, ਅਤੇ ਕੀ ਚੀਜ਼ਾਂ ਇੱਥੇ ਆਈਆਂ ਨੇ, ਕੀ ਕੀਤਾ ਤੁਸੀਂ ਉਹਦੇ ਮਾਲਕ ਤੱਕ ਪਹੁੰਚਦਾ ਕੀਤਾ, ਜਾਂ ਫਿਰ ਤੁਸੀਂ ਖੁਦ ਉਹਨੂੰ ਵਰਤਿਆ, ਕੀ ਜ਼ਰੂਰ ਕਾਲ ਕਰਕੇ ਦੱਸਿਓ। 416-233-73-68 ਅਗਲੀ ਕਾਲ 3581 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
2: ਮੈਂ ਹੋਸਪਿਟਲ ਕੰਮ ਕਰਦੀ ਆ, ਤੇ ਇੱਕ ਦਿਨ ਅੱਧੀ ਮਤਲਬ ਜੋ ਸਾਡਾ ਡੇਲੀ ਰੂਟੀਨ ਹੁੰਦਾ ਸਕੈਨ ਵਗੈਰਾ ਕਰ ਰਹੇ ਸੀ ਅਸੀਂ, ਤੇ ਉਸ ਟਾਈਮ ਅਸੀਂ ਆਪਣੀ ਮਸ਼ੀਨ ਵਿੱਚ ਨੂੰ ਚੇਂਜ ਕਰਨੀਆਂ ਹੁੰਦੀਆਂ ਆਫਟਰਨੂਨ ਚ, ਤੇ ਜਦੋਂ ਮੈਂ ਚੇਂਜ ਕਰ ਰਹੀ ਸੀ ਮਸ਼ੀਨ, ਤੇ ਜਿਹੜਾ ਮਸ਼ੀਨ ਦਾ ਬੈੱਡ ਹੁੰਦਾ ਏ ਉਹਦੇ ਨੀਚੇ ਮੈਨੂੰ ਗੋਲਡ ਦੀ ਜੈਂਟਸ ਦੀ ਮਤਲਬ ਜੈਂਟਸ ਦੀ ਕਾਫੀ ਹੈਵੀ ਚੇਨ ਮਿਲੀ, ਉਹ ਮਤਲਬ ਪ੍ਰੋਪਰ ਹੈਵੀ ਚੇਨ ਦੇ ਵਿੱਚ ਲੋਕੇਟ ਸੀਗਾ ਉਹਦੇ,
0: ਤੇ
2: ਮੈਂ ਇਮੀਡੀਏਟਲੀ ਫਿਰ ਆਪਣੇ ਜਿਹੜੇ ਸੀਨੀਅਰ ਸੀਗੇ ਸੁਪਰਵਾਈਜ਼ਰ ਸਾਡੇ ਉਹਨਾਂ ਨੂੰ ਹੈਂਡ ਓਵਰ ਕਰਤੀ, ਤੇ ਉਹਨਾਂ ਨੇ ਦੱਸਿਆ ਕਿ ਹਾਂਜੀ ਦੋ ਤਿੰਨ ਦਿਨ ਪਹਿਲਾਂ ਹੀ ਕਿਸੇ ਪੇਸ਼ੈਂਟ ਦੀ ਇੱਦਾਂ ਖੋ ਗਈ ਸੀਗੀ, ਉਹਨਾਂ ਦਾ ਕਾਲ ਬੈਕ ਵੀ ਆਇਆ ਬਾਰ ਬਾਰ
0: ਦੋ ਤਿੰਨ ਦਿਨ ਉਹ ਚੀਜ਼ ਉੱਥੇ ਪਈ ਰਹੀ।
2: ਹਾਂਜੀ, ਕਿਉਂਕਿ ਉਹ ਨਾ ਮਤਲਬ ਉਹ ਜਿੱਦਾਂ ਮਸ਼ੀਨ ਦਾ ਸੈਟਅਪ ਹੁੰਦਾ ਉਹ ਇਨਫੈਕਟ ਦਿਖਦੀ ਵੀ ਨਹੀਂ, ਮੇਰੇ ਤੋਂ ਪਹਿਲਾਂ ਵੀ ਦੋ ਤਿੰਨ ਦਿਨ ਮਸ਼ੀਨ ਚੇਂਜ ਹੋਈਆਂ, ਬਟ ਕਿਸੇ ਨੇ ਮਤਲਬ ਨੋਟਿਸ ਨਹੀਂ ਕੀਤਾ ਜਾਂ ਕਿਸੇ ਦੀ ਨਿਗਾਹ ਨਹੀਂ ਪਈ ਉੱਥੇ। ਕੁਦਰਤੀ ਮੈਂ ਮਸ਼ੀਨ ਜਦੋਂ ਚੇਂਜ ਕਰਨ ਲੱਗੀ, ਫਿਰ ਮੈਂ ਉੱਥੇ ਥੋੜਾ ਕਲੀਨ ਕਰਨ ਲੱਗੀ ਟੇਬਲ ਦੇ ਨੀਚੇ, ਤਾਂ ਮੇਰੀ ਨਿਗਾਹ ਪੈ ਗਈ, ਤੇ ਫਿਰ ਜਦੋਂ ਮੈਂ ਉੱਥੇ ਉਹਨਾਂ ਨੂੰ ਆਪਣੇ ਸੀਨੀਅਰਸ ਨੂੰ ਪਕੜਾਈ ਜਾ ਕੇ, ਤੇ ਉਹ ਕਹਿੰਦੇ ਕਿ ਹਾਂ ਕਾਲ ਆ ਰਿਹਾ ਸੀਗਾ, ਕਿ ਪੇਸ਼ੈਂਟ ਬਹੁਤ ਵਰੀਡ ਸੀਗਾ ਕਿਉਂਕਿ ਓਬਵੀਅਸਲੀ ਉਹ ਥੋੜੀ ਮਤਲਬ ਗੋਲਡ ਸੀਗਾ, ਮਤਲਬ ਐਕਸਪੈਂਸਿਵ ਆਈਟਮ ਹੈ ਥੋੜੀ।
0: ਹਾਂਜੀ ਹਾਂਜੀ, ਬਹੁਤ ਐਕਸਪੈਂਸਿਵ ਅੱਜ ਕੱਲ ਤਾਂ ਗੋਲਡ ਲੈਣ ਲੱਗੇ ਬੰਦਾ ਸੋਚ ਹੀ ਲੈਂਦਾ ਯਾਰ 2020 ਚ ਹੀ ਲੈਤਾ ਹੁੰਦਾ ਵਧੀਆ ਹੁੰਦਾ, ਅੱਜ ਦਾ ਟਾਈਮ ਤਾਂ ਹੈ ਨੀ।
2: ਹਾਂਜੀ ਹਾਂਜੀ, ਤੇ ਇਨਫੈਕਟ ਉਹਦੇ ਚ ਜਿਹੜਾ ਲੋਕਿਟ ਸੀਗਾ ਉਹ ਵੀ ਮਤਲਬ ਕਾਫੀ ਹੈਵੀ ਸੀਗਾ।
0: ਓਕੇ ਓਕੇ,
2: ਤੇ ਫਿਰ ਸਾਡੇ ਹਾਸਪਿਟਲ ਜਿੱਦਾਂ ਹੁੰਦਾ ਲੋਸਟ ਐਂਡ ਫਾਊਂਡ ਦਾ ਸੈਕਸ਼ਨ, ਤੇ ਮਤਲਬ ਮੇਰੇ ਸੀਨੀਅਰਸ ਨੇ ਫਿਰ ਉੱਥੇ ਉਹਨਾਂ ਨੂੰ ਮਤਲਬ ਫੜਾਤੀ, ਹੁਣ ਇਹਨਾਂ ਨੂੰ ਕਾਲ ਕਰਕੇ।
0: ਜਦੋਂ ਬੰਦੇ ਨੂੰ ਕੋਈ ਚੀਜ਼ ਮਿਲ ਜਾਂਦੀ ਆ ਉਦੋਂ ਤੁਹਾਨੂੰ ਜ਼ਿਆਦਾ ਖੁਸ਼ੀ ਹੁੰਦੀ ਆ, ਜਾਂ ਤੁਸੀਂ ਉਹ ਰੱਖ ਲੈਂਦੇ ਤੁਹਾਨੂੰ ਫਿਰ ਵੱਧ ਖੁਸ਼ੀ ਹੁੰਦੀ ਸੀ?
2: ਰੱਖਣੀ ਤਾਂ ਡੈਫੀਨੇਟਲੀ ਕਦੇ ਵੀ ਨਹੀਂ ਸੀ, ਹਾਂ ਜਦੋਂ ਮਿਲੀ ਉਸ ਟਾਈਮ ਮੈਨੂੰ ਏਦਾਂ ਥੋੜੀ ਖੁਸ਼ੀ ਹੋਈ ਕਿ ਹਾਂ ਕਿ ਮੈਨੂੰ ਓਬਵੀਅਸਲੀ ਪਤਾ ਸੀਗਾ ਕਿ ਕਿਸੇ ਨਾ ਕਿਸੇ ਪੇਸ਼ੈਂਟ ਦੀ ਹੀ ਹੈ, ਕਿਉਂਕਿ ਅਸੀਂ ਤਾਂ ਇੱਥੇ ਇੰਨੀ ਹੈਵੀ ਜੁਐਲਰੀ ਕੋਈ ਨਹੀਂ ਪਾਉਂਦਾ ਸਟਾਫ ਮੈਂਬਰ, ਤੇ ਰੱਖਣੀ ਨਹੀਂ ਸੀ। ਹਾਂ ਵੈਸੇ ਐਕਸਾਈਟਮੈਂਟ ਹੋਈ ਕਿ ਚਲੋ ਮੈਨੂੰ ਕਿਸੇ ਦੀ ਚੀਜ਼ ਮਿਲ ਗਈ, ਮਤਲਬ ਗੁਆਚੀ ਵੀ ਚੀਜ਼ ਮਿਲ ਗਈ ਕਿ ਓਬਵੀਅਸਲੀ ਮੈਂ ਅੱਗੇ ਦੇ ਦੂੰਗੀ।
0: ਬਹੁਤ ਅੱਛੇ ਜੀ, ਬਹੁਤ ਅੱਛੇ, ਸ਼ੁਕਰੀਆ, ਥੈਂਕ ਯੂ ਸੋ ਮਚ, ਧੰਨਵਾਦ ਜੀ। ਕੀ ਨਾਮ ਹੈ ਤੁਹਾਡਾ?
3: ਡ੍ਰੌਪ ਕਰਕੇ ਆਇਆ ਤਾਂ ਕਿਸੇ ਆਪਣੇ ਪੰਜਾਬੀ ਮੁੰਡਾ ਦੇ ਕੁੜੀ ਸੀਗੀ, ਤੇ ਉਹਨਾਂ ਦਾ ਫੋਨ ਰਹਿ ਗਿਆ ਵਿੱਚ ਹੈ ਨਾ ਕਾਰ ਦੇ।
0: ਉਬਰ ਦੇ ਵਿੱਚ ਤਾਂ ਜਦੋਂ ਬੰਦਾ ਸਵਾਰੀ ਜਾਂਦੀ ਹੈ ਨਾ ਫੋਨ ਜਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਨੇ ਉਹ।
3: ਮੈਨੂੰ ਹਾਸਾ ਬਹੁਤ ਆਇਆ, ਮੈਂ ਨਾ ਕੁਦਰਤੀ ਉਹ ਨੇੜੇ ਸੀਗਾ ਮਤਲਬ ਕਿ ਵਾਲਮਾਰਟ ਦੇ, ਦੋ ਗਲੇ ਛੱਡ ਕੇ ਇੱਧਰ ਦੁਬਾਰਾ ਵਾਲਮਾਰਟ ਤੇ ਆਇਆ, ਮੈਨੂੰ ਫਿਰ ਰਾਈਡ ਮਿਲ ਗਈ, ਤੇ ਉਹ ਨਾ ਕਾਲੀ ਬੈਠੀ ਤੇ ਉਹ ਚੰਗੀ ਸੀਗੀ, ਉਹ ਕਹਿੰਦੇ ਵੀ ਤੂੰ ਆਪਣਾ ਫੋਨ ਪਿੱਛੇ ਰੱਖਤਾ, ਮੈਂ ਕਹਿੰਦੀ ਸੋਰੀ ਮੇਰਾ ਫੋਨ ਨੀ, ਉਹ ਕਹਿੰਦੇ ਵੀ ਮੇਰਾ ਨੀ ਇਹ ਕਿਸੇ ਦਾ ਨਾ ਫੋਨ ਰਹਿ ਗਿਆ ਵਿੱਚ, ਤਾਂ ਮੈਂ ਕਿਹਾ ਵੀ ਮੇਰੀ ਹੈ ਨਾ, ਮੈਂ ਕੋਲੇ ਰੱਖ ਲਿਆ, ਤੇ ਉਹ ਵੀ ਮਤਲਬ ਕਿ ਜਿਵੇਂ ਗਰੋਸਰੀ ਨੇੜੇ ਤੇੜੇ ਕਰਦੇ ਆ, ਤੇ ਉਹ ਵੀ ਨੇੜੇ ਦੀ ਰਾਈਡ ਸੀ, ਤੇ ਮੈਨੂੰ ਉਸੇ ਫੋਨ ਤੋਂ ਫੋਨ ਆ ਗਿਆ, ਤੇ ਮੈਂ ਚੱਕ ਲਿਆ, ਕਹਿੰਦਾ ਭਾਜੀ ਮੇਰਾ ਫੋਨ ਨਾ ਵਿੱਚ ਰਹਿ ਗਿਆ। ਹਾਂ ਮੈਂ ਕਿਹਾ ਰਹਿ ਗਿਆ ਨਾ, ਮੈਂ ਥੋੜੀ ਜਿਹੀ ਦੂਰ ਰਾਈਡ ਆ, ਤੇ ਦੁਬਾਰਾ ਆ ਕੇ ਨਾ ਵੀ ਉੱਥੋਂ ਮੈਂ ਵਾਲਮਾਰਟ ਤੋਂ ਹੀ ਤੂੰ ਮੇਰੇ ਤੋਂ ਲੈ ਲਈ ਹੈ ਨਾ, ਉਹ ਕਹਿੰਦਾ ਭਾਜੀ ਤੁਸੀਂ ਮੈਨੂੰ ਗਲੀ ਚ ਛੱਡਿਆ ਸੀ, ਘਰੇ ਆ ਕੇ ਦੇ ਜਾਓ, ਕੋਈ ਗੱਲ ਨੀ ਹੈ ਨਾ, ਤੇ ਮੈਂ ਕਿਹਾ ਵੀ ਘਰੇ ਆ ਕੇ ਦੇ ਜਾ ਨਾ, ਵੈਸੇ ਤਾਂ ਨੈਕਸਟ ਸਟਰੀਟ ਤੇ ਤੂੰ ਰਹਿਣਾ, ਤੇ ਮੈਨੂੰ 3-4 ਮਿੰਟ ਲੱਗਣੇ ਆ, ਵੀ ਤੂੰ ਉੱਥੇ ਵਾਲਮਾਰਟ ਦੀ ਐਂਟਰੈਂਸ ਤੇ ਆ ਜਾ, ਮੈਂ ਤੈਨੂੰ ਦੇ ਦੂੰਗਾ। ਕਹਿੰਦਾ ਭਾਜੀ ਮੈਨੂੰ ਤੁਰ ਕੇ ਆਉਣਾ ਪਊ, ਤੁਸੀਂ ਘਰੇ ਫੜਾ ਜਾਓ। ਮੈਂ ਕਿਹਾ ਵੀ ਘਰੇ ਫੜਾ ਜਾਣਾ
0: ਉਬਰ ਦੇ ਵਿੱਚ ਤਾਂ ਬਹੁਤ ਬੰਦੇ ਸਵਾਰੀਆਂ ਭੁੱਲਦੇ ਹੀ ਹੋਣਗੇ ਅਕਸਰ, ਹੈ ਨਾ?
3: ਕਾਲੀ ਨੂੰ ਪੁੱਛਿਆ ਵੀ ਫੋਨ ਮੈਂ ਅਟੈਂਡ ਕਰ ਲਾ, ਕਹਿੰਦੀ ਚਲੋ ਕਰ ਲਾ ਹਨਾ, ਕਿੱਥੇ ਰਹਿ ਗਾ, ਤੇ ਉਹ ਮੈਂ ਕਾਲੀ ਨੂੰ ਲਾਇਆ, ਤੇ ਉੱਥੇ ਨਾ ਐਕਸੀਡੈਂਟ ਹੋ ਗਿਆ ਨੈਕਸਟ ਸੀਟ ਤੇ, ਮੈਨੂੰ ਉੱਥੇ ਐਕਸੀਡੈਂਟ ਆਇਆ ਤੇ ਮੈਨੂੰ ਥੋੜੀ ਗੱਡੀ ਘੁਮਾ ਕੇ ਲਿਆਉਣੀ ਪਈ। ਉਹ ਮੁੰਡੇ ਦਾ ਫੋਨ ਨਾ 3 ਵਾਰੀ ਆਇਆ ਫੋਨ ਤੇ, ਭਾਜੀ ਤੁਸੀਂ ਲੇਟ ਹੋ ਗਏ ਆਏ ਨੀ ਘਰੇ। ਮੈਂ ਕਿਹਾ ਯਾਰ ਇੱਥੇ ਨਾ ਐਕਸੀਡੈਂਟ ਹੋ ਗਿਆ ਵੀ ਮੈਨੂੰ ਨਾ ਨੈਕਸਟ ਤੀਰਥ ਆਉਣਾ ਪਿਆ। ਚਲੋ ਮੈਂ ਘੁੰਮ ਕੇ ਦੁਬਾਰਾ ਫਿਰ ਜਦੋਂ ਉਹਦੇ ਘਰੇ ਦੇ ਆਇਆ, ਹਜੇ ਮੈਂ ਘਰ ਦੇ ਗਲੀ ਮੁੜਨ ਲੱਗੇ ਫਿਰ ਫੋਨ ਆ ਗਿਆ, ਭਾਜੀ ਕਿੰਨਾ ਟਾਈਮ ਲੱਗੂਗਾ। ਮੈਂ ਕਿਹਾ ਮੈਂ ਗਲੀ ਤੇ ਮੁੜਨ ਨੀ ਲੱਗਿਆ ਹਨਾ ਵੀ ਆ ਗਿਆ ਤੇਰੇ ਘਰ ਤੇ, ਕਿਉਂਕਿ ਮੈਨੂੰ ਪਤਾ ਸੀਗਾ ਨੇੜੇ ਸੀਗੀ, ਤਾਂ ਮੈਂ ਘਰ ਗਿਆ, ਉਹ ਬਾਹਰ ਹੀ ਖੜਾ ਸੀ। ਤਾਂ ਮੈਂ
0: ਉਹਨਾਂ ਦਾ ਨਾ ਫੋਨ ਬੰਦ ਕਰਕੇ ਨਾ ਡਰਾ ਦੇਣਾ ਸੀ ਉਹਨਾਂ ਨੂੰ।
3: ਨਹੀਂ ਨਹੀਂ ਨਹੀਂ ਡਰਾਉਣਾ ਤਾਂ ਮੈਂ ਖੜੋ ਜੇ ਮੇਰੇ ਇੱਥੇ ਦੀ ਗੱਲ ਨੀ, ਤੇ ਮੈਂ ਚਲੋ ਉਹਨਾਂ ਨੂੰ ਚਾਰ ਫੋਨ ਆ ਗਏ, ਮੈਂ ਉਹ ਘਰ ਦੇ ਬਾਹਰ ਹੀ ਖੜਾ ਸੀ, ਮੈਂ ਵਿੰਡੋ ਡਾਊਨ ਕੀਤੀ ਤਾਂ ਉਹਨੇ ਫੋਨ ਫੜਿਆ ਤੇ ਅੰਦਰ ਚਲੇ ਗਿਆ। ਤੇ ਮੈਂ ਕਿਹਾ ਯਾਰ
0: ਦੂਜੀ ਕਾਲ ਆ, ਦੋ ਵਾਰੀ ਇੱਕ ਭਾਈ ਜੀ ਪਹਿਲਾਂ ਵੀ ਸੀ, ਉਹ ਕਹਿੰਦੇ ਚੀਜ਼ ਮੈਂ ਰਿਟਰਨ ਕੀਤੀ ਤੇ ਉਹ ਜਿਵੇਂ ਆਪਾਂ ਡਿਲੀਵਰੀ ਕਰਨ ਜਾਂਦੇ ਹੁੰਦੇ ਇੱਦਾਂ ਰਿਐਕਟ ਕੀਤਾ, ਕੋਈ ਧੰਨਵਾਦ ਨੀ ਕੋਈ।
3: ਉਹੀ ਗੱਲ ਸੁਣ ਕੇ ਨਾ ਮੇਰਾ ਜੀ ਕੀਤਾ, ਮੈਂ ਕਿਹਾ ਭਾਜੀ ਮੈਂ ਪਹਿਲਾਂ ਚਾਰ ਫੋਨ ਆ ਗਏ, ਭਾਜੀ ਤੁਸੀਂ ਲੇਟ ਹੋ ਗਏ ਆਏ ਨੀ। ਉਹ ਮੈਂ ਕਿਹਾ ਯਾਰ ਇੱਥੇ ਐਕਸੀਡੈਂਟ ਹੋ ਗਿਆ ਸੀ, ਮੈਨੂੰ ਨੈਕਸਟ ਗਲੀ ਚੋ ਹਾਰ ਕੇ ਮੈਨੂੰ ਉਬਰ ਬੰਦ ਕਰਨੀ ਪਈ। ਚਲੋ ਮੈਨੂੰ ਕੋਈ ਫਰਕ ਨੀ ਪੈਂਦਾ ਹਨਾ, ਜੇ $10 ਦੇ ਹੋਰ ਵੀ ਆ ਜਾਂਦੇ, ਪਰ ਮੈਂ ਉਹਦੀ ਗੱਲ ਕਰਦਾ, ਮੈਂ ਨਾ ਹਜੇ ਵਿੰਡੋ ਡਾਊਨ ਕੀਤੀ, ਉਹਦੇ ਭੱਜ ਕੇ ਨੀ ਵੀ ਖੋ ਕੇ ਅੰਦਰ ਜਾਣ ਆਉਂਦਾ ਨੇ, ਉਹ ਫੋਨ ਫੜੇ ਅੰਦਰ ਚਲੇ ਗਏ।
0: ਸ਼ੁਕਰੀਆ ਜੀ, ਧੰਨਵਾਦ ਬਾਈ ਜੀ, ਪਰ ਤੁਸੀਂ ਚੰਗੇ ਕੌਜ ਲਈ ਕਿਸੇ ਦੀ ਡਿੱਗੀ ਚੀਜ਼ ਉਹਦੇ ਤੱਕ ਪਹੁੰਚ ਕੀਤੀ, ਧੰਨਵਾਦ ਤੁਹਾਡਾ ਸਾਡੇ ਵੱਲੋਂ। ਅਗਲੀ ਕਾਲ 6643 ਨੰਬਰ, ਸਤਿ ਸ਼੍ਰੀ ਅਕਾਲ ਜੀ। 6643 ਨੰਬਰ ਆ, ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਤੁਸੀਂ।
4: ਹਾਂਜੀ ਪੁਲਰ ਭਾਜੀ, ਤੁਹਾਨੂੰ ਤੁਹਾਡਾ ਕੋਈ ਸੋਤਾ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ
0: ਜੀ। ਸਤਿ ਸ਼੍ਰੀ ਅਕਾਲ ਜੀ।
4: ਬਾਈ ਜੀ ਮੈਨੂੰ ਵੀ 20-21 ਸਾਲ ਹੋ ਗਏ ਟੈਕਸੀ ਚਲਾਉਣ ਨੂੰ, ਸਾਡੇ ਵੀ ਕਸਟਮਰ ਦਾ ਕਈ ਵਾਰੀ ਏਦਾਂ ਫੋਨ ਫਾਨ ਰਹਿ ਜਾਂਦਾ ਜਿੱਦਾਂ ਹਨਾ, ਪਰ ਉਹ ਮੋਸਟਲੀ ਸਾਡੇ ਕਸਟਮਰ ਇਹ ਕਹਿੰਦੇ ਆ ਵੀ ਜੇ ਤਾਂ ਤੂੰ ਏਰੀਏ 'ਚ ਹੈਗਾ ਹੁਣੇ ਦੇ ਜਾ, ਵੀ ਕੋਈ ਰਸ਼ ਨੀ। ਹਾਂ ਕਈਆਂ ਨੂੰ ਰਾਸ਼ਨ ਦਾ ਉਹ ਫਿਰ ਓਪਨਲੀ ਉਹ ਕਹਿ ਦਿੰਦੇ ਆ ਵੀ ਕੋਈ ਨੀ ਮੈਂ ਤੈਨੂੰ ਪੇ ਕਰੂੰ, ਵੀ ਤੂੰ ਹੁਣੇ ਹੀ ਦੇ ਜਾ, ਜੇ ਆਪਣੇ ਕੋਲ ਕਾਲ ਨਹੀਂ ਹੈਗੀ ਫ੍ਰੀ ਆ ਫਿਰ ਤਾਂ ਭੱਜਦੇ ਹੀ ਹਨਾ। ਤੇ ਮੋਸਟਲੀ ਮੇਰਾ ਖਿਆਲ 21 ਸਾਲਾਂ 'ਚ ਇੱਕ ਬੰਦਾ ਜਿਹਨੇ ਨਹੀਂ ਕੋਈ ਥੈਂਕ ਯੂ ਤਾਂ ਕਰ ਗਿਆ ਉਹ ਪੋਲਾ ਪਤਲਾ ਜਿਹਾ, ਨਹੀਂ ਮੋਸਟਲੀ ਸਾਡੇ ਕਸਟਮਰ ਆਪ ਹੀ, ਆਪਾਂ ਨੂੰ ਕਹਿਣ ਦੀ ਲੋੜ ਨੀ, ਆਪ ਹੀ ਤੁਹਾਨੂੰ $5 ਦਿੰਦੇ ਆ, ਇੱਕ ਸਿਰਫ ਐਪਰੀਸ਼ੀਏਟਿਵ ਹੁੰਦਾ ਬਾਕੀ ਦਾ ਮਤਲਬ ਹਨਾ। ਜਾਂ ਕਈ ਵਾਰ ਕਹਿ ਦਿੰਦੇ ਆ ਬੰਦਾ ਵੀ ਚੱਲ ਕੋਈ ਨੀ ਯਾਰ ਤੂੰ ਬਿਜ਼ੀ ਆ, ਜਿਹੜੇ ਰੀਜ਼ਨ ਤੂੰ ਜਾਂਦਾ ਹੋਇਆ ਫੜਾ ਜੀ ਹਨਾ। ਅੱਗੇ ਅਸੀਂ ਕੰਪਨੀ ਡ੍ਰੌਪ ਕਰਾਈਦਾ ਸੀ, ਹੁਣ ਉਹ ਰੱਖਦੇ ਨੀ ਹੈਗੇ, ਉਹ ਕਹਿੰਦੇ ਹੁਣ ਤੁਹਾਡੇ ਤੇ ਕਸਟਮਰ ਵਿੱਚ ਆ, ਕੋਈ ਨੀ ਮੋੜੋ। ਪਰ ਬਈ
0: ਅੱਛਾ ਜਦੋਂ ਇਹ ਕੋਈ ਏਦਾਂ ਡਿੱਗੀ ਚੀਜ਼ ਹੋਵੇ ਊਬਰ ਦੇ ਵਿੱਚ ਹੀ ਕੋਈ ਛੱਡ ਜੇ, ਤਾਂ ਇਹ ਕੰਪਨੀ ਦੇ ਥਰੂ ਜਾਣਾ ਚਾਹੀਦਾ ਜਾਂ ਬੰਦੇ ਨੂੰ ਡਾਇਰੈਕਟ ਕੋਆਰਡੀਨੇਟ ਕਰਨਾ ਚਾਹੀਦਾ?
4: ਦੇਖੋ ਜੀ ਮੈਂ ਤਾਂ ਟੈਕਸੀ ਚਲਾਉਣਾ, ਸਾਡੇ ਤਾਂ ਹੈਗਾ ਕੰਪਨੀ ਦੇ ਥਰੂ ਜੀ।
0: ਓਕੇ,
4: ਤੇ ਸਾਨੂੰ ਮੈਸੇਜ ਆ ਜਾਂਦਾ ਵੀ ਫਲਾਣੇ ਬੰਦੇ ਦਾ ਏਦਾਂ ਫੋਨ ਰਹਿ ਗਿਆ, ਤੇ ਉਹ ਜਾਂ ਤਾਂ ਜੇ ਉਹਨਾਂ ਨੂੰ ਕਾਰ ਨੰਬਰ ਫਾਇੰਡ ਆਊਟ ਹੋ ਜਾਵੇ ਵੀ ਕਿਹੜੀ ਕਾਰ ਨੇ ਪਿੱਕ ਕੀਤੀ ਸੀ ਕੱਲ, ਉਹ ਇੰਡੀਵਿਜੁਅਲੀ ਉਹਨੂੰ ਭੇਜ ਦਿੰਦੇ, ਨਹੀਂ ਸਾਰੀ ਫਲੀਟ 'ਚ ਭੇਜ ਦਿੰਦੇ, ਪਤਾ ਲੱਗ ਜਾਂਦਾ 5 ਮਿੰਟ ਕਦੇ ਇਹ ਚੀਜ਼ ਏਦਾਂ ਨੀ ਵੀ ਗਾਇਬ ਨੀ ਹੋਈ। ਇੱਕ ਮੈਂ ਹੋਰ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦਾ ਜੀ ਤੁਹਾਡੇ ਨਾਲ
0: ਜੀ,
4: ਮੋਸਟਲੀ ਆਪਣੇ ਕਸਟਮਰ ਨੂੰ ਪਤਾ ਹੀ ਆ, ਤੁਹਾਨੂੰ ਵੀ ਪਤਾ ਹੋਣਾ, ਡਰਾਈਵ ਸੇਫ ਦਾ ਨਾ ਇੱਕ ਛੋਟਾ ਜਿਹਾ ਸਟਿੱਕਰ ਹੁੰਦਾ ਵਾ ਆਪਣੇ ਬਾਰ ਐਂਪਸ ਵਾਲਿਆਂ ਦਾ, ਮੇਰੇ ਨਾਲ ਮੇਰੀਆਂ 2 ਚਾਬੀਆਂ ਹੋਈਆਂ ਹੋਈਆਂ ਵਾਪਸ ਆਈਆਂ ਮੇਰੇ ਕੋਲ ਇਹਦੇ ਥਰੂ।
0: ਅੱਛਾ,
4: ਇਹ ਜਦੋਂ ਵੀ ਆਪਣੇ ਮੋਸਟਲੀ ਮੇਰਾ ਨੀ ਖਿਆਲ ਉਹ ਕੋਈ ਡੋਨੇਸ਼ਨ ਲੈਂਦੇ ਆ, ਜੇ ਉਹ ਆਪਣੀ ਇੱਛਾ ਮੁਤਾਬਕ ਹੀ ਹੁੰਦਾ, ਜੇ ਤੁਸੀਂ ਕਰਨਾ ਚਾਹੁੰਦੇ ਤਾਂ ਕਰ ਵੀ ਸਕਦੇ ਹੋ। ਉਹ ਆਪਾਂ ਨੂੰ ਨਾ ਮੇਲ 'ਚ ਆਉਂਦੇ ਆ ਭਾਜੀ, ਇਹ 2-3 ਸਟਿੱਕਰ ਜਿਹੇ ਹੁੰਦੇ ਆ ਜਿੱਦਾਂ ਕੀ ਟੈਗ ਜਿਹਾ, ਉਹ ਤੁਸੀਂ ਆਲਵੇ ਚਾਬੀਆਂ 'ਚ ਰੱਖੋ, ਤੇ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਇਹ ਪਿਛਲੇ 5-7 ਸਾਲ 2 ਚਾਬੀਆਂ ਮੇਰੀਆਂ ਬੈਕ ਆਈਆਂ ਨੇ, ਉਹਨਾਂ ਨੇ ਉੱਤੇ ਨੰਬਰ ਦਿੱਤਾ ਹੁੰਦਾ, ਜਾਂ ਇੱਥੇ ਕਾਲ ਕਰ ਦਿਓ ਜਾਂ ਤੁਸੀਂ ਆਪਣਾ ਮੇਲ ਬਾਕਸ 'ਚ ਰੱਖ ਦਿਓ, ਤੁਹਾਨੂੰ ਚਾਬੀ ਮਿਲ ਜਾਂਦੀ ਹੈ ਜਾਂਦੀ।
0: ਉਹ ਵਧੀਆ ਚੀਜ਼,
4: ਬਹੁਤ ਵਧੀਆ ਚੀਜ਼।
0: ਅੱਜ ਕੱਲ੍ਹ ਤਾਂ ਏਅਰ ਟੈਗ ਵੀ ਲੋਕ ਬਟੂਏ 'ਚ ਚਾਬੀਆਂ 'ਚ ਉਹ ਵੀ ਪਾ ਕੇ ਰੱਖਣ ਲੱਗ ਗਏ, ਪਰ ਆਹ ਵੀ ਸਿਸਟਮ ਵਧੀਆ ਹੈਗਾ ਜਿਹੜਾ ਅਗਲਾ ਫਿਰ ਜਿਹੜਾ ਇਮਾਨਦਾਰ ਆ ਉਹਨੇ ਤਾਂ ਰਿਟਰਨ ਕਰ ਹੀ ਦੇਣੀ ਹੈ ਚੀਜ਼।
4: ਨਾਲੇ ਆਏ ਹੁੰਦਾ ਭਾਜੀ ਆਪਣੇ ਆਪ ਕੰਮ ਹੋਣੀ ਨੀ ਹੈਗੀ, ਉਸ ਗੱਡੀ ਨੂੰ ਲੱਗਣੀ ਆ ਨਾ, ਤੇ ਉਹ ਮੋੜ ਲੈਣੀ ਚਾਹੀਦੀ ਆ, ਉਹ ਉਸ ਬੰਦੇ ਨੂੰ ਪਤਾ ਹੁੰਦਾ ਜਿਹਨੇ ਖੋਈ ਆ ਵੀ ਕਿੰਨੀ ਵੈਲਿਊ ਆ। ਹੁਣ ਤੇ ਆਪਾਂ ਜਿਹੜੀਆਂ ਨਵੀਆਂ ਚਾਬੀਆਂ ਨਾ ਮੋਸਟਲੀ ਹਾਈ ਐਂਡ ਗੱਡੀਆਂ ਦੀਆਂ, ਇਹ $500 ਲੱਗਦਾ ਜਿੱਦਾਂ ਜਿਹਦੇ ਬਾਰੇ ਆਪਾਂ ਪ੍ਰੋਗਰਾਮ,
0: ਵੈਰੀ ਟਰੂ, ਹਾਂਜੀ ਹਾਂਜੀ,
4: ਐਂ ਕਰ ਦੇਣੀ ਚਾਹੀਦੀ ਆ ਜੀ ਹੈਲਪ।
0: ਚਲੋ ਸ਼ੁਕਰੀਆ ਜੀ, ਧੰਨਵਾਦ, ਧੰਨਵਾਦ ਜੀ, ਸ਼ੁਕਰੀਆ। ਸਟੂਡੀਓ ਦਾ ਨੰਬਰ ਆ ਦੋਸਤੋ 416-233-73-68। ਅੱਜ ਗੱਲਬਾਤ ਚੱਲ ਰਹੇ ਹਾਂ ਕੀ ਤੁਹਾਨੂੰ ਕਦੇ ਕੋਈ ਰੱਬ ਦੀ ਧਰਤੀ ਤੋਂ ਚੀਜ਼ ਇੱਥੇ ਆਈ ਆ, ਤੇ ਤੁਸੀਂ ਕੀ ਉਹ ਓਨਰ ਤੱਕ ਪਹੁੰਚਦੇ ਕੀਤੀ ਆ, ਤੇ ਇਸ ਤੋਂ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਸੀ, ਕੀ ਤੁਸੀਂ ਅਗਲੇ ਦੀ ਡਿੱਗੀ ਚੀਜ਼ ਜਦੋਂ ਵਾਪਸ ਕਰਦੇ ਹੋ, ਕਿਸੇ ਦਾ ਲੈਪਟਾਪ, ਕਿਸੇ ਦਾ ਫੋਨ, ਕਿਸੇ ਦਾ ਬਟੂਆ, ਕਿਸੇ ਦਾ ਪਰਸ, ਕੀ ਫਿਰ ਬੰਦੇ ਨੂੰ ਟਿਪ ਦੇਣੀ ਚਾਹੀਦੀ ਕਿ ਬਾਈ ਜੀ ਤੁਸੀਂ ਮੇਰਾ ਆਹ $1,000 ਦਾ ਬਚਾ ਤਾ, ਮੇਰੇ ਬੈਂਕਾਂ ਦੇ ਗੇੜੇ ਬਚਾ ਤੇ, ਚਲੋ ਮੈਂ ਤੁਹਾਨੂੰ ਇੰਨੀ ਟਿਪ ਦਿੰਦਾ। ਜਾਂ ਸਾਨੂੰ 2 ਕਾਲਾਂ ਆਈਆਂ ਨੇ, ਬਾਈ ਜੀ ਕਹਿੰਦੇ ਸਾਨੂੰ ਤਾਂ ਥੈਂਕ ਯੂ ਵੀ ਚੱਜ ਨਾਲ ਨਹੀਂ ਕਿਹਾ, ਅਸੀਂ ਇੰਨਾ ਆਪਦਾ ਟਾਈਮ ਕੱਢ ਕੇ ਅਗਲੇ ਤੱਕ ਉਹਦੀ ਚੀਜ਼ ਪਹੁੰਚਦੀ ਕੀਤੀ, ਤੇ ਉਹਨਾਂ ਨੇ ਤਾਂ ਸਾਨੂੰ ਥੈਂਕ ਯੂ ਦਾ ਸ਼ਬਦ ਵੀ ਨਹੀਂ ਕਿਹਾ। ਤੁਹਾਡਾ ਕੀ ਐਕਸਪੀਰੀਅੰਸ ਆ, ਜ਼ਰੂਰ ਕਾਲ ਕਰਿਓ 416-233-73-68। ਅਗਲੀ ਕਾਲ 2292 ਨੰਬਰ ਆ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
0: ਬਹੁਤ ਵਧੀਆ ਜੀ, ਠੀਕ ਠਾਕ। गुरु घर चढ़ावा कितने चढ़ाता जा बंदे तक पहुंच दी करते।
3: देखो जी मेरी लॉटरी निकलती है हर रोज।
0: अच्छा
3: ओदा ना है 649।
0: हां जी
3: 649 लॉटरी।
0: ओके
3: ये मेरी तक कितनी बारी निकल चुकी है? ताजी निकली कभी
0: ना प्रम अपनी तक कदे नहीं। किन्ने किन्ने दिन निकल जांदे? 1000 के वद
3: लखां दी है मेरे ख्याल। मैं गिने भी नहीं कदी।
0: वेरी गुड। चलो फिर सानू भी नाल बैठ के चाह पानी पिलाओ। उसकी तो साडी भी निकल लग जे। धन्यवाद जी।
3: ਤੁਹਾਡੀ ਵੀ ਨਿਕਲੀ ਹੈ ਅੱਜ। ਤੁਸੀਂ ਮੇਰੇ ਨਾਲ ਗੱਲ ਕਰਦੇ ਪਏ ਆ।
0: ਜੀ ਜੀ
3: ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ।
0: ਬਿਲਕੁਲ ਅੱਜ ਮੈਂ ਪਾਉਂਗਾ ਫਿਰ। ਅੱਜ ਪੱਕਾ ਪਾਉਂਗਾ ਲੋਟਰੀ। ਧੰਨਵਾਦ।
3: ਤੁਹਾਡੀ ਨਿਕਲੀ ਹੈ ਜੇ ਤੁਸੀਂ ਉੱਠ ਗਏ ਨਾ ਤੇ 649 ਹੀ ਨਿਕਲ ਗਈ ਹੈ ਤੁਹਾਡੀ।
0: ਠੀਕ ਹੈ ਜੀ ਠੀਕ ਹੈ। ਸ਼ੁਕਰੀਆ ਬਾਈ ਜੀ ਧੰਨਵਾਦ ਤੁਹਾਡਾ। ਅਗਲੀ ਕਾਲ ਦਮਨਜੀਤ ਜੀ। ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਬਾਈ ਜੀ।
0: ਜੀ
5: ਬਾਈ ਜੀ ਗੱਲ ਹੈ ਕਿ 2019 ਦੀ ਨਾ ਇੰਡੀਆ ਦੀ ਹੋਈ ਆ ਤੇ ਉਸ ਟਾਈਮ ਆਪਣਾ ਆਈਫੋਨ ਜਿਵੇਂ ਪੁਲਿਸ ਵਾਲਿਆਂ ਨੇ ਘੇਰਿਆ ਆਪਾਂ ਗੱਡੀ ਤੋਂ ਬਾਹਰ ਨਿਕਲ ਕੇ ਮੈਂ ਨਾ ਫੋਨ ਆਪਦਾ ਆਪਣੀ ਗੱਡੀ ਦੇ ਉੱਪਰ ਰੱਖਤਾ ਤੇ ਉਸ ਤੋਂ ਬਾਅਦ ਆਪਣੀ ਹਫੜਾ ਦਫੜੀ ਤੁਰ ਪਏ। ਫਲਾਈਟ ਦਾ ਟਾਈਮ ਸੀਗਾ ਨਾ ਫੋਨ ਮੇਰਾ ਡਿੱਪਿਆ ਜਦੋਂ ਅਸੀਂ ਏਅਰਪੋਰਟ ਤੇ ਪਹੁੰਚੇ ਤੇ ਮੈਂ ਦੇਖਿਆ ਵੀ ਮੇਰਾ ਨਵਾਂ ਫੋਨ ਆ ਤੇ ਫੋਨ ਡਿੱਗ ਪਿਆ। ਅਸੀਂ ਟਰਾਈ ਕੀਤਾ ਨਾ ਪਹਿਲਾਂ ਰਿੰਗ ਦੋ ਤਿੰਨ ਵਾਰ ਗਈ ਤੇ ਉਸ ਤੋਂ ਬਾਅਦ ਬੰਦ ਆਉਣ ਲੱਗ ਗਿਆ ਤੇ ਮੈਂ ਬੜਾ ਘਬਰਾਇਆ ਤੇ ਚਲੋ ਮੇਰੇ ਡੈਡੀ ਨੇ ਮੈਨੂੰ ਆਪਦਾ ਫੋਨ ਦਿੱਤਾ ਕਹਿੰਦੇ ਵੀ ਤੂੰ ਆਹ ਰੱਖ ਲਾ ਕੋਈ ਗੱਲ ਨੀ ਇਹ ਏਡੀ ਕੋਈ ਗੱਲ ਨੀ ਹੈਗੀ ਤੇ ਭਰਾਵਾ ਉਦੋਂ ਬਾਅਦ ਕੀ ਹੋਇਆ ਜਦ ਉਸ ਤੋਂ ਬਾਅਦ ਅਸੀਂ ਨਾ ਏਅਰਪੋਰਟ ਤੋਂ ਚੱਲੇ ਦਵਾ ਵਾਪਸ ਤੇ ਮੈਂ ਫੋਨ ਟਰਾਈ ਕਰੀ ਗਿਆ ਲਾਈ ਗਿਆ ਲਾਈ ਗਿਆ ਤੇ ਮੇਰਾ ਫੋਨ ਚੱਕ ਲਿਆ ਕਿਸੇ ਨੇ।
0: ਅੱਛਾ
5: ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਐਂ ਕਰਕੇ ਵੀ ਮੇਰਾ ਫੋਨ ਆ ਨਾ ਵੀ ਜੇ ਤੁਹਾਨੂੰ ਮਿਲਿਆ ਨਾ ਪਲੀਜ਼ ਮੈਨੂੰ ਵਾਪਸ ਕਰ ਦੋ ਤੇ ਵੀ ਤੁਹਾਨੂੰ ਜੋ ਚਾਹੀਦਾ ਮੈਂ ਤੁਹਾਨੂੰ ਦੇ ਦੂੰਗਾ ਕਿਉਂਕਿ ਮੇਰੇ ਡਾਕੂਮੈਂਟ ਨੇ ਮੇਰੀਆਂ ਫੋਟੋਆਂ ਵਗੈਰਾ ਸਾਰਾ ਕੁਝ ਵਿੱਚ ਆ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਐਡਰੈਸ ਸੈਂਡ ਕਰ ਦਿੰਦੇ ਹਾਂ ਤੇ ਇਹ ਆਪਣੇ ਦਿੱਲੀ ਏਅਰਪੋਰਟ ਤੋਂ ਮੈਨੂੰ ਐਡਰੈਸ ਸੈਂਡ ਕੀਤਾ ਉਹ ਉੱਥੋਂ ਸੀਗਾ 40 ਕਿਲੋਮੀਟਰ ਪਰੇ।
0: ਅੱਛਾ
5: ਤੇ ਰਾਤ ਦੇ 2:30 ਵਜੇ ਹੋਏ ਸੀਗੇ ਤੇ ਜਿੱਥੇ ਅਸੀਂ ਗਏ ਪਹੁੰਚੇ ਡੈਸਟੀਨੇਸ਼ਨ ਤੇ ਉਹ ਬਿਲਕੁਲ ਸੁੰਨ ਸੁਰਾਨ ਜਗ੍ਹਾ ਡਰ ਵੀ ਲੱਗੇ ਵੀ ਨਾ ਕੋਈ ਬੰਦਾ ਗੇਮ ਨਾ ਪਾ ਦੇਵੇ ਏਦਾਂ ਕਰਕੇ ਨਾ ਵੀ ਜਮਾ ਸੁਨਸਲਾਂ ਜਗ੍ਹਾ ਤੇ ਜਿਹੜੀ ਐਗਜੈਕਟ ਲੋਕੇਸ਼ਨ ਸੀ ਯਾਰ ਅਸੀਂ ਉੱਥੇ ਪਹੁੰਚੇ ਉੱਥੇ ਇੱਕ ਗੱਡੀ ਖੜੀ ਤੇ ਇੱਕ ਮੋਟਰਸਾਈਕਲ 5-6 ਮੁੰਡੇ ਖੜੇ।
0: ਅੱਛਾ
5: ਮੈਂ ਮੇਰੇ ਫਰੈਂਡ ਨੂੰ ਨਾਲ ਨੂੰ ਕਿਹਾ ਮੈਂ ਕਿਹਾ ਵੀ ਗੱਡੀ ਚ ਕੁਛ ਹੈਗਾ ਨਾ ਆਪਣੇ ਕੋਲ ਕੋਈ ਆਪਣੀ ਸੇਫਟੀ ਵਾਸਤੇ ਕਹਿੰਦਾ ਵੀ ਹਾਂ ਵੀ ਤਾਂ ਬਾਜੀਆਂ ਹੈਗੀਆਂ ਨੇ ਮੈਂ ਕਿਹਾ ਵੀ ਤੂੰ ਏਦਾਂ ਕਰਕੇ ਵੀ ਗੱਡੀ ਕੋਲੇ ਆਪਾਂ ਇੰਜ ਜਾ ਕੇ ਰੋਕ ਲੈਂਦੇ ਹਾਂ ਤੇ ਉਤਰਨਾ ਨੀ ਸ਼ੀਸ਼ਾ ਡਾਊਨ ਕਰਕੇ ਪੁੱਛ ਲਾਂਗੇ ਤੇ ਚਲੋ ਇੰਨਾ ਸ਼ੁਕਰ ਵੀ ਉਹ ਬੰਦੇ ਨੀ ਸੀਗੇ ਤੇ ਜਦੋਂ ਅਸੀਂ ਕਾਲ ਕੀਤੀ ਉਹ ਬੰਦਾ ਕੋਈ ਗਾਹਾਂ ਹੋਰ ਮਿਲਿਆ ਨਾ ਸਾਨੂੰ।
0: ਅੱਛਾ ਅੱਛਾ
5: ਫਿਰ ਰਾਤ ਦੇ 2:30 ਵਜੇ ਹੋਏ ਉਹ ਬੰਦੇ ਨੇ ਸਾਨੂੰ ਫੋਨ ਵਾਪਸ ਕੀਤਾ ਤੇ ਮਤਲਬ ਕੋਈ ਜਾਣ ਪਛਾਣ ਨੀ ਸੀਗੀ ਤੇ ਬੇਚਾਰੇ ਆਮ
0: ਇੰਡੀਆ ਚ ਤਾਂ ਬਾਲਾ ਰੇਅਰ ਆ ਇੱਥੇ ਤਾਂ ਬੰਦਾ ਫਿਰ ਵੀ ਡਰਦਾ ਕਿ ਆ ਟਰੈਕ ਹੋ ਜੂ ਇਹ ਹੋ ਜੂ ਏਦਾਂ ਹੋ ਜੂ ਇੰਡੀਆ ਦੇ ਵਿੱਚ ਤਾਂ ਆਈਫੋਨ ਅਗਲੇ ਦੀ ਲਾਟਰੀ ਤਾਂ ਇਹੀ ਆ।
5: ਹਾਂ ਉਹ ਵੀ ਫਿਰ 2019 ਦੀ ਗੱਲ ਆ ਇਹ ਤੇ ਉਹ ਬੰਦੇ ਨੇ ਸਵੇਰੇ ਅਰਲੀ ਮਾਰਨਿੰਗ ਕੰਮ ਤੇ ਵੀ ਜਾਣਾ ਸੀਗਾ ਹਾਲਾਂਕਿ ਨਹੀਂ ਅਗਲਾ ਕਹਿੰਦਾ ਵੀ ਹਾਂ ਤੇਰਾ ਫੋਨ ਮੇਰੇ ਕੋਲ ਹੈਗਾ ਵੀ ਸਵੇਰੇ ਆਪਦਾ ਕੇ ਲੈ ਜਿਓ। ਫਿਰ ਉਹਨੇ ਮੈਨੂੰ ਮੇਰਾ ਫੋਨ ਵਾਪਸ ਕੀਤਾ ਤੇ ਮੈਂ ਉਹਨੂੰ ਧੱਕੇ ਨਾਲ ਪੈਸੇ ਦੇਵਾਂਗਾ ਮੈਂ ਕਿਹਾ ਵੀ ਨਹੀਂ ਤੇਰਾ ਗਿਫਟ ਆ ਵੀ ਤੁਸੀਂ ਆਪਦੇ ਕੋਲੇ ਰੱਖੋ ਨਾ ਵੀ 5,000-7,000 ਰੁਪਇਆ ਮੈਨੂੰ ਦਵਾਂ ਉਹ ਬੰਦੇ ਨੇ ਮੈਂ ਤੋਂ 1 ਰੁਪਇਆ ਨੀ ਲਿਆ ਹੈਗਾ ਤੇ ਮੇਰਾ ਫੋਨ ਵਾਪਸ ਕੀਤਾ ਤੇ ਉਲਟਾ ਸਾਨੂੰ ਕਹਿਣਾ ਵੀ ਤੁਸੀਂ ਰਾਤ ਦਾ ਟਾਈਮ ਆ ਤੁਸੀਂ ਪੰਜਾਬ ਜਾਣਾ ਸਾਡੇ ਰੋਟੀ ਰਾਟੀ ਖਾ ਕੇ ਜਾਓ ਨਹੀਂ ਵੀ ਤੁਸੀਂ ਕੋਈ ਕੁਛ ਨੀ ਖਾਣਾ ਪੀਣਾ ਤੇ ਮੈਂ ਉਹ ਬੰਦੇ ਦੀ ਇਮਾਨਦਾਰੀ ਦੇਖੀ ਵੀਰੇ ਦੇਖ ਲਓ।
0: ਵਾਹ ਜੀ ਵਾਹ ਬਹੁਤ ਵਧੀਆ ਵੈਰੀ ਗੁੱਡ ਆ ਤਾਂ ਬਹੁਤ ਵਧੀਆ ਤੁਸੀਂ ਵਧੀਆ ਕਾਲ ਕੀਤੀ ਆ ਤੇ ਇਹੀ ਜੀ ਕਾਲ ਸੁਣ ਕੇ ਦਿਲ ਖੁਸ਼ ਹੁੰਦਾ ਤੇ ਜਿਹੜੇ ਬਾਈ ਜੀ ਕਹਿੰਦੇ ਨੇ ਕਿ ਸਾਨੂੰ ਅਸੀਂ ਇਹ ਚੀਜ਼ ਰਿਟਰਨ ਕੀਤੀ ਤੇ ਸਾਨੂੰ ਥੈਂਕ ਯੂ ਵੀ ਨਹੀਂ ਕਿਹਾ ਤੇ ਉਹ ਸੁਣ ਕੇ ਐਂ ਲੱਗਦਾ ਯਾਰ ਵੀ ਕਿੱਦਾਂ ਦਾ ਮੁਲਕ ਆ
5: ਬਹੁਤ ਮਾੜੀ
0: ਕਿੱਦਾਂ ਦੇ ਲੋਕ ਨੇ ਜਾਂ ਕੀ ਉਹਨਾਂ ਦੀ ਸੋਚ ਕਿੱਦਾਂ ਦੀ ਆ ਹਨਾ
5: ਤੁਸੀਂ ਦੇਖ ਲੋ ਵੀਰੇ ਮੈਂ ਉਹਨੂੰ ਧੱਕੇ ਨਾਲ ਬੰਦੇ ਨੂੰ ਪੈਸੇ ਦੇ ਰਿਹਾ ਸੀ ਤੇ ਉਹਨੇ ਮੈਨੂੰ 1 ਰੁਪਇਆ ਨਹੀਂ ਲਿਆ ਹਾਲਾਂਕਿ ਵਿਚਾਰੇ ਉਹ ਨਾ ਝੁੱਗੀ ਝੋਪੜੇ ਚ ਰਹਿਣ ਵਾਲੇ ਬੰਦੇ ਸੀਗੇ ਉਹ
0: ਜੀ ਜੀ
5: ਉਲਟਾ ਸਾਨੂੰ ਕਹਿੰਦੇ ਕਹਿੰਦੇ ਵੀ ਸਾਫ ਵੀ ਕੇ ਜਾਓ ਸਾਡੇ ਕੋਲੋਂ
0: ਬਹੁਤ
5: ਕਮਾਲ ਆ ਵੀ ਹਾਂ ਵੀ ਇਨਸਾਨੀਅਤ ਜਿੰਦਾ ਹੈਗੀ ਆ।
0: ਚਲੋ ਇਹ ਆਪਦਾ ਵੀ ਫਰਜ਼ ਹੁੰਦਾ ਫਿਰ ਜਦੋਂ ਆਪਾਂ ਨੂੰ ਕੱਲ ਨੂੰ ਕੋਈ ਚੀਜ਼ ਡਿੱਗੀ ਮਿਲੇ ਤਾਂ ਆਪਣਾ ਵੀ ਫਰਜ਼ ਆ ਵੀ ਆਪਾਂ ਵੀ ਉਦਾਂ ਹੀ ਹਨਾ ਚੀਜ਼ ਉਹ ਕਰੀਏ। ਥੈਂਕ ਯੂ ਜੀ
5: ਬਿਲਕੁਲ ਬਿਲਕੁਲ ਹਾਂਜੀ ਹਾਂ
0: ਸ਼ੁਕਰੀਆ ਦਮਨ ਵੀਰੇ ਧੰਨਵਾਦ ਕਾਲ ਕਰਨ ਲਈ। ਅਗਲੀ ਕਾਲ ਇੰਦਰਜੀਤ ਥਿੰਨ ਸਾਹਿਬ ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚਾਲ?
0: ਬਹੁਤ ਵਧੀਆ ਠੀਕ ਜੀ।
6: ਹਾਂਜੀ ਭਾਈ ਹਾਂਜੀ ਭਾਈ ਮੈਂ ਵੀ ਦੱਸ ਦਿੰਦਾ ਮੇਰੇ ਨਾਲ ਇੱਕ ਇੰਸੀਡੈਂਟ ਮੇਰੇ ਮੰਮੀ ਡੈਡੀ ਆਪਣੇ ਇੰਡੀਆ ਜੀ ਐਵਰੀ ਈਅਰ।
0: ਅੱਛਾ
6: ਤੇ ਆਪਣੇ ਇੱਥੇ ਸੀਗਾ ਜੀ ਪੀਆਰ ਹਸਨ ਤੇ ਏਅਰਪੋਰਟ ਤੇ ਮੈਂ ਡਰਾਪ ਕਰਨ ਗਿਆ ਸੀ ਉਹਨਾਂ
0: ਨੂੰ
6: ਫਲਾਈਟ ਸੀ ਕਹਿੰਦੇ ਇੰਡੀਆ ਦੀ ਤੇ ਆਬਵੀਅਸਲੀ ਆਪਾਂ ਜਦੋਂ ਜਾਣੇ ਏਅਰਪੋਰਟ ਤੇ ਆਪਾਂ ਫਸਟ ਥਿੰਗ ਆਪਾਂ ਇਹੀ ਲੱਭਦੇ ਬੱਗੀ ਮਿਲਦੀ ਕੋਈ ਹੈ ਸਮਾਰਕ ਨੂੰ
0: ਹੈਸ
6: ਤੇ ਮੈਂ ਲੱਭ ਰਿਹਾ ਸੀ ਮੇਰੀ ਮੰਮੀ ਨੇ ਪੁਆਇੰਟ ਕਰਦਾ ਕਹਿੰਦੀ ਖੋਹ ਪਿਆ ਲਿਆ ਤੇ ਮੈਂ ਰੱਖਣ ਲੱਗ ਗਿਆ ਸਮਾਨ ਲਿਆ ਕੇ ਤੇ ਮੇਰੀ ਮੰਮੀ ਮੈਨੂੰ ਪੁੱਛ ਰਹੀ ਕਹਿੰਦੀ ਮੈਂ ਤੂੰ ਰੱਖਿਆ ਬੈਗ ਇੱਥੇ ਮੈਂ ਕਿਹਾ ਵੀ ਨਹੀਂ ਕਿਹੜਾ ਬੈਗ ਕਹਿੰਦੇ ਇੱਕ ਬੈਗ ਪੈਰ ਵਿੱਚ ਕੋਈ ਆਪਣਾ ਜਿਹੜਾ ਆਪਣਾ ਗਲਜੇ ਚ ਪੈ ਜਾਂਦਾ ਹੈ ਉਹਦੇ ਵਿੱਚ ਤੇ ਉਹ ਸੀਗਾ ਜੀ ਤੇ ਜਦੋਂ ਮੈਂ ਖੋਲਿਆ ਤੇ ਉਹਦੇ ਵਿੱਚ ਚਾਈਨੀਜ਼ ਕਰੰਸੀ ਸੀਗੀ ਜੀ ਤੇ ਵਿੱਚ ਉਹਦੇ ਲੈਪਟਾਪ ਇੱਕ ਆਈਫੋਨ ਜੀ ਉਹਦੇ ਵਿੱਚ ਤੇ ਕੁਛ ਅਮੈਰੀਕਨ ਕੈਸ਼ ਸੀਗਾ ਸੀਗਾ ਮੈਨੂੰ ਲੱਗਦਾ ਲੱਗਦੇ ਸੀਗੇ ਜੀ ਅਰਾਊਂਡ ਦਸ ਤੋਂ ਪੰਜ ਹਜ਼ਾਰ ਡਾਲਰ ਹੋਣਾ ਉਹਦੇ ਵਿੱਚ ਕੈਸ਼ ਤੇ ਮੈਂ ਲੈ ਕੇ ਤੇ ਅੰਦਰ ਚਲਾ ਗਿਆ ਉਹਨਾਂ ਦੀ ਫਲਾਈਟ ਸੀਗੀ ਮੈਂ ਡਰੋਪ ਕਰਨਾ ਸੀ ਅੰਦਰ ਦੇ ਅੰਦਰ ਜੀ ਉਹਨਾਂ ਨੂੰ ਛੱਡ ਕੇ ਤੇ ਮੁੜ ਕੇ ਮੈਂ ਚਲਾ ਗਿਆ ਉਹਨਾਂ ਕੋਲ ਆਪਣੇ ਜਿਹੜੇ ਪੀਲ ਪੁਲਿਸ ਵਾਲੇ ਹੁੰਦੇ ਅੰਦਰ ਹੀ
0: ਹਾਂਜੀ
6: ਹਾਂਜੀ ਉਹਨਾਂ ਨੂੰ ਮੈਂ ਜਾ ਕੇ ਪੁੱਛਿਆ ਸੀ ਕਿ ਵੀ ਉਹ ਕਹਿੰਦੇ ਸੀ ਤੈਨੂੰ ਕੋਈ ਫੋਨ ਆਇਆ ਤੇ ਮੈਂ ਕਿਹਾ ਵੀ ਮੈਨੂੰ ਕੋਈ ਫੋਨ ਨੀ ਆਇਆ ਤੇ ਵੀ ਸਾਰਾ ਚਾਈਨੀਜ਼ ਹੀ ਆ ਰਹੇ ਤੇ ਲੈਟਰ ਸਾਰੇ ਵਗੈਰਾ ਲੈਂਗੁਏਜ ਚਾਈਨੀਜ਼ ਹੈ ਇੱਥੇ ਤੇ ਸਾਰਾ ਉਹਨਾਂ ਨੂੰ ਮੈਂ ਕੈਸ਼ ਉਂਗਲੀ ਫੜਾ ਤਾ ਜੀ ਉਹਨਾਂ ਨੇ ਕਹਿੰਦੇ ਥੈਂਕ ਯੂ ਵੀ ਕਹਿੰਦੇ ਤੇਰਾ ਜੀ ਨੀ ਕੀਤਾ ਰੱਖਣ ਨੂੰ ਵਿੱਚ ਉਹਦੇ ਤੇ ਕੈਸ਼ ਦੇ ਕੇ ਬੰਦਾ ਬੋਂਦਲ ਜਾਂਦਾ ਪੰਜ ਦਸ ਹਜ਼ਾਰ ਡਾਲਰ ਅਮੈਰੀਕਨ ਤੇ ਚਾਈਨੀਜ਼ ਤਾਂ ਮੈਨੂੰ ਪਤਾ ਨੀ ਕਿਹੜੀ ਸੀਗੀ ਕਰੰਸੀ ਜੀ ਉਹ
0: ਅੱਛਾ ਜੀ
6: ਤੇ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਕੀ ਪਤਾ ਅਗਲੇ ਦਾ ਕਿੰਨੀ ਇੰਪੋਰਟੈਂਟ ਆ ਕੋਈ ਲੈ ਕੇ ਆਇਆ ਉਧਰੋਂ ਨਾ ਕੋਈ ਬਿਜ਼ਨਸ ਹੋਣਾ ਕਿਸੇ ਦਾ ਲੈਪਟਾਪ ਆ ਵਿੱਚ ਉਹਦਾ ਆਈਫੋਨ ਆ ਤੇ ਉਹਨਾਂ ਨੂੰ ਮੈਂ ਵਾਪਸ ਕਰਿਆ ਸੀ ਜਾ ਕੇ ਏਅਰਪੋਰਟ ਤੇ ਪੁਲਿਸ ਵਾਲੇ ਨਹੀਂ ਅੰਦਰ
0: ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਇਹ ਹਿਊਮੈਨਿਟੀ ਜਿਵੇਂ ਕਹਿੰਦੇ ਵੈਲਿਊਜ਼ ਨੇ ਤੇ ਧੰਨਵਾਦ ਤੁਸੀਂ ਇਹਨੂੰ ਜਿੰਦਾ ਰੱਖਿਆ ਹੋਇਆ ਸ਼ੁਕਰੀਆ ਬਾਈ ਜੀ ਦੋ ਮਿੰਟ ਦਿਓ ਜੀ ਮੈਂ ਸਾਡੇ ਸਪੋਂਸਰ ਨੇ ਫਿਰ ਉਹਨਾਂ ਨਾਲ ਕਰਕੇ ਮੈਂ ਤੁਹਾਨੂੰ ਤੁਸੀਂ ਦੁਬਾਰਾ ਕਰਿਓ ਕਾਲ ਫਿਰ ਦੋ ਮਿੰਟ ਦਿਓ ਸ਼ੁਕਰੀਆ ਜੀ ਧੰਨਵਾਦ ਸੋ ਸਾਡੇ ਨਾਲ ਬਾਈ ਪਰਵਿੰਦਰ ਜੀ ਜੁੜ ਚੁੱਕੇ ਨੇ ਢੀਂਡਸਾ ਸਾਹਿਬ ਮੈਪਲ ਕਲੀਨਿਕ ਤੋਂ ਇਸ ਤੋਂ ਪਹਿਲਾਂ ਅਵਤਾਰ ਬਾਈ ਜੀ ਨੇ ਲੰਮੇ ਟਾਈਮ ਤੋਂ ਹੋਰ ਸੀ ਬਾਈ ਜੀ ਸਤਿ ਸ਼੍ਰੀ ਅਕਾਲ
7: ਤੁਹਾਡੀ
0: ਡਿੱਗੀ ਚੀਜ਼ ਤੁਹਾਨੂੰ ਮਿਲ ਗਈ ਸੀ
7: ਨਹੀਂ ਮੈਂ ਤੇ ਮੇਰਾ ਭਾਈ ਇੰਡੀਆ ਗਏ ਸੀ ਪਾਕਿਸਤਾਨ ਮੇਰੀ ਭੈਣ ਦਾ ਵਿਆਹ ਸੀ ਤੇ ਅਸੀਂ ਜਿੱਦਾਂ ਅੱਜ ਪੁੱਜੇ ਸਮਝ ਲਓ ਦਿਨੇ ਤੇ ਮੈਂ ਸ਼ਾਮ ਨੂੰ ਸਾਡੇ ਨੇੜੇ ਕਸਬਾ ਪਿੰਡ ਦੇ ਉੱਧਰ ਨੂੰ ਚੱਲ ਗਏ ਤੇ ਸਾਡੇ ਜਾਂਦੇ ਜਾਂਦੇ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਗਿਰ ਗਿਆ ਜੀ ਦੋਨੇ ਇੱਥੋਂ ਗਏ ਸੀ ਕੈਨੇਡਾ ਤੋਂ ਤੇ ਉਹਦਾ ਫੋਨ ਗਿਰ ਗਿਆ ਮਤਲਬ ਕਿ ਨਾ ਇੰਡੀਆ ਦੀ ਸਿਮ ਉਹਦੇ ਚ ਸਿਮ ਮੈਸੇਜ ਨਾ ਅਸੀਂ ਫੋਨ ਕਰੀਏ ਫੋਨ ਤਾਂ ਓਬਵੀਅਸਲੀ ਮਿਲਣਾ ਹੀ ਨੀ ਸੀ ਸਿਮ ਮੈਸੇਜ ਸੀ ਤੇ ਚਲੋ ਜੀ ਇੱਕ ਦੋ ਦਿਨ ਚਲੋ ਸਾਡੇ ਘਰ ਸਾਡਾ ਪਿੰਡ ਛੋਟਾ ਹੀ ਹੈ ਮਤਲਬ ਕਿ 500-600 ਵੋਟ ਹੋਣੀ ਤੇ ਉਦਣ ਲਾ ਕੇ ਵੀ ਹਾਂ ਵੀ ਮੁੰਡੇ ਦਾ ਫੋਨ ਗੁੰਮ ਗਿਆ ਤੇ ਜਿੱਦਾਂ ਹੀ ਅੱਜ ਉਦਣ ਅਸੀਂ ਜਿੱਦਾਂ ਲੰਘੇ ਸਾਡੇ ਪਿੱਛੇ ਕੋਈ ਆਇਆ ਹੁਣ ਉਹਨੂੰ ਮਿਲ ਗਿਆ ਚਲੋ ਕਿਸੇ ਬੰਦੇ ਨੂੰ ਤੇ ਦੋ ਚਾਰ ਦਿਨ ਵਿਚਾਰਾ ਉਹ ਵੀ ਲੱਭੀ ਗਿਆ ਵੀ ਕਿਹਦਾ ਫੋਨ ਹੈ ਕਿਹਦਾ ਫੋਨ ਹੈ ਵਾਲਪੇਪਰ ਉਹਦੀ ਫੋਟੋ ਤਾਂ ਲੱਗੀ ਵੀ ਹੋਈ ਸੀ ਤੇ ਉਹ ਏਦਾਂ ਹੀ ਸਾਡੇ ਪਿੰਡ ਚੋਂ ਲੰਘਿਆ ਕਿਤੇ ਦੁਕਾਨ ਸਾਡੇ ਪਿੰਡ ਦੀ ਇੱਕ ਦੁਕਾਨ ਆ ਉੱਥੇ ਖੜ ਗਿਆ ਕਹਿੰਦਾ ਵੀ ਯਾਰ ਫੋਨ ਮਿਲਿਆ ਮੈਨੂੰ ਇੱਕ ਵੀ ਏਦਾਂ ਏਦਾਂ ਮੁੰਡਾ ਹੈ ਕੋਈ ਬਾਹਰ ਦੀ ਫੋਟੋ ਲਾਈ ਸੀ ਨਾ ਆਪਣੀ ਵਾਲਪੇਪਰ ਲਾਏ ਸੀ ਵੀ ਏਦਾਂ ਕੋਈ ਮੁੰਡਾ ਵੀ ਤੁਹਾਡਾ ਤਾਂ ਨੀ ਕਿਸੇ ਦਾ ਗਿਰਿਆ ਵਾ ਚਲੋ ਪਿੰਡ ਦੇ ਦਰਵਾਜ਼ਾ ਪਿਆ ਵੀ ਮੁੰਡੇ ਦਾ ਫੋਨ ਗੁੰਮ ਗਿਆ ਤੇ ਚਲੋ ਫਿਰ ਸਾਨੂੰ ਆ ਗਿਆ ਫੋਨ ਜੀ ਕਹਿੰਦੇ ਵੀ ਇੱਥੇ ਤੇ ਬੰਦਾ ਵੀ ਸਾਡੇ ਇੱਕ ਦੋ ਪਿੰਡ ਛੱਡ ਗਏ ਸੀ ਪਿੰਡ ਚ ਬੰਦਾ ਵੀ ਉਹਦੇ ਕੋਲ ਆ ਫੋਨ ਵੀ ਉੱਥੇ ਚੱਲ ਜਾਓ ਆ ਉਹਦਾ ਨੰਬਰ ਹੈ
0: ਅੱਛਾ ਜੀ
7: ਤੇ ਅਸੀਂ ਚੱਲ ਗਏ ਜੀ ਉਹਦੇ ਕੋਲ ਉਹ ਵਿਚਾਰਾ ਚਲੋ ਮਾਤੜੇ ਸੀ ਵਧੀਆ ਭਗਤ ਬੰਦਾ ਸੀ ਕਾਇੰਡ ਆਫ ਤੇ ਅਸੀਂ ਉਹਦੇ ਕੋਲ ਗਏ ਉਹ ਤਾਂ ਵਿਚਾਰਾ ਖੁਸ਼ਿਆ ਬੜਾ ਹੋ ਗਿਆ ਕਹਿੰਦਾ ਸ਼ੁਕਰ ਹੈ ਕਹਿੰਦਾ ਅਸੀਂ ਮਿਲ ਗਏ ਕਹਿੰਦਾ ਮੈਂ ਤਾਂ ਕਹਿੰਦਾ ਕਿੰਨੇ ਦਿਨ ਹੋ ਗਏ ਕਹਿੰਦਾ ਲੁਕੋ ਕੇ ਰੱਖਿਆ ਫੋਨ ਵੀ ਕਿਸੇ ਦਾ ਮਹਿੰਗਾ ਫੋਨ ਹੈ ਕਿਉਂਕਿ ਆਪਾਂ ਤੁਹਾਨੂੰ ਪਤਾ ਇੱਥੋਂ ਦਾ ਆਈਫੋਨ ਹੀ ਹੁੰਦਾ ਹਰੇਕ ਕੋਲ ਲੱਗ
0: ਬਹੁਤ ਹਾਂਜੀ ਹਾਂ
7: ਤੇ ਉੱਥੇ ਅਸੀਂ ਗਏ ਉਹ ਵਿਚਾਰਾ ਕਦੇ ਚਾਹ ਲਿਆਵੇ ਕਦੇ ਪਾਣੀ ਲਿਆਵੇ ਅਸੀਂ ਵੀ ਉਹ ਕਹਿੰਦਾ ਵੀ ਮੈਂ ਕਿਹਾ ਵੀ ਚੰਦਰ ਹੀ ਹੈਲਪ ਆਪਾਂ ਕਰ ਦਿੰਦੇ ਆ ਵੀ ਚੱਲ ਵੀ ਆਪਾਂ ਤੈਨੂੰ ਅਸੀਂ 4-5 ਹਜ਼ਾਰ ਜੇ ਜਿੰਨਾ ਜੀ ਮੈਂ ਕਿਹਾ ਚੱਲ ਦੇ ਦਿੰਦੇ ਆ ਇਹਨੂੰ ਉਹ ਮੰਨੇ ਹੀ ਨਾ ਜੀ ਕਹਿੰਦਾ ਨਾ ਨਾ ਕਹਿੰਦਾ ਮੈਂ ਇੱਕ ਰੁਪਈਆ ਨੀ ਲੈਣਾ ਚਲੋ ਉਹਨਾਂ ਫੋਨ ਪਤਾ ਕਿੱਥੇ ਰੱਖਿਆ ਵੀ ਤੁਹਾਨੂੰ ਕਿਹਾ ਵੀ ਭਗਤ ਬੰਦਾ ਉਹ ਜਿੱਦਾਂ ਆਪਾਂ ਘਰੇ ਧੂਫ ਜੋਤ ਕਰਦੇ ਦਾ ਮਸਾਂ ਦਾ ਟੇਕਦੇ ਨੀ ਉੱਥੇ ਉਹਨੇ
0: ਪਾਪ ਨਾ ਲੱਗ ਜੇ ਉਹ ਡਰਦੇ ਲੋਕ ਜ਼ਿਆਦੇ ਉਹ ਨੇ ਜਿਹੜੇ ਮੈਨੂੰ ਲੱਗਦਾ ਨਹੀਂ ਮੰਨਦੇ ਉਹ ਕਹਿੰਦੇ ਆ ਗਿਆ ਜੇ ਵਿੱਚ ਪਾਓ ਵਿੱਚੋ ਵੱਟੋ ਤੇ ਰੱਬ ਦੀ ਧਰਤੀ ਆ ਤੇ ਇਹ ਤਾਂ ਰੱਬ ਨੇ ਵਿਧੀ ਬਣਾਈ ਆ ਉਹ ਏਦਾਂ ਸੋਚਦੇ ਨੇ
7: ਉਹ
8: ਉਹੀ ਉਹ ਤਾਂ ਜੀ ਕਦੇ ਆਪਣੇ ਨਿਆਣੇ ਨੂੰ ਬੁਲਾ ਬੁਲਾ ਕੇ ਲੈ ਕੇ ਆਵੇ, ਕਦੇ ਘਰ ਵਾਲੀ ਮਤਲਬ ਕਿ ਆਪਾਂ ਸ਼ਾਮ ਦੇ ਵੇਲੇ ਘਰ ਦੇ ਉਹਦੇ ਗਏ ਜੀ, ਮਤਲਬ ਕਿ ਬਾੜੇ ਜਿਹੜਾ ਡੰਗਰਾਂ ਨੂੰ ਬਣਾ ਕਰਨਾ, ਤੇ ਕਦੇ ਕਹਿੰਦਾ ਨਹੀਂ ਨਹੀਂ ਮੇਰੇ ਘਰਦਿਆਂ ਨੂੰ ਮਿਲ ਕੇ ਜਾਓ, ਕਹਿੰਦਾ ਚਾਹ ਪੀਓ ਦੁੱਧ ਪੀਓ, ਵਿਚਾਰਾ ਇੰਨਾ ਸਾਨੂੰ ਵਧੀਆ ਲੱਗਿਆ, ਚਲੋ ਆਪਾਂ ਥੈਂਕ ਯੂ ਕਰਿਆ। ਫਿਰ ਮੈਂ ਕਿਹਾ ਚਲੋ ਕੋਈ ਨੀ ਤੂੰ ਨੀ ਲੈਣੇ, ਜਿੱਥੇ ਮੱਥਾ ਹੁੰਦਾ ਡੇ ਦੇ ਮੈਂ ਉੱਥੇ ਚੜਾ ਤੇ ਫਿਰ 4-5 ਹਜ਼ਾਰ ਦੀ। ਮੈਂ
0: ਕਿਹਾ ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਜੀ।
8: ਚਲੋ ਬੰਦੇ ਨੇ ਫਿਰ ਵੀ ਅੱਜ ਦੇ ਜਮਾਨੇ ਚ ਕਿਹੜਾ ਜੀ ਕਰਦਾ।
0: ਆਪਣਾ ਸੰਦੇਸ਼ ਦੇਣਗੇ। ਬਾਈ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ। ਵਿੰਡੋਜ਼ ਬਾਹਰੋਂ ਕਲੀਨਿੰਗ ਕਰਦੇ ਹੋ, ਉਹ ਇੱਥੇ ਬਹੁਤ ਰੇਅਰ ਬੰਦੇ ਕਰਦੇ ਹੋਣਗੇ, ਸੋ ਦਿਓ ਜਾਣਕਾਰੀ ਜੀ।
9: ਹਾਂਜੀ ਬਾਈ ਜੀ, ਆਪਾਂ ਰੈਗੂਲਰ ਕਲੀਨਿੰਗ, ਸਟੈਂਡਰਡ ਕਲੀਨਿੰਗ, ਡੀਪ ਕਲੀਨਿੰਗ, ਪੋਸਟ ਕੰਸਟਰਕਸ਼ਨ ਜੇ ਕਿਸੇ ਨੇ ਉਸ ਤੋਂ ਕੋਈ ਘਰ ਰੈਨੋਵੇਟ ਕੀਤਾ ਉਹ ਤੋਂ ਬਾਅਦ ਕਲੀਨਿੰਗ ਕਰਵਾਉਣੀ ਹੈ ਜੀ, ਜਾਂ ਜੰਕ ਰਿਮੂਵ ਕਰਾਉਣਾ, ਸਾਈਡ ਵਾਕਾਂ ਪ੍ਰੈਸ਼ਰ ਵਾਸ਼ ਕਰਾਉਣੀਆਂ ਨੇ ਘਰ ਨੂੰ ਪ੍ਰੈਸ਼ਰ ਵਾਸ਼ ਕਰਾਉਣਾ, ਜਾਂ ਵਿੰਡੋਜ਼ ਸੋਫਟ ਵਾਸ਼ ਕਰਾਉਣੀਆਂ ਨੇ, ਅੰਦਰੋਂ ਵਿੰਡੋਜ਼ ਡੀਪ ਕਲੀਨਿੰਗ ਚ ਇਨਕਲੂਡਡ ਹੁੰਦੀਆਂ ਨੇ ਜੀ।
0: ਓਕੇ,
9: ਤੇ ਇਹ ਤੋਂ ਇਲਾਵਾ ਜਿਵੇਂ ਤੁਸੀਂ ਆਲਰੇਡੀ ਦੱਸ ਦਿੱਤਾ ਵੀ ਵਿਆਹਾਂ ਦਾ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਆ, ਉਹ ਤੋਂ ਪਹਿਲਾਂ ਕਲੀਨਿੰਗ ਕਰਾਉਣੀ ਹੈ, ਬਿਫੋਰ ਜਾਂ ਆਫਟਰ, ਮਤਲਬ ਟੋਟਲ ਟੋਪ ਟੂ ਬੋਟਮ ਸਾਰੀਆਂ ਕਲੀਨਿੰਗ ਸਰਵਿਸਿਜ਼ ਆਪਣੇ ਕੋਲੇ ਨੇ ਜੀ, ਤੁਸੀਂ ਕਿਸੇ ਵੀ ਸਰਵਿਸ।
0: ਸੋ ਆਈਡੀਆ ਤੁਸੀਂ ਦਿਓਗੇ ਥੋੜਾ ਜਿਹਾ, ਜੇ ਕੋਈ ਘਰ ਦੀ ਇਕੱਲੀ ਬਾਹਰਲੀ ਸਾਈਡ ਤੋਂ ਵਿੰਡੋ ਕਲੀਨਿੰਗ ਕਰਵਾਉਣੀ ਹੋਵੇ, ਪਰ ਵਿੰਡੋ ਰਫਲੀ ਆਈਡੀਆ ਕੀ ਪ੍ਰਾਈਸ ਪੈ ਜਾਂਦਾ ਜੀ ਉਹਦਾ?
9: ਪਰ ਵਿੰਡੋ ਜੀ, ਜੇ ਬਾਹਰਲੀ ਸਾਈਡ ਤੋਂ ਵਿੰਡੋ ਕਲੀਨ ਕਰਾਉਣੀਆਂ ਨੇ ਜੀ, $14 ਪਰ ਵਿੰਡੋ ਹੁੰਦਾ ਹੈ ਜੀ, ਸੋਰੀ $15 ਜੀ।
0: ਓਕੇ,
9: ਤੇ ਉਹਦੇ ਵਿੱਚ ਪ੍ਰੋਪਰ ਆਪਾਂ ਵਿੰਡੋਜ਼ ਨੂੰ ਸੋਫਟ ਵਾਸ਼ ਕਰਦੇ ਆ, ਬਾਕੀ ਜੇ ਕੋਈ ਗਲਾਸ ਤੇ ਕਈ ਵਾਰ ਆਪਾਂ ਡਰਾਈਵੇ ਵਗੈਰਾ ਬਣਵਾਉਂਦੇ ਆ ਤਾਂ ਸਮੈਂਟ ਜੰਮ ਜਾਂਦਾ, ਉਹਨੂੰ ਪ੍ਰੋਪਰ ਸਕ੍ਰੈਪ ਕਰਕੇ ਵਧੀਆ ਤਰੀਕੇ ਨਾਲ ਮਤਲਬ।
0: ਸੋ ਵਿੰਡੋਜ਼ $15 ਪਰ ਵਿੰਡੋ ਜੇ ਪੂਰੀ ਘਰ ਦੀ ਕਲੀਨਿੰਗ ਕਰਾਉਣੇ ਤਾਂ ਰਫਲੀ ਇਹੀ ਇੱਕ ਪ੍ਰਾਈਸ ਨਿਕਲਦਾ ਹੈ।
9: ਮਤਲਬ ਜੋ ਘਰ ਦੇ ਵਿਚ ਹੁੰਦਾ ਹੈ ਆਪਣੇ ਪ੍ਰੋਪਰ ਤਰੀਕੇ ਨਾਲ ਕਲੀਨ ਕੀਤਾ ਜਾਂਦਾ, ਬੈਡਾਂ ਨੂੰ ਮੂਵ ਕਰਕੇ ਕਲੀਨ ਕੀਤਾ ਜਾਂਦਾ, ਕਾਰਪੇਟ ਸ਼ੈਂਪੂ ਵੀ ਕਰ ਦਿੰਦੇ ਆ।
0: ਸੋ ਜੇ ਜੇ ਤੁਹਾਨੂੰ ਕਿਸੇ ਨੇ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਹੋਵੇ ਆਪਣੇ ਆਫਿਸ ਦੇ ਵਿੱਚ ਜਾਂ ਘਰ ਦੇ ਵਿੱਚ, ਤਾਂ

0: ਜਾਂ ਬੱਚੇ ਦੇ ਪਿੱਛੇ ਪਿੱਛੇ ਭੱਜਣਾ ਪੈਂਦਾ ਉਹਨੂੰ ਖਵਾਉਣ ਲਈ, ਉਹਨੂੰ ਸਾਂਭਣ ਦੇ ਲਈ, ਅਤੇ ਸਫਾਈ ਦੇ ਲਈ ਤੁਸੀਂ ਫਿਰ ਮੈਪਲ ਕਲੀਨਿੰਗ ਨੂੰ ਹਾਇਰ ਕਰ ਸਕਦੇ ਹੋ, ਜਿੱਥੇ ਕਿ ਬਹੁਤ ਸਾਰੇ ਆਫਿਸ, ਰੈਸਟੋਰੈਂਟ, ਫੈਕਟਰੀਆਂ, ਇੰਡਸਟਰੀਆਂ ਦੇ ਵਿੱਚ ਰੈਗੂਲਰ ਕਲੀਨਿੰਗ ਇੱਦਾਂ ਮੈਪਲ ਕਲੀਨਿੰਗ ਵੱਲੋਂ ਕੀਤੀ ਜਾਂਦੀ ਹੈ। ਉੱਥੇ ਤੁਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ ਇਹਨਾਂ ਨੂੰ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ, ਜਾਂ ਫਿਰ ਡੀਪ ਕਲੀਨਿੰਗ, ਕੋਈ ਘਰ ਨੂੰ ਮੂਵ ਇਨ ਰੈਡੀ ਕਰਨਾ, ਮੂਵ ਇਨ ਹੋਣ ਤੋਂ ਬਾਅਦ ਜਾਂ ਟੈਨੈਂਟ ਨੇ ਆਉਣਾ, ਤੁਹਾਨੂੰ ਲੱਗਦਾ ਕਿ ਭਾਈ ਇੱਕ ਵਾਰੀ ਡੀਪ ਕਲੀਨਿੰਗ ਕਰਾ ਦੇਈਏ। ਕਈ ਵਾਰ ਨਾ ਜਦੋਂ ਰੈਂਟਲ ਪ੍ਰੋਪਰਟੀ ਨੂੰ ਹੁੰਦਾ ਕਿ ਯਾਰ ਅਸੀਂ ਰੈਂਟਲ ਦਿੱਤੀ ਹੋਈ ਆ, 5 ਸਾਲਾਂ ਤੋਂ ਟੈਨੈਂਟ ਰਹਿ ਰਹੇ ਨੇ, ਉਹ ਘਰ ਦੇ ਵਿੱਚ ਸਮਟਾਈਮ ਦੇਖਿਆ ਜਾਂਦਾ ਕਿ ਪੈਸਟ ਕੰਟਰੋਲ ਜ਼ਿਆਦਾ ਛੇਤੀ ਗੇੜਾ ਮਾਰਦੇ ਨੇ, ਕਿਉਂਕਿ ਘਰ ਦੇ ਵਿੱਚ ਬੱਗ ਆ ਜਾਂਦੇ ਨੇ। ਉਹਦਾ ਪ੍ਰੋਬਲਮ ਆ ਕਿ ਸਿੰਕ ਦੇ ਹੇਠਾਂਲਾ ਏਰੀਆ, ਬਾਥਰੂਮ ਦੇ ਕੁਛ ਏਰੀਏ ਨੇ, ਜਦੋਂ ਕਈ ਵਾਰ ਐਗਜ਼ੌਸਟ ਫੈਨ ਨਹੀਂ ਚੱਲਦਾ, ਸਲਾਬੇ ਰਹਿਣ ਲੱਗ ਜਾਂਦੇ ਨੇ, ਉਹ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਤੋਂ ਜਿਹੜੇ ਬੱਗ ਪੈਣੇ ਸਟਾਰਟ ਹੋ ਜਾਂਦੇ ਨੇ, ਪ੍ਰੋਪਰਟੀ ਦੀ ਵੈਲਿਊ 'ਤੇ ਵੀ ਫਰਕ ਪੈਂਦਾ। ਸਾਲ ਦੇ ਵਿੱਚ ਇੱਕ ਵਾਰੀ ਡੀਪ ਕਲੀਨਿੰਗ ਜ਼ਰੂਰ ਜ਼ਰੂਰ ਜ਼ਰੂਰ ਕਰਵਾਉਣੀ ਚਾਹੀਦੀ ਹੈ। ਬਾਈ ਜੀ ਕੁਛ ਐਡ ਕਰਨਾ ਚਾਹੁੰਦੇ?
1: ਹਾਂਜੀ, ਮੈਂ ਕਿਹਾ ਜੀ ਵੀ ਸਾਡੀ ਇੱਕ ਡੀਲੈਕਸ ਕਲੀਨਿੰਗ ਆ, ਉਹਦੇ ਵਿੱਚ ਜਿਹੜੀ ਘਰਾਂ ਦੇ ਵਿੱਚ ਆਪਣੇ ਸਮੈਲ ਦੀ ਪ੍ਰੋਬਲਮ ਆ ਉਹ ਤਾਂ ਐਲੀਮੀਨੇਟ ਹੁੰਦੀ ਓ ਹੁੰਦੀ ਆ। ਜਿੱਦਾਂ ਤੁਸੀਂ ਪੈਸਟ ਦੀ ਗੱਲ ਕੀਤੀ ਹੈਗੀ ਜਾਂ ਮੋਲਡ ਲੱਗਣੀ ਸਟਾਰਟ ਹੋ ਜਾਂਦੀ, ਉਹਦਾ ਵੀ ਪ੍ਰੋਪਰ ਟ੍ਰੀਟਮੈਂਟ ਹੋ ਜਾਂਦਾ ਹੈ ਜੀ। ਮਤਲਬ ਕਿ ਵੀ 1 ਸਾਲ ਲਈ ਤੁਸੀਂ ਘਰ ਨੂੰ ਚਿੰਤਾ ਫ੍ਰੀ ਹੋ ਸਕਦੇ ਹੋ ਕਿ ਵੀ ਕੋਈ ਤੁਹਾਡੇ ਪ੍ਰੋਬਲਮ ਛੇਤੀ ਕ੍ਰੀਏਟ ਨਹੀਂ ਹੁੰਦੀ।
0: ਸੋ ਦੋਸਤੋ, ਇਹ ਸਾਰੀ ਕਲੀਨਿੰਗ ਦੀਆਂ ਸਰਵਿਸ, ਕਿਸੇ ਵੀ ਤਰੀਕੇ ਦੀ ਕਲੀਨਿੰਗ, ਵਿੰਡੋ ਕਲੀਨਿੰਗ ਬਾਹਰਲੀ ਸਾਈਡ ਤੋਂ ਕਰਵਾਉਣੀਆਂ ਨੇ, ਘਰ ਨੂੰ ਡੀਪ ਕਲੀਨ ਕਰਾਉਣਾ, ਕੋਈ ਪੋਸਟ ਕੰਸਟਰਕਸ਼ਨ ਕਲੀਨਿੰਗ ਕਰਵਾਉਣੀ ਆ, ਚਾਹੇ ਬਿਜ਼ਨਸ ਆ ਜਾਂ ਘਰ ਆ, ਅਤੇ ਜੰਕ ਰਿਮੂਵ ਕਰਾਉਣਾ, ਜੋ ਵੀ ਕਲੀਨਿੰਗ ਦੇ ਸਰਵਿਸ ਨੇ, ਦਾ ਮੈਪਲ ਕਲੀਨਿੰਗ ਨੂੰ ਕਾਲ ਕਰਿਓ। ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਤੁਹਾਨੂੰ ਡਿਸਕਾਊਂਟ ਵੀ ਜ਼ਰੂਰ ਦਿੱਤਾ ਜਾਵੇਗਾ। ਬਾਈ ਜੀ ਕਿੰਨੇ % ਡਿਸਕਾਊਂਟ ਦੇ ਦੋਗੇ?
1: ਸਰ ਸਿਰਫ ਤੁਹਾਡੇ ਸਰੋਤਿਆਂ ਲਈ ਹੈ ਜੀ, 10% ਡਿਸਕਾਊਂਟ ਆਪਾਂ ਦੇਵਾਂਗੇ ਜੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਪਾਉਣਗੇ।
0: ਸੋ ਪ੍ਰਾਈਸ ਇਹਨਾਂ ਦੇ ਵੈਸੇ ਜਾਇਜ਼ ਨੇ, ਡੰਸ ਅਪਰੂਵਡ ਕੰਪਨੀ ਹੈ ਜੀ, ਯਾਨੀ ਕਿ ਇਹ ਲੀਗਲ ਨੇ, ਸਰਕਾਰੀ ਟੈਂਡਰ ਜਾਂ ਫਿਰ ਬੈਂਕਾਂ ਨੂੰ, ਜਿੱਥੇ ਕੋਈ ਹਰੇਕ ਬੰਦਾ ਨਹੀਂ, ਬਹੁਤ ਵਾਰ ਦੇਖਦੇ ਹਾਂ ਕਿ ਮਾਰਕ ਪਲੇਸ 'ਤੇ ਐਡ ਆ ਜੀ ਕਲੀਨਿੰਗ, ਆਪਾਂ ਜਾ ਕਲੀਨਿੰਗ ਕਰਤੀ, ਇਹ ਪ੍ਰੋਪਰ ਰਜਿਸਟਰਡ ਕੰਪਨੀ, ਕਾਰਪੋਰੇਟ ਕੰਪਨੀ, ਇੰਸ਼ੋਰਡ ਕੰਪਨੀ, ਟਰਸਟਡ ਬੰਦੇ, ਜਿਹੜੇ ਬੰਦੇ ਹਾਇਰ ਨੇ ਉਹਨਾਂ ਦੇ ਪ੍ਰੋਪਰ ਬੈਕਗਰਾਊਂਡ ਚੈੱਕ ਕੀਤੇ ਜਾਂਦੇ ਨੇ। ਸੋ ਟ੍ਰੇਨਿੰਗ ਦਿੱਤੀ ਜਾਂਦੀ, ਇਹ ਨਹੀਂ ਹੈਗਾ ਕਿ ਕੋਈ ਆਲ ਪਰਪਜ਼ ਜਿਹੜਾ ਕਲੀਨਰ ਆ ਉਹ ਹਰੇਕ ਕਿਤੇ ਮਾਰ ਦਿਓ। ਲੱਕੜੀ 'ਤੇ ਕਿਹੜਾ ਮਾਰਨਾ, ਸਟੀਲ 'ਤੇ ਕਿਹੜਾ ਮਾਰਨਾ, ਪਲੈਂਸ 'ਤੇ ਕਿਹੜਾ ਮਾਰਨਾ, ਕਿਹੜੇ ਸਰਫਿਸ 'ਤੇ ਕਿਹੜਾ ਕਲੀਨਿੰਗ, ਉਹ ਇਹਨਾਂ ਦੇ ਇੰਪਲੋਏ ਨੂੰ ਪੂਰੀ ਨੌਲੇਜ ਹੁੰਦੀ ਆ। ਸੋ ਕਲੀਨਿੰਗ ਦੇ ਲਈ ਦਾ ਮੈਪਲ ਕਲੀਨਿੰਗ ਨੂੰ ਕਾਲ ਜ਼ਰੂਰ ਕਰੋ, ਅਤੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ 'ਤੇ 10% ਡਿਸਕਾਊਂਟ। ਨੰਬਰ ਟੂ ਕਾਲ 647-286-0077, 647-286-0077, 6472860077, 647-286-0077, 6472860077, 647-286-0077 ਦਾ ਮੈਪਲ ਕਲੀਨਿੰਗ ਨੂੰ ਕਾਲ ਕਰ ਲਓ। ਇਹਨਾਂ ਦਾ ਨੰਬਰ ਸੇਵ ਜ਼ਰੂਰ ਰੱਖੋ, 6472860077। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਆਪਾਂ ਜਿਹੜਾ ਇਹ ਟੋਪਿਕ ਚੱਲ ਰਿਹਾ ਜੀ, ਸੋ ਇਹਦੇ ਵਿੱਚ ਬਹੁਤ ਸਾਰੇ ਸਰੋਤੇ ਆਪਣੀ ਗੱਲਬਾਤਾਂ ਸਾਂਝੀਆਂ ਕਰਨੀਆਂ ਚਾਹੁੰਦੇ, ਮੇਰੇ ਕੋਲ ਵੀ 2-3 ਕਿੱਸੇ ਨੇ। ਪਹਿਲੀ ਵਾਰ ਜਦੋਂ ਮੈਂ ਮੇਰਾ ਨਾ ਨਵਾਂ ਨਵਾਂ ਜਦੋਂ ਕੈਨੇਡਾ ਦੇ ਵਿੱਚ ਆਏ ਸੀ, ਅਤੇ ਮੇਰਾ ਗੋ ਟ੍ਰੇਨ ਦੇ ਵਿੱਚ ਜਿਹੜੀ ਆਪਣੀ ਆ ਟ੍ਰਾਂਜਿਟ ਆ ਕਿਚਨਰ ਟਰਾਂਟੋ ਬਰੈਂਪਟਨ ਦੇ ਵਿੱਚ ਟ੍ਰੇਨ ਚੱਲਦੀ ਹੈ ਜਿਹੜੀ, ਉਹਦੇ ਵਿੱਚ ਮੇਰਾ ਬਟੂਆ ਡਿੱਗ ਗਿਆ ਸੀ, ਅਤੇ ਡਿੱਗਿਆ ਸੀ ਨਵੇਂ ਸਾਲ ਵਾਲੇ ਦਿਨ 31 ਮਾਰਚ ਨੂੰ। ਜਦੋਂ ਦੇਖਿਆ ਨਾ, ਉਦੋਂ ਮੈਂ ਗੱਡੀ ਨਹੀਂ ਹੁੰਦੀ ਸੀ, ਅਤੇ ਅਸੀਂ ਨਿਊ ਈਅਰ 'ਤੇ ਜਾਣਾ ਸੀਗਾ ਫਾਇਰ ਵਰਕ ਦੇਖਣ, ਸੈਲੀਬ੍ਰੇਸ਼ਨ ਦੇਖਣ ਟਰਾਂਟੋ, ਅਤੇ ਅਸੀਂ ਆਖਿਆ ਵੀ ਚਲੋ ਫਿਰ ਟ੍ਰੇਨ 'ਤੇ ਚੱਲਦੇ ਹਾਂ, ਐਂਡ ਉੱਥੇ ਮੇਰਾ ਬਟੂਆ ਡਿੱਗ ਗਿਆ। ਉਹ ਮੈਂ ਹੁਣ ਤੁਹਾਨੂੰ ਅਗਲੇ ਆਵਰ ਦੇ ਵਿੱਚ ਦੱਸਾਂਗੇ, ਮਿਲਿਆ ਨਹੀਂ ਮਿਲਿਆ ਜਾਂ ਕਿਵੇਂ ਮਿਲਿਆ, ਕਿਹਦੇ ਕੋਲ ਪਹੁੰਚਿਆ। ਸੋ ਅਗਲੇ ਆਵਰ ਦੇ ਵਿੱਚ ਇਹ ਟੋਪਿਕ 'ਤੇ ਹੋਰ ਗੱਲਬਾਤਾਂ ਕਰਾਂਗੇ। ਜੁੜੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਸਟੂਡੀਓ ਨੰਬਰ ਆ 416-233-7368। ਸੈਲਾਂ ਨਾਲ ਨਾਗਪਾਲ ਜੀ ਨਾਲ ਜੁੜ ਚੁੱਕੀ ਆ। ਨਾਗਪਾਲ ਜੀ ਕਹਿੰਦੇ ਜੇ ਤੁਹਾਨੂੰ ਦੋਸਤੋ ਪੈਸੇ ਚਾਹੀਦੇ ਨੇ, ਪੈਸੇ ਥੋੜ੍ਹੇ ਬਹੁਤੇ ਨਹੀਂ, 1,50,000-1,70,000 ਤੱਕ ਤਾਂ ਤੁਸੀਂ ਆਪਦੇ ਖਾਤੇ 'ਚ ਆਉਣਾ ਚਾਹੁੰਦੇ ਹੋ, ਅਤੇ ਉਹਦੇ ਲਈ ਇੱਕ ਖਾਸ ਸੁਨੇਹਾ ਨਾਗਪਾਲ ਜੀ ਲੈ ਕੇ ਆਏ ਨੇ। ਇਹ ਸੁਨੇਹਾ ਉਹਨਾਂ ਲਈ ਹੈ ਜਿਨ੍ਹਾਂ ਨੂੰ ਬੇਸਿਕ ਇੰਗਲਿਸ਼ ਆਉਂਦੀ ਹੈ, ਨੰਬਰ 1, ਉਹ PR ਅਤੇ ਸਿਟੀਜ਼ਨ। ਜੇ ਤੁਸੀਂ PR ਸਿਟੀਜ਼ਨ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਟੈਕਟਡ ਪਰਸਨ ਹੋ, ਤੁਹਾਡੀ ਇਨਕਮ ਸਾਲ ਦੀ $1,00,000 ਆ ਜਾਂ $1,50,000 ਆ, ਜਾਂ ਤੁਸੀਂ ਕਾਲ ਕਰ ਲਿਓ, ਇਨਕਮ ਦੇ ਅਕੋਰਡਿੰਗ ਉਹ ਲੋਨ ਦਾ ਅਮਾਊਂਟ ਡਿਸਾਈਡ ਹੁੰਦਾ। ਸੋ ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ, ਜਾਂ ਫਿਰ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਇਹ ਸੁਨੇਹਾ ਉਹਨਾਂ ਸਾਰਿਆਂ ਦੇ ਲਈ ਆ। ਧਿਆਨ ਨਾਲ ਸੁਣਿਓ ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
2: ਥੈਂਕ ਯੂ ਜੀ।
0: ਸੋ ਸਨੇਹ

0: ਲਿਖਿਆ ਮੈਂ ਦੱਸਤਾ ਜੀ ਕੀ ਆ, ਹੁਣ ਇਹ ਦੱਸੋ ਉਹਨਾਂ ਨੂੰ ਕਰਨਾ ਕੀ ਹੋਊਗਾ ਲੋਨ ਦੇ ਲਈ?
1: ਹਾਂਜੀ ਬਿਲਕੁਲ, ਸੋ ਲਾਈਕ ਉਨਕੋ ਸਕਿੱਲ ਡਿਵੈਲਪ ਕਰਨੀ, ਗਵਰਨਮੈਂਟ ਆਪਕੋ ਸਕਿੱਲ ਡਿਵੈਲਪਮੈਂਟ ਕਰਨੇ ਕੇ ਲੀਏ 50,000 ਸੇ ਲੇਕੇ 1,70,000 ਡਾਲਰ ਤੱਕ ਕਾ ਬਿਨਾ ਕ੍ਰੈਡਿਟ ਚੈੱਕ ਕੇ 0% ਪੇ ਲੋਨ ਦੇ ਰਹੀ ਹੈ, ਡਿਪੈਂਡਿੰਗ ਔਨ ਯੋਰ ਫੈਮਿਲੀ ਸਾਈਜ਼, ਬੱਚੇ ਜ਼ਿਆਦਾ ਹੈ ਤੋ ਜ਼ਿਆਦਾ ਫੰਡਿੰਗ ਆਪਕੋ ਆਪਕੇ ਖਾਤੇ ਮੇ ਸਿੱਧਾ ਗਵਰਨਮੈਂਟ ਕੇ ਅਕਾਊਂਟ ਸੇ ਆਤੀ ਹੈ। ਅਬ ਇਸਮੇ ਮਤਲਬ ਕੋਈ ਚਲਾਕੀ ਨਹੀਂ ਹੈ, ਅਸਲੀ ਡਾਕੂਮੈਂਟਸ ਲੱਗਤੇ ਔਰ 8 ਸਾਲ ਸੇ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਕੋਈ ਵੀ ਮੀਠੀ ਬਾਤ ਇਸਕੇ ਅੰਦਰ ਨਹੀਂ ਹੈ
0: ਜੀ। 437-264-3143 ਇਹਨਾਂ ਦਾ ਨੰਬਰ ਆ। ਸੋ ਜਿਹੜੇ ਕੋਰਸਿਸ ਸਰਕਾਰ, ਬਹੁਤ ਲੋਕਾਂ ਨੂੰ ਹੁੰਦਾ ਕਿ ਅਸੀਂ PSW ਕਰ ਲਈਏ, ਬਹੁਤ ਲੋਕਾਂ ਨੂੰ ਹੁੰਦਾ ਅਸੀਂ ਵੈਲਡਿੰਗ ਕਰ ਲਈਏ, ਬਹੁਤ ਲੋਕਾਂ ਨੂੰ ਇਹ ਹੁੰਦਾ ਕਿ ਭਾਈ ਸਾਨੂੰ ਪੈਸੇ ਤਾਂ ਚਾਹੀਦੇ ਆ, ਸਾਨੂੰ ਕੋਰਸਿਸ ਪਰ ਅਸੀਂ ਇੱਦਾਂ ਦੇ ਕਰਨੇ ਆ ਜਿਹੜੇ ਸਾਨੂੰ ਕਿਤੇ ਜਾਣਾ ਉਹਨਾਂ ਨਾ ਪਵੇ, ਅਸੀਂ ਘਰ ਬੈਠੇ ਹੀ ਪਾਸ ਕਰ ਜਾਈਏ ਅਤੇ ਸਾਨੂੰ ਐਗਜ਼ਾਮ ਤੋਂ ਵੀ ਡਰ ਲੱਗਦਾ, ਸਾਨੂੰ ਬਿਨਾਂ ਪੇਪਰ ਦਿੱਤੇ ਬਿਨਾਂ ਕਾਲਜ ਆਏ ਪੇਪਰ ਅਸੀਂ ਕੋਈ ਸਟੱਡੀ ਲੈ ਲਈਏ, ਇੱਦਾਂ ਦੇ ਕੋਰਸ ਹੈਗੇ ਨੇ?
1: ਬਿਲਕੁਲ ਜੀ, ਜ਼ਿਆਦਾਤਰ ਕਲਾਇੰਟਸ ਲਾਈਕ ਕਰਦੇ ਨੇ ਫੁੱਲੀ ਆਨਲਾਈਨ ਕੋਰਸਿਸ ਜਿਨਮੇ ਐਗਜ਼ਾਮਸ ਨਹੀਂ ਹੈ, ਆਸਾਨ ਸੀ ਅਸਾਈਨਮੈਂਟਸ ਹੈ, ਔਰ ਮਤਲਬ ਆਪਣੇ ਸਿਰਫ 2-3 ਘੰਟੇ ਕਲਾਸ ਅਟੈਂਡ ਕਰਨੀ ਮੰਡੇ ਟੂ ਫਰਾਈਡੇ, ਈਵਨਿੰਗ ਬੈਚ ਲੇ ਜਾਂ ਫਿਰ ਮਾਰਨਿੰਗ ਬੈਚ ਲੇ, ਆਪਣੇ ਇੱਕ ਬੈਚ ਲੈਣਾ ਚਾਹੇ ਫੋਨ ਪੇ ਕਰੇ ਚਾਹੇ ਲੈਪਟਾਪ ਪੇ ਕਰੇ। ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਲਾਈਕ ਕਵਰ ਅਪ ਕਰਨੇ ਕੇ ਲੇ ਕਿ ਆਪ ਪੜ੍ਹ ਰਹੇ ਹਾਂ ਫੁੱਲੀ ਆਨਲਾਈਨ ਕੋਰਸ ਕਰ ਰਹੇ ਹਾਂ ਆਸਾਨ ਵਾਲੇ, ਤੋ ਉਸਮੇ ਆਪਕੋ ਗਵਰਨਮੈਂਟ ਆਪਣੇ ਖਾਤੇ ਮੇ ਪੈਸੇ ਡਾਲਤੀ ਹੈ, ਆਪਣਾ ਖਰਚਾ ਚਲਾਵੇ, ਬੱਚੋਂ ਕੋ ਰੋਟੀ ਪਾਣੀ ਦੇ ਪਾਏ। 50,000 ਸੇ 1,70,000 ਤੱਕ ਕਾ ਲੋਨ ਹੈ ਬਿਨਾਂ ਕ੍ਰੈਡਿਟ ਚੈੱਕ ਕੇ, ਲਾਈਕ ਬਿਨਾਂ ਕਿਸੀ ਪਰਸਨਲ ਗਾਰੰਟੀ ਜਾਂ ਫਿਰ ਕਿਸੀ ਗਾਰੰਟੀ ਕੇ, ਗਾਰੰਟੀ ਨਹੀਂ ਹੈ ਇਸਮੇ ਕੁਛ, ਗਾੜੀ ਪੇ ਲੋਨ ਲੋਗੇ ਗਾੜੀ ਉਠਾ ਲੇਂਗੇ, ਕਿਆ ਕਹਤੇ ਘਰ ਪੇ ਲੋਨ ਲੋਗੇ ਘਰ ਉਠਾ ਲੇਂਗੇ, ਯਾ ਪੇ ਆਪਣੀ ਬੁੱਕਸ ਉਠਾ ਲੇਂਗੇ, ਬਸ ਕੁਛ ਨਹੀਂ ਉਠਾਏਂਗੇ ਆਪਕੇ ਯਹਾਂ ਪੇ, ਠੀਕ ਹੈ? ਤੋ ਆਪ ਸਕਿੱਲ ਹਾਸਿਲ ਕਰੇ ਔਰ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਕਿਤਨੇ ਕਲਾਇੰਟਸ ਕਰ ਚੁੱਕੇ ਹੈ।
0: ਤੇ ਇਹ ਲੋਨ ਦੀਆਂ ਕੀ ਟਰਮਸ ਹੁੰਦੀਆਂ ਨੇ, ਕਿੰਨਾ ਇੰਟਰਸਟ ਰੇਟ ਹੁੰਦਾ?
1: 2 ਸਾਲ ਕਾ ਕੋਰਸ ਮੰਨ ਕੇ ਚਲੇ, ਫੈਮਿਲੀ ਆਫ 5 ਮੰਨ ਕੇ ਚਲੇ, ਹਸਬੈਂਡ ਵਾਈਫ ਦੋਨੋਂ ਆਸਾਨ ਸੇ ਕੋਰਸ ਕਰਤੇ ਹੈ, ਔਰ ਬਾਕੀ ਉਨਕੋ ਫਿਰ 2 ਸਾਲ ਮੇ 4 ਕਿਸ਼ਤੋਂ ਮੇ ਹਕੂਮਤ ਸੇ ਗਵਰਨਮੈਂਟ ਸੇ $170,000 ਆ ਗਿਆ। ਅਬ 2 ਸਾਲ ਤੱਕ ਇਹ ਜੋ ਲੋਨ ਹੈ 0% ਪੇ ਹੈ, ਨੰਬਰ 1। ਨੰਬਰ 2, ਰਿਟਰਨ ਕਬ ਕਰਨਾ ਸਟਾਰਟ ਕਰਨਾ ਹੈ? 2.5 ਸਾਲ ਕੇ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ। ਨੰਬਰ 3, ਪੈਸੇ ਕੋ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਹੈ, ਚਾਹੇ ਗਰੋਸਰੀ ਕਰੇ, ਚਾਹੇ ਬੈਕ ਹੋਮ ਬੇਰੇ, ਚਾਹੇ ਇਨਵੈਸਟ ਕਰੇ, ਚਾਹੇ ਰੋਟੀ ਪਾਣੀ ਖਾਏ, ਨੋ ਕੈਚ ਇਨ ਇਟ। ਚੌਥਾ ਪੁਆਇੰਟ, ਜਬ 2.5 ਸਾਲ ਬਾਅਦ ਕਿਸ਼ਤੇ ਸਟਾਰਟ ਹੋ ਰਹੀ ਹੈ ਤਬ 2.5% ਵਿਆਜ ਹੈ, ਮਹੀਨੇ ਕਾ ਨਹੀਂ ਸਰ, ਸਾਲ ਕਾ, ਕਿਉਂ? ਗਵਰਨਮੈਂਟ ਆਪਕੋ ਦੇ ਰਹੀ ਹੈ ਲੋਨ, ਬੈਂਕ ਨਹੀਂ ਦੇ ਰਹਾ, ਬੈਂਕ ਆਪਕੋ $10,000 ਲੋਨ ਦੇਣੇ ਕੇ ਲੀਏ 10,000 ਸਵਾਲ ਪੁੱਛੇਗਾ ਔਰ 10% ਪੇ ਦੇਗਾ, ਕਿਉਂਕਿ ਗਵਰਨਮੈਂਟ ਲੋਨ ਦੇਤੀ ਹੈ ਬੈਂਕ ਕੋ ਲਾਈਕ 2.5% ਪੇ, ਬੈਂਕ ਆਪਕੋ ਦੇਗਾ 10% ਪੇ, ਯਹਾਂ ਪੇ ਵਿਚੋਲੀਆ ਹੈ ਹੀ ਨਹੀਂ, ਇਸ ਲਈ ਨਕਲੀ ਕਾਗਜ਼ ਵੀ ਨਹੀਂ ਹੈ, ਕੋਈ ਸੈਟਿੰਗ ਵੀ ਨਹੀਂ, ਕੋਈ ਕਮਿਸ਼ਨ ਵੀ ਨਹੀਂ ਹੈ, ਕੋਈ ਚਲਾਕੀ ਵੀ ਨਹੀਂ ਹੈ।
0: ਤੇ ਤੁਹਾਡੀ ਫੀਸ ਕਿੰਨੀ ਹੈ ਜੀ?
1: ਕਾਮ ਹੋਣ ਤੋਂ ਬਾਅਦ $199 ਫਲੈਟ ਫੀਸ ਹੈ, ਹਮੇ ਆਪਕੀ ਗੁਲਕ ਪੇ ਕੋਈ ਨਜ਼ਰ ਨਹੀਂ ਹੈ, ਔਰ ਅਗਰ ਆਪਕੇ ਬੱਚੇ 11 ਸਾਲ ਸੇ ਛੋਟੇ ਹੈ ਤੋ ਆਪਕੀ ਫੀਸ ਵੀ ਗਵਰਨਮੈਂਟ ਕਵਰ ਕਰ ਦੇਤੀ ਹੈ, ਮਤਲਬ ਆਪਕੇ ਪਾਸ 1.5 ਲੱਖ ਆਇਆ ਤੋ 1.5 ਲੱਖ ਹੀ ਦੇਣਾ ਹੈ। ਬੱਚੇ ਜ਼ਿਆਦਾ ਹੈ, ਜ਼ਿਆਦਾ ਬੈਨੀਫਿਟ ਹੈ, 0% ਪੇ ਬਿਨਾਂ ਗਾਰੰਟੀ ਕੇ, ਬਿਨਾਂ ਕ੍ਰੈਡਿਟ ਚੈੱਕ ਕੇ, ਕ੍ਰੈਡਿਟ ਸਕੋਰ ਆਪਕਾ 0 ਵੀ, ਆਪ ਤਬ ਵੀ ਐਲੀਜੀਬਲ ਹੈ। ਇਤਨੇ ਲੋਕ ਆਤੇ ਵਾਲੇ ਅੰਕਲ ਆਂਟੀ ਇਤਨੇ ਮਿਠਾਈ ਕੇ ਡੱਬੇ ਲੈ ਕੇ ਆਤੇ, ਇਤਨੀ ਬਲੈਸਿੰਗ ਦੇਤੇ ਹਮੇ, ਹਮ ਬਹੁਤੋਂ ਕੋ ਅਸਿਸਟ ਕਰ ਚੁੱਕੇ ਹਾਂ 8 ਸਾਲ ਸੇ। ਪ੍ਰੋਪਰ ਆਫਿਸ ਹੈ, ਟਿਮੋਟਨ ਮੇ ਨਹੀਂ ਮਿਲਤੇ, 218 ਐਕਸਪੋਰਟ ਬੁਲੇਵਰਡ, ਹਰ ਟਾਈ ਡੈਰੀ ਪੇ ਆਫਿਸ ਹੈ, ਅਭੀ ਕਾਲ ਕਰੇ, ਅਭੀ ਵੀ ਸਟਾਫ ਅਵੇਲੇਬਲ ਹੈ, ਅਸੈਸਮੈਂਟ ਕਰਾਏ, ਆਫਿਸ ਆਏ।
0: ਸੋ ਤੁਸੀਂ $199 ਲੈਣੇ ਆ, ਉਹ ਵੀ ਲੈਣੇ ਉਦੋਂ ਆ ਜਦੋਂ ਲੋਨ ਅਪਰੂਵ ਹੋ ਗਿਆ, ਖਾਤੇ 'ਚ ਪੈਸੇ ਆ ਗਏ, ਇਹ ਪੈਸਾ ਉਹਨਾਂ ਨੂੰ ਮਿਲ ਰਿਹਾ ਜਿਹੜੇ ਪੜ੍ਹਨਾ ਚਾਹੁੰਦੇ ਨੇ। ਪੜ੍ਹਨਾ ਕੀ ਅਜਿਹੇ ਕੋਰਸਿਸ ਵੀ ਨੇ, ਬਹੁਤ ਲੋਕ ਤਾਂ ਇਹਨੂੰ ਪੈਸੇ ਹੀ ਸਮਝ ਰਹੇ ਨੇ ਕਿ ਭਾਈ ਜਦੋਂ 1.5 ਲੱਖ ਆ ਰਿਹਾ ਤਾਂ ਦੱਸੋ ਸਾਨੂੰ ਅਸੀਂ ਕੀ ਕਰਨਾ। ਅਤੇ ਨਾਗਪਾਲ ਜੀ ਕਹਿੰਦੇ ਨੇ ਕਿ ਭਾਈ ਅਜਿਹੇ ਕੋਰਸਿਸ ਇਹਨਾਂ ਕੋਲ ਨੇ ਜਿਹਦੇ ਲਈ ਤੁਸੀਂ ਕਾਲਜ ਨਹੀਂ ਜਾਣਾ, ਤੁਸੀਂ ਘਰ ਬੈਠੇ ਦਿਨੇ ਮੰਡੇ ਟੂ ਫਰਾਈਡੇ ਦਿਨ 'ਚ 3 ਘੰਟੇ ਮੋਬਾਈਲ ਦੇ ਉੱਤੇ ਲੈ ਆਈਪੈਡ 'ਤੇ ਲੌਗਇਨ ਕਰ ਲੈਣਾ, ਤੁਹਾਡੀ ਸਿਰਫ ਅਟੈਂਡੈਂਸ ਦੇ ਨਾਲ ਅਤੇ ਅਸਾਈਨਮੈਂਟ ਦੇ ਨਾਲ ਤੁਹਾਡੇ ਪੇਪਰੇ ਪਾਸ ਹੋ ਜਾਣਗੇ, ਅਤੇ ਤੁਸੀਂ ਕੋਈ ਇਹਦੇ 'ਚ ਐਗਜ਼ਾਮ ਦੇਣ ਵੀ ਕਾਲਜ ਨਹੀਂ ਜਾਣਾ, ਐਗਜ਼ਾਮ ਹੁੰਦੇ ਹੀ ਨਹੀਂ। ਸੋ ਅਜਿਹੇ ਕੋਰਸ ਵੀ ਨੇ। ਹਾਂ, ਜਿਨ੍ਹਾਂ ਨੇ ਸਕਿੱਲ ਵਾਲੇ ਕਰਨੇ ਆ, PSW ਕਰਨਾ, ਵੈਲਡਿੰਗ ਸਿੱਖਣੇ ਆ, ਉਹਨਾਂ ਦੇ ਲਈ ਉੱਦਾਂ ਦੇ ਕੋਰਸ ਵੀ ਨੇ ਜਿਹੜੇ ਤੁਸੀਂ ਕਾਲਜ, ਉਹਦੇ 'ਚ ਫੀਸ ਸਰਕਾਰ ਨੇ ਭਰਨੀ ਆ ਅਤੇ ਤੁਹਾਨੂੰ ਖਰਚਾ ਪਾਣੀ ਦੇ ਲਈ ਪੈਸੇ ਵੀ ਦੇ ਦੇਣੇ ਆ। ਸੋ ਇਹ ਲੋਨ ਆ ਜਿਹੜਾ, ਮੈਨੂੰ ਲੱਗਦਾ ਕੱਲ੍ਹ ਨਾਗਪਾਲ ਜੀ ਤੁਸੀਂ ਕਹਿ ਰਹੇ ਸੀ ਕਿ ਧਰਤੀ 'ਤੇ ਇੱਦਾਂ ਦਾ ਲੋਨ ਹੈ ਹੀ ਨਹੀਂ ਜਿਹੜਾ ਇੰਨਾ ਘੱਟ, ਜੇ $1,00,000 ਆ, $1,00,000 $2.5 ਸਾਲ ਤਾਂ ਇੰਟਰਸਟ ਰੇਟ ਹੀ ਨਹੀਂ ਹੈਗਾ, $2.5 ਸਾਲਾਂ ਬਾਅਦ ਜਿਹੜਾ ਇੰਟਰਸਟ ਉਹ 2.5% ਆ, ਯਾਨੀ ਕਿ $1,00,000 ਪਿੱਛੇ $2,500 ਮੋੜਨਾ ਸਾਲ ਦਾ। ਹਾਂਜੀ
1: ਬਿਲਕੁਲ ਜੀ। ਔਰ ਡਾਕੂਮੈਂਟਸ ਵੀ ਕਿਆ ਲੱਗਤੇ ਆਪਕਾ, ਇਸ ਪੇ ਲੱਗ ਜਾਏਗਾ ਮੈਰਿਜ ਸਰਟੀਫਿਕੇਟ, ਬੱਚੋਂ ਕੇ ਬਰਥ ਸਰਟੀਫਿਕੇਟ, ਇਹ ਤਾਂ ਡਾਕੂਮੈਂਟਸ ਲੱਗਤੇ, ਨਾ ਕਿ ਆਪਕੇ ਇੰਪਲਾਇਮੈਂਟ ਕੇ ਡਾਕੂਮੈਂਟਸ ਲੱਗਤੇ ਹੈ ਇਸਮੇ, ਮਤਲਬ कोई फर्जी काम है ही नहीं।
0: सो जिन्नी कट
1: आपको लोग छीलते हैं, आपको लगता है वो असली काम कर रहे हैं, हम असली काम कर रहे हैं, आपको हम पे शक होता है, इसलिए हम पैसे काम होने के बाद लेते हैं, कोई मीठी बात नहीं, कुछ चला के नहीं, और हजारों को असिस्ट कर चुके हैं। अभी जो भी हमें लोग सुन रहे होंगे उसमें से भी 20% 30% हमारे क्लाइंट्स ही हैं, वो हमें कहते हैं सर आपको आज भी सुना हमने।
0: सो जिन्नी घट इनकम आ उन्नी वध लोन आ, जिन्नी वड्डी फैमिली आ उन्ना ज्यादा लोन आ। सो बाकी ना जो तुसी इन्हां नूं कॉल करोगे तुसी इन्हां नूं दस देना तुसी किन्ना अर्न करदे हो, तुहाडे वाइफ किन्ना अर्न करदे ने, तुहाडा बच्चे किहड़ी ग्रेड दे विच ने, की एज आ, तुसी तो ये बेसिक इनफॉर्मेशन इन्हां नूं दोगे, इन्हां ने ओवर द कॉल दस देना कि भाई जे तुसी एलीजिबल हो ते तुसी इन्ने पैसे लिए, लख लिए, 50,000 लिए, 1.5 लख लिए तुसी एलीजिबल हो, फिर इन्हां ने सिर्फ 2-4 डाकूमेंटा नाल नाल लोन अप्लाई हो जाना जी, एंड कोई क्रैडिट चैक नहीं होगा, कोई क्रैडिट इंपैक्ट नहीं होगा, कोई ये जिमें कहने होंगे कोई गरंटी नहीं। सो तुहाडा लोन अप्रूव होजू, तुहाडे खाते च पैसे आएंगे, जदों पैसे आ गए इन्हां नूं $199 दे देने, पहला कोई फ्रंट फीस नहीं। सो पूरी गलबात लई नागपाल जी नूं कॉल कर लो, नंबर टू कॉल 437-264-3175 437-264-3175 437-264-3175 437-264-3175 437-264-3175 437-264-3175 ते गलबात की जा सकती। बहुत शुक्रिया भाई जी, धन्यवाद। 437-264-3175 437-264-3175

0: ਇਹ ਗਾਇਕ ਨੇ ਰੰਗਲੇ ਸਰਦਾਰ ਜੋ ਅੱਜ ਸ਼ਾਮ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਲਾਈਵ ਪਰਫਾਰਮ ਕਰਨ ਜਾ ਰਹੇ ਨੇ। 3 ਵੱਜ ਚੁੱਕੇ ਨੇ ਔਲਰੇਡੀ, ਮੈਂ ਮੀਨੂ ਜੀ ਨਾਲ ਗੱਲਬਾਤ ਕੀਤੀ ਸੀ, ਉਹ ਕਹਿੰਦੇ ਅਸੀਂ ਅਰੇਂਜਮੈਂਟ ਸਾਰੇ ਮੁਕੰਮਲ ਹੋ ਚੁੱਕੇ ਨੇ ਅਤੇ ਪਰਿਵਾਰ ਪਹੁੰਚਣਾ ਸਟਾਰਟ ਕਰ ਚੁੱਕੇ ਨੇ ਬ੍ਰੈਂਪਟਨ ਫੇਅਰ ਗਰਾਊਂਡ। ਬ੍ਰੈਂਪਟਨ ਫੇਅਰ ਗਰਾਊਂਡ ਦੋਸਤੋ ਤੁਸੀਂ ਪਹੁੰਚਣਾ, ਫ੍ਰੀ ਪਾਰਕਿੰਗ ਆ। ਬਾਕੀ ਇੱਥੇ ਨਾ ਅੱਜ ਹੁਣ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੰਟਰਟੇਨਮੈਂਟ ਹੀ ਚੱਲਣਾ। ਬਹੁਤ ਸਾਰੀਆਂ ਪੇਂਡੂ ਖੇਡਾਂ ਉੱਥੇ ਆਯੋਜਿਤ ਕੀਤੀਆਂ ਗਈਆਂ ਨੇ। ਇੱਕ ਮਿਸਟਰ ਐਂਡ ਮਿਸਿਜ ਰੰਗਲਾ ਪੰਜਾਬ ਜਿਹੜਾ ਉਹ ਕਪਲ ਨੂੰ ਅਵਾਰਡ ਦੇਣਾ ਗਾ। ਉੱਥੇ 8 ਤੋਂ 10 ਕਪਲ, ਕਈ ਬਲੌਗਰ ਨੇ, ਕਈ ਇਨਫਲੂਐਂਸਰ ਨੇ, ਉਹ ਪਾਰਟੀਸਪੇਟ ਕਰਨਗੇ। ਉਹਨਾਂ ਦੇ ਵਿੱਚੋਂ ਇੱਕ ਬੈਸਟ ਕਪਲ ਕੱਢਿਆ ਜਾਊਗਾ, ਉਹ ਚੀਜ਼ ਤੁਸੀਂ ਉੱਥੇ ਦੇਖੋਗੇ। ਇਸ ਤੋਂ ਬਾਅਦ ਅਨਮੋਲ ਮੈਜਿਕ, ਬੱਚਿਆਂ ਦੇ ਲਈ ਖਾਸ ਮੈਜਿਕ ਸ਼ੋਅ ਅੱਜ ਸ਼ਾਮ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੁਣ ਥੋੜ੍ਹੀ ਦੇਰ ਬਾਅਦ ਜਿਹੜਾ ਉਹ ਹੋਣਾ ਗਾ। ਇਸ ਤੋਂ ਬਾਅਦ ਰੰਗਲੇ ਸਰਦਾਰਾਂ ਦੀ ਲਾਈਵ ਮਿਊਜ਼ਿਕ ਪਰਫਾਰਮੈਂਸ ਹੋਣੀ ਆ। ਇਸ ਦੇ ਨਾਲ ਨਾਲ ਫੂਡ ਅਤੇ ਸ਼ੋਪਿੰਗ ਬਾਜ਼ਾਰ ਲੱਗੇ ਹੋਣਗੇ ਅਤੇ ਰਾਤ ਨੂੰ ਜਦੋਂ ਹਨੇਰਾ ਜਿਹਾ ਹੋ ਗਿਆ ਅਸਮਾਨ ਦੇ ਵਿੱਚ ਡਰੋਨ ਸ਼ੋਅ ਹੋਊਗਾ। 200 ਡਰੋਨ ਅਸਮਾਨ ਦੇ ਵਿੱਚ ਉੱਡਣਗੇ, ਵੱਖੋ ਵੱਖ ਉੱਥੇ ਫੋਟੋਆਂ ਬਣਾਉਣਗੇ, ਚੀਜ਼ਾਂ ਕਰਨਗੇ, ਉਹ ਚੀਜ਼ ਦੇਖਣ ਵਾਲੀ ਹੋਊਗੀ। ਓਲੰਪਿਕ ਲੈਵਲ ਦਾ ਡਰੋਨ ਸ਼ੋਅ ਆ ਅਤੇ ਇਹਦੀਆਂ ਟਿਕਟਾਂ ਜੇ ਤੁਸੀਂ ਨਹੀਂ ਲੈਤੀਆਂ ਤਾਂ ਘਬਰਾਉਣ ਦੀ ਲੋੜ ਨਹੀਂ, ਤੁਸੀਂ ਬ੍ਰੈਂਪਟਨ ਫੇਅਰ ਗਰਾਊਂਡ ਗੱਡੀ ਪਾਰਕ ਕਰ ਦਿਓ, ਜਦੋਂ ਐਂਟਰ ਕਰੋਗੇ ਐਂਟਰੀ 'ਤੇ ਹੀ ਟਿਕਟ ਬਾਏ ਕਰ ਸਕਦੇ ਹੋ। ਸੋ ਜ਼ਰੂਰ ਪਹੁੰਚੋ ਜੀ, ਰੰਗਲਾ ਪੰਜਾਬ ਨਾਈਟ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਸ਼ੁਰੂ ਹੋ ਚੁੱਕਿਆ ਪ੍ਰੋਗਰਾਮ, ਰਾਤ ਦੇ 10 ਵਜੇ ਤੱਕ ਇਹ ਪ੍ਰੋਗਰਾਮ ਚੱਲੂਗਾ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੇ ਕਲਾ ਦੇ ਨਾਲ ਆਓ, ਤੁਹਾਨੂੰ ਬਾਈ ਸੁੱਖ ਹੋਣਾ ਕੋਲ ਲੈ ਕੇ ਚੱਲੀਏ। ਸੁਖਵੀਰ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਭੱਲੂ ਸਾਹਿਬ। ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ, ਫਰਨੀਚਰ ਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਈ ਕਰਨੀ ਹੈ ਤੁਹਾਡੇ ਲਈ ਅੱਜ ਅਸੀਂ ਸ਼ਾਮ ਦੇ 7 ਵਜੇ ਤੱਕ ਓਪਨ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਸੈੱਲ ਦੇ ਸੋਫਾ ਸੈੱਟ ਚਾਹੀਦੇ ਨੇ। ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਫਟਾਫਟ ਗੱਡੀਆਂ ਘੁਮਾ ਲਓ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, 3-ਸੀਟਰ ਸੋਫਾ 2-ਸੀਟਰ ਲੱਫਟ 4 ਰਿਕਲਾਈਨਰ ਦੇ ਨਾਲ, ਜੀ ਹਾਂ, 3-ਸੀਟਰ ਸੋਫਾ 2-ਸੀਟਰ ਲੱਫਟ 4 ਰਿਕਲਾਈਨਰ, ਡ੍ਰੌਪ ਡਾਊਨ ਕੱਪ ਹੋਲਡਰ ਵਿੱਚ ਕੱਪ ਹੋਲਡਰ ਵੀ ਲੱਗੇ ਹੋਏ ਨੇ, ਫੁੱਲੀ ਲੋਡਡ ਰਿਕਲਾਈਨਰ ਸੋਫਾ ਐਂਡ ਲੱਫਟ, ਜਿਹਦੀ ਰੈਗੂਲਰ ਕੀਮਤ $2500 ਸੀ, ਸਿਰਫ $999 ਦਾ 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ ਰੁਪਇਆ ਮਿਲੂਗਾ। ਤੇ ਨਾਲ ਚੜ੍ਹਦੀ ਕਲਾ ਰੇਡੀਓ ਦਾ ਜਾ ਕੇ ਰੈਫਰੈਂਸ ਦੇਣਾ, ਤੋਹਫਾ ਲੈਣਾ ਵੀ ਨਾ ਭੁੱਲਿਓ। ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਸਖਤ ਲੱਕੜੀ ਦਾ ਡਾਇਨਿੰਗ ਟੇਬਲ ਨਾਲ 6 ਚੇਅਰਾਂ, ਸਿਰਫ $399, $399 ਦਾ। ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਪਹੁੰਚਣਾ ਕਿੱਥੇ ਆ ਜੀ? 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ 6085 ਟੋਮਕਨ ਰੋਡ 'ਤੇ ਉਸ ਤੋਂ ਪਹੁੰਚ ਸਕਦੇ ਹੋ। ਇਕੱਲੇ ਇੱਥੇ ਬੈਡਰੂਮ ਸੈੱਟ ਬਾਏ ਕਰਨੇ, ਪੂਰੇ ਘਰ ਦਾ ਫਰਨੀਚਰ ਵੀ ਜੇ ਤੁਸੀਂ ਬਾਏ ਕਰੋਗੇ ਨਾ ਤਾਂ ਵੱਡੀ ਸੇਵਿੰਗ ਤੁਸੀਂ ਇੱਥੇ ਕਰ ਸਕਦੇ ਹੋ। ਸੋਫਾ ਸੈੱਟ ਦੇ ਵਿੱਚ ਬਹੁਤ ਸਾਰੀ ਨਵੀਂ ਵਰਾਇਟੀ ਆਈ ਆ, ਇਸ ਦੇ ਨਾਲ ਨਾਲ ਡਾਇਨਿੰਗ ਟੇਬਲ ਦੇ ਵਿੱਚ ਵੀ ਬਹੁਤ ਸਾਰੀ ਵਰਾਇਟੀ ਮਿਲੂਗੀ।
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੀ ਇਹ ਐਮ ਵਿਰਕ ਦੇ ਕੁਝ ਗੀਤ ਨੇ ਤੇ ਉਹਦਾ ਇੱਕ ਇੱਕ ਪੈਰਾ ਹੀ ਸੁਣਾ ਰਹੇ ਹਾਂ, ਪਰ ਤੁਹਾਨੂੰ ਪਤਾ ਕਿੰਨੇ ਕੁ ਜ਼ਿਆਦਾ, ਕਿਉਂਕਿ ਲੰਮਾ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ, ਤਕਰੀਬਨ ਦੋ ਦਹਾਕਿਆਂ ਦਾ ਵਕਫਾ ਹੋ ਚੁੱਕਿਆ ਫਿਲਮਾਂ ਦੇ ਵਿੱਚ ਗੀਤ ਤੇ ਐਲਬਮ ਦੇ ਗੀਤ, ਤੇ ਇਹਨਾਂ ਦੇ ਗੀਤ ਅਕਸਰ ਵਿਆਹਾਂ ਸ਼ਾਦੀਆਂ ਦੀ ਸ਼ਾਨ ਬਣਦੇ ਨੇ ਤੇ ਗੱਡੀਆਂ ਦੇ ਵਿੱਚ ਲਾਏ ਜਾਂਦੇ ਨੇ, ਤੇ ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਐਮੀ ਵਿਰਕ ਲਾਈਵ ਪਰਫਾਰਮ ਕਰਨ ਆ ਰਹੇ ਨੇ ਤੁਹਾਡੇ ਸ਼ਹਿਰ ਦੇ ਵਿੱਚ। ਕੀ ਆ ਸ਼ੋਅ ਦੀ ਪੂਰੀ ਡਿਟੇਲ, ਕਿੱਥੋਂ ਟਿਕਟ ਮਿਲ ਗਿਆ ਸਾਡੇ ਨਾਲ ਸਤਵੀਰ ਜੀ ਨੇ? ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ ਹਰਵੀਰ ਜੀ, ਸਭ ਤੋਂ ਪਹਿਲਾਂ ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ ਤੇ ਨਮਸਕਾਰ।
0: ਸੋ ਐਮੀ ਵਿਰਕ ਜੀ ਪਹੁੰਚ ਚੁੱਕੇ ਨੇ ਜੀ?
1: ਹਾਂਜੀ, ਉਹ ਟੋਰਾਂਟੋ ਚ ਹੈਗੇ ਆ
0: ਤੇ
1: ਆਪਣਾ ਸ਼ੋਅ ਹੈਗਾ 30 ਅਗਸਤ ਨੂੰ ਗ੍ਰੇਟ ਕੈਨੇਡੀਅਨ ਕੈਸੀਨੋ ਥੀਏਟਰ ਜਿਹੜਾ ਵੁੱਡਮਾਈਨ ਮਾਲ ਦੇ ਨਾਲ ਹੈ ਉੱਥੇ।
0: ਹਾਂਜੀ, ਉੱਥੇ ਆ ਵਾਰਸ ਭਰਾਵਾਂ ਨੇ ਵੀ ਉੱਥੇ ਪਰਫਾਰਮ ਕੀਤਾ ਸੀ। ਉਹ ਸ਼ੋਅ ਦਾ ਨਾ ਉਹ ਆਡੀਟੋਰੀਅਮ ਹੀ ਬੜਾ ਵਧੀਆ, ਉੱਥੇ 뮤직 ਜਾਂ ਪ੍ਰੋਪਰ ਸਿਟਿੰਗ ਦਾ ਬਹੁਤ ਸੋਹਣਾ ਬਣਿਆ ਹੋਇਆ ਉਹ।
1: ਹਾਂਜੀ, ਨਵਾਂ ਬਣਿਆ ਤਾਂ ਕਰਕੇ ਸਾਊਂਡ ਸਿਸਟਮ ਉੱਥੇ ਦਾ ਬਹੁਤ ਜ਼ਿਆਦਾ ਵਧੀਆ ਹੈ। ਤੇ ਜੇ ਹਾਂਜੀ
0: 30 ਅਗਸਤ ਨੂੰ ਸੰਡੇ ਦਾ ਦਿਨ ਹੈ ਹਨਾ?
1: ਹਾਂਜੀ ਸੰਡੇ ਦੇ ਦਿਨ।
0: ਕੀ ਟਾਈਮਿੰਗ, ਕਿੰਨੇ ਕੁ ਵਜੇ ਚੱਲ ਐਕਸਪੈਕਟਡ ਹੈ ਸ਼ੋਅ?
1: 7 ਵਜੇ ਸ਼ੁਰੂ ਹੋਊਗਾ ਜੀ ਸ਼ੋਅ।
0: ਓਕੇ, ਤੇ ਇਹਦੀਆਂ ਟਿਕਟਾਂ ਕਿੱਥੋਂ ਮਿਲ ਰਹੀਆਂ ਨੇ?
1: ਟਿਕਟਾਂ ਟਿਕਟ ਮਾਸਟਰ ਤੋਂ ਵੀ ਲੈ ਸਕਦੇ ਆ ਤੇ ਮੈਨੂੰ 647-964-8573-647-964-8573 ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਤੁਸੀਂ।
0: ਜੇ ਸਤਵੀਰ ਜੀ ਅਸੀਂ ਤੁਹਾਨੂੰ ਕਾਲ ਕਰਾਂਗੇ ਫਿਰ ਸਾਡੇ ਰੇਡੀਓ ਚੜ੍ਹਦੀ ਕਲਾ ਦੇ ਲਈ ਕੁਝ ਸਪੈਸ਼ਲ ਸਾਨੂੰ ਡਿਸਕਾਊਂਟ ਦੇ ਦਿਓ ਟਿਕਟਾਂ ਤੇ।
1: 100% ਉਹ ਅਗਰ ਕਾਲ ਕਰਨਗੇ ਕਹਿਣਗੇ ਰੇਡੀਓ ਚੜ੍ਹਦੀ ਕਲਾ ਤੋਂ ਫੋਨ ਕਰਦੇ ਪਏ ਆ ਤੇ ਕੋਈ ਨਾ ਕੋਈ ਡਿਸਕਾਊਂਟ ਤੁਹਾਡੇ ਵੱਲੋਂ ਤੁਸੀਂ ਡਿਸਾਈਡ ਕਰੋ।
0: ਜੋ ਵੀ ਆ ਜਿੰਨਾ ਜਿਵੇਂ ਕਹਿੰਦੇ ਆ 100 ਦੀ ਟਿਕਟ ਉਹ 80 ਚ 20% ਡਿਸਕਾਊਂਟ ਤੁਸੀਂ ਲਾਜ਼ਮੀ ਕਰ ਦੇਣਾ।
1: ਠੀਕ ਹੈ ਜੀ ਹਰਵੀਰ ਜੀ, ਜਿੱਦਾਂ ਤੁਸੀਂ ਕਹੋਗੇ।
0: ਬਹੁਤ ਧੰਨਵਾਦ ਜੀ। ਸੋ ਦੋਸਤੋ ਵੈਸੇ ਟਿਕਟਾਂ ਕਿੱਥੇ ਸੀ? ਇਵੈਂਟ ਬ੍ਰਾਈਟ ਤੇ
1: ਟਿਕਟ ਮਾਸਟਰ
0: ਤੇ। ਸੋ ਤੁਸੀਂ ਟਿਕਟਾਂ ਲੈਣੀਆਂ ਨੇ ਦੋਸਤੋ ਘਰ ਬੈਠੇ 30 ਅਗਸਤ ਨੂੰ ਸੰਡੇ ਨੂੰ ਐਮੀ ਵਿਰਕ ਲਾਈਵ ਪਰਫਾਰਮ ਕਰਨ ਜਾ ਰਹੇ ਨੇ। ਟਿਕਟਾਂ ticketmaster.ca ਤੇ ਨੇ। ਟਿਕਟ ਦਾ ਪ੍ਰਾਈਸ ਮੈਨੂੰ ਲੱਗਦਾ $50 ਤੋਂ ਟਿਕਟਾਂ ਸਟਾਰਟ ਹੋ ਜਾਣਗੀਆਂ। ਪਰ ਜੇ ਤੁਸੀਂ ਐਕਸਟਰਾ 20% ਡਿਸਕਾਊਂਟ ਚਾਹੁੰਦੇ ਨੇ, ਕੁਝ ਕੁ ਫਿਜ਼ੀਕਲ ਟਿਕਟਾਂ ਨੇ ਉਹ ਸਤਵੀਰ ਜੀ ਕੋਲ ਹੈਗੀਆਂ ਨੇ, ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰੋ, ਕਹੋ ਜੀ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਚਾਹੀਦੀਆਂ ਨੇ। ਇੱਦਾਂ ਕਰੋ, ਪਹਿਲੀਆਂ 5 ਕਾਲਾਂ ਨੂੰ ਸਤਵੀਰ ਜੀ,
1: ਹਾਂਜੀ
0: ਪਹਿਲੀਆਂ 5 ਕਾਲਾਂ ਜਿਹੜੀਆਂ ਸਾਡੇ ਪਰਿਵਾਰ ਕਰਨਗੇ ਉਹਨਾਂ ਨੂੰ ਕੋਈ ਪ੍ਰਾਈਸ ਨਹੀਂ। ਕਿਸੇ ਨੂੰ ਇੱਕ ਟਿਕਟ ਚਾਹੀਦੀ ਆ, ਦੋ ਚਾਹੀਦੀਆਂ ਨੇ, 3 ਮੈਕਸੀਮਮ ਲਿਮਿਟ 4 ਆ ਹਨਾ, ਉਹਨਾਂ ਦੀ ਫੈਮਿਲੀ ਹੁੰਦੀ ਆ। ਪਹਿਲੀਆਂ 5 ਟਿਕਟਾਂ ਨੂੰ ਬੇਨਤੀ ਆ ਜੀ ਤੁਸੀਂ ਮੇਰੇ ਵੱਲੋਂ ਕੱਟ ਲਿਓ, ਤੇ ਪਹਿਲੀਆਂ 5 ਟਿਕਟਾਂ ਨੂੰ ਕੋਈ ਚਾਰਜਸ ਨਹੀਂ, ਅਗਲੀ ਆ ਜਿੰਨੀਆਂ ਕੋਲ ਆ ਗਈਆਂ ਉਹਨਾਂ ਨੂੰ 20% ਡਿਸਕਾਊਂਟ। ਠੀਕ ਹੈ ਜੀ?
1: ਠੀਕ ਹੈ ਜੀ, ਜਿਵੇਂ ਤੁਸੀਂ ਕਹੋਗੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ
0: ਜੀ
1: ਕਿ ਆਪਣੇ ਸਰੋਤਿਆਂ ਲਈ ਸਪੈਸ਼ਲ ਡਿਸਕਾਊਂਟ
0: ਐਮੀ ਵਿਰਕ ਦਾ ਸ਼ੋਅ ਰਲ ਮਿਲ ਕੇ ਆਨੰਦ ਮਾਣਾਂਗੇ 30 ਅਗਸਤ ਨੂੰ। ਟਿਕਟਾਂ ਕਿਉਂਕਿ ਨਾ ਨੇੜੇ ਜਾ ਕੇ ਸੋਲਡ ਆਊਟ ਹੋ ਜਾਂਦੀਆਂ ਨੇ, ਵਾਰਸ ਭਰਾਵਾਂ ਬਾਰੇ ਵੀ ਦੇਖਿਆ ਅਖੀਰ ਦੇ ਉੱਤੇ ਟਿਕਟਾਂ ਨਹੀਂ ਮਿਲਦੀਆਂ। ਸੋ ਅੱਜ ਹੀ ਮੌਕਾ ਸਾਂਭ ਲਓ, ਪਹਿਲੀਆਂ 5 ਕਾਲਾਂ ਨੂੰ ਕੋਈ ਪੈਸਾ ਨਹੀਂ, ਅਗਲੇ ਨੂੰ 20% ਡਿਸਕਾਊਂਟ। ਨੰਬਰ ਟੂ ਕਾਲ ਰਾਈਟ ਵੇ ਕਾਲ ਕਰ ਲਿਓ, ਤੇ ਜੇ ਨੰਬਰ ਬਿਜ਼ੀ ਆਇਆ ਤਾਂ ਟੈਕਸਟ ਮੈਸੇਜ ਕਰ ਦਿਓ ਤਾਂ ਕਿ ਤੁਸੀਂ ਇਸ ਦੇ ਲਈ ਅਵੇਲੇਬਲ ਆਪਦਾ ਜਿਹੜੀ ਰਜਿਸਟਰ ਕਰ ਸਕੋ। 1 2 3 ਗੋ 647-964-8573 647 ਸਤਵੀਰ ਜੀ ਦਾ ਨੰਬਰ ਆ, ਇਹਨਾਂ ਕੋਲ ਫਿਜ਼ੀਕਲ ਟਿਕਟਾਂ ਨੇ, ਇਹਨਾਂ ਨਹੀਂ ਤੁਹਾਨੂੰ ਹੈਂਡ ਓਵਰ ਕਰ ਦੇਣੀਆਂ ਨੇ। 647-964-8573 647-964-8573 ਨੰਬਰ ਮੈਂ ਰਿਪੀਟ ਕਰ ਰਿਹਾ ਜੀ, ਤੁਸੀਂ ਇਹਨਾਂ ਨੂੰ ਟੈਕਸਟ ਮੈਸੇਜ ਕਰ ਦਿਓ ਚਾਹੇ ਕਾਲ ਕਰ ਦਿਓ। 647-964-8573 647-964-8573 647-964-8573 647-964-8573 647-964-8573 ਆ ਰਹੇ ਨੇ ਜੀ ਮੈਸੇਜ, ਕਾਲ ਆਉਣ ਲੱਗੀ ਤੁਹਾਨੂੰ?
1: ਹਾਂਜੀ
0: ਆਨ ਦਾ ਗੋ, ਕਾਲਾਂ ਦੇ ਮੈਸੇਜ ਆ ਰਹੇ ਆ ਜੀ। ਥੈਂਕ ਯੂ ਸੋ ਮਚ ਜੀ, ਮੈਸੇਜ ਵੀ ਆ ਰਹੇ ਆ। ਵੈਰੀ ਗੁੱਡ। ਸੋ ਮਿਲਦੇ ਆ ਸ਼ੋਅ ਦੇ ਉੱਤੇ 30 ਅਗਸਤ ਨੂੰ ਰਲ ਮਿਲ ਕੇ ਭੰਗੜੇ ਪਾਉਣੇ। ਬਹੁਤ ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ।

0: ਸੋ ਦੋਸਤੋ ਮਾਨ ਸਾਹਿਬ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਮੋਜ਼ ਬਲਾਈਂਡ ਤੋਂ। ਸੋ ਜਿਹੜੇ ਜਿਹੜੇ ਪਰਿਵਾਰਾਂ ਨੇ ਨਾ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਨੇ, ਤੁਸੀਂ ਕਿਉਂਕਿ ਨਾ ਕੱਪੜੇ ਵਾਲੇ ਪਰਦਿਆਂ ਤੋਂ ਬਾਅਦ ਹੁਣ ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ ਇਹ ਬੜੇ ਚੱਲ ਪਏ ਨੇ, ਕਿਉਂਕਿ ਨਾ ਜੈਬਰਾ ਬਲਾਈਂਡ ਦੇ ਵਿੱਚ ਕੀ ਆ, ਤੁਸੀਂ ਟੋਟਲੀ ਇਹਦੇ ਵਿੱਚ ਦੋ ਪਰਤਾਂ ਹੁੰਦੀਆਂ ਨੇ, ਇੱਕ ਟਰਾਂਸਪੇਰੈਂਟ ਹੁੰਦੀ ਆ, ਇੱਕ ਜਿਹੜੀ ਬਲੈਕਆਊਟ ਪਰਤ ਜੀ ਹੁੰਦੀ ਆ। ਸੋ ਜੇ ਤਾਂ ਤੁਸੀਂ ਪੂਰੀ ਬਲਾਈਂਡ ਨੂੰ ਅਪ ਕਰਨਾ ਪੂਰਾ ਚਾਨਣ ਆਜੂ, ਪੂਰਾ ਤੁਸੀਂ ਡਾਊਨ ਕਰ ਦੋਗੇ ਪੂਰਾ ਜਿਵੇਂ ਕਹਿੰਦੇ ਆ ਪ੍ਰਾਈਵੇਸੀ ਹੋ ਜੂਗੀ, ਪੂਰਾ ਡਾਰਕ ਹੋ ਜੂਗਾ। ਅਤੇ ਜੇ ਤੁਸੀਂ ਪਾਰਸ਼ਲੀ ਵੀ ਓਪਨ ਕਰ ਸਕਦੇ, ਤੁਸੀਂ ਮਲਟੀਪਲ ਆਪਸ਼ਨ ਨੇ ਅਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਜੈਬਰਾ ਬਲੈਂਡ। ਇੰਨੇ ਕੁ ਪਰਿਵਾਰਾਂ ਨੇ ਮਾਨ ਸਾਹਿਬ ਸਾਨੂੰ ਦੱਸਦੇ ਹੁੰਦੇ ਨੇ ਕਿ ਜੀ ਕੱਪੜੇ ਵਾਲੇ ਜਾਂ ਜਿਹੜੇ ਪਹਿਲਾਂ ਸ਼ਟਰ ਲੱਗੇ ਹੁੰਦੇ ਸੀ ਉਹਨਾਂ ਨੂੰ ਤਾਂ ਸਾਫ਼ ਕਰਨਾ ਹੀ ਬਹੁਤ ਔਖਾ ਹੁੰਦਾ ਸੀ, ਇਹ ਕੱਪੜਾ ਸਿੱਧਾ ਸਿੱਧਾ ਗਾ ਜਸਟ ਕੱਪੜੇ ਨਾਲ ਉਹ ਕਰੋ ਅਤੇ ਤੁਸੀਂ ਤੁਹਾਡੇ ਬਲਾਈਂਡ ਸਾਫ਼ ਹੋ ਜਾਂਦੇ। ਇਹਨਾਂ ਨੂੰ ਸਾਫ਼ ਕਰਨਾ ਵੀ ਸੌਖਾ, ਲੱਗਦੇ ਵੀ ਸੋਹਣੇ ਨੇ ਅਤੇ ਲੱਗਦੇ ਵੀ ਸਸਤੇ ਨੇ, ਕਿਉਂਕਿ ਕੈਨੇਡੀਅਨ ਮੇਡ ਬਣਦੇ ਨੇ ਅਤੇ ਤੁਹਾਨੂੰ ਮਤਲਬ ਜੇ ਸ਼ਟਰ ਕੱਪੜੇ ਵਾਲੇ ਨਾਲ ਕੰਪੇਅਰ ਕਰੀਏ ਅੱਧ ਅੱਧ ਦਾ ਪੈਸੇ ਫਰਕ ਆ। ਅਤੇ ਜੇ ਤੁਸੀਂ ਸਾਡੇ ਮਾਨ ਸਾਹਿਬ ਨੂੰ ਕਾਲ ਕਰੋਗੇ, ਕਿਉਂਕਿ ਇਹਨਾਂ ਦਾ ਹੋਲਸੇਲ ਦਾ ਕੰਮ ਆ ਅਤੇ ਜੋ ਹੋਲਸੇਲ 'ਤੇ ਇਹ ਬਾਕੀ ਆਪਣੇ ਡੀਲਰ ਨੂੰ ਜਿਹੜਾ ਇਹ ਪ੍ਰਾਈਸ ਦਿੰਦੇ ਨੇ, ਪਬਲਿਕ ਨੂੰ ਵੀ ਸਾਡੇ ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਨੂੰ ਵੀ ਸੇਮ ਪ੍ਰਾਈਸ 'ਤੇ ਦਿੰਦੇ ਨੇ, ਯਾਨੀ ਕਿ ਤੁਹਾਨੂੰ 50% ਡਿਸਕਾਊਂਟ ਤੱਕ ਫੀਲ ਹੋਊਗਾ। ਜੇ ਤੁਹਾਨੂੰ ਕੋਈ ਘਰ ਆ ਕੇ ਕੋਟੇਸ਼ਨ 6,000 ਦੀ ਦੇ ਰਹੇ ਆ ਜਾਂ ਇਹਨਾਂ ਦਾ 6,000 ਬਣਦਾ, ਤਾਂ ਇਹਨਾਂ ਨੇ $3,000 ਹੀ ਲੈਣਾ ਤੁਹਾਨੂੰ। ਕਈ ਵਾਰ ਪੂਰਾ ਘਰ 2,500 'ਚ 2,200 ਦੇ ਵਿੱਚ ਤਕਰੀਬਨ ਮੋਟੇ ਮੋਟਾ ਇੰਨੇ ਕੁ ਦੇ ਵਿੱਚ ਘਰ ਦੀਆਂ ਸਾਰੀ ਵਿੰਡੋ ਲੱਗ ਗਏ, ਬਾਕੀ ਵਿੰਡੋਆਂ ਦੇ ਸਾਈਜ਼ ਅਤੇ ਵਿੰਡੋਆਂ ਕਿੰਨੀਆਂ ਨੇ ਉਹਦੇ 'ਤੇ ਪ੍ਰਾਈਸ ਜਿਹੜਾ ਕੋਟੇਸ਼ਨ ਡਿਪੈਂਡ ਕਰਦੀ ਆ, ਕੋਈ ਇਹਨਾਂ ਨੇ ਇੰਸਟਾਲੇਸ਼ਨ ਚਾਰਜ ਦਾ ਨਹੀਂ ਲੈਣਾ ਅਤੇ 5 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਆ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਵੈਲਕਮ।
1: ਕੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ, ਅਤੇ ਮੈਨੂੰ ਲੱਗਦਾ ਕਿ ਮੈਨੂੰ ਪੌੜ ਇੱਥੇ ਕੱਟ ਦੇਣੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਬਲਾਈਂਡਾਂ ਦੀਆਂ ਜਾਂ ਜੈਬਰਾ ਬਲਾਈਂਡਸ ਨੂੰ ਤੁਸੀਂ ਆਪਣੇ ਭੈਣਾਂ ਦੇ ਭਰਾਵਾਂ ਦੇ ਸਾਹਮਣੇ ਪੇਸ਼ ਕਰਿਆ ਕਿ ਇਹਨਾਂ ਦਾ ਮਕਸਦ,
0: ਤੁਸੀਂ ਕੱਟਣਾ ਨਹੀਂ, ਤੁਸੀਂ ਇੰਨਾ ਕੁ ਤਾਂ ਮੈਂ ਦੱਸਤਾ, 50% ਡਿਸਕਾਊਂਟ ਦੱਸਤਾ, 5 ਸਾਲ ਦੇ ਵਾਰੰਟੀ ਦੱਸਤੀ। ਤੁਸੀਂ ਇਹ ਦੱਸਣਾ ਜੇ ਸਾਨੂੰ ਕੋਈ ਬ੍ਰੈਂਪਟਨ ਨਿਵਾਸੀ ਸੁਣ ਰਿਹਾ ਪੂਰੇ ਘਰ ਦੇ ਬਲਾਈਂਡ ਲਵਾਊਗਾ ਤਾਂ ਚੜ੍ਹਦੀ ਕਲਾ ਲਈ ਹੋਰ ਸਪੈਸ਼ਲ ਕੀ ਕਰੋਗੇ?
1: ਬਿਲਕੁਲ ਜੀ ਬਿਲਕੁਲ, ਜਿੱਥੇ ਆਪਾਂ 50% ਡਿਸਕਾਊਂਟ ਆਪਣੇ ਸਾਰੇ ਭੈਣਾਂ ਤੇ ਭਰਾਵਾਂ ਲਈ ਆਪਾਂ ਆਫਰ ਕਰ ਰਹੇ ਹਾਂ, ਇਹ ਪ੍ਰੀਮੀਅਮ ਕੁਆਲਿਟੀ ਦੇ ਬਲਾਈਂਡ ਨੇ ਜੀ, ਕੋਈ ਆਮ ਕੁਆਲਿਟੀ ਨਹੀਂ ਹੈਗੀ, ਜਿੱਥੇ ਆਪਾਂ 5 ਸਾਲ ਦੀ ਵਾਰੰਟੀ ਆਫਰ ਕਰ ਰਹੇ ਹਾਂ ਤੇ 50 ਤਰ੍ਹਾਂ ਦੇ ਕਲਰ ਆਪਸ਼ਨ ਨੇ, ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਜਾਂ ਮਿਕਸ ਐਂਡ ਮੈਚ ਕਰ ਸਕਦੇ ਹੋ। ਬਲਾਈਂਡਸ ਦੇ ਉੱਤੇ 50% ਡਿਸਕਾਊਂਟ, ਫਲੈਟ 50% ਡਿਸਕਾਊਂਟ ਆਪਾਂ ਆਫਰ ਕਰ ਰਹੇ ਹਾਂ ਜੀ। ਉਹਦੇ ਨਾਲ ਨਾਲ ਜੇ ਸਾਨੂੰ ਕੋਈ ਭੈਣ ਤੇ ਭਰਾ ਬ੍ਰਾਂਟਨ ਦੇ ਵਿੱਚੋਂ ਕਾਲ ਕਰਦਾ ਤੇ ਪੂਰੇ ਘਰ ਦੀਆਂ ਬਲਾਈਂਡਸ ਸਾਡੇ ਤੋਂ ਲਗਵਾਉਂਦਾ ਜੀ, ਉਹਨਾਂ ਨੂੰ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦੇ ਕੇ ਐਕਸਟਰਾ 50% ਨਾਲ ਮਿਲ ਹੀ ਰਿਹਾ, ਐਕਸਟਰਾ ਇੱਕ ਸਮਾਰਟ ਟੀਵੀ ਫ੍ਰੀ ਆਪਾਂ ਫ੍ਰੀ ਆਫ ਕਾਸਟ ਇਹਦਾ ਗਿਫਟ ਆਪਾਂ ਭੈਣਾਂ ਦੇ ਭਰਾਵਾਂ ਨੂੰ ਦਵਾਂਗੇ ਜੀ।
0: ਸੋ ਤੁਸੀਂ ਜਿਵੇਂ ਟੈਲੀਵਿਜ਼ਨ ਫ੍ਰੀ ਦਿਓਗੇ, ਕੋਈ ਕਾਸਟ ਨਹੀਂ ਗਿਫਟ ਦੇ ਵਿੱਚ
1: ਨਹੀਂ ਹੈਗੀ ਜੀ ਉਹ,
0: ਫਿਰ ਇੱਦਾਂ ਕਰੋ, ਮੈਂ ਤੁਹਾਡਾ ਨੰਬਰ ਬੋਲਦਾ, ਇੱਦਾਂ ਕਰੋ ਕਿਉਂਕਿ ਤੁਸੀਂ ਖੁਦ ਤੁਹਾਡੀ ਜਿਹੜੀ ਮੈਨੂਫੈਕਚਰਿੰਗ ਆ ਬ੍ਰੈਂਪਟਨ ਦੇ ਵਿੱਚ ਹੁੰਦੀ ਆ, ਤਾਂ ਕਰਕੇ ਤੁਹਾਨੂੰ ਬ੍ਰੈਂਪਟਨ ਦੇ ਵਿੱਚ ਖਰਚੇ ਵੱਧ ਨੇ। ਇੱਕ ਕੰਮ ਤੁਹਾਨੂੰ ਮੈਂ ਰਿਕੁਐਸਟ ਕਰਦਾ, ਜੇ ਤਾਂ ਗੁਆਂਢੀ ਸਿਟੀ ਨੇ ਮਿਸਿਸਾਗਾ ਇਟ ਟੂ ਬੀ ਕੋਕ, ਤੁਸੀਂ ਕੈਂਬਰੇਜ, ਲੰਡਨ ਲੰਡਨ ਵੁੱਡਸਟਾਕ, ਵੈਸਟ ਵੱਲ ਵੀ ਕੰਮ ਕਰਦੇ ਹੋ ਜੀ?
1: ਬਿਲਕੁਲ ਜੀ, ਅੱਜ ਆਪਣੀ ਟੀਮ ਵੁੱਡਸਟਾਕ ਹੀ ਗਈ ਹੋਈ ਆ ਤੇ ਉੱਥੇ ਹੀ ਆਪਣੇ ਸਾਰੇ ਘਰ ਦੇ ਵਿੱਚ ਆਪਣੇ ਜਿਹੜੇ ਬ੍ਰਾਂਚ ਨੇ ਆਪਾਂ ਇੰਸਟਾਲ ਕਰ ਰਹੇ
0: ਹਾਂ। ਸੋ ਤੁਸੀਂ ਵੈਸਟ 'ਚ ਵੀ ਕੰਮ ਕਰਦੇ ਹੋ, ਅਪ ਨੌਰਥ ਵੀ ਕੰਮ ਕਰਦੇ ਹੋ, ਜੀ ਟੀ ਏ 'ਚ ਕਰਦੇ ਹੋ, ਆਊਟਰ ਜੀ ਟੀ ਏ ਸਰਕਲ ਦੇ ਵਿੱਚ ਵੀ ਕੰਮ ਕਰਦੇ ਹੋ। ਸੋ ਜੇ ਤਾਂ ਤੁਹਾਨੂੰ ਉੱਧਰੋਂ ਕਾਲਾਂ ਆਉਣਗੀਆਂ, ਉਹਨਾਂ ਨੂੰ ਤਾਂ ਤੁਸੀਂ 50% ਡਿਸਕਾਊਂਟ ਵੀ ਦੇਣਾ ਤੇ ਨਾਲ ਟੈਲੀਵਿਜ਼ਨ ਫ੍ਰੀ ਵੀ ਦੇਣਾ, ਠੀਕ ਹੋ ਗਿਆ ਜੀ? ਜਿਹੜੇ ਬ੍ਰੈਂਪਟਨ ਦੇ ਨਿਵਾਸੀ ਨੇ ਉਹਨਾਂ ਨੂੰ 50% ਡਿਸਕਾਊਂਟ ਐਡ ਔਨ 10%, ਜੇ ਤੁਸੀਂ 5,000 ਵਾਲਾ ਕੰਮ 2,500 ਚ ਕਰੋਗੇ, ਇਦੋਂ ਬਾਅਦ ਚੋਂ ਕਹਿ ਦੇਣਗੇ ਰੇਡੀਓ ਚੜ੍ਹਦੀ ਕਲਾ, ਤਾਂ ਤੁਸੀਂ 10% ਐਕਸਟਰਾ ਡਿਸਕਾਊਂਟ ਯਾਨੀ ਕਿ $250 ਦਾ ਐਡ ਔਨ ਡਿਸਕਾਊਂਟ ਉਹਨਾਂ ਨੂੰ ਦੇ ਦਿਓ, ਨਾਲ ਟੈਲੀਵਿਜ਼ਨ ਫ੍ਰੀ ਦੇ ਦਿਓ। ਜੇ ਇੰਨਾ ਕਿ ਤੁਹਾਨੂੰ ਬਚਣਾ ਬਚਾਉਣਾ ਕੁਛ ਨਹੀਂ, ਪਰ ਇਹ ਸਾਡੀ ਪ੍ਰਮੋਸ਼ਨ ਹੀ ਆ, ਜੇ ਤੁਸੀਂ ਕਰ ਦੋਗੇ ਨੰਬਰ ਬੋਲ ਦੇਣਾ।
1: ਭੁੱਲਰ ਸਾਹਿਬ ਜੋ ਤੁਸੀਂ ਕਿਹਾ ਜੀ ਬੋਲੋ, ਬਟ ਇੱਕ ਮੇਰਾ ਬੇਨਤੀ ਹੈ ਜੀ, ਇਹ ਕਾਲਾਂ ਆਪਾਂ ਸ਼ਾਮ ਦੇ 7 ਵਜੇ ਤੱਕ ਹੀ ਲੈਣੀਆਂ ਨੇ, ਅੱਜ ਸ਼ਾਮ ਦੇ 7 ਵਜੇ ਤੱਕ ਕਾਲ ਕਰੋ, ਮੈਸੇਜ ਕਰੋ, ਵਟਸਐਪ ਕਰੋ।
0: 15 ਅਗਸਤ ਦੀ ਖੁਸ਼ਖਬਰੀ
1: ਨੂੰ ਭਾਰਤ ਆਜ਼ਾਦ ਹੋਇਆ ਸੀਗਾ ਜੀ, ਇਧਰੋਂ ਆਪਾਂ ਪਰਦੇ ਵੀ ਆਜ਼ਾਦ ਕਰ ਦੇਣੇ ਨੇ, ਆਪਾਂ ਭਰਾ ਬਲਾਈਂਡ ਲਾ ਦੇਣੀਆਂ ਨੇ।
0: ਸੋ ਮੈਂ ਨੰਬਰ ਬੋਲਣ ਲੱਗਿਆ ਦੋਸਤੋ, ਦੁਬਾਰਾ ਦੱਸ ਦਿੰਦਾ, 5 ਸਾਲ ਦੀ ਕੋਈ ਆਮ ਬਲਾਈਂਡ ਨਹੀਂ ਹੋਣਗੇ, 5 ਸਾਲ ਦੀ ਵਾਰੰਟੀ ਯਾਨੀ ਕਿ ਪੂਰੇ ਹਾਈ ਕੁਆਲਿਟੀ ਬਲਾਈਂਡਸ ਲੱਗੇ ਆਣਗੇ, 50% ਆਫ ਮਿਲੂਗਾ, ਟੈਲੀਵਿਜ਼ਨ ਫ੍ਰੀ ਮਿਲੂਗਾ, ਤੇ ਬ੍ਰੈਂਪਟਨ ਵਾਸੀਆਂ ਲਈ ਐਡ ਔਨ 10% ਡਿਸਕਾਊਂਟ ਮਿਲੂਗਾ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ ਤੇ। ਹੁਣੇ ਕਾਲ ਕਰ ਲਓ, ਨੰਬਰ ਟੂ ਕਾਲ 647-3-9-46-46, 3 399 4646 4646 647 399 4646 647 399 4646 6 4 7 3 8 9 4 6 4 6 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਾਨ ਸਾਹਿਬ ਇੱਕ ਮੈਂ ਹੋਰ ਗੱਲ ਵੀ ਕਰਨੀ ਹੈ, ਇੱਕ ਮਿੰਟ ਲਾਈਨ ਨੂੰ ਹੋਲਡ ਰੱਖਿਓ ਤੁਸੀਂ।
2: ਬਿਲਕੁਲ।

0: ਮਾਨ ਸਾਹਿਬ, ਅੱਜ ਨਾ ਇੱਕ ਟੌਪਿਕ ਲਾਸਟ ਆਵਰ ਦੇ ਵਿੱਚ ਸਾਡਾ ਚੱਲ ਰਿਹਾ ਸੀ, ਮੈਂ ਤੁਹਾਡੇ ਤੋਂ ਵੀ ਜ਼ਰੂਰ ਇੱਕ ਪੁੱਛਣਾ ਚਾਹੂੰਗਾ ਕਿ ਟੌਪਿਕ ਸੀਗਾ ਕਿ ਕੀ ਤੁਹਾਨੂੰ ਕਦੇ ਕੋਈ ਡਿੱਗੀ ਹੋਈ ਚੀਜ਼ ਮਿਲੀ ਆ ਰੱਬ ਦੀ ਧਰਤੀ ਤੋਂ, ਕੋਈ ਚੀਜ਼ ਮਿਲੀ ਆ, ਕੋਈ ਗਹਿਣਾ, ਕੋਈ ਗੱਟਾ, ਕੋਈ ਪੈਸੇ ਮਿਲੇ ਨੇ, ਅਤੇ ਤੁਸੀਂ ਉਹ ਪੈਸੇ ਦਾ ਕੀ ਕੀਤਾ, ਉਹਦੇ ਓਨਰ ਤੱਕ ਪਹੁੰਚਾਇਆ, ਜਾਂ ਫਿਰ ਉਹ ਪੈਸੇ ਦਾ ਜਾਂ ਉਹ ਡਿੱਗੀ ਹੋਈ ਚੀਜ਼ ਦਾ ਕੀ ਕੀਤਾ। ਮੈਂ ਨਾ ਮਾਨ ਸਾਹਿਬ ਜਦੋਂ ਨਵਾਂ ਨਵਾਂ ਆਇਆ ਸੀ, ਅਸੀਂ ਨਿਊ ਈਅਰ 'ਤੇ ਸੈਲੀਬ੍ਰੇਸ਼ਨ ਦੇਖਣ ਟੋਰਾਂਟੋ ਦੇ ਵਿੱਚ ਸ਼ਹਿਰ ਦੇ ਵਿੱਚ ਗਏ, ਅਤੇ ਉਦੋਂ ਅਸੀਂ ਨਾ ਟ੍ਰੇਨ, ਕਿਉਂਕਿ ਰਸ਼ ਵੀ ਬਹੁਤ ਜ਼ਿਆਦਾ ਹੁੰਦਾ, ਅਸੀਂ ਉਦੋਂ ਟ੍ਰੇਨ ਦੇ ਵਿੱਚ ਬੈਠੇ ਦੀ ਗੋ ਟ੍ਰੇਨ ਐਂਡ ਜਦੋਂ ਵਾਪਸ ਆ ਰਹੇ ਸੀ, ਅਤੇ ਉਹ ਮੇਰੀ ਕਰੋਸ ਪੋਕਟ ਦੇ ਵਿੱਚ ਮੇਰਾ ਬਟੂਆ ਸੀ, ਅਤੇ ਉਹ ਸੀਟ ਦੇ ਉੱਤੇ ਡਿੱਗ ਗਿਆ। ਅਤੇ ਜਦੋਂ ਮੈਂ ਟ੍ਰੇਨ ਤੋਂ ਬਾਹਰ ਆਇਆ, ਅਤੇ ਮੈਂ ਆਪਾਂ ਦੇਖਿਆ ਕਿ ਫੋਨ ਹੈਗਾ ਅਤੇ ਬਟੂਆ ਹੈ ਨਹੀਂ, ਅਤੇ ਮੈਂ ਇਮੀਡੀਏਟਲੀ ਉਹਨਾਂ ਨੇ ਡੋਰ ਬੰਦ ਕਰ ਰਹੇ ਸੀ, ਮੈਂ ਬਾਈ ਨੂੰ ਕਿਹਾ, ਮੈਂ ਕਿਹਾ ਬਾਈ ਜੀ ਮੇਰਾ ਉਹ ਡਿੱਗ ਗਿਆ। ਉਹ ਕਹਿੰਦਾ ਬਾਈ ਜੀ ਹੁਣ ਇਹ ਟ੍ਰੇਨ ਸਿੱਧੀ ਕਿਚਨਰ ਰੁਕੂਗੀ, ਜੇ ਤਾਂ ਤੁਸੀਂ ਉੱਥੇ ਨਾਲ ਆਉਣਾ ਨਾਲ ਚੱਲੋ, ਨਹੀਂ ਕਹਿੰਦਾ ਸਾਡੇ ਲੋਸਟ ਐਂਡ ਫਾਊਂਡ ਦੇ ਵਿੱਚ ਤੁਸੀਂ ਕੰਟੈਕਟ ਕਰ ਲਿਓ। ਮੈਂ ਉਹਨਾਂ ਨੂੰ ਸੀਟ ਨੰਬਰ ਵਗੈਰਾ ਦੱਸਤਾ ਵੀ ਆਹ ਡੱਬੇ ਦੇ ਵਿੱਚ ਮੈਂ ਬੈਠਾ ਸੀ, ਅਤੇ ਜੀ ਉਹ ਕਿਚਨਰ ਰੁਕੀ ਹੋਊ, ਉਹ ਨਵੇਂ ਸਾਲ ਦੇ ਦਿਨ ਸੀ, ਅਤੇ ਇਦੋਂ ਬਾਅਦ ਵਿੱਚ ਮੈਂ ਅਗਲੇ ਦਿਨ ਕਾਲ ਕੀਤਾ, ਉਹ ਕਹਿੰਦੇ ਜੀ ਲੋਸਟ ਫਾਊਂਡ ਛੁੱਟੀਆਂ 'ਤੇ ਨੇ, ਇਹ ਹੁਣ 3-4 ਜਨਵਰੀ ਨੂੰ ਓਪਨ ਹੋਣਗੇ। ਅਤੇ ਮੈਂ 4 ਦਿਨ ਥੋੜ੍ਹਾ ਟੈਂਸ ਦੇ ਵਿੱਚ ਵੀ ਰਿਹਾ, ਅਤੇ ਮੈਂ ਦੋਸਤਾਂ ਨਾਲ ਗੱਲ ਵੀ ਕੀਤੀ, ਉਹ ਸਾਰਿਆਂ ਦੀ ਪਹਿਲੀ ਸਲਾਹ ਸੀ ਕਿ ਭਾਈ ਬੰਦ ਕਰਵਾ ਦਿਉ, ਕਾਰਡ ਬੰਦ ਕਰਾ ਦਿਉ, ਏਟੀਐਮ ਬੰਦ ਕਰਾ ਦਿਉ, ਸਾਰੀ ਚੀਜ਼ ਤੁਸੀਂ ਰੋਕ ਦਿਉ। ਇੱਕ ਬੰਦੇ ਨੇ ਮੈਨੂੰ ਕਿਹਾ, ਕਹਿੰਦਾ ਵੀ ਬਾਈ ਇਹ ਕੈਨੇਡਾ ਗਾ ਅਤੇ ਚੀਜ਼ ਡਿੱਗੀ ਆ। ਹਾਂ, ਉਦੋਂ ਕਹਿੰਦੇ ਕਰਾਊਡ ਸੀਗਾ, ਸਵਾਰੀਆਂ ਸੀ, ਮੈਂ ਕਿਹਾ ਨਹੀਂ, ਰਾਤ ਦਾ ਟਾਈਮ ਸੀ, ਕੋਈ ਨਹੀਂ ਸੀ। ਕਹਿੰਦੇ ਫਿਰ ਉਹਨਾਂ ਨੂੰ ਮਿਲ ਜੂਗੀ, ਜੇ ਕਹਿੰਦੇ ਸਵਾਰੀਆਂ ਨੇ ਫਿਰ ਬੰਦ ਕਰਾ ਦੇ, ਜੇ ਤੁਹਾਨੂੰ ਲੱਗਦਾ ਕੋਈ ਹੈ ਨਹੀਂ ਸੀ, ਕਹਿੰਦੇ ਮਿਲ ਜਾਣੀ। ਮੈਂ ਕੈਨੇਡਾ ਦੇ ਭਰੋਸੇ 'ਤੇ ਰਹਿ ਗਿਆ, ਅਤੇ ਮੈਂ ਭਾਈ ਕੋਈ ਕਾਰਡ ਬੰਦ ਨਹੀਂ ਕਰਾਇਆ, ਕੋਈ ਬਲੌਕ ਨਹੀਂ ਕਰਾਇਆ। ਅਤੇ 4 ਦਿਨਾਂ ਬਾਅਦ ਉਹਨਾਂ ਦਾ ਫੋਨ ਆਇਆ ਜੀ, ਤੁਹਾਡਾ ਪਤਾ ਮੈਂ ਕੀਤਾ ਸੀ, ਤੈਨੂੰ ਉਹਨਾਂ ਦਾ ਆਇਆ ਕਿ ਉਹ ਕਹਿੰਦੇ ਸਾਡਾ ਵੀ ਤੁਹਾਡਾ ਮਿਲ ਗਿਆ, ਸਾਡੇ ਕੋਲ ਆ, ਅਤੇ ਮੈਨੂੰ ਡਿੱਗੀ ਹੋਈ ਚੀਜ਼ ਮਿਲੀ। ਅਤੇ ਇਹ ਮੇਰੀ ਉਹਦੇ ਤੋਂ ਬਾਹਰ ਸੀ, ਕਿਉਂਕਿ ਇੰਡੀਆ ਦੇ ਵਿੱਚ ਵੀ ਬਟੂਏ ਡਿੱਗੇ ਨੇ, ਬੱਸਾਂ 'ਚ ਡਿੱਗੇ ਨੇ, ਟ੍ਰੇਨਾਂ 'ਚ ਡਿੱਗੇ ਨੇ, ਉੱਥੇ ਤਾਂ ਜੇਬ ਕਤਰਿਆਂ ਥਾਂ ਥਾਂ 'ਤੇ ਲਿਖਿਆ ਹੁੰਦਾ ਜੇਬ ਕਤਰਿਆਂ ਤੋਂ ਬਚੋ, ਅਤੇ ਇੱਥੇ ਇੱਦਾਂ ਚੀਜ਼ ਮਿਲਣੀ ਮੇਰੇ ਲਈ ਬੜਾ ਸਰਪ੍ਰਾਈਜ਼ਿੰਗ ਸੀ। ਅਤੇ ਹੁਣ ਤੁਹਾਡੇ ਤੱਕ ਕੁਐਸਚਨ ਆ, ਤੁਸੀਂ ਤੁਹਾਨੂੰ ਕੋਈ ਡਿੱਗੀ ਚੀਜ਼ ਮਿਲੀ ਆ ਜਾਂ ਤੁਹਾਡੀ ਕੋਈ ਚੀਜ਼ ਡਿੱਗੀ ਹੋਈ ਤੁਹਾਨੂੰ ਵਾਪਸ ਮਿਲੀ ਆ?
1: ਭੁੱਲਰ ਸਾਹਿਬ, ਜਿੱਦਾਂ ਤੁਸੀਂ ਗੱਲ ਕਹੀ ਸ਼ੁਰੂ ਦੇ ਵਿੱਚ ਰੱਬ ਦੀ ਧਰਤੀ ਤੋਂ, ਇਹ ਛੋਟੇ ਹੁੰਦੇ ਬਹੁਤ ਗੱਲਾਂ ਕਰਦੇ ਹੁੰਦੇ ਸੀ, ਖੇਡਦੇ ਹੁੰਦੇ ਸੀਗੇ, ਵੀ ਜਿੱਦਾਂ ਖੇਡ ਛੋਟੇ ਹੁੰਦੇ ਜਿੱਦਾਂ ਆਪਾਂ ਕੋਈ ਚੀਜ਼ ਚੱਕ ਲਈ ਤੇ ਉਹਦੇ ਆਪਣੇ ਨਾਲ ਦੇ ਕਿਸੇ ਮਿੱਤਰ ਨੇ ਕਹਿਣਾ ਵੀ ਇਹ ਜੀ ਇਹ ਤਾਂ ਮੇਰੀ ਆ, ਤੇ ਉਹਨੂੰ ਮੁੜ ਕੇ ਕਹਿਣਾ ਨਹੀਂ ਜੀ ਇਹ ਤਾਂ ਮੇਰੀ ਹੋ ਗਈ, ਕਿਉਂਕਿ ਤਾਂ ਮੈਨੂੰ ਰੱਬ ਦੀ ਧਰਤੀ ਤੋਂ ਲੱਭੀ ਆ,
0: ਮੈਨੂੰ ਮਿਲੀ ਆ।
1: ਇਹ ਗੱਲ ਮੇਰੇ ਦਿਮਾਗ 'ਚ ਆਈ ਤੁਹਾਡੀ ਗੱਲ ਸੁਣ ਕੇ, ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਹਾਂਜੀ ਮੇਰੇ ਕੋਲ ਇੱਕ ਦੋ ਕੁ ਗੱਲਾਂ ਹੈਗੀਆਂ ਸਾਂਝੀਆਂ ਕਰਨ ਨੂੰ। ਇੱਕ ਵਾਰ ਛੋਟਾ ਹੁੰਦਾ ਮੈਂ, ਮੇਰਾ ਖਿਆਲ ਹੋਣਾ ਜੀ ਪਹਿਲੀ ਜਾਂ ਦੂਜੀ ਜਮਾਤ ਦੇ ਵਿੱਚ ਹੋਣਾ ਮੈਂ ਉਦੋਂ, ਤੇ ਅਸੀਂ ਨਾ ਮੇਲੇ ਤੇ ਜਾ ਰਹੇ ਸੀਗੇ, ਕੱਚਾ ਜਾਂ ਪਹਾੜਾ ਸੀਗਾ ਤੇ ਜਾ ਰਹੇ ਸੀਗੇ, ਤੇ ਮੈਨੂੰ ਜਾਂਦੇ ਜਾਂਦੇ 5 ਰੁਪਏ ਦਾ ਕੁਆਇਨ ਲੱਭਿਆ ਜੀ ਉਦੋਂ, ਤੇ ਉਦੋਂ ਛੋਟੇ ਹੁੰਦੇ ਹਾਂਜੀ, ਕਿਉਂਕਿ ਛੋਟੇ ਹੁੰਦੇ ਤਾਂ ਆਪਾਂ ਨੂੰ ਘਰੋਂ 1 ਜਾਂ 2 ਰੁਪਏ ਮਿਲ ਜਾਣਾ, ਉਹਨਾਂ ਦੀ ਬਹੁਤ ਚਾਅ ਹੁੰਦਾ ਸੀਗਾ। ਤੇ ਜਦੋਂ ਮੈਨੂੰ 5 ਰੁਪਏ ਲੱਭੇ ਤੇ ਮੈਨੂੰ ਤਾਂ ਲੱਗਿਆ ਕਿ ਮੈਂ ਤਾਂ ਬਹੁਤ ਅਮੀਰ ਹੋ ਗਿਆ, ਤੇ ਫਿਰ ਮੈਂ ਜੀ ਪਲੈਨਿੰਗ ਕਰੀ ਹੋਈ ਉਹਦੀ, 1 ਰੁਪਏ ਦਾ ਮੈਂ ਚੂਰਨ ਖਾਊਂਗਾ, ਟੋਫੀਆਂ ਖਾਊਂਗਾ, ਤੇ 1 ਰੁਪਏ ਦੀ ਫਿਰ ਮੈਂ ਮਹਿੰਗੀ
0: ਕੈਨੇਡੀਅਨ
1: ਵੀ ਮਿਲੇ ਨੀ ਇੱਥੇ ਆ ਕੇ। ਇੱਕ ਵਾਰੀ ਮੈਂ ਤੇ ਮੇਰਾ ਮਿੱਤਰ ਅਸੀਂ ਪਲਾਜ਼ਾ ਦੇ ਵਿੱਚ ਤੁਰੇ ਜਾ ਰਹੇ ਸੀਗੇ, ਤੇ ਅਸੀਂ ਗ੍ਰੋਸਰੀ ਸਟੋਰ ਦੇ ਬਾਹਰ ਨਿਕਲੇ ਤਾਂ ਤੇ 2 ਵਾਕੇ ਨੇ ਜੀ, ਇੱਕ ਇੱਕ ਕਰਕੇ ਤੁਹਾਨੂੰ ਮੈਂ ਦੱਸਦਾ। ਇੱਕ ਵਾਰ ਮੈਨੂੰ ਮਿਲੇ ਜੀ $20 ਕੈਸ਼, $20 ਦਾ ਬਿੱਲ ਸੀਗਾ, ਜ਼ਮੀਨ ਤੇ ਪਿਆ ਸੀਗਾ, ਤੇ ਅਸੀਂ ਚਲੋ ਚੱਕਿਆ ਤੇ ਅਸੀਂ ਸੋਚਿਆ ਹੁਣ ਕੀ ਕਰਿਆ ਜਾਵੇ, ਤੇ ਫਿਰ ਅਸੀਂ ਉੱਥੇ ਸਿਕਿਉਰਿਟੀ ਗਾਰਡ ਖੜਾ ਸੀਗਾ ਜੀ ਗ੍ਰੋਸਰੀ ਸਟੋਰ ਦੇ ਬਾਹਰ, ਤੇ ਅਸੀਂ ਚਲੋ ਉਹਨਾਂ ਨੂੰ ਫੜਾਤਾ ਕਿ ਵੀ ਕੋਈ ਲੱਭਦਾ ਆਇਆ ਜਾਂ ਥੋੜਾ ਜੋ ਵੀ ਪ੍ਰੋਸੀਜਰ ਆ ਤੁਸੀਂ ਫੋਲੋ ਕਰ ਸਕਦੇ ਹੋ, ਚਲੋ ਆਪਣੀ ਜ਼ਿੰਮੇਵਾਰੀ ਉੱਥੇ ਖਤਮ ਹੋ ਗਈ। ਇੱਕ ਵਾਰੀ ਅਸੀਂ ਕੀ ਹੋਇਆ ਜੀ, ਇਸੇ ਤਰ੍ਹਾਂ ਆਪਾਂ ਸ਼ੋਪਿੰਗ ਮਾਲ ਤੋਂ ਬਾਹਰ ਨਿਕਲੇ, ਤੇ ਉਦੋਂ iPhone 14 ਨਵਾਂ ਲਾਂਚ ਹੋਇਆ ਸੀਗਾ, ਤੇ iPhone 14 Pro Max ਸਾਨੂੰ ਜ਼ਮੀਨ ਤੇ ਪਿਆ ਮਿਲਿਆ, ਤੇ ਅਸੀਂ ਚਲੋ ਚੱਕਿਆ ਤਾਂ ਦੇਖਿਆ ਉਹ ਫੋਨ ਵੀ ਅਨਲੋਕ ਸੀਗਾ, ਮੀਨਸ ਉਹਨੂੰ ਕੋਈ ਪਾਸਕੋਡ ਨਹੀਂ ਸੀ ਲੱਗਿਆ, ਕੋਈ ਪਾਸਵਰਡ ਨਹੀਂ ਸੀ ਲੱਗਿਆ, ਤੇ ਅਸੀਂ ਸੋਚਿਆ ਕਿ ਵੀ ਚਲੋ ਵੇਟ ਕਰਦੇ ਹਾਂ ਕੋਈ ਇਹਨੂੰ ਕਾਲ ਕਰੂਗਾ, ਤੇ ਜਦੋਂ ਵੀ ਕਾਲ ਆਈ ਤਾਂ ਆਪਾਂ ਦੱਸ ਦਾਂਗੇ ਵੀ ਅਸੀਂ ਇੱਥੇ ਖੜਿਆ, ਸਾਡੇ ਤੋਂ ਆ ਕੇ ਤੁਸੀਂ ਆਪਣਾ ਫੋਨ ਲੈ ਜਾਓ। ਅਸੀਂ ਭੁੱਲਰ ਸਾਹਿਬ ਵੇਟ ਕਰੀ ਜੀ 10-15 ਮਿੰਟ, 20-25 ਮਿੰਟ, ਕਿਸੇ ਦੀ ਕੋਈ ਕਾਲ ਨੀ ਹੋਈ। ਫਿਰ ਅਸੀਂ ਸੋਚਿਆ ਕਿ ਕਿਉਂਕਿ ਅਸੀਂ ਵੀ ਜਾਣਾ ਸੀਗਾ ਜੀ, ਅੱਗੇ ਲੇਟ ਹੋ ਰਹੇ ਸੀਗੇ, ਤੇ ਅਸੀਂ ਜਿਹੜੇ ਸਟੋਰ ਚੋਂ ਬਾਹਰ ਨਿਕਲੇ ਸੀਗੇ ਅਸੀਂ ਉਹ ਸਟੋਰ ਦੇ ਓਨਰ ਨੂੰ ਹੀ ਉਹ ਫੋਨ ਫੜਾਏ, ਉਹਨਾਂ ਨੂੰ ਦੱਸਿਆ ਕਿ ਸਾਨੂੰ ਇੱਥੇ ਆਹ ਫੋਨ ਮਿਲਿਆ ਪਿਆ ਮਿਲਿਆ, ਜੇ ਇਹਦਾ ਓਨਰ ਤੁਹਾਨੂੰ ਕਾਲ ਕਰਦਾ ਜਾਂ ਲੱਭਦਾ ਇੱਥੇ ਆਉਂਦਾ ਤਾਂ ਤੁਸੀਂ ਪਲੀਜ਼ ਉਹਨਾਂ ਨੂੰ ਰਿਟਰਨ ਕਰ ਦਿਓ। ਸੋ ਅਸੀਂ ਉਹਨਾਂ ਨੂੰ ਫੋਨ ਫੜਾਇਆ ਜੀ, ਸਟੋਰ ਤੋਂ ਬਾਹਰ ਆਏ
0: ਨਾਲ ਬ੍ਰੈਂਪਟਨ ਵਾਸੀਆਂ ਲਈ ਤਾਂ ਖੁਸ਼ਖਬਰੀਆਂ ਨੇ। ਨੰਬਰ ਆ 647-399-4646 6479-4646 ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਟੂਡੀਓ ਨੰਬਰ, ਤੁਸੀਂ ਵੀ ਕੋਈ ਆਪਣੀ ਯਾਦ ਸਾਂਝੀ ਕਰਨੀ ਚਾਹੁੰਦੇ ਹੋ, ਕੋਈ ਡਿੱਗੀ ਚੀਜ਼ ਤੁਹਾਨੂੰ ਕਦੇ ਇੱਥੇ ਆਈ ਹੋਵੇ ਅਤੇ ਕੀ ਕੀਤਾ ਤਾਂ ਜ਼ਰੂਰ ਕਾਲ ਕਰ ਸਕਦੇ। ਨੰਬਰ ਆ 416-233-7368। ਆਓ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ ਲੈ ਕੇ ਚੱਲੀਏ, ਜੋ ਅੱਜ ਸ਼ਾਮ 7 ਵਜੇ ਤੱਕ ਓਪਨ ਨੇ। ਜਦੋਂ ਆਪਾਂ ਨਾ ਗੱਲਬਾਤ ਕੀਤੀ ਸੀ ਕੀ ਤੁਹਾਨੂੰ ਕਦੇ ਕੋਈ ਫ੍ਰੀ ਚੀਜ਼ ਮਿਲੀ ਆ, ਕੀ ਤੁਹਾਨੂੰ ਕਦੇ ਕੋਈ ਤੋਹਫ਼ਾ ਮਿਲਿਆ, ਬਹੁਤ ਲੋਕ ਕਹਿੰਦੇ ਸੀ ਜੀ ਅਸੀਂ ਇੰਨੇ ਲੱਕੀ ਹੈਗੇ ਹਾਂ, ਨਹੀਂ ਹੈਗੇ, ਸਾਨੂੰ ਤਾਂ ਘੱਟ ਮਿਲਿਆ। ਪਰ ਜੇ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ ਜਾਓਗੇ, ਇੱਥੇ ਤੁਹਾਨੂੰ ਅਪਲਾਇੰਸ ਦੀ ਫ੍ਰੀ ਡਿਲੀਵਰੀ ਵੀ ਮਿਲ ਜੂਗੀ, ਇੱਥੇ ਇੰਟਰਸਟ ਫ੍ਰੀ ਵੀ ਤੁਸੀਂ ਜਿਹੜਾ ਹੈਗਾ ਅਪਲਾਇੰਸ ਬਾਏ ਕਰ ਸਕਦੇ ਹੋ। 6 ਮਹੀਨੇ ਤੱਕ ਕੋਈ ਇੰਟਰਸਟ ਨਹੀਂ ਸੁਲਤਾਨ ਜੀ ਲੈਂਦੇ, ਅਤੇ ਇਹਦੇ ਨਾਲ ਨਾਲ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ 'ਤੇ ਤੁਹਾਨੂੰ ਫ੍ਰੀ ਤੋਹਫ਼ੇ ਵੀ ਮਿਲ ਸਕਦੇ ਨੇ। ਸੁਲਤਾਨ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਥੈਂਕ ਯੂ ਵੈਰੀ ਮੱਚ ਜੀ, ਤੁਸੀਂ ਗਿਫਟ ਦੀ ਗੱਲ ਕੀਤੀ ਹੈ ਜੀ, ਤੇ ਬਿਲਕੁਲ ਡੈਫੀਨੇਟਲੀ ਡਬਲ ਡਿਸਕਾਊਂਟ ਹੋਏਗਾ, ਉਹ ਇਸ ਕਰਕੇ ਕਿ ਇੱਕ ਤਾਂ ਡਿਸਕਾਊਂਟ ਹੈ ਤੇ ਨਾਲ ਤੋਹਫ਼ਾ ਵੀ ਮਿਲੇਗਾ। ਸੋ 85 ਇੰਚ ਟੀਵੀ ਦੀ ਜੇ ਗੱਲ ਕਰੀਏ, 85 ਇੰਚ ਜੇ ਲੈਣਾ ਜੀ ਸੋਨੀ, ਤੇ ਫਿਰ ਮਿਲੇਗਾ ਸੋਨੀ ਬ੍ਰੇਵੀਆ 3 ਅਪਡੇਟਿਡ। ਜੇ ਲੈਣਾ ਸੈਮਸੰਗ, ਤੇ ਸੈਮਸੰਗ ਮਿਲੇਗਾ ਮਿੰਨੀ LED 2026 ਦਾ ਲੇਟੈਸਟ ਮਾਡਲ। ਇਹ 85 ਇੰਚ ਐਨੀ ਆਫ ਵਨ ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ, ਮਿਲੇਗਾ ਤੁਹਾਨੂੰ $2200 ਤੋਂ $1599 ਦਾ। ਤੇ ਜਦੋਂ $1599 ਦਾ ਲੈ ਕੇ ਤੁਸੀਂ $700 ਸੇਵ ਕਰ ਲੈਣੇ ਆ, ਤੇ $1599 6 ਮਹੀਨੇ ਚ ਪੇ ਕਰਨਾ। ਤੇ ਤੋਹਫ਼ਾ ਇਹਦੇ ਨਾਲ ਕੀ ਹੈ ਜੀ, 9 ਇੰਚ ਟੈਬਲੇਟ ਬਿਲਕੁਲ ਫ੍ਰੀ ਗਿਫਟ ਦਿੱਤੀ ਜਾ ਰਹੀ ਹੈ। 85 ਇੰਚ ਟੀਵੀ ਖਰੀਦਣ ਦੇ ਨਾਲ $200 ਦੀ ਵੈਲਿਊ ਦੀ ਟੈਬਲੇਟ ਹੈ ਜਿਹੜੀ ਬਿਲਕੁਲ ਫ੍ਰੀ ਮਿਲੇਗੀ ਤੁਹਾਨੂੰ, ਜੇ ਤੁਸੀਂ 85 ਇੰਚ ਸੋਨੀ ਜਾਂ ਸੈਮਸੰਗ ਬਾਏ ਕਰਦੇ ਹੋ, ਤੇ $1599 ਵੀ 6 ਮਹੀਨੇ ਚ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਹੈ ਜੀ।
0: ਵਾਹ ਜੀ ਵਾਹ, ਵੈਰੀ ਗੁੱਡ। 905-450-2828 ਤੇ ਨਾਲ ਦੇ
1: ਨਾਲ ਸਾਹਿਬ ਜਿਹੜੇ ਕਸਟਮਰ ਲੈਣਾ ਚਾਹੁੰਦੇ ਜੀ 50 ਇੰਚ $299 ਦਾ ਜਾਂ 55 ਇੰਚ $399 ਦਾ ਜਾਂ 65 ਇੰਚ $499 ਦਾ $599 ਦਾ ਸੋਰੀ ਜਾਂ 75 ਇੰਚ $699 ਦਾ, ਉਹਨਾਂ ਨੂੰ ਵੀ ਵਾਲ ਮਾਊਂਟ ਬ੍ਰੈਕਟ ਨਾਲ ਫ੍ਰੀ ਗਿਫਟ ਵੀ ਮਿਲੇਗੀ। ਸੋ ਤੁਸੀਂ ਦੇਖੋ ਇਹਦੇ ਚ ਵੀ ਗਿਫਟ ਤੋਹਫ਼ਾ ਤੁਹਾਨੂੰ ਮਿਲ ਰਿਹਾ, ਕਿਉਂਕਿ ਜੇ ਤੁਸੀਂ ਟੀਵੀ ਵਾਲ ਮਾਊਂਟ ਕਰਨਾ 75 ਇੰਚ ਟੀਵੀ $699 ਦਾ ਮਿਲ ਜਾਣਾ, ਤੇ ਨਾਲ $69 ਦੀ ਵੈਲਿਊ ਦੀ ਵਾਲ ਮਾਊਂਟ ਫ੍ਰੀ ਗਿਫਟ ਮਿਲ ਜਾਣੀ ਹੈ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ, ਇੰਟਰਸਟ ਵੀ ਕੋਈ ਨਹੀਂ ਹੈ। ਤੇ ਜਦੋਂ ਬਿਗ ਸਕਰੀਨ ਟੀਵੀਆਂ ਦੀ ਗੱਲ ਕਰਦੇ ਹਾਂ, ਤੇ 98 ਇੰਚ ਦੇ ਉੱਪਰ ਤਾਂ $1500 ਦੀ ਸੇਵਿੰਗ ਹੈ, ਕਿਉਂਕਿ $3500 ਵਾਲਾ 98 ਇੰਚ ਸਿਰਫ ਤੇ ਸਿਰਫ $1999 ਦਾ ਮਿਲਣਾ, ਤੇ $1999 ਵੀ 6 ਮਹੀਨੇ ਚ ਪੇ ਕਰਨਾ, $1500 ਸੇਵ ਵੀ ਹੋ ਗਿਆ, ਤੇ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ, ਫ੍ਰੀ ਹੋਮ ਡਿਲੀਵਰੀ, ਬਿਗ ਸਕਰੀਨ 98 ਇੰਚ ਆਪਣੇ ਘਰ ਲੈ ਕੇ ਜਾਓ। 905-450-2828 ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਸਾਡੇ ਟਿਕਟੋਕ ਅਕਾਊਂਟ ਹੈ, ਟਿਕਟੋਕ ਅਕਾਊਂਟ ਨੂੰ ਵੀ ਫੋਲੋ ਕਰ ਲੈਣਾ ਤਾਂ ਕਿ ਤੁਹਾਨੂੰ ਅਪਡੇਟ ਮਿਲਦੀਆਂ ਰਹਿਣ ਜੀ। 905-450-2828 $2,200 ਕਸਟਮਰ ਸੇਵ ਕਰ ਰਿਹਾ ਜੀ। ਈਵਨ ਕੱਲਾ ਫਰਿੱਜ ਵੀ ਲੈਣਾ ਹੋਵੇ, 36 ਇੰਚ ਫੁੱਲ ਸਾਈਜ਼ ਦਾ ਫ੍ਰੈਂਚ ਡੋਰ ਫਰਿੱਜ ਹੈ, ਬੋਟਮ ਫ੍ਰੀਜ਼ਰ ਡਬਲ ਡੋਰ ਔਨ ਟੋਪ, ਇਹ ਵੀ $2500 ਵਾਲਾ $1799 ਦਾ, ਇਹਦੇ ਚ ਵੀ $700 ਕਸਟਮਰ ਸੇਵ ਕਰਨਗੇ।
2: ਤੇ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈ ਲੈਂਦੇ ਆ ਫਿਰ ਤਾਂ $2,000 ਦੀ ਸੇਵਿੰਗ ਹੈ। $5,000 ਵਾਲਾ ਫਰਿੱਜ ਸਟੋਵ ਡਿਸ਼ਵਾਸ਼ਰ 29.99 ਚ ਮਿਲ ਜਾਏਗਾ ਤੇ 29.99 $2,000 ਸੇਵ ਕਰ ਲਿਆ ਤੇ 29.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਹੈ ਜੀ, ਬੋਵੇਟ ਐਂਡ ਚੰਕੂਜ਼ੀ ਤੇ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828। ਤੇ ਜੇ ਅਲਟਰਾ ਲਾਰਜ ਕਪੈਸਿਟੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਲੇਟੈਸਟ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਚ ਲੈਣਾ ਤੇ $2,600 ਵਾਲਾ 17.99 ਚ ਮਿਲਣਾ। $800 ਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰ ਲੈਣਾ ਤੇ 17.99 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਡਿਲੀਵਰ ਹੋਣਗੇ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ। 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ ਜੀ 9054502828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਟਿਕਟੋਕ ਤੇ ਤੁਹਾਨੂੰ ਲਗਾਤਾਰ ਡੀਲ ਆਫ ਦਾ ਡੇ ਤੁਹਾਨੂੰ ਪੋਸਟ ਮਿਲਦੀਆਂ ਰਹਿੰਦੀਆਂ ਨੇ, ਸੋ ਇਹ ਅਕਾਊਂਟ ਨੂੰ ਵੀ ਜਰੂਰ ਤੁਸੀਂ ਫੋਲੋ ਕਰ ਲੈਣਾ।
3: ਸਪੀਕਰਾਂ ਦੀ ਆਵਾਜ਼ ਥੋੜੀ ਜੀ ਘੱਟ ਕਰ ਲੋ ਵੀਰੇ। ਪਤੰਦਰ ਆਪ ਹੀ ਬਹੁਤ ਉੱਚੀ।

0: ਆਫਿਸਰ ਲੈਣ ਦੇ ਚੁੱਕੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਤੇ। ਅਵਤਾਰ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਤੁਹਾਡਾ।
1: ਸਤਿ ਸ੍ਰੀ ਅਕਾਲ ਹਰੀ ਭਾਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸੋ ਅੱਜ ਦੀਵਾਲੀ ਤੇ ਬਹੁਤ ਲੋਕ ਇੰਡੀਆ ਜਾਣਾ ਚਾਹੁੰਦੇ ਨੇ, ਦੀਵਾਲੀ ਦਾ ਹੀਲਾ ਕਰ ਦੋ, ਕਿਉਂਕਿ ਨਾ ਨੇੜੇ ਜੇ ਜਾ ਕੇ ਤਾਂ ਸਾਰੇ ਕਹਿੰਦੇ ਆ ਕਿ ਯਾਰ ਚੱਲੀਏ ਚੱਲੀਏ ਚੱਲੀਏ, ਪਰ ਉਦੋਂ ਟਿਕਟਾਂ ਨੂੰ ਦੇਖ ਕੇ ਫਿਰ ਬੰਦਾ ਹੱਥ ਜਾ ਘੁੱਟ ਲੈਂਦਾ, ਪਰ ਅੱਜ ਹੀ ਹੀਲਾ ਕਰ ਦੋ ਦੀਵਾਲੀ ਤੇ। ਕਿਸੇ ਨੇ ਦਿੱਲੀ ਜਾਣਾ, ਕਿਸੇ ਨੇ ਅੰਮ੍ਰਿਤਸਰ ਜਾਣਾ, ਕਿਸੇ ਨੇ ਲੁਧਿਆਣੇ ਜਾਣਾ, ਹੀਲਾ ਕਰੋ ਜੀ।
1: ਬਿਲਕੁਲ ਜੀ ਬਿਲਕੁਲ, ਸਾਡੇ ਕੋਲ ਦੀਵਾਲੀ ਵੀ ਆ ਚੁੱਕੀ ਹੈ, ਸਮਝ ਲਓ ਵੀ ਸਾਡੇ ਜਿੰਨੇ ਬਜ਼ੁਰਗ ਜਾਂਦੇ ਆ ਦੀਵਾਲੀ ਲਈ ਤਾਂ ਚੱਲ ਸ਼ੋਰਟ ਟਰਮ ਲਈ ਜਾਂਦੇ ਆ, ਉਹ ਵੀ ਸਾਡੇ ਕੋਲ ਇੰਤਜ਼ਾਮ ਹੈਗਾ, ਤੇ ਜਿਹੜੇ ਬਜ਼ੁਰਗ ਸਾਡੇ ਲੌਂਗ ਟਰਮ ਲਈ ਜਾਂਦੇ ਆ ਜਿਵੇਂ 5-4 ਮਹੀਨਿਆਂ ਲਈ 6 ਮਹੀਨਿਆਂ ਲਈ, ਉਹ ਵੀ ਸਾਡੇ ਕੋਲ ਬੜਾ ਸੋਹਣੀਆਂ ਸੀਟਾਂ ਦੇ ਪ੍ਰਾਈਜ਼ ਆ ਚੁੱਕੇ ਆ ਜੀ। ਜਿਹੜੇ ਕਿ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਵਾ ਇਹ ਦਿਨਾਂ ਦੇ ਵਿੱਚ ਆਲਵੇਜ਼ $2,000-2,500 ਰੇਟ ਹੁੰਦੇ ਆ, ਪਰ ਸਾਡੇ ਕੋਲ $1,690 ਤੋਂ ਸ਼ੁਰੂ ਹੋ ਕੇ $1,850 ਤੱਕ ਬੜੇ ਸੋਹਣੇ ਰੇਟ ਤੇ ਬੜੀਆਂ ਸੋਹਣੀਆਂ ਡੇਟਾਂ ਆ ਚੁੱਕੀਆਂ ਤੁਹਾਡੇ ਮੁਤਾਬਿਕ। ਜੇ ਕੋਈ ਇੰਟਰਸਟਡ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਤੇ ਇਹਦੇ ਵਿੱਚ ਉਵੇਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਫਿਰ ਲਾਸਟ ਮੂਮੈਂਟ ਤੇ ਹੈਰੀ ਭਾਜੀ ਹੁੰਦਾ ਤੇ ਇਹ $2,200-2,300 ਦੀਆਂ ਆਪਾਂ ਟਿਕਟਾਂ ਲੈ ਕੇ ਜਾਈਦੀਆਂ। ਜੇ ਤੁਹਾਡਾ ਪਲਾਨ ਬਣ ਚੁੱਕਾ ਵੀ ਤੁਸੀਂ ਆਪਣੀ ਦੀਵਾਲੀ ਆਪਣੇ ਮੈਂਬਰਾਂ ਨਾਲ ਮਿਲਾਉਣੀ ਹੈ ਇੰਡੀਆ ਦੇ ਵਿੱਚ ਜਾ ਕੇ ਤੇ ਦੀਵੇ ਜਗਾਉਣੇ ਹੈਗੇ ਆ, ਤੇ ਸੋਨ ਦੀ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਤੇ ਤੁਹਾਡੇ ਨਾਲ ਪੈਸੇ ਸੇਵ ਹੋਣਗੇ। ਜੇ ਐਡਵਾਂਸ ਚ ਲਾਓਗੇ ਓਨੇ ਹੀ ਪੈਸੇ ਸੇਵ ਹੋਣਗੇ, ਐਂਡ ਤੇ ਆ ਕੇ ਤੁਹਾਡੇ ਪੈਸੇ ਵੀ ਜ਼ਿਆਦਾ ਲੱਗਦੇ ਆ, ਤੇ ਉਹੀ ਜਿਹੜੇ ਪੈਸੇ ਬਚੇ ਹੋਣਗੇ ਉਹ ਵੀ ਆਪਦੇ ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਦੀਵਾਲੀ ਆ ਵਧੀਆ ਤਰੀਕੇ ਨਾਲ ਦੀਵਾਲੀ ਦਾ ਆਨੰਦ ਮਾਣ ਸਕਦੇ ਹੋ, ਤੁਸੀਂ ਆਪਦਾ ਵਧੀਆ ਜਿਵੇਂ ਕਹਿ ਸਕਦੇ ਪਟਾਕੇ ਚਲਾ ਸਕਦੇ, ਗਿਫਟ ਦੇ ਸਕਦੇ ਹੋ, ਵਧੀਆ ਇੰਤਜ਼ਾਮ ਕਰ ਸਕਦੇ ਹੋ, ਉਹ ਵੀ ਪੈਸੇ ਦੀ ਬੱਚਤ ਦੇ ਨਾਲ, ਜਿਹੜੇ ਕਿ ਪੈਸੇ ਅਸੀਂ ਤੁਹਾਨੂੰ ਬਚਾ ਕੇ ਦੇਵਾਂਗੇ ਪਰ ਟਿਕਟ। ਬਾਕੀ ਰਹਿ ਗਿਆ ਜੀ ਵੈਸੇ ਵੀ ਨਾਰਮਲ ਹੈਰੀ ਸਾਹਿਬ, ਸਾਡੇ ਕੋਲ ਜੇ ਆਪਾਂ ਦਿੱਲੀ ਵੀ ਜਾਈਏ ਤੇ $1,050 ਤੋਂ 91 ਸ਼ੁਰੂ ਹੋ ਜਾਂਦੀ ਹੈ, ਤੇ ਅੰਮ੍ਰਿਤਸਰ ਜਾਈਏ $1,290 ਤੋਂ ਉਹ ਸ਼ੁਰੂ ਹੋ ਜਾਂਦੀ ਹੈ 91, ਤੇ ਰਿਟਰਨ ਟਿਕਟ ਜਿਵੇਂ ਮੈਂ ਤੁਹਾਨੂੰ ਦੱਸ ਹੀ ਚੁੱਕਾ ਵਾ $1,690 ਤੋਂ ਲੈ ਕੇ। ਬਾਕੀ ਚਲੋ ਦੀਵਾਲੀ ਵਾਲੇ ਦਿਨ ਜ਼ਰੂਰ ਟੱਕ ਹੈਗੀ ਹੈ 1,850 ਦੀ, ਪਰ 1,690 ਤੋਂ ਲੈ ਕੇ ਸਾਡੇ ਕੋਲ $2,050 ਤੱਕ ਪੂਰਾ ਸਾਲ ਦੀਆਂ ਟਿਕਟਾਂ, ਜਿਵੇਂ ਕੱਲ ਵੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਗਲੇ ਸਾਲ ਤੱਕ ਮਾਰਚ ਅਪ੍ਰੈਲ ਤੱਕ ਪਹੁੰਚ ਚੁੱਕੀਆਂ ਟਿਕਟਾਂ। ਇਹਦੇ ਲਈ ਸੰਪਰਕ ਤੁਹਾਨੂੰ ਕਟਾਰੀਆ ਟਰੈਵਲ ਕਰਨਾ ਪੈਣਾ ਜੀ, ਜਿਹੜਾ ਕਿ ਤੁਹਾਨੂੰ ਪਤਾ ਹਰ ਸਰਵਿਸਿਸ ਕਟਾਰੀਆ ਟਰੈਵਲ ਇੱਕ ਇਹੋ ਜਿਹੀ ਸ਼ੋਪ ਬਣਾ ਦਿੱਤੀ ਹੈ ਜਿਹੜੀ ਵਰਲਡ ਵਾਈਡ, ਤੁਸੀਂ ਕੋਤੋਂ ਦੀ ਵੀ ਇਹ ਟਿਕਟ ਖਰੀਦਣਾ ਚਾਹੁੰਦੇ ਹੋ, ਕਰੂਜ਼ ਪੈਕੇਜਸ ਖਰੀਦਣਾ ਚਾਹੁੰਦੇ ਹੋ, ਜਾਂ ਵੀ ਤੁਸੀਂ ਕਿਤੇ ਵੀ ਡੋਮਿਨਿਕਨ ਵਗੈਰਾ ਜਾਣਾ ਚਾਹੁੰਦੇ ਹੋ ਸ਼ੋਰਟ ਟਰਮ ਲਈ, ਹਰ ਜਗ੍ਹਾ ਲਈ ਇੱਕੋ ਹੀ ਇੱਕ ਸੋਲਿਊਸ਼ਨ ਹੈ ਜੀ, ਕਟਾਰੀਆ ਟੂਰ ਐਂਡ ਟਰੈਵਲ। ਤੇ ਤੁਹਾਨੂੰ ਪਤਾ ਬਾਕੀ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਾਉਣ ਲਈ ਕਟਾਰੀਆ ਟਰੈਵਲ ਸੱਤੋ ਦਿਨ ਤੁਹਾਡੇ ਸੇਵਾ ਲਈ ਓਪਨ ਹੈ ਜੀ। ਮਿਲੋ ਦੋਨੇ ਆਫਿਸ, ਜਾਣੀ ਕਿ ਬ੍ਰਾਮਟਨ ਆਫਿਸ ਜਿਹੜਾ ਕਿ 4550 ਬਲੇਜ਼ਰ ਰੋਡ, ਬਿਲਕੁਲ ਗੌਰ ਐਂਡ ਬਲੇਜ਼ਰ ਦੇ ਕਾਰਨਰ ਤੇ ਹੈ, ਔਰ ਦੂਸਰਾ ਆਫਿਸ ਜਿਹੜਾ ਆਪਣਾ ਡੈਰੀ ਐਂਡ ਏਅਰਪੋਰਟ ਤੇ 2883 ਡੈਰੀ ਰੋਡ ਈਸਟ ਦੇ ਉੱਤੇ ਹੈ, ਤੇ ਸੱਤੋ ਦਿਨ ਆਫਿਸ ਖੋਲਦੇ ਹੈਰੀ ਸਾਹਿਬ, ਜਿਵੇਂ ਸਵੇਰੇ 9:30 ਤੋਂ 7 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਔਨ ਕਾਲ ਵੀ ਤੁਸੀਂ ਇਨਕੁਆਇਰੀ ਕਰਨੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ। ਤੇ ਬਾਕੀ ਪੇਪਰ ਵਰਕ ਦੀ ਗੱਲ ਰਹਿ ਗਈ ਜੀ, ਪੇਪਰ ਵਰਕ ਲਈ ਵੀ ਕਿਤੇ ਬਾਹਰ ਜਾਣ ਦੀ ਲੋੜ ਨੀ, ਤੁਹਾਨੂੰ ਇੰਡੀਆ ਦਾ ਵੀਜ਼ਾ ਲਵਾਉਣਾ, ਚਾਹੇ ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, OCA ਲੈਣੀ ਹੈ, ਚਾਹੇ PCC ਲੈਣੀ ਹੈ, ਅਮੈਰੀਕਾ ਦਾ ਵੀਜ਼ਾ, UK ਦਾ ਵੀਜ਼ਾ, ਇੰਗਲੈਂਡ ਤੋਂ ਬਾਅਦ ਜਿਵੇਂ ਕਹਿ ਲਓ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਵੀਜ਼ਾ, ਜਾਂ ਤੁਹਾਨੂੰ ਯੂਰਪ ਦਾ ਕਿਤੋਂ ਦਾ ਵੀ ECR ਚਾਹੀਦਾ ਹੈਗਾ, ਤੇ ਉਸ ਤੋਂ ਬਾਅਦ ਜੇ ਕਿਸੇ ਨੇ PR ਕਾਰਡ ਐਕਸਪਾਇਰ ਹੋ ਗਿਆ, ਸਿਟੀਜ਼ਨ ਦੇ ਪੇਪਰ ਪਾਉਣੇ ਆ, ਇਹ ਕੋਈ ਛੱਤ ਦੇ ਥੱਲੇ ਜੀ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਸੱਤੋ ਦਿਨ ਖੁੱਲਦਾ ਜੀ। ਤੇ ਨਾਲੇ ਸਭ ਤੋਂ ਵਧੀਆ ਗੱਲ ਆ ਜੀ, ਇਹਦੇ ਰਿਲੇਟਡ ਜਿਹੜੀ ਵੀ ਇੰਸ਼ੋਰੈਂਸ ਵੀ ਕਰਾਉਣੀ ਹੈਗੀ ਹੈ, ਕੋਈ ਟਰੈਵਲ ਇੰਸ਼ੋਰੈਂਸ ਹੈ ਜੀ, ਕੈਂਸਲੇਸ਼ਨ ਇੰਸ਼ੋਰੈਂਸ ਹੈ, ਇੰਟਰਪਸ਼ਨ ਇੰਸ਼ੋਰੈਂਸ ਹੈ, ਜਾਂ ਮੈਡੀਕਲ ਇੰਸ਼ੋਰੈਂਸ ਹੈ, ਜਾਂ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਹੈ, ਇਹ ਨੀ ਹੈਗਾ ਕਿ ਕੱਲਾ ਇੱਥੋਂ ਟੋਰਾਂਟੋ ਤੋਂ ਆ, ਵਰਲਡ ਵਾਈਡ ਜਿੱਥੋਂ ਮਰਜ਼ੀ ਆਉਣਾ ਹੋਵੇ, ਈਵਨ ਇੰਡੀਆ ਤੋਂ ਆਉਣਾ, ਪਾਕਿਸਤਾਨ ਤੋਂ ਆਉਣਾ, ਸਾਡੇ ਕੋਲ ਬਹੁਤ ਵਧੀਆ ਫੇਅਰ ਅਵੇਲੇਬਲ ਰਹਿੰਦੇ ਹਰ ਟਾਈਮ। ਸੋ ਕਾਲ ਕਰ ਲਓ ਜਲਦੀ ਜਲਦੀ, ਕਟਾਰੀਆ ਟੂਰ ਐਂਡ ਟਰੈਵਲ 905-678-1200
0: ਦੋਸਤੋ ਬਾਕੀ ਕਟਾਰੀਆ ਸਾਹਿਬ ਦਾ ਟਿਕਟੋਕ ਤੇ ਇੰਸਟਾਗ੍ਰਾਮ ਤੇ ਵੀ ਤੁਸੀਂ ਇਹਨਾਂ ਨੂੰ ਅਕਸਰ ਦੇਖਦੇ ਰਹਿੰਦੇ ਹੋਵੋਗੇ ਕਿਉਂਕਿ ਕਈ ਵਾਰ ਤੁਸੀਂ ਰੇਡੀਓ ਮਿਸ ਕਰ ਜਾਂਦੇ ਹੋ ਤੇ ਇਹਨਾਂ ਦਾ ਪੇਜ ਵੀ ਜ਼ਰੂਰ ਫੋਲੋ ਰੱਖਿਓ ਤੇ ਉੱਥੇ ਵੀ ਇਹ ਟਿਕਟਾਂ ਨਾ ਜਦੋਂ ਆਉਂਦੀਆਂ ਨੇ ਪਰ ਉੱਥੇ ਮੌਕੇ ਤੇ ਹੀ ਰਿਐਕਟ ਕਰਨਾ ਹੁੰਦਾ ਕਿਉਂਕਿ ਜਿਹੜੇ ਅੱਜ ਪ੍ਰਾਈਸ ਬੋਲਿਆ ਇਹ ਪ੍ਰਾਈਸ ਹੋ ਸਕਦਾ 2 ਦਿਨਾਂ ਨੂੰ 3 ਦਿਨਾਂ ਨੂੰ ਸੋਲਡ ਹੋ ਜਾਣ, ਉਹ ਏਅਰਲਾਈਨ ਦੀਆਂ ਟਿਕਟਾਂ ਸੋਲਡ ਹੋ ਜਾਣ ਤਾਂ ਉਹ ਡੇਲੀ ਜਿਹੜੇ ਇਹ ਏਅਰ ਜਿਹੜੇ ਫੇਅਰਸ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ। ਸੋ ਜਦੋਂ ਤੁਸੀਂ ਐਡ ਸੁਣਦੇ ਹੋ ਐਡ ਦੇਖਦੇ ਹੋ ਟਰਾਈ ਕਰੋ ਰਾਈਟ ਵੇ ਹੀ ਤੁਸੀਂ ਕਾਲ ਕਰਕੇ ਆਪਣੀ ਇਨਕੁਆਇਰੀ ਕਰੋ ਅਤੇ ਟਿਕਟ ਬੁੱਕ ਕਰਵਾਓ। ਬਾਕੀ ਦੀ ਵਧੇਰੇ ਜਾਣਕਾਰੀ ਲਈ ਇੱਕੋ ਇੱਕ ਨੰਬਰ ਹੈ 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200 905-678-1200

0: ਦੋਸਤੋ ਪਿਛਲੇ ਆਵਰ ਦੇ ਵਿੱਚ ਨਾ ਸਾਨੂੰ ਦੋ ਤਿੰਨ ਕਾਲਾਂ ਆਈਆਂ ਸੀ ਜਿਹੜੇ ਨਾਗਪਾਲ ਜੀ ਦਾ ਪੂਰਾ ਮੈਸੇਜ ਲੇਟ ਟਿਊਨ ਇਨ ਕੀਤਾ ਸੀ ਅਤੇ ਇੱਕ ਵਾਰ ਫਿਰ ਮੈਂ ਰਿਕੁਐਸਟ ਕੀਤੀ ਹੈ ਨਾਗਪਾਲ ਜੀ ਨੂੰ ਕਿ ਭਾਈ ਜਿਹੜੇ ਸਾਡੇ ਸਰੋਤੇ ਇਸ ਆਵਰ ਦੇ ਵਿੱਚ ਜੁੜੇ ਨੇ ਇਹ ਸੈਗਮੈਂਟ ਬੜਾ ਜ਼ਰੂਰੀ ਹੈ ਅਤੇ ਇਹ ਸੈਗਮੈਂਟ ਉਹਨਾਂ ਲਈ ਹੈ ਦੋਸਤੋ ਜਿਨ੍ਹਾਂ ਨੂੰ ਪੈਸੇ ਚਾਹੀਦੇ ਨੇ ਜਿਹੜੇ ਦੋ ਸਾਡੇ ਸਰੋਤੇ ਪੀ ਆਰ ਅਤੇ ਸਿਟੀਜ਼ਨ ਨੇ ਤੁਸੀਂ ਪੀ ਆਰ ਹੋ ਸਿਟੀਜ਼ਨ ਹੋ ਤਾਂ ਇਹ ਸੁਨੇਹਾ ਤੁਹਾਡੇ ਲਈ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਹੈ ਇਹ ਸੁਨੇਹਾ ਤੁਹਾਡੇ ਲਈ ਤੁਹਾਡੀ ਇਨਕਮ ਲੱਖ ਡਾਲਰ ਆ ਡੇਢ ਲੱਖ ਆ ਜੋ ਵੀ ਤੁਹਾਡੀ ਇਨਕਮ ਆ ਉਹ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਪੁੱਛ ਲਿਓ ਇਹ ਕਹਿੰਦੇ ਨੇ ਜੇ ਤੁਹਾਡੀ ਇਨਕਮ ਜਿੰਨੀ ਘੱਟ ਆ ਤੁਹਾਨੂੰ ਉਨਾ ਵੱਧ ਲੋਨ ਜਿੰਨੀ ਵੱਡੀ ਫੈਮਿਲੀ ਆ ਉਨਾ ਵੱਧ ਲੋਨ ਤੁਹਾਨੂੰ ਮਿਲੂਗਾ ਸਰਕਾਰ ਲੋਨ ਦੇ ਰਹੀ ਆ ਇਹ ਇੱਕ ਜ਼ਰੀਆ ਨੇ ਇਹ ਇਹਨਾਂ ਨੇ ਆਪਣੀ ਇੱਕ ਸਰਵਿਸ ਫੀਸ ਲੈਣੀ ਆ ਤੁਹਾਡਾ ਇਹ ਲੋਨ ਅਪਲਾਈ ਕਰਨ ਦੇ ਵਿੱਚ ਹੈਲਪ ਕਰਨੀ ਆ ਸਰਕਾਰ ਚਾਹੁੰਦੀ ਹੈ ਕਿ ਭਾਈ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਆਪਦੇ ਆਪ ਨੂੰ ਐਜੂਕੇਟ ਕਰੋ ਤੁਸੀਂ ਪੜ੍ਹੋ ਅਤੇ ਅਸੀਂ ਉਹ ਪੜ੍ਹਾਈ ਲਈ ਤੁਹਾਡੀ ਫੀਸਾਂ ਵੀ ਉਤਾਰਾਂਗੇ ਤੁਹਾਨੂੰ ਪੈਸੇ ਵੀ ਦੇਵਾਂਗੇ ਸੋ ਉਹਦੇ ਵਿੱਚ ਬਹੁਤ ਸਾਰੀਆਂ ਭੈਣਾਂ ਨੇ ਜਾਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਪੀ ਐੱਸ ਡਬਲਿਊ ਵੈਲਡਿੰਗ ਵਰਗੇ ਬਿਜਨਸ ਅਕਾਊਂਟਿੰਗ ਦੇ ਕੋਰਸ ਕਰਕੇ ਨਾਲੇ ਆਪਣਾ ਫਿਊਚਰ 'ਚ ਡਿਗਰੀ ਲੈ ਲੈਂਦੇ ਨੇ ਨਾਲੇ ਉਹਨਾਂ ਦੇ ਕੋਲ ਪੈਸੇ ਆਉਂਦੇ ਨੇ ਅਤੇ ਬਹੁਤ ਸਾਰੇ ਇੱਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਪੈਸਾ ਚਾਹੀਦਾ ਸੀ ਉਹ ਕਹਿੰਦੇ ਨੇ ਓਕੇ ਵੀ ਦੱਸੋ ਸਾਨੂੰ ਕਿਹੜੇ ਕੋਰਸ ਕਰਨੇ ਆ ਪਰ ਸਾਡੇ ਘਰ ਜੀ ਬੱਚਾ ਭੈਣਾਂ ਫੋਨ ਕਰਦੇ ਨੇ ਕਿ ਜੀ ਬੱਚਾ ਗਾ ਉਹ ਕਿੱਥੇ ਸਾਨੂੰ ਇੰਨਾ ਟਾਈਮ ਦਿੰਦਾ ਸਾਡੇ ਕੋਲ ਤਾਂ ਕਾਲਜ ਆਉਂਦਾ ਤਾਂ ਕੀ ਟਾਈਮ ਆ ਘਰੋਂ ਗਰੋਸਰੀ ਕਰਨ ਦਾ ਟਾਈਮ ਨਹੀਂ ਹੈਗਾ ਤਾਂ ਉਹਨਾਂ ਦੇ ਲਈ ਨਾਗਪਾਲ ਜੀ ਕੋਲ ਇਹ ਕਹਿੰਦੇ ਸਰਕਾਰ ਨੇ ਕੁਝ ਅਜਿਹੇ ਕੋਰਸ ਦਿੱਤੇ ਹੋਏ ਨੇ ਜਿਹਦੇ ਲਈ ਤੁਸੀਂ ਕਾਲਜ ਜਾਣ ਦੀ ਲੋੜ ਨਹੀਂ ਘਰ ਬੈਠੇ ਮੰਡੇ ਟੂ ਫਰਾਈਡੇ ਦਿਨ 'ਚ 3 ਘੰਟੇ ਕਲਾਸ ਲਾਉਣੀ ਆ ਉਹਦੇ ਨਾਲ ਹੀ ਤੁਹਾਡੀ ਅਟੈਂਡੈਂਸ ਲੱਗ ਜਾਓ ਉਹਦੇ ਨਾਲ ਹੀ ਤੁਹਾਡੀਆਂ ਅਸਾਈਨਮੈਂਟ ਤੁਸੀਂ ਕੁਝ ਕਰਨੀਆਂ ਨੇ ਕੋਈ ਇਗਜ਼ਾਮ ਨਹੀਂ ਹੋਊਗਾ ਕੋਈ ਕਾਲਜ ਨਹੀਂ ਜਾਣਾ ਅਤੇ ਉਹਦੇ ਲਈ ਤੁਹਾਡੇ ਖਾਤੇ 'ਚ ਲੱਖ ਡੇਢ ਲੱਖ ਦਾ ਲੋਨ ਆ ਸਕਦਾ ਅਤੇ ਉਹ ਲੋਨ ਇੱਕ ਬਟਰ ਰੋਟੀ ਦੀ ਤਰ੍ਹਾਂ ਹੀ ਆ ਕਿਉਂਕਿ ਉਹ ਲੋਨ ਤੁਹਾਨੂੰ ਲੋਨ ਫੀਲ ਹੀ ਨਹੀਂ ਹੋਊਗਾ ਕਿਉਂਕਿ 2.5 ਸਾਲ ਤਾਂ ਮੋੜਨਾ ਹੀ ਨਹੀਂ 2.5 ਸਾਲਾਂ ਬਾਅਦ ਵੀ ਜੇ ਤੁਸੀਂ ਮੋੜਨਾ ਸਟਾਰਟ ਕਰਨਾ ਤੁਸੀਂ 15 ਸਾਲ ਤੱਕ ਮੋੜ ਸਕਦੇ ਹੋ ਅਤੇ ਹੁਣ 15 ਸਾਲ ਤੱਕ ਇਹ ਵੀ ਨਹੀਂ ਹੈਗਾ ਕਿ ਉਹਦੇ ਲਈ ਕੋਈ ਜ਼ਿਆਦਾ ਤੁਹਾਨੂੰ ਕਿਸ਼ਤ ਵੱਡੀ ਕਿਸ਼ਤ ਬਣੂਗੀ ਸਾਲ ਦਾ 2.5% ਲੋਨ ਆ ਲੱਖ ਡਾਲਰ ਦਾ ਲੋਨ ਆ ਤਾਂ ਸਾਲ ਪਿੱਛੇ $2500 ਹੀ ਮੋੜਨਾ ਇੰਨਾ ਘੱਟ ਇੰਟਰਸਟ ਰੇਟ 'ਤੇ ਸਰਕਾਰ ਇਹ ਤੁਹਾਡਾ ਫਾਇਦਾ ਕਰ ਰਹੀ ਆ ਨਾਗਪਾਲ ਜੀ ਮੈਂ ਕੁਝ ਸਹੀ ਬੋਲਿਆ ਜਾਂ ਤੁਸੀਂ ਇਹਨੂੰ ਕਰੈਕਟ ਕਰਨਾ ਚਾਹੁੰਦੇ ਹੋ
1: ਬਿਲਕੁਲ ਜੀ ਸਹੀ ਬੋਲਾ ਆਪਨੇ ਇਸਮੇ ਹਮ 8 ਸਾਲ ਸੇ ਬਿਜ਼ਨਸ ਮੇ ਬਹੁਤੋਂ ਕੋ ਅਸਿਸਟ ਕਰ ਚੁਕੇ ਹੈ ਸਾਫ਼ ਕਾਮ ਹੈ ਸਾਫ਼ ਤਰੀਕੇ ਸੇ ਕਰ ਰਹੇ ਹੈ ਅਗਰ ਆਪ ਕਹੀਂ ਔਰ ਸੇ ਸਾਫ਼ ਕਾਮ ਗਲਤ ਤਰੀਕੇ ਸੇ ਕਰਾਏਂਗੇ ਤੋ ਆਪ ਹੀ ਜ਼ਿੰਮੇਦਾਰ ਹੈ 50,000 ਸੇ 1,70,000 ਕਾ ਲੋਨ ਹਾਸਿਲ ਕਰੇ ਔਰ ਲਾਈਕ 0% ਪੇ ਬਿਨਾ ਕਿਸੀ ਕ੍ਰੈਡਿਟ ਚੈੱਕ ਕੇ ਔਰ ਸਾਥ ਮੇ ਸਕਿੱਲ ਡਿਵੈਲਪ ਕਰੇ ਏਕ ਤੀਰ ਦੋ ਨਿਸ਼ਾਨੇ ਆਪ ਸਕਿੱਲ ਡਿਵੈਲਪ ਕਰਤੇ ਆਸਾਨ ਸੇ ਕੋਰਸਿਸ ਕਰਤੇ ਹੈ ਫੁਲੀ ਔਨਲਾਈਨ ਨੋ ਇਗਜ਼ਾਮਸ ਓਨਲੀ ਆਸਾਨ ਸੇ ਅਸਾਈਨਮੈਂਟਸ ਨੋ ਏਜ ਲਿਮਿਟ ਔਰ ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ ਆਪਕਾ ਉਤਨੀ ਜ਼ਿਆਦਾ ਫੰਡਿੰਗ ਆਪਕੋ ਆਤੀ ਹੈ ਲੋਨ ਆਤਾ ਹੈ 0% ਪੇ ਬਿਨਾ ਕਿਸੀ ਕ੍ਰੈਡਿਟ ਚੈੱਕ ਕੇ ਬਿਨਾ ਕਿਸੀ ਗਾਰੰਟੀ ਕੇ
0: ਸੋ ਇਹਦੇ ਚ ਇੱਕ ਵਾਰ ਤੁਹਾਡੀ ਫੀਸ ਦੱਸੋ ਤੁਹਾਡੀ ਫੀਸ ਕਿੰਨੀ ਹੁੰਦੀ
1: $199 ਸ਼ੁਰੂ ਮੇ ਵੀ ਨਹੀਂ ਹੈ ਕਾਮ ਹੋਣੇ ਕੇ ਬਾਅਦ
0: ਅੱਛਾ ਜੋ ਜਾਨੀ ਕਿ ਲੋਨ ਅਪਰੂਵ ਹੋ ਜਾਊਗਾ ਤੇ ਇਦੋਂ ਬਾਅਦ ਦੇ ਵਿੱਚ ਤੁਹਾਡੇ ਤੁਹਾਨੂੰ ਅਸੀਂ $199 ਦੇ ਦਿੰਨੇ
1: ਅਪਰੂਵਲ ਪੇ ਨਹੀਂ ਜਦ ਕਲਾਇੰਟ ਕੇ ਖਾਤੇ ਮੇ
0: ਖਾਤੇ ਦੇ ਪੈਸੇ ਆਣਗੇ ਓਕੇ ਵੈਰੀ ਗੁੱਡ
1: ਜਦ ਫੰਡਿੰਗ ਆ ਤਬ ਉਹ
0: ਸੋ ਆਈਡੀਆ ਵੀ ਦੇ ਦਿਓ ਜੇ ਕੋਈ ਫੈਮਿਲੀ ਆਫ 4 ਆ ਤਾਂ ਉਹ ਕਿੰਨੀ ਕੁ ਫੰਡਿੰਗ ਉਹਨਾਂ ਨੂੰ ਬਣ ਜਾਂਦੀ ਹੈ ਜੀ
1: ਹਾਂਜੀ ਸੋ ਫੈਮਿਲੀ ਆਫ 4 ਕਾ ਅਪ ਟੂ $150,000 ਬਣ ਜਾਂਦਾ ਹੈ ਅਬ ਇਸ ਮੇ ਸੇ ਅਬ ਮਾਨ ਕੇ ਚਲੇ ਆ ਤਾਂ ਬੱਚੇ ਛੋਟੇ ਹੈ ਉਨਕੇ 11 ਸਾਲ ਸੇ ਤੋ ਔਰ ਜ਼ਿਆਦਾ ਫਾਇਦਾ ਹੈ ਕਾਲਜ ਫੀਸ ਦੋਨੋਂ ਉੱਪਰ ਹੀ ਨਿਕਾਲ ਦੇਤੀ ਹੈ 1.5 ਲੱਖ ਔਰ 1.5 ਲੱਖ ਆਪਕੇ ਖਾਤੇ ਮੇ ਆਤਾ ਹੈ ਹਸਬੈਂਡ ਵਾਈਫ ਦੋਨੋਂ ਆਸਾਨ ਸੇ ਫੁਲੀ ਔਨਲਾਈਨ ਕੋਰਸ ਕਰ ਰਹੇ ਕਹੀਂ ਨਹੀਂ ਜਾ ਰਹੇ ਔਰ ਲਾਈਕ ਆਖਰੀ ਮੇ ਡਿਪਲੋਮਾ ਵੀ ਮਿਲ ਜਾਤਾ ਉਨਕੋ ਸਕਿੱਲ ਵੀ ਡਿਵੈਲਪ ਹੋ ਗਈ ਬਿਜ਼ਨਸ ਦਾ ਕੋਰਸ ਵੀ ਕਰ ਲਿਆ ਔਰ ਲੋਨ ਵੀ ਆ ਗਿਆ 0% ਪੇ ਬਿਨਾ ਕਿਸੀ ਕ੍ਰੈਡਿਟ ਚੈੱਕ ਜੋ ਕਿ ਬਹੁਤ ਟਾਈਮ ਬਾਅਦ ਲੋਟਾਨਾ ਸਟਾਰਟ ਕਰਨਾ ਤਬ ਵੀ ਵਿਆਜ ਦਰ ਕਿਆ ਹੈ ਬਾਅਦ ਮੇ ਸ਼ੁਰੂ ਮੇ 0% ਬਾਅਦ ਮੇ 2.5% ਸਾਲ ਕਾ
0: ਤੇ ਚ ਕੋਈ ਗਾਰੰਟੀ ਵੀ ਕੋਈ ਕਿਸੇ ਦੀ ਪਵਾਉਣੀ ਪੈਂਦੀ
1: ਬਿਲਕੁਲ ਜੀ ਇਸ ਮੇ ਕੋਈ ਗਾਰੰਟੀ ਨਹੀਂ ਨਹੀਂ ਨਹੀਂ ਹੈ ਅਬ ਮਾਨ ਕੇ ਚਲੇ ਕੱਲ ਮੈਨੇ ਲਾਈਕ ਬੈਂਕ ਮੇ ਬਾਤ ਕਰ ਰਹਾ ਥਾ ਮੁਝੇ ਲੋਨ ਚਾਹੀਏ ਥਾ ਐਂਡ ਉਸ ਮੇ ਉਨ੍ਹਾਂ ਨੇ ਮੁਝੇ ਬੋਲਾ ਕਿ ਕੰਪਨੀ 2 ਸਾਲ ਪੁਰਾਣੀ ਹੋਣੀ ਚਾਹੀਏ ਪਤਾ ਨਹੀਂ ਕਿਆ ਕਿਆ ਕਿਆ ਤੋ ਫਿਰ ਉਹੀ ਬਾਤ ਹੈ ਮਤਲਬ ਮਤਲਬ ਵਹਾਂ ਪੇ 10 ਇਤਨੇ ਕੁਐਸਚਨ ਪੁੱਛਤੇ ਹੈ ਇਤਨਾ ਪਤਾ ਨਹੀਂ ਐਸਾ ਹਿਸਾਬ ਕਿਤਾਬ ਬਟ ਯਹਾਂ ਪੇ ਕੋਈ ਗਾਰੰਟੀ ਨਹੀਂ ਹੈ ਕੁਛ ਨਹੀਂ ਹੈ ਆਪ ਸਕਿੱਲ ਹਾਸਿਲ ਕਰਤੇ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ ਡਾਇਰੈਕਟ ਬਿਨਾਂ ਕਿਸੀ ਵਿਚੋਲੀਏ ਬੈਂਕ ਕੇ ਜੋ ਕਿ ਆਪਕੋ ਲੂਟਨੇ ਕੇ ਲਈ ਲਗੇ ਹੋਏ ਹੈ 2.5% ਪੇ ਗਵਰਨਮੈਂਟ
0: ਨਾਗਪਾਲ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਭਾਈ ਵੀ ਤੁਹਾਡੇ ਆਂਢੀ ਗੁਆਂਢੀ ਤਾਂ ਆਲਰੇਡੀ ਲੋਨ ਲਈ ਬੈਠੇ ਨੇ ਉਹ ਲੱਖ ਡੇਢ ਲੱਖ ਦੇ ਵਿੱਚ ਫਾਇਦੇ 'ਚ ਚੱਲ ਰਹੇ ਨੇ ਤੁਸੀਂ ਪਿੱਛੇ ਹੋ ਤਾਂ ਅੱਜ ਨਾ ਸਾਨੂੰ ਸਾਡੇ ਕਾਲਰ ਦੀ ਕਾਲ ਆਈ ਇੱਕ ਮਿੰਟ ਉਹਨਾਂ ਦਾ ਨਾਮ ਮਨਵੀਰ ਸੀ ਇੱਕ ਮਿੰਟ ਉਹਨੂੰ ਦੇਖ ਲੈਣ ਦੋ ਕੀ ਨਾਮ ਸੀਗਾ ਮਨਵੀਰ ਮਨਪ੍ਰੀਤ। ਸੋ ਬਾਈ ਦੀ ਕਾਲ ਆਈ, ਕਹਿੰਦੇ ਮੈਂ ਕਹਿੰਦੇ ਸਾਡੇ ਨੇਬਰ 'ਚ ਕਹਿੰਦੇ ਸ਼ਾਮ ਨੂੰ ਅਸੀਂ ਖੜ ਗਏ, ਕਹਿੰਦੇ ਮੈਂ ਉਹਨਾਂ ਨੂੰ ਪੁੱਛ ਲਿਆ ਕਹਿੰਦੇ ਵੀ ਆਹ ਲੋਨ ਪੈਸੇ, ਉਹ ਕਹਿੰਦੇ ਹਾਂਜੀ ਇਸ ਤਾਂ ਨਾਗਪਾਲ ਜੀ ਕਹਿੰਦੇ ਇੰਨੀ ਐਡ ਉਹਨਾਂ ਦੀ ਸੁਣੀ ਦੀ ਆ, ਅਤੇ ਅਸੀਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਵੀ ਹੋ ਜਾਣਗੇ ਸਾਡੇ ਖਾਤੇ 'ਚ ਆ ਜਾਣਗੇ, ਅਤੇ ਉਹ ਕਹਿੰਦੇ ਉਹਨਾਂ ਨੇ ਤਾਂ ਦੇਖਿਆ ਵੀ ਹਾਂਜੀ ਤੁਸੀਂ 1,00,000 ਪਤਾ ਨਹੀਂ 20,000 ਲੈ ਲਏ ਜੀ ਵੱਲੋਂ, ਅਤੇ ਉਹ ਕਹਿੰਦੇ ਵੀ ਸਾਡਾ ਤਾਂ ਅਪਲਾਈ ਕਰਤਾ। ਇਹ ਗੱਲ ਵੀ ਤੁਹਾਡੀ ਸਹੀ, ਆਂਢੀ ਗੁਆਂਢੀ ਆਲਰੇਡੀ ਅਪਲਾਈ ਕਰ ਰਹੇ ਨੇ।
1: बिल्कुल जी ऐसी बात है, मान के चले ऑफिस, पहली बात हमारे लाइक आप मान के चले आप हमारे ऑफिस आते हैं तो लाइक शो सुन के राइट, तो क्या होता है वो जब ऑफिस आते हैं तो उनको पहले से यहाँ पे और क्लाइंट्स दिख जाते हैं हमारे जिनका काम हो चुका होता है, जो मिठाई के डब्बे लेके आए होते हैं राइट, वो आपस में खुसर मुसर करते हैं, अरे ये काम हो जाएगा, वो कहता है मेरा हो गया सारा ठार ठा करके ईमानदारी राइट, हाँ तो रिटर्न मिल जाते हैं। तो कोई मीठी बातें नहीं है, कोई चलाकी नहीं, आपके असली कागज लगते हैं इसके अंदर, कोई मैनिपुलेशन नहीं है, कोई आपका इसमें एडिटिंग नहीं होती, कोई कारीगरी नहीं, कोई कमीशन नहीं है, कोई अप्रोच नहीं है, साफ काम साफ तरीके से 8 साल से कर रहे हैं। टिमोटन में नहीं मिलते, प्रॉपर ऑफिस है, 218 एक्सपोर्ट बुलेवर्ड रेप्यूटेड जगह पे ऑफिस है, 7 बंदों का स्टाफ काम कर रहा है, 8 साल हो गए, हजारों को असिस्ट कर चुके हैं, कोई चलाकी नहीं है।
0: दोबारा फीस दस दो जी, तुसी खाते च लोन 1,00,000 आवे, 1,50,000 आवे, 1,70,000 आ जे, तुहाडी फीस किन्नी रहूगी?
1: फ्लैट फीस 199 वन टाइम, मतलब $200। अब मुझे आज भी लाइक 7 इंट्रैक आ चुके हैं $200 के, और लाइक फ्राइडे को हमारा स्टाफ कॉल करता है सबको कि सर आपकी फीस देनी है राइट, सैटरडे संडे में पैसे मिल जाते हैं, तो मतलब आज भी 7 बंदों, लास्ट वीक भी 32 बंदों की फंडिंग उनके खाते में गिरी है जिन्होंने मतलब मई और जून में स्टार्ट करा था प्रोसेस। तो स्किल हासिल करें, एक तीर दो निशान है, फंडिंग 50,000 से 1,70,000 का लोन हासिल करें, कहीं भी आप उसे यूज करते हैं वो 0% पे होता है, और भाई 2.5 साल बाद भी 2.5% साल का ब्याज है, 15 साल में आप उसे लौटाते हैं, कोई खिचपिच नहीं है इसके अंदर।
0: ਸੋ ਦੋਸਤੋ ਤੁਹਾਡੇ ਮਨ ਦੇ ਚ ਹੋਰ ਕੋਈ ਕੁਐਸਚਨ ਆ ਤਾਂ ਕਾਲ ਕਰ ਲਓ, ਬਾਕੀ ਇਹ ਸੁਨੇਹਾ ਉਹਨਾਂ ਤੱਕ ਵੀ ਪਹੁੰਚਾਓ ਜਿਨ੍ਹਾਂ ਨੂੰ ਪੈਸੇ ਦੀ ਲੋੜ ਆ, ਜਿਨ੍ਹਾਂ ਨੂੰ ਜਿਹੜੇ ਪੜ੍ਹਨਾ ਚਾਹੁੰਦੇ ਨੇ, ਤੇ ਗੌਰਮੈਂਟ ਹੈਲਪ ਕਰ ਰਹੀ ਆ ਹੁਣ ਤਾਂ। ਤੁਸੀਂ PR ਹੋ, ਸਿਟੀਜਨ ਹੋ, ਠੀਕ ਹੈ ਜੀ, ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਤਾਂ ਤੁਸੀਂ ਇਹ ਲੋਨ ਦੇ ਹੱਕਦਾਰ ਹੋ ਸਕਦੇ ਹੋ। ਪੂਰੀ ਡਿਟੇਲ ਲਈ ਨਾਗਪਾਲ ਜੀ ਨੂੰ ਕਾਲ ਕਰੋ, ਓਵਰ ਦਾ ਕਾਲ ਹੀ ਇਹਨਾਂ ਨੇ ਤੁਹਾਨੂੰ ਅਵੈਲੂਏਟ ਕਰਕੇ ਦੱਸ ਦੇਣਾ ਕਿ ਭਾਈ ਤੁਸੀਂ ਇੰਨਾ ਪੈਸਾ ਤੁਹਾਡੇ 'ਚ ਆ ਸਕਦਾ। ਸਿੰਪਲ ਜੇ ਡਾਕੂਮੈਂਟ ਨੇ, ਕੋਈ ਬਾਹਲਾ ਥੱਬਾ ਡਾਕੂਮੈਂਟਾਂ ਤਾਂ ਨਹੀਂ ਲੱਗਦਾ, ਕੋਈ ਕ੍ਰੈਡਿਟ ਚੈੱਕ ਨਹੀਂ ਹੁੰਦਾ, ਕੋਈ ਗਰੰਟੀ ਨਹੀਂ ਹੁੰਦੀ, ਸੋ ਇਹ ਲੋਨ ਤੁਹਾਡੇ ਖਾਤੇ 'ਚ ਆ ਜਾਓ, ਜਦੋਂ ਲੋਨ ਅਪਰੂਵ ਹੋ ਗਿਆ, ਖਾਤੇ 'ਚ ਪੈਸੇ ਆ ਗਏ, ਉਦੋਂ ਨਾਗਪਾਲ ਜੀ ਨੂੰ ਇਹਨਾਂ ਦਾ ਮਿਹਨਤ

ਦੋਸਤੋ ਇੱਕ ਖਾਸ ਸੁਨੇਹਾ ਜ਼ਰੂਰ ਸੁਣ ਲਓ। ਇਹ ਸੁਨੇਹਾ ਤੁਸੀਂ ਇੱਕ ਨੈਤਿਕ ਜ਼ਿੰਮੇਵਾਰੀ ਸਮਝ ਕੇ ਅੱਗੇ ਪਰਿਵਾਰਾਂ ਤੱਕ ਸ਼ੇਅਰ ਕਰਨਾ। ਅਲਫਾ ਫਿਜ਼ੀਓਥੈਰੇਪੀ ਤੋਂ ਬਾਈ ਪਰਮੀਤ ਜੀ, ਜਿਨ੍ਹਾਂ ਨੇ ਬ੍ਰੈਂਪਟਨ ਦੇ ਵਿੱਚ ਫਿਜ਼ੀਓਥੈਰੇਪੀ ਦਾ ਕੈਂਪ ਲਾਇਆ, ਇਸ ਤੋਂ ਬਾਅਦ ਇਹਨਾਂ ਨੇ ਲੰਡਨ ਦੇ ਵਿੱਚ ਕੈਂਪ ਲਾਇਆ, ਅਤੇ ਹੁਣ ਮਿਸੀਸਾਗਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਆ, ਜਿਹੜੀ ਕਿ ਡੰਡਾਸ ਐਂਡ ਵਿੰਸਰ ਚਰਚਲ 'ਤੇ ਇਹ ਲੋਕੇਸ਼ਨ ਪੈ ਜਾਂਦੀ ਹੈ। ਸੋ ਇਹ ਓਕਵਿਲ, ਮਿਸੀਸਾਗਾ, ਮਿਲਟਨ, ਬ੍ਰੈਂਪਟਨ, ਨੇ ਸਾਰਿਆਂ ਨੂੰ ਹੀ ਇਹ ਲੋਕੇਸ਼ਨ 20 ਮਿੰਟ ਦੀ ਡਰਾਈਵ 'ਤੇ ਤਕਰੀਬਨ ਪੈ ਜੂਗੀ, ਐਸਪੈਕਸ ਫਿਜ਼ੀਓਥੈਰੇਪੀ। ਸੋ ਇੱਥੇ ਨਾ ਮੁਫਤ ਇਲਾਜ ਕੈਂਪ ਲੱਗਣ ਜਾ ਰਿਹਾ, ਅਤੇ ਇਸ ਵਾਰੀ ਇੰਨੀਆਂ ਕੁ ਜ਼ਿਆਦਾ, ਕਿਉਂਕਿ ਇੱਥੇ ਨਾ 4-5 ਸਿਟੀਜ਼ ਇਹਨਾਂ ਨੂੰ ਲੱਗਦੀਆਂ ਨੇ, ਅਤੇ ਇਹ ਇੱਕ ਦਿਨ ਦਾ ਨਹੀਂ, ਇੱਕ ਹਫ਼ਤੇ ਦਾ ਕੈਂਪ ਹੋਊਗਾ। ਸੋ ਜਿਨ੍ਹਾਂ ਨੂੰ ਵੀ ਸਾਡੇ ਬਜ਼ੁਰਗ ਭੈਣ ਭਰਾ ਨੇ, ਸਾਡੇ ਬਹੁਤ ਸਾਰੇ ਲੋਕ ਟਰੱਕ ਚਲਾਉਂਦੇ ਨੇ, ਉਹਨਾਂ ਨੂੰ ਬੈਠ ਕੇ ਲੱਗਦਾ ਕਿ ਮੇਰੀ ਤਾਂ ਢੂਹੀ ਦੇ ਵਿੱਚ ਕੋਈ ਪ੍ਰੋਬਲਮ ਆ, ਕਈਆਂ ਨੂੰ ਨੈੱਕ ਪੇਨ, ਬੈਕ ਪੇਨ, ਕਈਆਂ ਨੂੰ ਭੈਣਾਂ ਨੂੰ ਜਦੋਂ ਸਾਰਾ ਦਿਨ ਬੱਚਾ ਸਾਂਭਦੇ ਨੇ, ਬੱਚਾ ਚੱਕਦੇ ਨੇ, ਜਾਂ ਫਿਰ ਕੰਪਿਊਟਰ ਲੈਪਟੋਪ 'ਤੇ ਬੈਠ ਕੇ ਕੰਮ ਕਰਦੇ ਨੇ, ਉਹਨਾਂ ਨੂੰ ਸਰਵਾਈਕਲ ਪੇਨ ਸਟਾਰਟ ਹੋ ਜਾਂਦੀ ਆ। ਸੋ ਇਹ ਸਾਰੇ ਪੇਨ ਦਾ ਇਲਾਜ ਮੁਫਤ ਕਰਾ ਸਕਦੇ ਹੋ। ਦਰਦ ਤੋਂ ਛੁਟਕਾਰਾ ਪਾਓ, ਚੰਗੀ ਸਿਹਤ ਵੱਲ ਇੱਕ ਕਦਮ ਵਧਾਓ, ਮੁਫਤ ਇਲਾਜ ਕੈਂਪ ਦੇ ਵਿੱਚ ਜਾਓ। ਐਸਪੈਕਸ ਫਿਜ਼ੀਓਥੈਰੇਪੀ ਜੀ ਫ੍ਰੀ ਕੈਂਪ ਲੈ ਕੇ ਆ ਰਹੇ ਨੇ ਕੈਨੇਡਾ ਦੇ ਵਿੱਚ, ਫ੍ਰੀ ਕੈਂਪ। ਇੰਡੀਆ ਦੇ ਵਿੱਚ ਸੁਣਦੇ ਸੀ ਅੱਖਾਂ ਦਾ ਕੈਂਪ ਆ ਜੀ, ਇਹ ਗੋਡਿਆਂ ਦਾ ਕੈਂਪ ਆ, ਕੈਨੇਡਾ ਦੇ ਵਿੱਚ ਫ੍ਰੀ ਨਾਮ ਦੀ ਚੀਜ਼ਾਂ ਕੈਂਪ, ਉਹ ਵੀ ਡਾਕਟਰੀ ਦੇ ਵਿੱਚ। ਇਹ ਬਹੁਤ ਰੇਅਰ ਚੀਜ਼ ਆ, ਕਿਉਂਕਿ ਜਿਹੜੇ ਬੰਦੇ ਨੂੰ ਪੇਨ ਆ, ਉਹਨੇ ਤਾਂ ਆਪਦਾ ਪੈਸੇ ਦੇ ਕੇ ਇਲਾਜ ਕਰਾਉਣਾ, ਕਹਿੰਦੇ ਨਹੀਂ ਅਸੀਂ ਤੁਹਾਡਾ ਇਲਾਜ ਫ੍ਰੀ ਕਰ ਸਕਦੇ ਹਾਂ। ਕਿਉਂਕਿ ਬਹੁਤੀ ਵਾਰ ਅਜਿਹੇ ਹੁਣ ਚੁੱਕ ਪਈ ਹੋਈ ਆ, ਕਈ ਵਾਰ ਇੱਦਾਂ ਦਾ ਹੁੰਦਾ ਇੱਕ ਸੈਸ਼ਨ ਦੇ ਨਾਲ ਹੀ ਠੀਕ ਹੋ ਜਾਂਦੇ ਨੇ, ਕਈ ਵਾਰ 2-3 ਐਡ ਔਨ ਸੈਸ਼ਨ ਲੈਣੇ ਪੈਂਦੇ ਨੇ, ਉਹ ਵੀ ਤੁਹਾਨੂੰ ਡਿਸਕਾਊਂਟ 'ਤੇ ਪ੍ਰੋਵਾਈਡ ਕੀਤੇ ਜਾਣਗੇ। ਸੋ ਇਹ ਮੁਫਤ ਇਲਾਜ ਕੈਂਪ ਜੀ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ, 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਇਹ ਕੈਂਪ ਲੱਗੂਗਾ, ਜਿਹਦੇ ਵਿੱਚ ਤੁਹਾਡਾ ਜੋ ਪੇਨ ਦੀ ਅਸੈਸਮੈਂਟ ਕੀਤੀ ਜਾਊਗੀ, ਐਵੈਲੂਏਸ਼ਨ ਕੰਸਲਟੇਸ਼ਨ ਦੇ ਨਾਲ ਤੁਹਾਨੂੰ ਇਹ ਇਲਾਜ ਕਰਨਗੇ, IFC ਲੇਜ਼ਰ ਟ੍ਰੀਟਮੈਂਟ ਦੀ ਲੋੜ ਆ, ਉਹ ਵੀ ਸਾਰਾ ਇਹ 45 ਤੋਂ 1 ਘੰਟੇ ਦਾ ਸੈਸ਼ਨ ਆ, ਇਲਾਜ ਕੀਤਾ ਜਾਊਗਾ, ਟ੍ਰੀਟਮੈਂਟ ਕੀਤਾ ਜਾਊਗਾ, ਅਤੇ ਨਾਲ ਤੁਹਾਨੂੰ ਦੱਸਿਆ ਜਾਊਗਾ ਕਿ ਭਾਈ ਤੁਸੀਂ ਘਰੇ ਜਾ ਕੇ ਆਹ ਐਕਸਰਸਾਈਜ਼ ਕਰਨੀਆਂ ਨੇ ਤਾਂ ਕਿ ਤੁਹਾਡਾ ਪੇਨ ਦੁਬਾਰੇ ਨਾ ਆਵੇ। ਸੋ ਇਹ ਕੈਂਪ ਦੇ ਵਿੱਚ ਤੁਸੀਂ ਫ੍ਰੀ ਕੈਂਪ ਦੇ ਵਿੱਚ ਰਜਿਸਟਰ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਲਓ, ਕਿਉਂਕਿ ਇੱਥੇ ਲਿਮਿਟਡ ਫਿਜ਼ੀਓਥੈਰੇਪਿਸਟ ਨੇ ਅਤੇ ਲਿਮਿਟਡ ਬੰਦੇ, ਕਿਉਂਕਿ ਇੱਕ ਬੰਦਾ ਹੀ ਨਹੀਂ ਹੈਗਾ 5 ਮਿੰਟ 'ਚ ਕੰਸਲਟ ਕੀਤਾ। ਬਹੁਤ ਵਾਰ ਨਾ ਲੋਕ ਕਹਿੰਦੇ ਨੇ ਫ੍ਰੀ ਕੰਸਲਟੇਸ਼ਨ ਆ, ਉਹ ਦੇਖਣਗੇ ਜੀ ਹਾਂਜੀ ਤੁਹਾਡਾ ਆਹ ਤੁਹਾਡਾ ਇਲਾਜ ਆ, ਫ੍ਰੀ ਕੰਸਲਟ ਕਰ ਲਿਆ ਜੀ, ਦੰਦਾਂ ਵਾਲਿਆਂ ਨੇ ਕਰ ਲਿਆ, ਇਹਨਾਂ ਨੇ ਕਰ ਲਿਆ, ਅਤੇ ਪਰ ਇਲਾਜ ਦੇ ਪੈਸੇ ਹੁੰਦੇ ਨੇ। ਇੱਥੇ ਇਲਾਜ ਪਲੱਸ ਟ੍ਰੀਟਮੈਂਟ ਆ, ਸੋ ਇੱਕ ਪੇਸ਼ੈਂਟ ਨੂੰ 1 ਘੰਟਾ ਤਾਂ ਲੱਗ ਹੀ ਜਾਊਗਾ। ਸੋ ਕਾਲ ਕਰਕੇ ਆਪਣਾ ਨਾਮ ਪਤਾ ਰਜਿਸਟਰ ਕਰ ਲਓ, ਨੰਬਰ 905-226-0043, 905-226-0043, 905-226-0043, 905-226-0043, 905-226-0043। ਅਤੇ ਇਹ ਫ੍ਰੀ ਟ੍ਰੀਟਮੈਂਟ ਕੈਂਪ ਦੇ ਵਿੱਚ ਤੁਸੀਂ ਦਾਖਲ ਹੋ ਸਕਦੇ ਹੋ, ਰਜਿਸਟਰ ਕਰਾ ਸਕਦੇ ਹੋ। ਪਹਿਲਾਂ ਜਿਹੜੇ ਕਾਲ ਕਰਨਗੇ ਉਹ ਆਪਦੀ ਮਰਜ਼ੀ ਦੇ ਨਾਲ ਡੇਟ ਟਾਈਮਿੰਗ ਲੈ ਸਕਦੇ ਨੇ, ਅਤੇ ਜਦੋਂ ਲੇਟ ਹੋ ਜਾਂਦੇ ਹੋ ਫਿਰ ਇਹਨਾਂ ਦੇ ਅਕੋਰਡਿੰਗ ਹੀ ਡੇਟ ਲੈਣੀ ਪੈਂਦੀ ਕਿ ਭਾਈ ਸਾਡੇ ਕੋਲ ਆਹ ਸਪੋਟ ਆਹ ਟਾਈਮ 'ਤੇ ਅਵੇਲੇਬਲ ਆ। ਸੋ ਕਾਲ ਕਰ ਲਓ 905-226-0043, 905-226-0043, 905-226-0043। ਆਓ ਤਾਂ ਦੇਵ 226

0: 0043 ਆਓ ਤੁਹਾਡੀ ਸਾਡੀ ਲਾਈਨ ਜੁੜ ਚੁੱਕੀ ਹੈ ਐਸ ਜੀ ਅਪਲਾਇੰਸ ਰਿਪੇਅਰ ਤੇ ਇਹ ਸੁਨੇਹਾ ਵੀ ਬਹੁਤ ਲੋਕਾਂ ਦੇ ਇਹਨਾਂ ਨੇ ਨਾ ਪੈਸੇ ਬਚਾ ਚੁੱਕੇ ਨੇ ਕਈ ਵਾਰ ਬਹੁਤੇ ਲੋਕ ਸੋਚਦੇ ਨੇ ਕਿ ਹੁਣ ਸਾਨੂੰ ਲਾਂਡਰੀ ਤੇ ਪੈਸੇ ਲੈਣੇ ਪੈਣਗੇ ਸਾਡੇ ਟੈਨੈਂਟ ਦਾ ਫੋਨ ਆ ਗਿਆ ਕਿ ਭਾਈ ਲਾਂਡਰੀ ਸਾਡੀ ਖਰਾਬ ਆ ਤੇ ਹੁਣ ਪੈਸੇ ਦਾ ਕੀ ਹੀਲਾ ਕਰੀਏ ਤਾਂ ਐਸ ਜੀ ਅਪਲਾਇੰਸ ਰਿਪੇਅਰ ਵਾਲੇ ਕਈ ਵਾਰ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪੰਜਾਹ ਸੌ ਸੌ ਡੇਢ ਸੌ ਡਾਲਰ ਦੇ ਵਿੱਚ ਹੀ ਤੁਹਾਡਾ ਅਪਲਾਇੰਸ ਰਿਪੇਅਰ ਹੋ ਜਾਂਦਾ ਮੋਟਾ ਮੋਟਾ ਇਹੀ ਬਜਟ ਦੇ ਵਿੱਚ ਹੋ ਜਾਂਦਾ ਹਾਂ ਕੋਈ ਮਹਿੰਗਾ ਉਹ ਆ ਤੇ ਉਹਦੇ 'ਚ ਪਾਰਟ ਪੈ ਰਹੇ ਤਾਂ ਉਹ ਪਾਰਟ ਦੀ ਕੋਸਟ ਜਿਹੜੀ ਅਲੱਗ ਹੋ ਜਾਂਦੀ ਆ ਪਰ ਇਹਨਾਂ ਦੀ ਆਪਦੀ ਕੋਸਟ ਬਹੁਤ ਘੱਟ ਆ ਇਹ ਦੋਸਤੋ ਜਿੱਥੇ ਘੱਟ ਖਰਚੇ ਤੇ ਤੁਹਾਡੇ ਅਪਲਾਇੰਸ ਰਿਪੇਅਰ ਕਰਦੇ ਨੇ ਉੱਥੇ ਵਿਦ ਵਾਰੰਟੀ ਜੋ ਵੀ ਪਾਰਟ ਪੂਰਟ ਪੈਂਦਾ ਉਹਦੀ ਮੈਨੂਫੈਕਚਰਿੰਗ ਵਾਰੰਟੀ ਨਾਲ ਦਿੱਤੀ ਜਾਂਦੀ ਆ ਤੇ ਇਹ ਬਾਕੀ ਪੂਰੀ ਗੱਲਬਾਤ ਬਾਈ ਜੀ ਤੋਂ ਜਾਣਦੇ ਆ ਐਸ ਜੀ ਅਪਲਾਇੰਸ ਰਿਪੇਅਰ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਕੁਇਕ ਕੁਸ਼ਚਨ ਆਨਸਰ ਕਰੂੰਗਾ ਨੰਬਰ ਇੱਕ ਕਿੰਨੇ ਸਾਲ ਦਾ ਤਜਰਬਾ ਜੀ ਤੁਹਾਨੂੰ
1: ਹਾਂਜੀ ਭਾਜੀ ਸਾਨੂੰ ਇਸ ਫੀਲਡ ਦੇ ਵਿੱਚ 10 ਤੋਂ 12 ਸਾਲ ਦਾ ਤਜਰਬਾ ਹੈ ਜੀ
0: 10 ਸਾਲ ਦਾ ਤਜਰਬਾ ਹੋ ਚੁੱਕਿਆ ਤੁਹਾਨੂੰ ਤੇ ਜਿਹੜੇ ਬਿਲਟ ਇਨ ਅਪਲਾਇੰਸ ਨੇ ਕੀ ਤੁਸੀਂ ਉਹ ਵੀ ਰਿਪੇਅਰ ਕਰਦੇ ਹੋ
1: ਹਾਂਜੀ ਅਸੀਂ ਸਾਰੇ ਅਪਲਾਇੰਸਿਸ ਰਿਪੇਅਰ ਕਰਦੇ ਹਾਂ ਬਿਲਟ ਇਨ ਬ੍ਰਾਂਡਸ ਦੇ ਵਿੱਚ ਜੇ ਗੱਲ ਕਰੀਏ ਥਰਮਾਡੋਰ ਹੋ ਗਿਆ ਕਿਚਨ ਏਡ ਹੋ ਗਿਆ ਜੈਨੀਅਰ ਹੋ ਗਿਆ ਅਸੀਂ ਸਾਰੇ ਹੀ ਅਪਲਾਇੰਸਿਸ ਵਿਦ ਵਾਰੰਟੀ ਰਿਪੇਅਰ ਕਰਕੇ ਦਿੰਦੇ ਹਾਂ
0: ਤੇ ਜੇ ਕੋਈ ਪਾਰਟ ਪਵੇ ਉਹਦੀ ਮੈਨੂਫੈਕਚਰਿੰਗ ਵਾਰੰਟੀ ਨਾਲ ਦਿੰਦੇ ਹੋ ਜੀ ਪਾਰਟ
1: ਬਿਲਕੁਲ ਜੀ ਜਿੰਨੇ ਵੀ ਅਸੀਂ ਪਾਰਟਸ ਪਾਉਂਦੇ ਹਾਂ ਅਸੀਂ ਉਹਨਾਂ ਦੀ ਮੈਨੂਫੈਕਚਰਿੰਗ ਵਾਰੰਟੀ ਕਸਟਮਰ ਨੂੰ ਲੈ ਕੇ ਦਿੰਦੇ ਹਾਂ ਜਿਹਦੇ ਵਿੱਚ ਕਿ ਉਹਨਾਂ ਨੂੰ ਦੁਬਾਰਾ ਪ੍ਰੋਬਲਮ ਉਹਦੇ ਵਿੱਚ ਨਹੀਂ ਆਉਂਦੀ
0: ਤੇ ਜਦੋਂ ਕੋਈ ਵਿਜਿਟ ਕਰਦੇ ਹੋ ਕੀ ਤੁਸੀਂ ਆਉਣ ਜੇ ਅੱਜ ਤੁਹਾਨੂੰ ਕਾਲ ਕਰੀਏ ਤੁਸੀਂ ਕਹਿ ਤਾ ਵੀ ਓਕੇ ਭਾਜੀ ਅਸੀਂ ਸ਼ਾਮ ਨੂੰ ਆ ਜਾਵਾਂਗੇ ਤਾਂ ਸ਼ਾਮ ਨੂੰ ਹੀ ਜੋ ਤੁਸੀਂ ਆਓਗੇ ਤਾਂ ਸਾਡਾ ਪਲੈਨਸ ਚੱਲਦਾ ਕਰ ਦੋਗੇ ਜਾਂ ਤੁਹਾਨੂੰ ਦੋ ਤਿੰਨ ਗੇੜੇ ਤੁਸੀਂ ਮਾਰਦੇ ਹੋ ਜਾਂ ਸਾਨੂੰ ਦੋ ਤਿੰਨ ਦਿਨ ਵੇਟ ਕਰਨੀ ਪੈਂਦੀ ਆ
1: ਸਾਡੀ 90-95% ਰਿਪੇਅਰ ਸਾਡੀਆਂ ਅਸੀਂ ਔਨ ਦੀ ਸਪੋਟ ਮੌਕੇ ਤੇ ਹੀ ਕਰਕੇ ਦੇ ਦਿੰਦੇ ਹਾਂ ਅਸੀਂ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਦੁਬਾਰਾ ਟਾਈਮ ਲੈ ਕੇ ਦੁਬਾਰਾ ਆਉਂਦੇ ਹਾਂ ਜਾਂ ਫਿਰ ਏਦਾਂ ਇਹ ਬਹੁਤ ਰੇਅਰ ਹੀ ਹੁੰਦਾ ਆ ਸਾਡੇ 90% ਜੋ ਵੀ ਸਾਡੇ ਹੁੰਦੇ ਆ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਦਾ ਅਪਲਾਇੰਸ ਰਾਈਟ ਵੇ ਰਿਪੇਅਰ ਕਰਕੇ ਦੇ ਦਈਏ
0: ਓਕੇ ਜੇ ਹੁਣ ਦੋ ਚੀਜ਼ਾਂ ਹਾਂ ਜਾਂ ਨਾ ਜੀ ਤੁਸੀਂ ਇੱਕ ਵਾਰ ਦੱਸਣਾ ਜੇ ਕੋਈ ਫਰਿੱਜ ਦੀ ਸਾਨੂੰ ਲੱਗ ਰਿਹਾ ਕਿ ਕੂਲਿੰਗ ਘੱਟ ਆ ਸ਼ਾਇਦ ਉਹਦੀ ਗੈਸ ਖਤਮ ਹੋਈ ਆ ਉਹ ਰੀਫਿਲ ਹੋ ਜਾਂਦੀ ਆ ਜੀ
1: ਬਿਲਕੁਲ ਜੀ ਬਿਲਕੁਲ
0: ਜੇ ਸਾਡਾ ਫ੍ਰੀਜ਼ਰ ਕੰਮ ਕਰਨਾ ਛੱਡ ਗਿਆ ਉਹ ਬਰਫ਼ ਜਮਾਉਣਾ ਛੱਡ ਗਿਆ ਉਹ ਰਿਪੇਅਰ ਹੋ ਜਾਂਦਾ
1: ਇਹ ਵੀ ਰਿਪੇਅਰੇਬਲ ਹੈ ਜੀ
0: ਜੇ ਫਰਿੱਜ ਥੱਲੇ ਪਾਣੀ ਜਾਂ ਛੱਡ ਜਾਂਦਾ ਲੀਕ ਜਾਂ ਹੋਣ ਲੱਗ ਜਾਂਦਾ ਉਹ ਵੀ ਰਿਪੇਅਰੇਬਲ ਚੀਜ਼ ਆ
1: ਇਹ ਵੀ ਬਿਲਕੁਲ ਛੋਟੀ ਜਿਹੀ ਹੀ ਹੈਗੀ ਆ ਇਹ ਵੀ ਰਿਪੇਅਰ ਹੈ
0: ਕਈ ਵਾਰ ਗੈਸ ਨੋਬ ਹੁੰਦੀਆਂ ਨੇ ਉਹ ਲੂਜ਼ ਜੀਆਂ ਹੋ ਜਾਂਦੀਆਂ ਨੇ ਜਾਂ ਉਹ ਥੋੜਾ ਜਿਹਾ ਚੱਲਦਾ ਰਹਿੰਦਾ ਹੈਗਾ ਜਾਂ ਫਿਰ ਇੱਕ ਦੋ ਬਰਨਰ ਘੱਟ ਚੱਲਦੇ ਨੇ ਡਿਮ ਜੇ ਚੱਲਦੇ ਨੇ ਚੱਲਦੇ ਨੀ ਇਹ ਚੀਜ਼ਾਂ ਵੀ ਘੱਟ ਖਰਚੇ ਚ ਰਿਪੇਅਰ ਹੋਣ ਵਾਲੀਆਂ ਨੇ
1: ਬਿਲਕੁਲ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਘੱਟ ਖਰਚੇ ਦੇ ਵਿੱਚ ਰਿਪੇਅਰ
0: ਕਈ ਵਾਰ ਵਾਸ਼ਰ ਜਦੋਂ ਲੋਡ ਪਾਉਣੇ ਆ ਜਦੋਂ ਇਹਨਾਂ ਓਵਰਲੋਡ ਨਾਲ ਕੰਬਣ ਜੇ ਲੱਗ ਜਾਂਦਾ ਕਈ ਵਾਰ ਨੋਰਮਲ ਲੋਡ ਦੇ ਨਾਲ ਵੀ ਉਹਨੂੰ ਕੰਬਣੀ ਜੀ ਚੜ ਜਾਂਦੀ ਆ ਇਹ ਵੀ ਰਿਪੇਅਰ ਹੋ ਜਾਂਦਾ ਜੀ
1: ਜੀ ਇਹ ਵੀ ਰਿਪੇਅਰ ਹੋ ਜਾਂਦੇ
0: ਡਰਾਇਰ ਕਈ ਵਾਰ ਕੱਪੜੇ ਸੁਕਾਉਂਦਾ ਨਹੀਂ ਜਾਂ ਫਿਰ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਚਲਾ ਕੇ ਰੱਖਣਾ ਪੈਂਦਾ ਇਹ ਵੀ ਰਿਪੇਅਰ ਹੋ ਜਾਂਦਾ ਜੀ
1: ਹਾਂਜੀ
0: ਮੁੱਖ ਦੀ ਗੱਲ ਆ 100-300 ਸਿਰੇ ਤੇ ਗੰਢ ਜੋ ਪ੍ਰੋਬਲਮ ਆ ਤੁਸੀਂ ਰਿਪੇਅਰ ਕਰ ਦੋਗੇ ਤੇ ਐਸ ਜੀ ਅਪਲਾਇੰਸ ਰਿਪੇਅਰ ਜਿਹੜੀ ਕੰਪਨੀ ਨੇ ਉਹ ਜਿਹੜੀ ਮਸ਼ੀਨ ਬਣਾਈ ਆ ਅਪਲਾਇੰਸ ਬਣਾਇਆ ਕਈ ਵਾਰ ਉਹ ਜਵਾਬ ਦੇ ਜਾਂਦੇ ਆ ਐਸ ਜੀ ਅਪਲਾਇੰਸ ਰਿਪੇਅਰ ਤੁਹਾਡਾ ਅਪਲਾਇੰਸ ਰਿਪੇਅਰ ਕਰਕੇ ਜਾਂਦਾ ਗਾ ਸੋ ਬਾਈ ਜੀ ਨੰਬਰ ਸਾਂਝਾ ਕਰ ਦੋ ਆਪਣਾ
1: ਜੀ ਸਾਡਾ ਇੱਕ ਨੰਬਰ ਹੈ ਜੀ 647-946-0042 647-946-0042 647-946-0042
0: ਸੋ ਦੋਸਤੋ ਜੀ ਟੀ ਏ ਦੇ ਵਿੱਚ ਤੁਸੀਂ ਅਪਲਾਇੰਸ ਰਿਪੇਅਰ ਕਰਾਉਣਾ ਚਾਹੁੰਦੇ ਹੋ ਕਈ ਵਾਰ ਨਾ ਅੱਜ ਤੁਹਾਨੂੰ ਲੱਗਦਾ ਕਿ ਅਪਲਾਇੰਸ 'ਚ ਘੱਟ ਖਰਾਬੀ ਆ ਪਰ ਕੱਲ੍ਹ ਨੂੰ ਹੋ ਸਕਦਾ ਬ੍ਰੇਕਡਾਊਨ ਹੋ ਜੇ ਫਿਰ ਰਿਪੇਅਰ ਮਹਿੰਗੀ ਹੋਵੇ ਤੁਸੀਂ ਬਿਨਾਂ ਦੇਰੀ ਕੀਤੇ ਬਾਈ ਉਹਨਾਂ ਨੂੰ ਕਾਲ ਕਰੋ ਤਸੱਲੀ ਬਖਸ਼ ਤਰੀਕੇ ਦੇ ਨਾਲ ਘੱਟ ਖਰਚੇ ਤੇ ਵਿਦ ਵਾਰੰਟੀ ਰਿਪੇਅਰ ਕਰਕੇ ਜਾਣਗੇ ਨੰਬਰ 647-946-0042 647-946-0042 647-946-0042 647-946-0042 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ
1: ਥੈਂਕ ਯੂ
0: ਵੈਰੀ ਮਚ ਜੀ

0: ਕੌਰ ਦੁਆਰਾ ਦੱਸਦੇ ਦੋਸਤੋ, ਅੱਜ ਈਵੈਂਟ ਜਿਹੜਾ ਬ੍ਰੈਂਪਟਨ ਫੇਅਰ ਗਰਾਊਂਡ, ਜੇ ਤੁਹਾਡਾ ਸ਼ਾਮ ਅੱਜ ਫ੍ਰੀ ਆ, ਜੇ ਤੁਹਾਨੂੰ ਲੱਗਦਾ ਕਿ ਅੱਜ ਸ਼ਾਮ ਨੂੰ ਕਿੱਥੇ ਇੰਟਰਟੇਨਮੈਂਟ ਹੋਵੇ, ਅਤੇ ਤਾਂ ਫੈਮਲੀ ਨੂੰ ਲੈ ਕੇ ਜਾਓ ਜੀ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿੱਥੇ ਅੱਜ ਮੈਜਿਕ ਸ਼ੋਅ ਅਤੇ ਰਾਤ ਨੂੰ ਬੱਚਿਆਂ ਨੂੰ ਡਰੋਨ ਸ਼ੋਅ ਦਿਖਾਇਆ ਜਾਊਗਾ। ਰੰਗਲੇ ਸਰਦਾਰ ਲਾਈਵ ਮਿਊਜ਼ਿਕ ਪਰਫੋਰਮ ਕਰਨਗੇ, ਖੇਡਾਂ ਤੋਂ ਲੈ ਕੇ ਹੋਰ ਬਹੁਤ ਸਾਰੇ ਉੱਥੇ ਇੰਟਰਟੇਨਮੈਂਟ, ਫੂਡ, ਸ਼ੋਪਿੰਗ ਬਾਜ਼ਾਰ ਹੋਣਗੇ। ਸੋ ਤੁਸੀਂ ਬ੍ਰੈਂਪਟਨ ਫੇਅਰ ਗਰਾਊਂਡ ਅੱਜ ਪਹੁੰਚ ਸਕਦੇ ਹੋ। ਪਾਰਕਿੰਗ ਫ੍ਰੀ ਆ, ਅਤੇ ਬਾਕੀ ਜਿਹੜੇ ਟਿਕਟ ਆ ਉਹ ਤੁਹਾਨੂੰ ਹੁਣ ਗਰਾਊਂਡ 'ਤੇ ਔਨ ਸਪੋਟ ਮਿਲ ਰਹੀ ਆ। ਬਾਕੀ ਜੀ, ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਢਿੱਲੋਂ ਵੀਡੀਓ। ਤੁਸੀਂ ਢਿੱਲੋਂ ਵੀਡੀਓ IPTV ਪ੍ਰੋਡਕਟ ਬਾਏ ਕਰਨਾ ਚਾਹੁੰਦੇ ਹੋ, ਇਹਨਾਂ ਦੀ ਐਪ ਕਰੋ ਸਟ੍ਰੀਮ ਨੂੰ ਡਾਊਨਲੋਡ ਕਰ ਸਕਦੇ ਹੋ। ਢਿੱਲੋਂ ਵੀਡੀਓ IPTV ਪ੍ਰੋਡਕਟ 8 ਵਜੇ ਤੱਕ ਹੀ ਓਪਨ ਨੇ। ਗੌਰਵ ਨੀਜਰ 'ਤੇ ਜਾ ਕੇ ਤੁਸੀਂ ਬਿੱਟ ਕਰ ਸਕਦੇ, ਜਾਂ ਫਿਰ ਗੁਰਬਾਣੀ ਰੇਡੀਓ ਬਾਏ ਕਰਨਾ ਤਾਂ 905-204-13-13 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਟੋ ਇੰਸ਼ੋਰੈਂਸ ਦੇ ਵਿੱਚ ਪੈਸੇ ਬਚਾਉਂਦੇ ਹਾਂ ਤਾਂ ਅਮਨ ਜਾਖੜ ਦਾ ਨਾਮ ਯਾਦ ਰੱਖੋ, ਆਟੋ ਹੋਮ ਕਮਰਸ਼ੀਅਲ ਦੇ ਵਿੱਚ ਐਕਸਪਰਟ ਨੇ ਅਮਨ ਜਾਖੜ। 416-455-1300 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਦੇ ਨਾਲ ਰੱਖੜੀ ਦੇ ਲਈ ਬਹੁਤ ਸਾਰੇ ਗਿਫਟ ਲੱਗੇ ਹੋਏ ਨੇ ਫੈਸ਼ਨ IQ 'ਤੇ। ਸੋ ਤੁਸੀਂ ਫੈਸ਼ਨ IQ ਨੂੰ ਵਿਜਿਟ ਕਰ ਸਕਦੇ ਹੋ ਜੇ ਆਪਣੇ ਭੈਣਾਂ ਭਰਾਵਾਂ ਲਈ ਗਿਫਟ ਲੈਣੇ ਆ। ਸੋ ਇੱਥੇ ਜੇ ਵੈਸੇ ਵੀ ਨਾ ਇੱਕ ਉਹ ਹੁੰਦਾ ਕੋਡ ਸੈੱਟ, ਸਾਡੇ ਆ ਭੈਣਾਂ ਨੂੰ ਬੜੇ ਪਸੰਦ ਹੁੰਦੇ ਨੇ, ਅਤੇ ਕੋਡ ਸੈੱਟ $15 ਤੋਂ ਸਟਾਰਟ ਨੇ। ਸੋ $15 ਤੋਂ ਕੋਡ ਸੈੱਟ ਸਟਾਰਟ ਨੇ। ਬਹੁਤ ਸਾਰੇ ਸੂਟ ਨੇ ਜਿਹੜੇ 25% ਔਫ ਦੇ ਉੱਤੇ ਲੱਗੇ ਹੋਏ ਨੇ। ਅਤੇ ਵੈਸੇ ਵੀ ਜੇ ਤੁਸੀਂ ਕੋਈ ਸੂਟ ਬਾਏ ਕਰਕੇ ਦੂਜੇ ਅਡੀਸ਼ਨਲ ਬਾਏ ਕਰਦੇ ਹੋ, ਕੋਈ ਜਵੈਲਰੀ ਬਾਏ ਕਰਦੇ ਹੋ, ਜੁੱਤੀ ਬਾਏ ਕਰਦੇ ਹੋ, ਉੱਤੇ 50% ਔਫ ਤੱਕ ਤੁਹਾਨੂੰ ਮਿਲ ਸਕਦਾ। ਇੱਦਾਂ ਹੀ ਕੁੜਤੇ ਪਜਾਮੇ, ਕੋਟ ਪੈਂਟਾਂ 'ਤੇ ਜਿਹੜੀ ਸੇਲ ਆ ਜੀ, 3 ਪੀਸ ਦਾ ਲਗੇ ਸੈੱਟ ਲੈਣਾ $150 ਦੇ ਮਿਲ ਜਾਏਗਾ। ਕੁਇਲਟ ਐਂਡ ਕੰਫਰਟਰ ਸੈੱਟ 3 ਲੈਣੇ ਨੇ, $99 ਦੇ ਵਿੱਚ 3 ਕੁਇਲਟ 3 ਕੰਫਰਟਰ ਸੈੱਟ ਮਿਲ ਜਾਣਗੇ। 6 ਬੈੱਡਸ਼ੀਟਾਂ $99 ਦੇ ਵਿੱਚ ਮਿਲ ਜਾਣਗੀਆਂ। ਟੇਲਰਿੰਗ ਸਰਵਿਸ ਵੀ ਇੱਥੇ ਹੈ, ਅਤੇ ਤੁਸੀਂ ਇਹਦੇ ਲਈ ਵਿਜਿਟ ਕਰ ਸਕਦੇ ਹੋ ਫੈਸ਼ਨ IQ। ਫੈਸ਼ਨ IQ ਕੁਈਨ ਕੈਨੇਡੀ ਏਅਰਪੋਰਟ ਡੈਰੀ, ਮੇਫੀਲਡ ਮਕਵੀਨ ਅਤੇ ਕਿਚਨਰ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਅਵੇਲੇਬਲ ਨੇ। ਬਾਕੀ ਹੋਰ ਕਿਸੇ ਸਪੋਂਸਰ ਸਾਹਿਬਾਨ ਦਾ ਨੰਬਰ ਮਿਸ ਕਰ ਗਏ ਹੋ, ਤੁਹਾਨੂੰ ਫਿਜ਼ੀਓਥੈਰੇਪੀ ਦੇ ਕੈਂਪ ਦੇ ਰਿਲੇਟਡ ਜਾਣਕਾਰੀ ਚਾਹੀਦੀ ਆ, ਤੁਸੀਂ ਗੱਡੀਆਂ ਨੂੰ ਰਿਪੇਅਰ ਕਰਨਾ, ਗੱਡੀਆਂ ਨੂੰ ਬਾਏ ਕਰਨਾ, ਰੀਐਲਟਰ ਦਾ ਨੰਬਰ ਜਾਂ ਫਿਰ ਬਾਈ ਸੁੱਖ ਦਾ ਨੰਬਰ, ਇਸ ਦੇ ਨਾਲ ਨਾਲ ਅਪਲਾਇੰਸ ਰਿਪੇਅਰ ਦਾ ਨੰਬਰ, ਕਿਸੇ ਵੀ ਤਰ੍ਹਾਂ ਦਾ ਕੋਈ ਨੰਬਰ ਤੁਸੀਂ ਲੈਣਾ ਚਾਹੁੰਦੇ ਹੋ, ਜਾਂ ਫਿਰ ਆਪਣੇ ਬਿਜ਼ਨਸ ਦੀ ਐਡ ਸਾਡੇ ਪ੍ਰੋਗਰਾਮ ਦੇ ਵਿੱਚ ਕਰਨਾ ਚਾਹੁੰਦੇ ਹੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਅਤੇ ਨਾਲ ਦੇ ਨਾਲ ਡੋਲਰ ਮੀਡੀਆ ਚੈਨਲ, ਸੋਸ਼ਲ ਮੀਡੀਆ, ਇੰਸਟਾਗ੍ਰਾਮ, ਟਿਕਟੋਕ 'ਤੇ ਤੁਹਾਡਾ ਬਿਜ਼ਨਸ ਪ੍ਰਮੋਟ ਕੀਤਾ ਜਾਂਦਾ, ਸਾਰੀ ਗੱਲਬਾਤ ਲਈ ਤੁਸੀਂ ਮੈਨੂੰ ਕਾਲ ਕਰ ਲਿਓ। ਮੇਰਾ ਨੰਬਰ ਆ 647-921-2032, 647-921-2032, 647-921-2032, 647-921-2032, 647-921-2032। ਦਿਓ ਜਾਤ ਫਿਰ ਮਿਲਦੀ ਮਹੀਨਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: आफ्टरनून, वेलकम टू डे ट्रॉला शो। आज के प्रोग्राम में बहनों और भाइयों आप सबका स्वागत है। आशा करते हैं, उम्मीद करते हैं कि तुहाडा अज्ज दा दिन अच्छा गुजरिया होगा। साडी कोशिश रहेगी कि अगले एक घंटे तुहाडे लई डालरां दी बचत कीती जाए, चाहे वह किचन अपलायंसेस होण, टैलीविजन होण या फिर फर्नीचर होवे। स्टे ट्यून। ਸਾਡੇ ਨਾਲ ਸਟੂਡੀਓ ਚ ਸੁਲਤਾਨ ਜੀ ਵੀ ਆ ਚੁੱਕੇ ਨੇ ਬ੍ਰੈਂਪਟਨ ਟੀਵੀ ਅਪਲਾਇੰਸਸ ਤੋਂ। ਸਰ ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਹਾਲ ਚਾਲ ਹੈ ਮਹਾਰਾਜ?
1: ਬਿਲਕੁਲ ਉੱਪਰ ਵਾਲੇ ਦਾ ਸ਼ੁਕਰ ਜੀ।
0: ਸ਼ੁਕਰ ਹੀ ਚਾਹੀਦਾ। ਅੱਛਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਟੈਲੀਵਿਜ਼ਨ ਤੇ ਅੱਜ।
1: ਠੀਕ ਹੈ ਜੀ।
0: ਤੇ ਗੱਲ ਕਰਨੀ ਆ 85 ਤੋਂ ਸ਼ੁਰੂ ਹੋਣਾ, ਉੱਪਰੋਂ ਜਾ ਕੇ।
1: ਡਨ।
0: 85 ਦੀ ਪ੍ਰਾਈਸ ਦਿਓ।
1: 85 ਚ ਜਿਹੜੇ ਤਾਂ ਕਸਟਮਰ ਸੋਨੀ ਬ੍ਰੇਵੀਆ ਮਾਡਲ ਦੇਖ ਰਹੇ ਆ, ਉਹਨਾਂ ਨੂੰ ਜੀ ਸੋਨੀ ਬ੍ਰੇਵੀਆ 3 ਮਿਲੇਗਾ ਅਪਡੇਟਡ ਟੈਕਨੋਲੋਜੀ ਦੇ ਨਾਲ। ਸੋਨੀ ਬ੍ਰੇਵੀਆ 3 85 ਇੰਚ, ਜਾਂ ਤੁਸੀਂ ਜੇ ਸੈਮਸੰਗ ਦੇਖ ਰਹੇ ਹੋ ਤੇ ਸੈਮਸੰਗ ਤੁਹਾਨੂੰ ਮਿੰਨੀ ਐਲਈਡੀ 2026 ਦਾ ਲੇਟੈਸਟ ਮਾਡਲ ਮਿਲੇਗਾ, ਮਿੰਨੀ ਐਲਈਡੀ 85 ਇੰਚ ਸੈਮਸੰਗ। ਸੋ ਡਜ਼ਨਟ ਮੈਟਰ ਕਿਹੜਾ ਬ੍ਰਾਂਡ ਤੁਸੀਂ ਦੇਖ ਰਹੇ, ਦੋਨੋਂ ਬ੍ਰਾਂਡ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ। 85 ਇੰਚ $2200 ਤੋਂ ਸਿਰਫ ਤੇ ਸਿਰਫ $1599। $1599 ਦਾ ਮਤਲਬ ਇਹ ਹੈ $700 ਤੁਸੀਂ ਸੇਵ ਕਰ ਲੈਣੇ ਹੈ, ਤੇ $1599 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਇਹਦੇ ਲਈ ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਤੁਸੀਂ ਇਸ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ। ਤੁਹਾਨੂੰ ਅਪਡੇਟਡ ਨਿਊਜ਼ ਤੇ ਪ੍ਰਾਈਸਿਸ ਜਿਹੜੀਆਂ ਮਿਲਦੀਆਂ ਰਹਿਣਗੀਆਂ ਕਿ ਕਿਹੜੀ ਨਵੀਂ ਟੈਕਨੋਲੋਜੀ ਆਈ ਹੈ ਤੇ ਕਿਹੜਾ ਡਿਸਕਾਊਂਟ ਅੱਜ ਕੱਲ੍ਹ ਮਿਲ ਰਿਹਾ ਜੀ।
0: ਬ੍ਰੈਂਪਟਨ ਟੀਵੀ ਅਪਲਾਇੰਸਿਸ, ਹੁਣ ਚਲੋ 98 ਇੰਚ ਵੱਲ।
1: 98 ਇੰਚ ਸੈਮਸੰਗ ਹੈ ਮੇਰੇ ਕੋਲ ਜੀ, ਸਿਰਫ ਪੀਸ ਵੀ 3 ਇਨ ਸਟਾਕ ਹੈਗੇ ਆ। ਸੋ 3 ਲੱਕੀ ਕਸਟਮਰ ਕੈਨ ਗੈਟ ਇਟ $3500 ਵਾਲਾ 98 ਇੰਚ ਸਿਰਫ $1999 ਦਾ ਲੈ ਕੇ $1500 ਤੁਸੀਂ ਸੇਵ ਵੀ ਕਰਨੇ ਆ, ਤੇ ਨਾਲ $1999 6 ਮਹੀਨੇ 'ਚ ਪੇ ਕਰ ਸਕਦੇ ਹੋ। ਫ੍ਰੀ ਹੋਮ ਡਿਲੀਵਰੀ ਹੈ ਜੀ, 905-450-2828 ਨੰਬਰ ਹੈ, 905-450-2828। ਰਾਈਟ ਵੇ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ,
0: ਠੀਕ ਹੈ।
1: ਅਦਰਵਾਈਜ਼ ਲਿਮਿਟਿਡ ਇਨਵੈਂਟਰੀ ਹੋਣ ਕਰਕੇ ਦੁਬਾਰਾ $2600-2700 ਤੋਂ ਘੱਟ ਨਹੀਂ ਮਿਲਣਾ।
0: 905-450-2828, 450-2828, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।

0: ਮੁਖੜੇ ਤੇ ਲਾਲੀ ਆ ਜਾਏਗੀ ਜੇ 32 ਇੰਚ ਦਾ ਟੈਲੀਵਿਜ਼ਨ ਦਊ ਸਾਨੂੰ।
1: 32 ਇੰਚ ਸੋਲਡ ਆਊਟ।
0: ਅੱਛਾ ਚਲੋ 40 ਇੰਚ।
1: 40 ਇੰਚ ਹੈ ਮੇਰੇ ਕੋਲ, 5 ਜਾਂ 4 ਟੀਵੀ ਪਏ ਹੋਣਗੇ। ਚਲੋ ਅੱਜ ਦਿਨੇ 199 ਇੰਚ।
0: 199 ਦਾ 40
1: ਇੰਚ। 199 ਦਾ 40 ਇੰਚ।
0: ਤੇ 50 ਇੰਚ।
1: 50 ਇੰਚ 299।
0: ਲੈ
1: ਸਿਰਫ 299।
0: 50 ਇੰਚ 299 ਤੇ ਉਦੋਂ ਕੇ 60 ਕਿ
1: 55
0: 55
1: 55 399।
0: ਲੈ
1: ਜਸਟ 399। ਅੱਛਾ 50 ਇੰਚ ਚ ਇਹ ਵੀ ਹੈ ਜੀ,
0: ਹਾਂਜੀ,
1: ਜੇ ਕਿਸੇ ਨੇ ਆਪਣੇ ਰੈਸਟੋਰੈਂਟ ਲਈ, ਕੋਈ ਵੀ ਸਾਡੇ ਇੰਸਟਾਲਰ ਭੈਣ ਭਰਾ ਪ੍ਰੋਗਰਾਮ ਨੂੰ ਜੇ ਸੁਣ ਰਹੇ ਆ, ਜਾਂ ਕੋਈ ਉਹਨਾਂ ਦੇ ਫਰੈਂਡਸ ਜਿਹੜੇ ਕਿ ਇੰਸਟਾਲੇਸ਼ਨ ਕਰਦੇ ਆ, ਕਈ ਵਾਰੀ ਜਿਹੜੀਆਂ ਮੈਨਿਊ ਸਕਰੀਨਸ ਹੁੰਦੀਆਂ ਰੈਸਟੋਰੈਂਟ ਚ, ਉਹਦੇ ਲਈ ਵੀ 50 ਇੰਚ ਟੀਵੀ ਜਿਹੜਾ
0: ਓਕੇ
1: ਸਿਰਫ 299 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ। 2 ਟੀਵੀ ਚਾਹੀਦੇ, 3 ਟੀਵੀ ਚਾਹੀਦੇ, ਤੁਸੀਂ USB ਦੇ ਨਾਲ, ਕਿਉਂਕਿ ਗੂਗਲ ਫੀਚਰਸ ਦੇ ਨਾਲ ਹੈ ਨਾ ਜੀ,
0: ਠੀਕ ਹੈ ਜੀ,
1: ਤੇ ਇਹਦੇ ਚ USB ਦੇ ਨਾਲ ਤੁਸੀਂ ਉਹ ਮੈਨਿਊ ਆਪਣਾ ਜਿਹੜਾ ਸਾਰਾ ਡਾਊਨਲੋਡ ਕਰ ਸਕਦੇ ਹੋ, USB ਕਨੈਕਟਡ ਹੋ ਜਾਏਗਾ। 299 ਚ 50 ਇੰਚ ਮਿਲ ਰਿਹਾ, 399 55 ਇੰਚ ਮਿਲ ਰਿਹਾ, ਤੇ ਅੱਗੇ ਆ ਜਾਂਦਾ ਜੀ,
0: ਅੱਗੇ ਆ ਗਿਆ 60 ਇੰਚ,
1: 65 ਇੰਚ,
0: 65 ਇੰਚ, ਚਲੋ
1: 65 ਇੰਚ 599 ਸਿਰਫ,
0: 65 ਇੰਚ 599,
1: 599 ਤੇ 75 ਇੰਚ 695।
0: ਲਓ ਜੀ ਇਹ ਪ੍ਰਾਈਜ਼ਾਂ ਪਹਿਲਾਂ ਜਿਹੜੇ ਸੁਣੀਆਂ ਕਦੇ ਮਿਲੀਆਂ, ਇਹ ਮਿਲ ਰਹੀਆਂ ਨੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਡੱਬਾ ਬੰਦ, ਬ੍ਰੈਂਡ ਨਿਊ,
1: ਫੈਕਟਰੀ ਸੀਲਡ, ਬ੍ਰੈਂਡ ਨਿਊ ਡੱਬੇ ਚ ਬੰਦ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ, 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕੀਤਾ ਜਾ ਸਕਦਾ। ਇਹਦੇ ਲਈ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828, BramptonAppliances.com ਸਾਡੀ ਵੈਬਸਾਈਟ ਹੈ, ਵਿਜ਼ਿਟ ਕਰ ਲੈਣਾ, ਤੇ ਬ੍ਰੈਂਪਟਨ ਟੀਵੀ ਐਪ ਸਾਡਾ ਵਟਸਐਪ ਅਕਾਊਂਟ ਹੈ, ਸੋਰੀ ਵਟਸਐਪ ਨਹੀਂ ਹੈ, ਟਿਕਟੋਕ ਅਕਾਊਂਟ, ਟਿਕਟੋਕ ਅਕਾਊਂਟ ਹੈ, ਟਿਕਟੋਕ ਤੇ ਜਾ ਕੇ ਫੋਲੋ ਕਰ ਲੈਣਾ, ਤੇ ਫਿਰ ਤੁਹਾਨੂੰ ਹਰ ਅਪਡੇਟ ਜਿਹੜੀ ਹੈ ਉਹ ਟਿਕਟੋਕ ਤੇ ਵੀ ਮਿਲਦੀ ਰਹੇਗੀ। 905-450-2828 905-450-2828 ਜੀ।
0: ਹੋਰ ਸੁਣੋ, 6 ਮਹੀਨੇ ਪੈਸੇ ਦੇਣ ਦੀ ਲੋੜ ਨਹੀਂ ਹੈ,
1: ਬਿਲਕੁਲ
0: ਕੋਈ ਵਿਆਜ ਨਹੀਂ ਹੈ, ਕੋਈ ਇੰਟਰਸਟ ਨਹੀਂ ਹੈ, 6 ਮਹੀਨੇ ਜੀ ਥੋੜੇ ਥੋੜੇ ਕਰਕੇ ਦੇ ਦਿਓ, ਸੌਦਾ ਜਿਹੜਾ ਮਰਜ਼ੀ ਲੈ ਲਓ। ਅੱਛਾ ਹੁਣ ਇਸ ਤੋਂ ਪਹਿਲਾਂ ਅੱਗੇ ਚੱਲੀਏ, ਤੁਸੀਂ ਇੱਕ ਫਰਿੱਜ ਦੀ ਜਾਣਕਾਰੀ ਦਿੱਤੀ ਸੀ ਪਿਛਲੇ ਹਫ਼ਤੇ, ਜਿਹੜਾ ਫਰਿੱਜ ਵੀ ਬਣ ਜਾਂਦਾ, ਬਟਨ ਦਬੋ ਫ੍ਰੀਜ਼ਰ ਬਣ ਜਾਂਦਾ,
1: ਹਾਂਜੀ
0: ਉਹ ਦੱਸੋ।
1: ਜੋ ਇਸ ਟਾਈਮ ਸਪੈਸ਼ਲ ਟੈਕਨੋਲੋਜੀ ਹੈ ਜੀ, ਕਨਵਰਟੇਬਲ, ਸੋ ਹੈਗਾ ਇਹ ਅਪਰਾਈਟ ਫ੍ਰੀਜ਼ਰ ਹੈ,
0: ਅੱਛਾ ਜੀ,
1: ਪਰ ਯੂ ਕੈਨ ਕਨਵਰਟ ਇਨ ਟੂ ਫਰਿੱਜ,
0: ਠੀਕ ਹੈ।
1: ਸੋ ਅਗਰ ਤੁਹਾਨੂੰ ਅਪਰਾਈਟ ਸਟੈਂਡਿੰਗ ਫ੍ਰੀਜ਼ਰ ਚਾਹੀਦਾ, $1400 ਵਾਲਾ, ਸਿਰਫ 799 ਦਾ ਮਿਲੇਗਾ। ਇਹਦੀ ਡਾਇਮੈਂਸ਼ਨ ਹੈ ਜੀ 30 ਇੰਚ ਵਾਈਡ ਤੇ 68 ਇੰਚ ਹਾਈਟ,
0: ਓਕੇ।
1: 799 ਚ ਲੈਣਾ ਐਜ਼ ਫ੍ਰੀਜ਼ਰ, ਸਟੈਂਡਿੰਗ ਫ੍ਰੀਜ਼ਰ ਡਿਲੀਵਰ ਕਰਾ ਲਓ 799 ਚ। ਜੇ ਤੁਹਾਨੂੰ ਕਨਵਰਟ ਕਰਨਾ ਤੇ ਇਹਨੂੰ ਤੁਸੀਂ ਫਰਿੱਜ ਚ ਕਨਵਰਟ ਵੀ ਕਰ ਸਕਦੇ ਹੋ,
0: ਤੇ
1: ਫਰਿੱਜ ਚ ਕਨਵਰਟ ਕਰਕੇ ਤੁਸੀਂ ਗਰਾਜ ਚ ਰੱਖਣਾ, ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਨੋਮੀਨੀਅਮ ਚ ਰੱਖਣਾ, ਕਿਉਂਕਿ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ, ਗੁੱਡ ਫਾਰ 6 ਪਰਸਨ ਫੈਮਿਲੀ, ਸਿਰਫ 799 ਦਾ, $1400 ਤੋਂ ਮਿਲ ਰਿਹਾ।
0: ਇਹ ਵੀ 6 ਮਹੀਨੇ,
1: ਇਹ ਵੀ 799 6 ਮਹੀਨੇ ਚ ਬਿਸ਼ੱਕ ਪੇ ਕਰੇ, ਯੈਸ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ ਜੀ, 905-450-2828 905-450-2828।

0: ਟੀਵੀ ਅਪਲਾਈਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਚ ਨੇ। ਸੁਲਤਾਨ ਜੀ
1: ਜੀ ਸਰ,
0: ਆਪਾਂ ਉਹ ਚੇਅਰ ਦੀ ਗੱਲ ਜ਼ਰੂਰ ਕਰ ਲਈਏ
1: ਜੀ,
0: ਜਿਹੜਾ ਨਾ ਮਸਾਜ ਹੁੰਦਾ ਉਹ ਦੱਸੋ।
1: ਜਿਹੜੀ ਹੈ ਜੀ ਆਪਣਾ ਮਸਾਜ ਚੇਅਰ, ਇਹ ਹੈ $5,000 ਵਾਲੀ, ਅੱਧੀ ਪ੍ਰਾਈਸ ਤੇ, $24.99 ਦੀ, ਔਰ ਇਹ AI ਟੈਕਨੋਲੋਜੀ ਦੇ ਨਾਲ ਨਵੀਂ ਲੇਟੈਸਟ ਲਾਂਚ ਕੀਤੀ ਗਈ ਹੈ ਜੀ, ਨਿਊ ਮਾਡਲ ਹੈ। ਇਹਦੇ ਚ ਅਪਰ ਸ਼ੋਲਡਰ ਮਸਾਜ, ਲੋਅਰ ਸ਼ੋਲਡਰ ਮਸਾਜ, ਬੈਕ ਪੇਨ ਮਸਾਜ, ਥਾਈ ਮਸਾਜ, ਲੈਗਸ ਮਸਾਜ, ਫੁੱਟ ਐਂਡ ਆਰਮ ਮਸਾਜ, ਐਵਰੀਥਿੰਗ ਹੈ।
0: ਮੇਰੇ ਖਿਆਲ ਚ ਜੇ ਤੁਹਾਡੇ ਘਰੇ ਬੱਚੇ ਨੇ, ਬੱਚਿਆਂ ਦਾ ਫਰਜ਼ ਬਣਦਾ ਕਿ ਆਪਦੇ ਮਾਂ ਬਾਪ ਨੂੰ ਗਿਫਟ ਹੀ ਲੈ ਦੇਣ।
1: ਬਿਲਕੁਲ,
0: ਕਿਉਂਕਿ ਉਮਰ ਦੇ ਹਿਸਾਬ ਨਾਲ ਮਾੜੇ ਮੋਟੇ ਮਸਾਜ ਦੀ ਤਾਂ ਲੋੜ ਪੈਂਦੀ ਹੈ
1: ਜੀ ਜੀ। ਔਰ ਇਹਦੇ ਚ ਮਾੜੇ ਮੋਟੇ ਦਾ ਤੁਸੀਂ ਲਫ਼ਜ਼ ਯੂਜ਼ ਕੀਤਾ, ਇਹਦੇ ਚ ਹਾਰਡ ਮਸਾਜ ਵੀ ਹੈ
0: ਜੀ
1: ਔਰ ਸੋਫਟ ਵੀ ਹੈ।
0: ਸੋ ਤੁਸੀਂ
1: ਸੋਫਟ ਮਸਾਜ ਮੋਰ ਬੈਟਰ ਦੈਨ 50+।
0: ਔਰ ਨਾਲ ਇਹ ਵੀ ਹੈ, ਤੁਸੀਂ ਇਹ ਚੇਅਰ ਤੇ ਬਹਿ ਕੇ ਚੈੱਕ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਅਪਲਾਈਸਸ ਤੇ।
1: ਬਿਲਕੁਲ, ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਤੇ ਡੈਮੋ ਚੇਅਰ ਪਈ ਹੈ, ਤੁਸੀਂ ਜਾ ਕੇ 10 ਮਿੰਟ ਲਗਾਓ, ਚੈੱਕ ਕਰੋ, ਕੰਪੇਅਰ ਕਰੋ, ਫਿਰ ਤੁਸੀਂ ਇਹਨੂੰ ਡਿਲੀਵਰੀ ਸਕੈਜੂਅਲ ਕਰਾਉਣਾ।
0: ਪ੍ਰਾਈਸ ਕੀ ਹੈ ਜਨਾਬ?
1: ਅੱਧੀ ਪ੍ਰਾਈਸ ਜੀ, $5,000 ਤੋਂ 50% ਡਿਸਕਾਊਂਟ ਹੈ, $24.99।
0: 24.99 ਦੇ ਪੈਸੇ ਇਹ ਵੀ 6 ਮਹੀਨੇ ਬਾਅਦ ਦੇਣੇ ਆ।
1: ਬਿਲਕੁਲ, 6 ਮਹੀਨੇ ਚ ਪੇਮੈਂਟ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਸਾਨੂੰ ਨਾ ਜੀ ਕਈ ਵਾਰੀ ਇਹ ਬਹੁਤ ਪੁੱਛਿਆ ਜਾਂਦਾ ਕਿ ਭਾਜੀ ਸਾਡੀ ਵੈਲੈਂਡ ਏਰੀਆ ਚ ਕਲੋਜ਼ਿੰਗ ਹੈ
0: ਜੀ ਜੀ,
1: ਜਾਂ ਸਾਡੀ ਏਜੈਕਸ ਪਿਕਰਿੰਗ ਸਾਈਡ ਤੇ ਕਲੋਜ਼ਿੰਗ ਆ ਰਹੀ ਹੈ। ਸੋ ਮੈਂ ਇੱਕ ਚੀਜ਼ ਦੱਸ ਦਿੰਦਾ ਜੀ, ਸਾਡੇ ਟਰੱਕ ਜਿਹੜੇ ਆ 7 ਡਿਫਰੈਂਟ ਡਾਇਰੈਕਸ਼ਨ ਚ ਜਾਂਦੇ ਆ। ਸੋ ਸਾਡੇ ਟਰੱਕ ਜਿਹੜੇ ਆ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ ਏਰੀਆ ਚ ਐਵਰੀ ਟਿਊਜ਼ਡੇ ਜਾ ਰਹੇ।
0: ਠੀਕ ਹੈ।
1: ਸੋ ਅਗਰ ਕੋਈ ਵੀ ਕਸਟਮਰ ਬਾਏ ਕਰਨਗੇ, ਐਵਰੀ ਟਿਊਜ਼ਡੇ ਉਹਨਾਂ ਨੂੰ ਡਿਲੀਵਰੀ ਹੋ ਜਾਏਗੀ।
0: ਓਕੇ।
1: ਜੇ ਕੋਈ ਏਜੈਕਸ ਪਿਕਰਿੰਗ ਵਾਲੀ ਸਾਈਡ ਤੇ, ਐਵਰੀ ਫਰਾਈਡੇ ਜਾ ਰਹੇ। ਸੋ ਬ੍ਰੈਂਪਟਨ, ਮਾਰਕਮ, ਜਾਂ ਤੁਸੀਂ ਸਕਾਰਬਰੋ ਜਾਂ ਏਜੈਕਸ ਪਿਕਰਿੰਗ ਵਾਲੀ ਸਾਈਡ ਤੇ ਲੈਣੀ ਹੈ, ਡਿਲੀਵਰੀ ਤੁਹਾਨੂੰ ਫਰਾਈਡੇ ਮਿਲ ਜਾਏਗੀ।
0: ਠੀਕ ਹੈ।
1: ਇਸੇ ਤਰ੍ਹਾਂ ਨੌਰਥ ਚ ਸਾਡੇ ਕੋਲ ਸਾਰਨੀਆ, ਬੈਰੀ ਵਾਲੀ ਸਾਈਡ ਤੇ ਐਵਰੀ ਮੰਡੇ ਜਾਂਦੇ ਜੀ। ਸੋ ਕੋਈ ਵੀ ਕਸਟਮਰ ਸਾਰਨੀਆਂ, ਬੈਰੀ ਵਾਲੀ ਸਾਈਡ ਤੇ ਡਿਲੀਵਰੀ ਲੈਣਾ ਚਾਹੁੰਦੇ, ਉਹਨਾਂ ਨੂੰ ਮਿਲ ਜਾਏਗੀ ਡਿਲੀਵਰੀ। ਔਰ ਇੱਕ ਚੀਜ਼ ਯਾਦ ਰੱਖਣਾ ਕਿ ਤੁਹਾਨੂੰ $2,000 ਬੰਡਲ ਪੈਕੇਜ ਤੇ ਸੇਵ ਹੋ ਰਿਹਾ।
0: ਓਕੇ।
1: ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲਵੋਗੇ, ਇਹਦੇ ਚ ਫੁੱਲ ਸਾਈਜ਼ ਦਾ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਡਿਸ਼ਵਾਸ਼ਰ ਹੈ, ਤਿੰਨੋ ਪੀਸ $5,000 ਵਾਲੇ $29.99 ਦੇ ਆ, $2,000 ਸੇਵ ਕਰ ਲਿਆ।
0: ਠੀਕ ਹੈ।
1: ਔਰ $29.99 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ, ਥੋੜੇ ਥੋੜੇ ਕਰਕੇ ਦੇ ਦੋ, ਇਕੱਠੇ ਦੇ ਦੋ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਹੈ, 905-450-2858-2858। ਹਾਂਜੀ ਸਰ।
1: ਤੇ ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਲੈਣਾ ਚਾਹੁੰਦੇ, ਜਿਸ ਤਰ੍ਹਾਂ ਮੈਂ ਦੱਸਿਆ ਜੀ, ਕੱਲਾ ਵਾਸ਼ਰ ਚਾਹੀਦਾ ਮਿਲ ਜਾਏਗਾ $5.99 ਚ, ਕੱਲਾ ਡਰਾਇਰ ਚਾਹੀਦਾ ਬਿਲਕੁਲ ਮਿਲੇਗਾ $4.99 ਦਾ, ਕੱਲਾ ਤੁਹਾਨੂੰ ਜਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ 27-ਇੰਚ ਵਾਈਡ ਤੇ 76-ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ, $2,200 ਵਾਲਾ $14.99 ਦਾ। 905-450-2858 ਨੰਬਰ ਹੈ, 905-450-2828। ਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ, ਬਹੁਤ ਜ਼ਰੂਰੀ,
0: ਹਾਂਜੀ,
1: ਬੈਸਟ ਬੈਸਟ ਬੈਸਟ ਪ੍ਰਾਈਸਿਸ ਇਨ ਫਰਨੀਚਰ ਚਾਹੀਦੀਆਂ ਤੁਹਾਨੂੰ
0: ਜੀ,
1: ਤੇ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੀ ਗੱਲ ਕਰਾਂਗੇ। ਗ੍ਰੈਂਡ ਫਰਨੀਚਰ ਤੇ ਤੁਹਾਨੂੰ ਮਿਲ ਰਹੀਆਂ ਬੈਸਟ ਤੇ ਲੋਐਸਟ ਪ੍ਰਾਈਸਿਸ, ਕਿਉਂ? ਉਹਦੀ ਰੀਜ਼ਨ ਇਹ ਹੈ, ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਵੇਅਰ ਹਾਊਸ ਕਲੀਅਰੈਂਸ ਸੇਲ ਦਾ ਮਤਲਬ ਇਹ ਹੈ ਕਿ ਜੇ 2 ਪੀਸ ਪਿੱਛੇ ਵੇਅਰ ਹਾਊਸ ਚ ਪਏ ਆ, ਤੁਹਾਨੂੰ ਉਹ ਕੋਸਟ ਪ੍ਰਾਈਸ ਤੇ ਦੇ ਦਿੱਤੇ ਜਾਣਗੇ। ਜੇ 1 ਪੀਸ ਸ਼ੋਰੂਮ ਤੇ ਪਿਆ, ਤੁਹਾਨੂੰ ਅੱਧੀ ਪ੍ਰਾਈਸ ਤੇ ਦੇ ਦਿੱਤਾ ਜਾਏਗਾ। ਪਰ ਇਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ 6685 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁਖਵੀਰ ਜੀ ਸਾਡੇ ਨਾਲ ਹੈ, ਸੁਖ ਜੀ ਨੰਗਿਓ, ਦੱਸੋ ਵੈਸਟ ਡੀਲਸ, ਵੇਅਰ ਹਾਊਸ ਕਲੀਅਰੈਂਸ ਸੇਲ ਦੀਆਂ ਲੋਐਸਟ ਪ੍ਰਾਈਸਿਸ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ, ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲੱਪਸਿਟ ਸੋਫਾ ਐਂਡ ਅਪਸਿਟ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ, 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600 647-262-0000। ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
1: ਲਓ ਜੀ, ਜਿੰਨੀ ਦੇਰ ਤੱਕ ਤੁਸੀਂ ਪਹੁੰਚਣਾ ਔਰ ਤੋਂ ਪਹਿਲੇ ਕਾਲ ਕਰਕੇ ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਕਿਉਂਕਿ ਡੀਲਾਂ ਇਹ ਇੱਕ ਇੱਕ ਦੋ ਦੋ ਪੀਸ ਦੀਆਂ ਹੀ ਆ, ਇਹ ਦੁਬਾਰਾ ਰਿਪੀਟ ਨਹੀਂ ਹੋਣੀਆਂ। ਵਾਂਸ ਇਟਸ ਸੋਲਡ, ਸੋਲਡ ਸਾਈਨ। ਸੋ ਇਸ ਕਰਕੇ 6472620000 ਇੱਥੇ ਕਾਲ ਕਰ ਲਓ ਰਾਈਟ ਵੇ, ਔਰ ਕਾਲ ਕਰਕੇ ਵੀ ਦੱਸ ਦੇਣਾ ਕਿ ਹੁਣੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਇੱਕ ਕੁਈਨ ਸਾਈਜ਼ ਮੈਟਰਸ ਵੀ $99 ਦਾ ਮਿਲ ਜਾਏਗਾ, $99 ਦਾ ਕੁਈਨ ਸਾਈਜ਼ ਮੈਟਰਸ ਲੈਣਾ ਹੈ ਤੇ ਹੁਣੀ ਕਾਲ ਕਰ ਲਓ 6472620000। ਜਿੱਦਾਂ 00 ਹੁੰਦਾ ਫਿਰ 000 ਹੁੰਦਾ, ਇਹ ਟੈਟਰਾ ਜ਼ੀਰੋ ਹੈ, ਚਾਰ ਵੀ ਦੇ ਚਾਰੋ ਤੁਹਾਨੂੰ ਜ਼ੀਰੋ ਹੈ। 6472620000

0: ਅਸਲ ਤਾਂ ਜੀ ਜਿਹੜੀ ਬਿਲਟ ਇਨ ਕਿਚਨ ਹੁੰਦੀ ਆ ਤੇ ਪੈਨਲ ਰੈਡੀ ਕਿਚਨ ਆ, ਇਹਦੇ ਚ ਕੀ ਅੰਤਰ ਆ, ਕੀ ਫਰਕ ਆ?
1: ਪੈਨਲ ਰੈਡੀ ਬਿਲਟ ਇਨ ਹੀ ਹੁੰਦੀ ਹੈ ਜੀ।
0: ਅੱਛਾ।
1: ਪਰ ਪੈਨਲ ਰੈਡੀ ਜਿਹੜੀਆਂ ਮੋਸਟ ਫਰਿੱਜਾਂ ਜਿਹੜੀਆਂ 42 ਇੰਚ ਜਾਂ 48 ਇੰਚ ਚ ਹੁੰਦੀਆਂ ਜੀ।
0: ਓਕੇ।
1: ਤੇ ਜਿਹੜੀ ਵੈਸੇ ਸਟੈਂਡਰਡ ਸਾਈਜ਼ 36 ਇੰਚ ਫਰਿੱਜ ਕਿਸੇ ਨੇ ਲੈਣੀ ਹੈ, ਉਹਦੇ ਚ ਪੈਨਲ ਰੈਡੀ ਬਹੁਤ ਘੱਟ ਮਿਲਦੀਆਂ।
0: ਓਕੇ।
1: ਬਲਕਿ ਉਹਦਾ ਪੈਨਲ ਵੀ ਪ੍ਰੋਪਰ ਤਰੀਕੇ ਨਾਲ ਲੱਗਦਾ ਨਹੀਂ ਹੈ। ਲੇਕਿਨ ਇਹ ਹੈ ਕਿ 42 ਤੇ 48 ਇੰਚ ਅਗਰ ਕੋਈ ਕਸਟਮਰ ਲੈਣਾ ਚਾਹੁੰਦੇ, ਸਾਡੇ ਕੋਲ ਪੈਨਲ ਰੈਡੀ ਫਰਿੱਜ ਹੈ, ਪੈਨਲ ਜਿਹੜਾ ਉਹ ਤੁਹਾਡਾ ਕਿਚਨ ਕੈਬਨਿਟਸ ਵਾਲੇ ਬਣਾਉਣਗੇ, ਔਰ ਬਿਲਕੁਲ ਉਹੀ ਪੈਨਲ ਬਣੇਗਾ ਜਿਹੜਾ ਕਿਚਨ ਕੈਬਨਿਟਸ ਦਾ ਪੈਨਲ ਹੈ, ਉਹੀ ਹੈਂਡਲ ਲੱਗਣਗੇ ਜਿਹੜੇ ਕਿਚਨ ਕੈਬਨਿਟਸ ਦੇ ਹੈਂਡਲ ਹੈ, ਔਰ ਬਿਲਕੁਲ ਇਸ ਤਰ੍ਹਾਂ ਲੱਗੇਗਾ ਕਿ ਕਿਚਨ ਦੀ ਕੈਬਨਿਟ ਹੀ ਹੈ, ਪਰ ਜਦੋਂ ਓਪਨ ਕਰਨਗੇ ਅੰਦਰ ਫਰਿੱਜ ਹੋਏਗੀ। ਸੋ ਇਹਦੇ ਚ 30 ਇੰਚ ਫਰਿੱਜ ਹੋਏਗੀ, 18 ਇੰਚ ਫਰਿੱਜ ਹੋਏਗਾ।
0: ਠੀਕ ਹੈ।
1: ਸੋ ਟੋਟਲ 48 ਇੰਚ ਬਣ ਜਾਂਦਾ ਹੈ।
0: ਓਕੇ।
1: ਮੇਰੇ ਕੋਲ ਇਸ ਟਾਈਮ ਸਪੈਸ਼ਲ ਡੀਲ ਆਈ ਹੈ ਜੀ, ਇਹਨੂੰ ਕਹਿੰਦੇ ਅਸੀਂ ਕੋਲਮ।
0: ਓਕੇ।
1: ਸੋ ਇਹ 2 ਕੋਲਮ ਹੋਣਗੇ, 30 ਇੰਚ ਕੋਲਮ ਫਰਿੱਜ ਤੇ 18 ਇੰਚ ਕੋਲਮ ਫਰੀਜ਼ਰ। ਪੈਨਲ ਰੈਡੀ ਹੋਏਗਾ, ਨਾਲ ਬਿਲਟ ਇਨ ਕੁੱਕਟੋਪ ਹੋਏਗਾ, ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਵਿਦ ਏਅਰ ਕਨਵੈਕਸ਼ਨ।
0: ਅੱਛਾ ਜੀ।
1: ਏਅਰ ਫਰਾਇਰ।
0: ਠੀਕ ਹੈ।
1: ਔਰ ਕਨਵੈਕਸ਼ਨ ਓਵਨ ਏਅਰ ਫਰਾਇਰ ਦੇ ਨਾਲ ਪਲੱਸ ਬਿਲਟ ਇਨ ਡਿਸ਼ਵਾਸ਼ਰ ਹੋਏਗੀ, ਉਹ ਵੀ ਪੈਨਲ ਰੈਡੀ ਹੋਏਗੀ।
0: ਓਕੇ।
1: ਪੂਰੇ ਦਾ ਪੂਰਾ ਸ਼ੌਕੀਨ ਕਸਟਮਰ ਜੇ ਬਿਲਟ ਇਨ ਕਿਚਨ, ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਡਿਸ਼ਵਾਸ਼ਰਸ ਦੇ ਨਾਲ ਲਗਾਉਣਾ ਚਾਹੁੰਦੇ ਆ ਜੀ, ਤੇ $26,000 ਦਾ ਕਿਚਨ ਹੈ ਜਿਹੜਾ ਸਪੈਸ਼ਲ, ਤੇ ਸਿਰਫ $18,900 ਦਾ ਮਿਲੇਗਾ, $7,100 ਦੀ ਸੇਵਿੰਗ ਹੈ। ਨਾਲੇ ਤੁਸੀਂ $7,100 ਸੇਵ ਕਰ ਲਿਆ, ਨਾਲੇ ਤੁਸੀਂ $18,900 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ 905-450-2801
1: ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ, ਬਿਲਟ ਇਨ ਕਿਚਨ ਲੈਣਾ, ਪੈਨਲ ਰੈਡੀ ਫਰਿੱਜ ਜਾਂ ਫਰੀਜ਼ਰ ਚਾਹੀਦਾ, ਤੇ ਮਿਸ ਨਾ ਕਰ ਜਾਣਾ। 40% ਦਾ ਡਿਸਕਾਊਂਟ ਤੁਹਾਨੂੰ ਮੈਕਸ ਡਿਸਕਾਊਂਟ ਹੈ ਸਾਡੀ ਅਪਲਾਈਸਿਸ ਇੰਡਸਟਰੀ ਚ ਜਿਹੜਾ ਲੈ ਕੇ ਦਿੱਤਾ ਜਾ ਰਿਹਾ। 905-450-2828 ਸਾਡਾ ਫੋਨ ਨੰਬਰ ਹੈ ਜੀ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਅਲਟਰਾ ਲਾਰਜ ਕਪੈਸਿਟੀ, ਜਿਹਦੇ ਚ ਤੁਸੀਂ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਵੀ ਹੈ ਜੀ, AI ਟੈਕਨੋਲੋਜੀ ਦੇ ਨਾਲ ਸਮਾਰਟ ਡਿਸਪੈਂਸਰ ਹੈ ਇਹਦੇ ਚ, ਜੇ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਤੇ ਫਿਰ 40 ਲੋਡਸ ਵਾਸਤੇ ਤੁਸੀਂ ਸਿਰਫ ਉਹਨੂੰ ਸਿਲੈਕਟ ਕਰਕੇ ਤੇ ਸਟਾਰਟ ਕਰ ਦੇਣਾ, ਕੋਈ ਤੁਸੀਂ ਡਿਟਰਜੈਂਟ ਉਹਦੇ ਚ ਨਹੀਂ ਪਾਉਣਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, ਜੇ ਉਹ ਤੁਹਾਡਾ ਹਾਫ ਲੋਡ ਹੈ ਤੇ ਹਾਫ ਲੋਡ ਡਿਟਰਜੈਂਟ ਰਿਲੀਜ਼ ਹੋਏਗਾ, ਜੇ ਫੁੱਲ ਲੋਡ ਹੈ ਤੇ ਫੁੱਲ ਲੋਡ ਡਿਟਰਜੈਂਟ ਰਿਲੀਜ਼ ਹੋਏਗਾ। ਸੋ ਡਿਟਰਜੈਂਟ ਸੇਵਿੰਗ, ਐਨਰਜੀ ਸੇਵਿੰਗ ਐਂਡ ਵਾਟਰ ਸੇਵਿੰਗ
0: ਐਂਡ ਟਾਈਮ ਸੇਵਿੰਗ
1: ਇਹਦੇ ਚ 18 ਮਿੰਟਸ ਕੁਇਕ ਵਾਸ਼ ਹੈਗਾ ਜੀ।
0: ਅੱਛਾ ਜੀ।
1: ਸੋ ਜੇ ਤੁਸੀਂ ਚਾਹੋ ਹਾਫ ਲੋਡ ਨੂੰ ਤੁਸੀਂ 18 ਮਿੰਟਸ ਕੁਇਕ ਵਾਸ਼ ਤੇ 18 ਮਿੰਟਸ ਕੁਇਕ ਡਰਾਈ ਕਰੋ, ਤੇ 36 ਮਿੰਟ ਚ ਤੁਹਾਡੀ ਲਾਂਡਰੀ ਕੰਪਲੀਟ।
0: 905-450-2828।
1: ਸੋ ਇਹੋ ਜਿਹੀ ਟੈਕਨੋਲੋਜੀ ਜਿਹੜੀ 2026 ਚ ਲਾਂਚ ਹੋ ਚੁੱਕੇ ਆ, ਡਿਸਪਲੇ ਤੇ ਤੁਹਾਨੂੰ ਮਿਲਣਗੇ। ਸਾਡਾ ਟ੍ਰੇਨ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਫੀਚਰਸ ਦੇ ਨਾਲ, ਕਿਹੜੇ ਮਾਡਲਸ, ਕਿਹੜੇ ਬਜਟ ਚ ਤੁਸੀਂ ਦੇਖ ਰਹੇ ਹੋ, ਕਿਉਂਕਿ ਬਜਟ ਤਾਂ ਹੁਣ ਇੰਨਾ ਈਜ਼ੀ ਕਰ ਦਿੱਤਾ ਤੁਹਾਡਾ ਕਿ ਤੁਸੀਂ ਪੇਮੈਂਟ ਹੀ 6 ਮਹੀਨੇ ਚ ਕਰਨੀ ਹੈ।
0: ਹਾਂਜੀ।
1: $3,000 ਤੱਕ ਵੀ ਕੋਈ ਸ਼ੈ ਖਰੀਦੋ ਤੇ ਤੁਸੀਂ ਆਰਾਮ ਨਾਲ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਤੇ ਇਹ ਜਿਹੜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਇਹ $3,200 ਤੋਂ $2,299 ਦੀ ਸਪੈਸ਼ਲ ਪ੍ਰਾਈਸ ਤੇ ਤੁਹਾਨੂੰ ਦਿੱਤੀ ਜਾ ਰਹੀ ਹੈ। ਇਹਦੇ ਚ ਤੁਸੀਂ ਐਟਲੀਸਟ $700-800 ਦੀ ਸੇਵਿੰਗ ਵੀ ਕਰ ਰਹੇ ਹੋ, ਤੇ ਨਾਲੇ ਰਿਮੇਨਿੰਗ ਅਮਾਊਂਟ ਤੁਸੀਂ 6 ਮਹੀਨੇ ਚ ਹੀ ਪੇ ਕਰਨੀ ਹੈ ਆਫਟਰ ਡਿਸਕਾਊਂਟ। 905-450-2828।
0: ਦੇਖੋ, ਅਗਰ ਅਸੀਂ ਕ੍ਰੈਡਿਟ ਕਾਰਡ ਦੇ ਕੇ ਸਮਾਨ ਲੈਂਦੇ ਹਾਂ
1: ਜੀ,
0: 20-25% ਵਿਆਜ ਹੁੰਦਾ,
1: ਪਲੱਸ ਉਹਦੇ ਚ 1 ਮੰਥ ਫ੍ਰੀ ਹੈ ਜੀ, 30 ਡੇਜ਼।
0: ਅੱਛਾ।
1: ਜੇ ਤੁਸੀਂ ਵਿਦਇਨ 30 ਡੇਜ਼
0: ਪੇ ਕਰਦੇ ਹੋ
1: ਜੀ, ਕ੍ਰੈਡਿਟ ਕਾਰਡ ਵੀ 30 ਡੇਜ਼ ਫ੍ਰੀ ਹੁੰਦਾ।
0: ਓਕੇ।
1: ਜੇ ਤੁਸੀਂ ਵਿਦਇਨ 30 ਡੇਜ਼ ਪੇਮੈਂਟ ਕਰ ਦੋ ਫਿਰ ਵਿਆਜ ਨਹੀਂ ਹੁੰਦਾ,
0: ਪਰ ਜੇ ਹੁਣ 6 ਮਹੀਨੇ ਆਪਾਂ ਕਹਿ ਰਹੇ ਹਾਂ,
1: ਓਬਵੀਅਸਲੀ
0: 25% ਲਾ ਲੈਣਾ
1: ਜੀ, ਫਿਰ 25% ਹੈ,
0: ਉਹਨਾਂ ਤੋਂ ਬਚੋ। 6 ਮਹੀਨੇ ਕੋਈ ਵਿਆਜ ਨਹੀਂ ਦੇਣਾ, 6 ਮਹੀਨੇ ਐਬਸੋਲੂਟਲੀ ਫ੍ਰੀ ਪੈਸੇ ਨੇ ਤੁਹਾਡੇ ਜਿਹੜੇ ਤੁਸੀਂ ਯੂਜ਼ ਕਰਨੇ ਆ, 6 ਮਹੀਨਿਆਂ ਬਾਅਦ ਇਕੱਠੇ ਦੇ ਦਿਓ ਜਾਂ ਥੋੜੇ ਥੋੜੇ ਕਰਕੇ।
1: ਹਾਂਜੀ, ਵਿਦਇਨ 6 ਮੰਥ ਪੇ ਕਰਨੇ ਆ ਤੁਸੀਂ, ਥੋੜੇ ਥੋੜੇ ਕਰਕੇ ਦੇ ਸਕਦੇ ਹੋ ਹਰ ਮਹੀਨੇ, ਜਾਂ ਤੁਸੀਂ ਆਫਟਰ 6 ਮੰਥ ਜਦੋਂ 2-3 ਦਿਨ ਰਹਿੰਦੇ ਹੋਣ ਡਿਊ ਡੇਟ ਤੋਂ, 2-3 ਦਿਨ ਪਹਿਲੇ ਤੁਸੀਂ ਫੁੱਲ ਅਮਾਊਂਟ ਲਮਸਮ ਪੇ ਕਰ ਦੋ, ਓਪਨ ਟੂ ਪੇ ਆ।
0: 905-450-2828 ਬ੍ਰੈਂਪਟਨ ਟੀਵੀ ਐਨ ਅਪਲਾਈਐਂਸਸ
1: ਤੇ ਬਿਗ ਸਕਰੀਨ ਦੀ ਜਦੋਂ ਗੱਲ ਕਰਦੇ ਆ ਤੇ ਬਿਗ ਸਕਰੀਨ ਟੀਵੀ ਨਾ ਮਿਸ ਕਰ ਜਾਣਾ। 85 ਇੰਚ ਲੈਣਾ ਸੋਨੀ ਬ੍ਰੇਵੀਆ 3 ਮਿਲੇਗਾ, ਸੈਮਸੰਗ ਲੈਣਾ ਮਿੰਨੀ ਐਲਈਡੀ ਮਿਲੇਗਾ 2026 ਦਾ ਲੇਟੈਸਟ ਮਾਡਲ, $2200 ਵਾਲਾ $1599 ਚ ਮਿਲਣਾ, $700 ਤੁਸੀਂ ਬਿਗ ਸਕਰੀਨ ਟੀਵੀ ਤੇ ਵੀ ਅੱਜ ਸੇਵ ਕਰਨੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ 905-450-2828।

0: ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: Pika Junction leke aaye hain special offers for festive season. Khaas festive season le catering start sirf 999 ch.
4: Jis vich milan giyan 8 items. Eh live catering vi karde ne.
3: Function vadda hove ya chota, catering wala ta sira la denge.
4: Ena kol shandar party hall vi aa, oh vi reasonable food prices te.
3: Is festival season banao apniyan khushiyan nu dugna te poncho Pika Junction.
4: Call 647-429-4040.
3: 647-429-4040. ਜੰਕਸ਼ਨ ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਅੱਜ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਤੁਹਾਨੂੰ ਅੱਜ ਟੌਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ 1099 ਦਾ ਪੇਅਰ ਮਿਲੇਗਾ। 1099 ਦਾ ਪੇਅਰ ਮਤਲਬ ਇਹ ਆ $600 ਤੁਸੀਂ ਸੇਵ ਕਰ ਲੈ ਤੇ 1099 ਚ ਪੇਅਰ ਜਿਹੜਾ ਲਿਆ ਉਹ 1099 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਮਿਲਣੀ ਹੈ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ ਤੇ ਬ੍ਰੈਂਪਟਨ ਟੀਵੀ ਐਪ ਇਹ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਤੁਸੀਂ ਫੋਲੋ ਕਰ ਲੈਣਾ ਕਿਉਂਕਿ ਟਿਕਟੋਕ ਅਕਾਊਂਟ 'ਤੇ ਜਿਹੜੀਆਂ ਲੇਟੈਸਟ ਅਪਡੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਹੁੰਦੀਆਂ ਰਹਿਣਗੀਆਂ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੇਵਿੰਗ ਸੇਵਿੰਗ ਸੇਵਿੰਗ। ਇੰਨੀਆਂ ਸੇਵਿੰਗਸ, ਹਾਂਜੀ ਇੰਨੀਆਂ ਸੇਵਿੰਗ, ਇਸ ਕਰਕੇ ਬੈੱਡਰੂਮ ਸੈੱਟ 'ਚ ਵੀ ਸੇਵਿੰਗ, ਲਿਵਿੰਗ ਰੂਮ ਸੈੱਟ 'ਚ ਵੀ ਸੇਵਿੰਗ, ਕਿਚਨ 'ਚ ਵੀ ਸੇਵਿੰਗ, ਡਾਇਨਿੰਗ ਰੂਮ ਸੈੱਟ 'ਤੇ ਵੀ ਸੇਵਿੰਗ। ਤੇ ਡਾਇਨਿੰਗ ਰੂਮ ਸੈੱਟ ਤੇ ਤਾਂ ਇੱਕ ਇਹੋ ਜਿਹੀ ਸੇਵਿੰਗ ਹੈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, 4 ਚੇਅਰ ਨਹੀਂ ਹੈ 6 ਚੇਅਰ, ਓਨਲੀ ਐਂਡ ਓਨਲੀ $390 $390 ਚ $700 ਵਾਲਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਚੱਕ ਲਈਓ। 6685 ਟੋਮਕਨ ਰੋਡ 6472620000। ਇਹ ਤਾਂ ਗੱਲ ਉਹ ਹੈ ਜਿਹੜੀ ਹਲੇ ਸਿਰਫ ਜਿਹਨੂੰ ਕਹਿੰਦੇ ਨਾ ਫਿਲਮ ਦਾ ਟ੍ਰੇਲਰ ਹੈ, ਇਹ ਤਾਂ ਟ੍ਰੇਲਰ ਹੈ, ਇੱਕ ਪ੍ਰਾਈਸ ਮੈਂ ਦਿੱਤੀ ਹੈ, ਬਾਕੀ ਪ੍ਰਾਈਸਾਂ ਆਪ ਦੇਣਗੇ। ਸੁਖਵੀਰ ਹੋਣੀ ਆ ਗਏ ਸਾਡੇ ਨਾਲ ਏਅਰ ਤੇ ਲੁੱਟ ਲਓ ਸੇਲ ਵਾਲੀਆਂ ਪ੍ਰਾਈਸਿਸ ਹੁਣ ਸੁਖਵੀਰ ਹੋਣੀ ਤੁਹਾਡੇ ਨਾਲ ਸ਼ੇਅਰ ਕਰਨਗੇ ਜੀ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇਲ ਸਟੋਰ ਪਹੁੰਚ ਜਾਣਗੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 647-262-00
5: 6472620000। ਕੋਈ ਟੈਕਨੀਕਲ ਫਾਲਟ ਆਇਆ, ਇੱਕਦਮ ਲਾਈਨ ਸਾਡੀ ਡਰੋਪ ਹੋ ਗਈ ਹੈ, ਨੰਬਰ ਨੋਟ ਕਰ ਲਓ 6472620000। ਮਿਸ ਨਾ ਕਰ ਜਾਣਾ, ਕੱਲਾ ਇਹ 399 ਦਾ ਤੁਹਾਨੂੰ 6 ਚੇਅਰ ਦੇ ਨਾਲ ਡਾਇਨਿੰਗ ਟੇਬਲ ਹੀ ਨਹੀਂ ਮਿਲ ਰਿਹਾ, ਹਰ ਸੈਕਸ਼ਨ 'ਚ ਸੇਲ ਜਿਹੜੀ ਹੈ ਉਹ ਇਸ ਟਾਈਮ ਮਿਲ ਰਹੀ ਹੈ, ਡਿਸਕਾਊਂਟਡ ਪ੍ਰਾਈਸਿਸ ਮਿਲ ਰਹੀਆਂ ਤੇ ਨਾਲ $99 ਦਾ ਤੁਹਾਨੂੰ ਅੱਜ ਕੁਈਨ ਸਾਈਜ਼ ਮੈਟਰਸ ਵੀ ਮਿਲ ਰਿਹਾ 6472620000 6472062200

0: ਬ੍ਰੈਂਪਟਨ ਟੀਵੀ ਅਪਲਾਇੰਸਸ ਤੋਂ ਸੁਲਤਾਨ ਜੀ ਸਟੂਡੀਓ ਚ ਨੇ, ਇਹਨਾਂ ਤੋਂ ਲਾਹਾ ਲੈ ਲਈਏ। ਇਹਨਾਂ ਦੀਆਂ ਜਿਹੜੀਆਂ ਸੇਲ ਪ੍ਰਾਈਸਿਸ ਆ ਉਹ ਜਿੰਨੀਆਂ ਵੀ ਲੋਅ ਹੋ ਸਕਦੀਆਂ ਉਸ ਤੋਂ ਵੀ ਅੱਗੇ ਲੋਅ ਕਰਕੇ ਤੁਹਾਨੂੰ ਦੇ ਰਿਹਾ, ਤਾਂ ਕਿ ਤੁਹਾਡੀ ਬਚਤ ਹੋ ਸਕੇ, ਤੁਹਾਡੀ ਸੇਵਿੰਗ ਹੋ ਸਕੇ।
1: ਜੀ ਬਿਲਕੁਲ, ਕਿਉਂਕਿ ਮੈਕਸੀਮਮ 15-20% ਦਾ ਡਿਸਕਾਊਂਟ ਹੁੰਦਾ ਭਾਜੀ। ਆਪਾਂ 40% ਡਿਸਕਾਊਂਟ ਜਿਹੜਾ ਉਹ ਲੈ ਕੇ ਦੇ ਰਹੇ ਹਾਂ। ਅਪਲਾਈਸਿਸ ਇੰਡਸਟਰੀ ਦਾ ਮੈਕਸ ਡਿਸਕਾਊਂਟ ਹੈ, ਸਿਰਫ ਹਾਈ ਵਾਲੀਅਮ ਡੀਲਰ ਨੂੰ ਹੀ ਮਿਲਦਾ, ਤੇ ਹਾਈ ਵਾਲੀਅਮ ਡਿਸਕਾਊਂਟ ਹੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਲੈ ਰਹੇ ਹੋ।
0: ਆਲਰਾਈਟ, ਅੱਛਾ ਗੱਲ ਕਰੋ, ਲਾਂਡਰੀ ਲੇਟੈਸਟ ਜਿਹੜਾ ਟੈਕਨੋਲੋਜੀ ਵਾਲੀ ਲਾਂਡਰੀ ਆ ਉਹ ਦਿਓ।
1: ਲੇਟੈਸਟ ਤਾਂ 3-4 ਹੈਗੀਆਂ ਜੀ, ਪਰ ਚਲੋ ਇੱਕ ਇਹ ਵੀ ਮੈਂ ਨਾਲ ਸ਼ੇਅਰ ਕਰ ਦਿੰਦਾ ਕਿ ਇੱਕੋ ਹੀ ਵਾਸ਼ਰ ਹੈ ਉਹਦੇ ਚ ਬਿਲਟ ਇਨ ਡਰਾਇਰ।
0: ਓਕੇ,
1: ਸੋ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਿੱਥੇ ਤੁਹਾਨੂੰ ਕੋਈ ਸਪੇਸ ਇਸ਼ੂ ਹੈ ਉੱਥੇ ਤੁਸੀਂ ਵਾਸ਼ਰ ਕਨੈਕਟ ਕਰਨਾ, ਸਿਰਫ 110 ਪਲੱਗ ਦੇ ਨਾਲ, ਤੇ ਪਿੱਛੇ ਵਾਟਰ, ਹੌਟ ਵਾਟਰ ਐਂਡ ਕੋਲਡ ਵਾਟਰ ਲੱਗਣਾ, ਤੇ ਵਾਸ਼ਰ ਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ, ਤੇ ਡਰਾਈ ਸਾਈਕਲ ਕੰਪਲੀਟ ਕਰ ਦੇਣਾ ਤੁਹਾਡਾ। ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਜਗ੍ਹਾ ਸੇਫ ਹੋ ਗਈ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, 220 ਵੋਲਟ ਦਾ ਕਨੈਕਸ਼ਨ ਨਹੀਂ ਚਾਹੀਦਾ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਤੇ ਤੁਹਾਨੂੰ ਕੋਈ ਵੈਂਟ ਆਊਟ ਨਹੀਂ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ, 1 ਪੀਸ ਤੁਹਾਨੂੰ ਮਿਲੇਗਾ AI ਟੈਕਨੋਲੋਜੀ ਦੇ ਨਾਲ। ਸਮਾਰਟ ਡਿਸਪੈਂਸਰ ਹੈ ਇਹਦੇ 'ਚ, ਜਿਹਨੂੰ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਤੇ 40 ਲੋਡਸ ਵਾਸਤੇ AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਐਨਰਜੀ ਸੇਵਰਸ, ਵਾਟਰ ਸੇਵਰ ਐਂਡ ਡਿਟਰਜੈਂਟ ਸੇਵਿੰਗ, 1 ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ, ਵੈਂਟਲੈਸ ਡਰਾਇਰ ਹੈ, ਤੁਹਾਨੂੰ ਅੱਜ ਦਿੱਤਾ ਜਾ ਰਿਹਾ $3,000 ਤੋਂ ਸਿਰਫ $2,199 ਦਾ। $800 ਤੁਸੀਂ ਇਸ ਨਵੀਂ ਟੈਕਨੋਲੋਜੀ ਦੇ ਵਾਸ਼ਰ ਬਿਲਟ ਇਨ ਡਰਾਇਰ ਤੇ ਸੇਵ ਕਰੋਗੇ, ਤੇ $2,199 ਵੀ 6 ਮਹੀਨੇ ਚ ਪੇ ਕਰਨਾ ਜੀ।
0: ਨਾਲ ਦੀ ਨਾਲ ਜਗ੍ਹਾ ਵੀ ਸੇਵ ਹੋ ਰਹੀ ਹੈ।
1: ਹਾਂਜੀ, ਜਿਨ੍ਹਾਂ ਨੂੰ ਸਪੇਸ ਇਸ਼ੂ ਆ ਉੱਥੇ ਡਿਲੀਵਰੀਆਂ ਜਾ ਰਹੀਆਂ ਸਾਡੀਆਂ, ਬੇਸਮੈਂਟ 'ਚ ਜਿੱਥੇ ਕੱਲਾ ਵਾਸ਼ਰ ਹੀ ਲੱਗਣ ਨੂੰ ਜਗ੍ਹਾ, ਬੇਸਮੈਂਟ ਬਣ ਗਿਆ, ਜਗ੍ਹਾ ਨਹੀਂ ਸੀ।
0: ਜਿਹੜੀ ਮੈਜਰਮੈਂਟ ਆ
1: 27 ਇੰਚ ਵਾਈਡ,
0: ਬਸ
1: ਸਟੈਂਡਰਡ ਵਾਸ਼ਰ ਦੀ ਡਾਇਮੈਂਸ਼ਨ ਹੈ ਇਹਦੀ ਜੀ।
0: ਸੋ ਸਟੈਂਡਰਡ
1: ਸਾਰਾ ਸਾਈਜ਼,
0: ਕੰਮ ਇੱਕ ਜਾਂ ਵਾਸ਼ਿੰਗ ਮਸ਼ੀਨ ਤੇ ਡਰਾਇਰ, ਆਲ ਇਨ ਵਨ
1: ਵਾਸ਼ਰ ਵਿਦ ਬਿਲਟ ਇਨ ਡਰਾਇਰ, AI ਟੈਕਨੋਲੋਜੀ, ਸਮਾਰਟ ਡਿਸਪੈਂਸਰ, ਤੇ ਨਾਲੇ ਡਿਸਕਾਊਂਟ ਵੀ $800, $3,000 ਤੋਂ $2,199 ਦਾ, ਤੇ $2,199 ਵੀ 6 ਮਹੀਨੇ ਚ ਪੇ ਕਰਨਾ। ਸੋ ਇਹਦੇ ਲਈ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਜੀ, ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਟਿਕਟੋਕ ਦੇ ਅਕਾਊਂਟ ਨੂੰ ਵੀ ਫੋਲੋ ਕਰ ਲੈਣਾ, ਤਾਂ ਕਿ ਤੁਹਾਨੂੰ ਅਪਡੇਟਿਡ ਟੈਕਨੋਲੋਜੀ ਤੇ ਅਪਡੇਟਿਡ ਡਿਸਕਾਊਂਟਡ ਪ੍ਰਾਈਸਿਸ ਜਿਹੜੀਆਂ ਨਾਲ ਦੀ ਨਾਲ ਹੀ ਮਿਲਦੀਆਂ ਰਹਿਣ। 905-450-2828, 905-450-2828। ਇੱਕ ਕਾਲ ਆਈ ਸੀ ਸਾਨੂੰ,
0: ਹਾਂਜੀ,
1: ਪ੍ਰੋਜੈਕਟਰ ਦੀ,
0: ਰਾਈਟ।
1: ਸੋ ਪ੍ਰੋਜੈਕਟਰ ਸਕਰੀਨ ਦਾ ਮੈਂ ਦੱਸ ਦਿੰਦਾ, ਸਾਡੇ ਕੋਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅਵੇਲੇਬਲ ਹੈ,
0: ਠੀਕ ਹੈ,
1: $1,500 ਡਿਸਕਾਊਂਟ ਤੇ ਹੈ ਤੁਹਾਡੇ ਕੋਲ,
0: ਹਾਂਜੀ,
1: ਔਰ ਇਹਦੀ 110 ਇੰਚ ਦੀ ਸਕਰੀਨ ਹੈ। ਸਕਰੀਨ ਤੁਸੀਂ ਰਿਮੋਟ ਕੰਟਰੋਲ ਨਾਲ
0: ਇਲੈਕਟ੍ਰਿਕ
1: ਉੱਪਰ ਥੱਲੇ ਕਰ ਸਕਦੇ ਜੀ,
0: ਠੀਕ ਹੈ।
1: ਸਕਰੀਨ ਜਿਹੜੀ $1,400 ਤੋਂ ਤੁਹਾਨੂੰ $899 ਦੀ ਮਿਲੇਗੀ, ਉਹ ਤੁਹਾਡੀ ਸੇਵਿੰਗ ਹੋ ਗਈ $500, ਤੇ ਜੇ ਸਕਰੀਨ ਨਹੀਂ ਲੈਣੀ ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਵਾ ਲਓ ਅਗਰ, ਤੇ ਫਿਰ ਤੁਹਾਨੂੰ ਸਕਰੀਨ ਦੀ ਲੋੜ ਹੀ ਨਹੀਂ। ਤੁਸੀਂ ਇਕੱਲਾ ਪ੍ਰੋਜੈਕਟਰ ਲੈ ਸਕਦੇ ਹੋ $5,000 ਵਾਲਾ, $1,500 ਦੀ ਸੇਵਿੰਗ ਨਾਲ, ਸਿਰਫ ਔਰ ਸਿਰਫ $3,499 ਦਾ। ਬੈਨਕੁਟ ਹਾਲ 'ਚ ਚਾਹੀਦਾ ਤੁਹਾਨੂੰ, ਕਿਸੇ ਹੋਰ ਬੇਸਮੈਂਟ 'ਚ ਤੁਸੀਂ ਥੀਏਟਰ ਬਣਾਇਆ ਉੱਥੇ ਚਾਹੀਦਾ ਤੁਹਾਨੂੰ, ਕਿਸੇ ਹੋਰ ਪਰਪਸ ਵਾਸਤੇ ਲੈਣਾ ਤੁਸੀਂ ਪ੍ਰੋਜੈਕਟਰ, ਆਫਿਸ 'ਚ ਰੱਖਣਾ, ਇਹ ਲੇਜ਼ਰ ਪ੍ਰੋਜੈਕਟਰ ਹੈ ਸੈਮਸੰਗ ਦਾ, ਰੈਗੂਲਰ ਪ੍ਰੋਜੈਕਟਰ ਨਹੀਂ, ਕਿਉਂਕਿ ਰੈਗੂਲਰ ਪ੍ਰੋਜੈਕਟਰ ਦੇ ਵਿੱਚ ਨਾ ਜੀ ਥੋੜ੍ਹਾ ਜਿਹਾ ਫੇਡ ਹੈ,
0: ਠੀਕ ਹੈ,
1: ਸੋ ਉਹ ਥੋੜ੍ਹਾ ਜਿਹਾ ਤੁਹਾਨੂੰ ਫੇਡ ਪਿਕਚਰ ਦਿਖਦੀ ਹੈ
0: ਇਹ 'ਚ, ਕਲੀਅਰ।
1: ਲੇਜ਼ਰ ਪ੍ਰੋਜੈਕਟਰ ਐਜ਼ ਆਫ ਟੂਡੇਜ਼ ਟੈਕਨੋਲੋਜੀ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ, $1,500 ਦੀ ਸੇਵਿੰਗ ਦੇ ਨਾਲ, $5,000 ਵਾਲਾ $3,499 ਦਾ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਚੱਕ ਲਈਓ, ਤੇ $3,499 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਕਾਲ ਕਰ ਲੈਣਾ, ਥੋੜੇ ਜਿਹਾ ਪੀਸ ਇਨ ਸਟਾਕ ਹੈ, ਇਹ ਨਾ ਹੋਵੇ ਕਿ ਜਦੋਂ ਤੁਸੀਂ ਕਾਲ ਕਰੋ ਤੇ ਉਹ ਜਿਹੜੀ $1,500 ਦੀ ਸੇਵਿੰਗ ਹੈ ਉਹ ਨਾ ਹੋ ਸਕੇ, ਕਿਉਂ ਕਿ ਸੋਲਡ ਆਊਟ ਸਾਈਨ ਹੋ ਗਿਆ। 905-450-2828, 905-450-2828।
0: ਇੱਕ ਸਪੈਸ਼ਲ ਅਨਾਊਂਸਮੈਂਟ ਹੈ, ਸੈਟਰਡੇ ਸੰਡੇ ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਅਗਰ ਆਪਣਾ ਖੁਦ ਰੇਡੀਓ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609।
1: ਤੇ ਵੀ ਗਰੰਟੀ ਕਰਦੇ ਜੀ ਕਿ ਵੀਕਐਂਡ ਦੇ ਸ਼ੋਅ ਜਿਹੜੇ ਆ ਜਿਸ ਚ ਮੈਂ ਖੁਦ ਵੀ ਹੁਣ ਬੈਠ ਕੇ ਕਰ ਰਿਹਾ, ਵੀਕਐਂਡ ਦੇ ਸ਼ੋਅ ਜਿਹੜੇ ਆ ਉਹ ਬਿਜ਼ਨਸਮੈਨਾਂ ਨੂੰ ਬਹੁਤ ਰਿਸਪੋਂਸ ਦਿੰਦੇ ਆ। ਉਹਦੀ ਰੀਜ਼ਨ ਇਹ ਹੁੰਦੀ ਹੈ ਕਿ ਮੈਸੇਜ ਰਾਈਟ ਵੇ ਮਿਲ ਜਾਂਦਾ, ਮੈਸੇਜ ਰਾਈਟ ਵੇ ਮਿਲ ਜਾਂਦਾ ਤਾਂ ਤੁਹਾਡੇ ਜਿਹੜੇ ਸਪੋਂਸਰਸ ਹੋਣਗੇ ਜਦੋਂ ਉਹਨਾਂ ਨੂੰ ਰਿਸਪੋਂਸ ਮਿਲੇਗਾ ਤੁਹਾਡੇ ਨਾਲ ਜੁੜੇ ਰਹਿਣਗੇ।
0: ਨੰਬਰ ਹੈ ਏਅਰ ਟਾਈਮ ਲੈਣ ਲਈ ਰੇਡੀਓ ਪ੍ਰੋਗਰਾਮ ਚਲਾਉਣ ਲਈ 416-677-0609 416-677-0609।

0: 85 ਪਰ ਜੇ ਤੁਸੀਂ ਕਿਤੇ ਦੂਰ ਵੀ ਹੋ ਤੇ ਰਾਈਟ ਵੇ ਕਾਲ ਕਰ ਲੈਣਾ ਉਹਦੀ ਰੀਜ਼ਨ ਇਹ ਹੈ ਕਿ ਹੋਲਡ ਹੋ ਜਾਏਗਾ ਕੋਈ ਤੁਹਾਨੂੰ ਤੁਸੀਂ ਸਿਰਫ ਨਾਮ ਤੇ ਫੋਨ ਨੰਬਰ ਦੇ ਕੇ ਹੋਲਡ ਕਰਾ ਲੈਣਾ ਫਿਰ ਸ਼ੋਰੂਮ ਚ ਆ ਕੇ ਚੈੱਕ ਕਰਨਾ ਕੰਪੇਅਰ ਕਰਨਾ ਪ੍ਰਾਈਸ ਦੇਖਣਾ ਕੋਈ ਹੋਰ ਚੀਜ਼ ਪਸੰਦ ਆ ਜੇ ਉਹ ਲੈ ਲੈਣਾ ਉਹਦੇ ਲਈ ਕਾਲ ਕਰਨੀ ਹੈ ਤੁਸੀਂ 647-262-0000 647-262-0000 ਚੱਕ ਲੈਣਾ ਹੁਣ 99 ਦਾ ਕੁਈਨ ਸਾਈਜ਼ ਮੈਟਰਸ ਫੇ ਕੱਲ ਨੂੰ ਨਹੀਂ ਮਿਲਣਾ ਤੇ ਸੁਖਵੀਰ ਹੁਣੀ ਲਾਈਨ ਤੇ ਆ ਗਏ ਜੀ ਤੇ ਦੇਣਗੇ ਹੁਣ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਸੱਦਾ ਪੱਤਰ ਸੁਖਵੀਰ ਜੀ ਆ ਜਾਓ ਲੰਘਿਓ ਤੇ ਦਿਓ ਸੱਦਾ ਪੱਤਰ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪੂਰਾ ਬੈੱਡਰੂਮ ਸੈੱਟ 1499 ਦਾ ਜੀ ਹਾਂ 1499 ਦਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਗੋਲਡਨ ਬੇਸ ਚਾਹੀਦਾ ਸਿਲਵਰ ਬੇਸ ਚਾਹੀਦਾ ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਾਈਟ ਕਲਰ ਦਾ ਟੌਪ ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ ਸਪੈਸ਼ਲ ਇਸ ਵੀਕਐਂਡ ਲਈ 399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਭਾਜੀ
0: ਥੈਂਕ ਯੂ ਵੈਰੀ ਮਚ ਜੀ ਤੇ ਯਾਦ ਰੱਖਣਾ ਕਿ ਅੱਜ ਤੁਹਾਨੂੰ ਸੋਫਾ ਕਮ ਬੈੱਡ ਵੀ ਮਿਲਣਾ ਉੱਥੇ ਸੋਫਾ ਕਮ ਬੈੱਡ ਲੈਣਾ $299 $699 ਵਾਲਾ ਸੋਫਾ ਕਮ ਬੈੱਡ ਐਲ ਸ਼ੇਪ ਸੋਫਾ ਕਮ ਬੈੱਡ $299 ਦਾ 647-262-0000 647-262-0000
2: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਿਹੜੇ ਪੀਜ਼ਾ ਬਣਾਉਣ ਵਾਲੇ ਕਾਊਂਟਰ ਤੇ ਰੱਖਣਾ
0: ਜੀ
2: ਉਹਦਾ ਦੱਸਿਓ
0: ਇਹ ਹੈ ਭਾਜੀ ਐਕਚੁਅਲੀ ਸਟੋਨ ਬੇਕਡ ਪੀਜ਼ਾ ਇਹ ਤਿੰਨ ਕਿਸਮ ਦੇ ਲਾਂਚ ਕੀਤੇ ਗਏ ਹੈ ਜੀ ਇਹ ਵੀ ਲੇਟੈਸਟ 에ਅਰ ਫਰਾਇਰ ਟੈਕਨੋਲੋਜੀ ਦੇ ਨਾਲ ਹੈ ਜੇ ਤਾਂ ਤੁਸੀਂ ਆਲਰੇਡੀ ਕਾਊਂਟਰ ਤੇ ਰੱਖਣਾ ਮਾਈਕ੍ਰੋਵੇਵ ਦੀ ਤਰ੍ਹਾਂ ਤੇ ਇਹ ਤੁਹਾਨੂੰ ਅੱਜ ਅਸੀਂ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਦੇ ਦਾਂਗੇ ਸਟੋਨ ਬੇਕਡ ਪੀਜ਼ਾ ਇਹਦੀ ਸਟੋਨ ਪਲੇਟ ਇੰਕਲੂਡਿਡ ਹੈ ਇੱਕ ਵਾਰੀ ਸਟੋਨ ਪਲੇਟ ਜਿਹੜੀ ਹੈ ਇਹ ਹੀਟ ਅਪ ਹੋਣੀ ਹੈ ਜਿਹਨੂੰ ਅਸੀਂ ਪ੍ਰੀ ਹੀਟ ਕਹਿ ਦਿੰਦੇ ਹਾਂ ਸੋ ਉਸ ਤੋਂ ਬਾਅਦ ਇਹਨੇ 3 ਮਿੰਟ 'ਚ ਪੀਜ਼ਾ ਬਣਾਉਣਾ
2: ਓਕੇ
0: ਜੇ ਤੁਸੀਂ ਬ੍ਰੈਡ ਬਣਾਉਣੀ ਹੈ ਇਹਨੇ 3 ਮਿੰਟ 'ਚ ਬ੍ਰੈਡ ਬਣਾਉਣੀ ਜੇ ਤੁਸੀਂ ਨਾਨ ਲਗਾਉਣੇ ਆ ਇਹਨੇ 3 ਮਿੰਟ 'ਚ ਨਾਨ ਲਗਾ ਦੇਣਾ ਸੋ ਤੁਸੀਂ ਅਗਰ 10 ਨਾਨ ਲਗਾਉਣੇ ਆ ਤੇ ਤੁਹਾਨੂੰ 30 ਮਿੰਟ 'ਚ 10 ਨਾਨ ਜਿਹੜੇ ਆ ਉਹ ਲੱਗ ਜਾਣਗੇ ਰਾਈਟ ਵੇ
2: ਗਰਮਾ ਗਰਮ
0: ਗਰਮਾ ਗਰਮ ਉਸੇ ਵੇਲੇ ਔਰ ਇਹ ਕਾਊਂਟਰ ਟੌਪ ਹੈ ਬੜਾ ਈਜ਼ੀਲੀ ਮਾਈਕ੍ਰੋਵੇਵ ਦੀ ਤਰ੍ਹਾਂ ਰੱਖਿਆ ਜਾਣਾ 에ਅਰ ਫਰਾਇਰ ਵਿਦ ਸਟੋਨ ਬੇਕਡ ਪੀਜ਼ਾ ਤੁਹਾਨੂੰ ਅੱਜ ਦਿੱਤਾ ਜਾ ਰਿਹਾ $500 ਵਾਲਾ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $249 ਦਾ ਜੇ ਤੁਸੀਂ ਇਹੀ ਸਟੋਨ ਬੇਕਡ ਪੀਜ਼ਾ ਸਟੋਵ ਲਗਾਉਣਾ ਚਾਹੁੰਦੇ ਹੋ ਉਹ ਤੁਹਾਨੂੰ $2500 ਵਾਲਾ ਅੱਜ ਦਵਾਂਗੇ $1899 ਦਾ ਉਹ 'ਚ ਤੁਸੀਂ $600 ਸੇਵ ਕਰੋਗੇ ਲੇਟੈਸਟ ਟੈਕਨੋਲੋਜੀ ਦਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ ਵਿਦ 에ਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ ਤੁਸੀਂ ਇਹ ਸਪੈਸ਼ਲ ਟੈਕਨੋਲੋਜੀ ਲੈ ਸਕਦੇ ਹੋ ਰੈਗੂਲਰ ਜਿਹੜਾ ਹੈ ਅਵਨ ਉਹ 500 ਡਿਗਰੀ ਤੇ ਹੁੰਦਾ ਇਹ ਸਟੋਨ ਬੇਕਡ ਪੀਜ਼ਾ ਬਣਾਉਣ ਵਾਲਾ ਅਵਨ 750 ਡਿਗਰੀ ਤੇ ਜਾ ਕੇ ਤੁਹਾਨੂੰ 3 ਮਿੰਟ 'ਚ ਇਹ ਪੀਜ਼ਾ ਤਿਆਰ ਕਰਦਾ ਸੋ ਪਹੁੰਚਣਾ ਕਿੱਥੇ ਇਹ ਟੈਕਨੋਲੋਜੀ ਦੇਖ

0: ਲਈ ਸਾਡੇ ਕੋਲ ਡਿਸਪਲੇ ਤੇ ਆਲਰੇਡੀ ਪਿਆ, ਚੈੱਕ ਕਰ ਲੈਣਾ, ਕੰਪੇਅਰ ਕਰ ਲੈਣਾ ਤੇ ਫਿਰ ਤੁਸੀਂ ਡਿਲੀਵਰੀ ਸਕੇਜੂਲ ਕਰਨਾ। ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਹੁਣ ਦੇਖੋ 98 ਇੰਚ ਟੀਵੀ ਲੈਣਾ,
1: ਹਾਂਜੀ,
0: $3500 ਵਾਲਾ ਸੈਮਸੰਗ 1999 ਦਾ, 1500 ਸੇਵ ਹੋ ਗਿਆ ਤੇ 1999 6 ਮਹੀਨੇ ਚ ਪੇ ਕਰਨਾ। ਫਿਰ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ $2500 ਵਾਲਾ 1799 ਦਾ, $700 ਸੇਵ ਹੋ ਗਿਆ ਤੇ 1799 6 ਮਹੀਨੇ ਚ ਪੇ ਕਰਨਾ। ਫਿਰ ਤੁਸੀਂ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈਣਾ $5000 ਵਾਲਾ 2999 ਦਾ, $2000 ਸੇਵ ਹੋ ਗਿਆ ਤੇ 2999 6 ਮਹੀਨੇ ਚ ਪੇ ਕਰਨਾ। ਪਹੁੰਚਣਾ ਹੈ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬ੍ਰੈਂਪਟਨ ਟੀਵੀ ਐਪ ਸਾਡਾ, ਟਿਕਟੌਕ ਅਕਾਊਂਟ ਹੈ, ਜ਼ਰੂਰ ਫਾਲੋ ਕਰਨਾ। 905-450-2828, 905-450-2828 ਜੀ।
2: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ, ਬ੍ਰੈਂਪਟਨ ਟੀਵੀ ਟੀਵੀ ਦੀ ਗੱਲ ਕਰੀਏ, 40 ਇੰਚ ਆਉਣ ਦਿਓ,
1: 40 ਇੰਚ 199
0: ਤੇ 50 ਇੰਚ,
1: 50 ਇੰਚ 299,
0: 55 ਇੰਚ
1: 399,
0: 65 ਇੰਚ
1: 599,
0: 75 ਇੰਚ
1: 699,
0: ਜਿਹੜੇ ਮਰਜ਼ੀ ਲੈ ਲਓ ਯਾਰ, 6 ਮਹੀਨੇ ਪੈਸੇ ਦੇਣ ਦੀ ਲੋੜ ਨੀ, ਕੋਈ ਵਿਆਜ ਨੀ, ਕੋਈ ਕੁਛ ਨੀ, ਜੇ ਤੁਹਾਡੇ ਕੋਲ ਪਿਕਅਪ ਟਰੱਕ ਹੈਗਾ ਉਹਦੇ ਚ ਲਿਆਉਣਾ ਉਹ ਲੈ, ਉਹਨੇ ਡਿਲੀਵਰੀ ਇਹਨਾਂ ਨੇ ਕਰੀ ਦੇਣੀ ਆ, 905-450-2858,
1: ਔਰ ਤੁਸੀਂ ਬਿਲੀਵ ਕਰੋ ਜੀ 699 ਦਾ 75 ਇੰਚ ਸਿਰਫ 4 ਜਾਂ 5 ਟੀਵੀ ਸਟਾਕ ਚ ਰਹਿ ਗਏ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਉਹ ਮੁੜ ਕੇ $1,000 ਤੋਂ ਘੱਟ ਨੀ ਲਏਗਾ, ਕਿਉਂਕਿ ਆਲਰੇਡੀ $1,200 ਦਾ 75 ਇੰਚ ਮਿਲਦਾ, ਕਿਤੇ ਡਿਸਕਾਊਂਟ ਪ੍ਰਾਈਸ ਵੀ ਹੋਵੇ ਤੇ 1099 ਦਾ ਲੱਗਾ। ਮੈਂ ਵੀ ਅਗਰ ਐਕਸਟਰਾ ਡਿਸਕਾਊਂਟ ਜਿਹੜਾ ਆਪਣਾ ਕੈਲਕੂਲੇਟ ਕਰਾਂ ਤੇ 999 ਤੋਂ ਘੱਟ ਨੀ ਜਾਂਦਾ। ਅੱਜ ਮਿਲ ਰਿਹਾ 75 ਇੰਚ 699, ਅੱਜ ਮਿਲ ਰਿਹਾ 50 ਇੰਚ 299, ਕਿੱਥੋਂ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾ ਕੇ ਦੇਖ ਲੈਣਾ, ਚੈੱਕ ਕਰ ਲੈਣਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। 905-450-2858 ਵਾਸ਼ਰ ਐਂਡ ਡਰਾਇਰ ਚਾਹੀਦਾ, ਓਨਲੀ 1099 ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $1,700 ਵਾਲਾ, ਓਨਲੀ 1099 ਪੇਅਰ ਵਾਸ਼ਰ ਡਰਾਇਰ ਦੋਨੋਂ 1099 ਚ। ਕੱਲਾ ਫੁੱਲ ਸਾਈਜ਼ ਫਰਿੱਜ ਚਾਹੀਦਾ ਤੁਹਾਨੂੰ, 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2,500 ਵਾਲਾ, $1,699 ਓਨਲੀ, $1,699 ਪੇ ਵੀ 6 ਮਹੀਨੇ ਚ ਕਰਨਾ। ਕੱਲਾ ਅਪਰਾਈਟ ਫਰੀਜ਼ਰ ਚਾਹੀਦਾ $1,400 ਵਾਲਾ, $799 ਸਿਰਫ, $799 ਲੋਐਸਟ ਪ੍ਰਾਈਸ ਗਰੰਟੀ ਹੈ। ਕੱਲੀ ਡਿਸ਼ਵਾਸ਼ਰ ਲੈਣੀ ਹੈ $1,000 ਵਾਲੀ, ਕੱਲੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $499, ਔਰ ਜੇ ਤੁਸੀਂ ਬੋਸ਼ ਦਾ ਡਿਸ਼ਵਾਸ਼ਰ ਲੈਣਾ $1,200-1,400 ਤੋਂ ਡਾਲਰ ਤੋਂ ਘੱਟ ਕੋਈ ਬੋਸ਼ ਡਿਸ਼ਵਾਸ਼ਰ ਨਹੀਂ ਮਿਲੇਗਾ। ਮੇਰੇ ਕੋਲ ਥਰਡ ਰੈਕ ਦੇ ਨਾਲ ਬੋਸ਼ ਦਾ ਡਿਸ਼ਵਾਸ਼ਰ ਸਟੇਨਲੈਸ ਸਟੀਲ ਓਨਲੀ ਐਂਡ ਓਨਲੀ $799। ਥਰਡ ਰੈਕ, ਇੱਕ ਤਾਂ ਦੋ ਰੈਕ ਹੁੰਦੇ ਨਾ ਜੀ ਇਹਦੇ ਅੰਦਰ, ਇੱਕ ਥਰਡ ਰੈਕ ਉੱਪਰ ਹੁੰਦਾ ਸਪੂਨ ਵਗੈਰਾ ਵਾਸਤੇ ਜੀ। ਸੋ ਥਰਡ ਰੈਕ ਦੇ ਨਾਲ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ, ਲੇਟੈਸਟ ਟੈਕਨੋਲੋਜੀ, ਨਵਾਂ ਇਹ ਡਿਜ਼ਾਈਨ ਔਰ ਨਵਾਂ ਮਾਡਲ ਹੈ, ਫੈਕਟਰੀ ਸੀਲਡ, ਬ੍ਰੈਂਡ ਨਿਊ ਡੱਬੇ ਚ ਬੰਦ, ਬੋਸ਼ ਜਰਮਨ ਬ੍ਰੈਂਡ ਹੈ, $799 ਚ ਮਿਲ ਜਾਏਗਾ। ਸਿਰਫ 5 ਪੀਸ ਇਨ ਸਟਾਕ ਹੈ। ਡਿਸ਼ਵਾਸ਼ਰ ਲੈਣੀ ਹੈ $499 ਦੀ ਵੀ ਸਾਡੇ ਕੋਲ ਹੈ, ਜਿਹੜੀ ਕਿ ਫਰਿੱਜ ਡੇਅਰ ਹੈ, ਤੇ ਸੈਮਸੰਗ ਹੈ ਜਾਂ ਅਨਦਰ ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ, ਉਹ ਤੁਹਾਨੂੰ $499 ਮਿਲੇਗੀ। ਜੇ ਤੁਸੀਂ ਬੋਸ਼ ਲੈਣਾ ਤੇ ਬੋਸ਼ ਤੁਹਾਨੂੰ $799 ਚ ਮਿਲੇਗਾ। ਇਹ ਡਿਸ਼ਵਾਸ਼ਰ ਵੀ ਤੁਹਾਨੂੰ ਐਟਲੀਸਟ $1,200-1,300 ਵਾਲੀ ਹੈ, ਜਿਹੜੀ $799 ਦੀ ਮਿਲ ਰਹੀ। 905-450-2858 ਫਿਰ ਇੱਕ ਵਾਰੀ ਨੋਟ ਕਰ ਲੈਣਾ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਤੇ ਕਾਲ ਕਰਨਾ ਤੁਸੀਂ 905-450-2858 ਤੇ 905-450-2828 ਜੀ।
0: ਦੁਆ ਕਰ ਮੇਰਾ, ਫਿਰ ਮਿਲਾਂਗੇ, ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: ਵੇਕੀ ਵੇਕੀ ਵੇਕੀ ਵੇਕੀ
3: ਇਟਸ ਵੇਕ ਅਪ ਟਾਈਮ ਇਟਸ ਵੇਕ ਅਪ ਟਾਈਮ
2: ਨਾਓ ਇਸ ਦ ਟਾਈਮ ਟੂ ਵੇਕ ਅਪ
4: Crank up the radio. You're listening to the Dave Todla Show, brought to you in part by Culture of Punjab.

0: आफ्टरनून, वेलकम टू डेव ट्रॉला शो। आज के प्रोग्राम में बहनों और भाइयों, आप सबका स्वागत है। आशा वादी हाँ, उम्मीद करते हैं कि तुहाडा अज्ज दा दिन अच्छा गुजरिया होगा। साडी कोशिश रहेगी कि अगले एक घंटे तुहाडे लई डालरां दी बचत कीती जाए, चाहे वह किचन अपलायंसेस होण, टैलीविजन होण या फिर फर्नीचर होवे। स्टे ट्यून। ਸਾਡੇ ਨਾਲ ਸਟੂਡੀਓ ਚ ਸੁਲਤਾਨ ਜੀ ਵੀ ਆ ਚੁੱਕੇ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ। ਸਰ ਵੈਲਕਮ ਟੂ ਦ ਸ਼ੋ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਹਾਲ ਚਾਲ ਹੈ ਮਹਾਰਾਜ?
1: ਬਿਲਕੁਲ ਉੱਪਰ ਵਾਲੇ ਦਾ ਸ਼ੁਕਰ ਜੀ।
0: ਸ਼ੁਕਰ ਹੀ ਚਾਹੀਦਾ। ਅੱਛਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਟੈਲੀਵਿਜ਼ਨ ਤੇ ਅੱਜ।
1: ਠੀਕ ਹੈ ਜੀ।
0: ਤੇ ਗੱਲ ਕਰਨੀ ਆ 85 ਤੋਂ ਸ਼ੁਰੂ ਹੋਣਾ, ਉੱਪਰੋਂ ਜਾ ਕੇ
1: ਡਨ।
0: 85 ਦੀ ਪ੍ਰਾਈਸ ਦਿਓ।
1: 85 ਚ ਜਿਹੜੇ ਤਾਂ ਕਸਟਮਰ ਸੋਨੀ ਬ੍ਰੇਵੀਆ ਮਾਡਲ ਦੇਖ ਰਹੇ ਆ, ਉਹਨਾਂ ਨੂੰ ਜੀ ਸੋਨੀ ਬ੍ਰੇਵੀਆ 3 ਮਿਲੇਗਾ ਅਪਡੇਟਡ ਟੈਕਨੋਲੋਜੀ ਦੇ ਨਾਲ। ਸੋਨੀ ਬ੍ਰੇਵੀਆ 3 85 ਇੰਚ, ਜਾਂ ਤੁਸੀਂ ਜੇ ਸੈਮਸੰਗ ਦੇਖ ਰਹੇ ਹੋ ਤੇ ਸੈਮਸੰਗ ਤੁਹਾਨੂੰ ਮਿੰਨੀ ਐਲਈਡੀ 2026 ਦਾ ਲੇਟੈਸਟ ਮਾਡਲ ਮਿਲੇਗਾ, ਮਿੰਨੀ ਐਲਈਡੀ 85 ਇੰਚ ਸੈਮਸੰਗ। ਸੋ ਡਜ਼ਨਟ ਮੈਟਰ ਕਿਹੜਾ ਬ੍ਰਾਂਡ ਤੁਸੀਂ ਦੇਖ ਰਹੇ, ਦੋਨੋ ਬ੍ਰਾਂਡ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ। 85 ਇੰਚ $2200 ਤੋਂ ਸਿਰਫ ਤੇ ਸਿਰਫ $1599। $1599 ਦਾ ਮਤਲਬ ਇਹ ਹੈ $700 ਤੁਸੀਂ ਸੇਵ ਕਰ ਲੈਣੇ ਹੈ, ਤੇ $1599 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਮਿਲੇਗੀ। ਇਹਦੇ ਲਈ ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਤੁਸੀਂ ਇਸ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ। ਤੁਹਾਨੂੰ ਅਪਡੇਟਡ ਨਿਊਜ਼ ਤੇ ਪ੍ਰਾਈਸਿਸ ਜਿਹੜੀਆਂ ਮਿਲਦੀਆਂ ਰਹਿਣਗੀਆਂ ਕਿ ਕਿਹੜੀ ਨਵੀਂ ਟੈਕਨੋਲੋਜੀ ਆਈ ਹੈ ਤੇ ਕਿਹੜਾ ਡਿਸਕਾਊਂਟ ਅੱਜ ਕੱਲ ਮਿਲ ਰਿਹਾ ਜੀ।
0: ਬ੍ਰੈਂਪਟਨ ਟੀਵੀ ਅਪਲਾਇੰਸਿਸ, ਹੁਣ ਚਲੋ 98 ਇੰਚ ਵੱਲ।
1: 98 ਇੰਚ ਸੈਮਸੰਗ ਹੈ ਮੇਰੇ ਕੋਲ ਜੀ, ਸਿਰਫ ਪੀਸ ਵੀ 3 ਇਨ ਸਟਾਕ ਹੈਗੇ ਆ। ਸੋ 3 ਲੱਕੀ ਕਸਟਮਰ ਕੈਨ ਗੈਟ ਇਟ $3500 ਵਾਲਾ 98 ਇੰਚ ਸਿਰਫ $1999 ਦਾ ਲੈ ਕੇ $1500 ਤੁਸੀਂ ਸੇਵ ਵੀ ਕਰਨੇ ਆ, ਤੇ ਨਾਲ $1999 6 ਮਹੀਨੇ ਚ ਪੇ ਕਰ ਸਕਦੇ ਹੋ। ਫਰੀ ਹੋਮ ਡਿਲੀਵਰੀ ਹੈ ਜੀ, 905-450-2828 ਨੰਬਰ ਹੈ, 905-450-2828। ਰਾਈਟ ਵੇ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ,
0: ਠੀਕ ਹੈ।
1: ਅਦਰਵਾਈਜ਼ ਲਿਮਿਟਿਡ ਇਨਵੈਂਟਰੀ ਹੋਣ ਕਰਕੇ ਦੁਬਾਰਾ $2600-2700 ਤੋਂ ਘੱਟ ਨਹੀਂ ਮਿਲਣਾ।
0: 905-450-2828, 450-2828, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।

0: ਮੁਖੜੇ ਤੇ ਲਾਲੀ ਆ ਜਾਏਗੀ ਜੇ 32 ਇੰਚ ਦਾ ਟੈਲੀਵਿਜ਼ਨ ਦੋ ਸਾਨੂੰ
1: 32 ਇੰਚ ਸੋਲਡ ਆਊਟ
0: ਅੱਛਾ ਚਲੋ 40 ਇੰਚ
1: 40 ਇੰਚ ਹੈ ਮੇਰੇ ਕੋਲ 5 ਜਾਂ 4 ਟੀਵੀ ਪਏ ਹੋਣਗੇ ਚਲੋ ਅੱਜ ਦਿਨੇ 199
0: ਦਾ 40
1: 199 ਦਾ 40 ਇੰਚ
0: ਤੇ 50 ਇੰਚ
1: 50 ਇੰਚ 299
0: ਲੈ
1: ਸਿਰਫ 299
0: 50 ਇੰਚ 299 ਤੇ ਉਦੋਂ ਕੇ 60 ਕਿ
1: 55
0: 55
1: 55 399
2: ਲੈ
1: ਜਸਟ 399 ਅੱਛਾ 50 ਇੰਚ ਚ ਇਹ ਵੀ ਹੈ ਜੀ
0: ਹਾਂਜੀ
1: ਜੇ ਕਿਸੇ ਨੇ ਆਪਣੇ ਰੈਸਟੋਰੈਂਟ ਲਈ ਕੋਈ ਵੀ ਸਾਡੇ ਇੰਸਟਾਲਰ ਭੈਣ ਭਰਾ ਪ੍ਰੋਗਰਾਮ ਨੂੰ ਜੇ ਸੁਣ ਰਹੇ ਆ ਜਾਂ ਕੋਈ ਉਹਨਾਂ ਦੇ ਫਰੈਂਡਸ ਜਿਹੜੇ ਕਿ ਇੰਸਟਾਲੇਸ਼ਨ ਕਰਦੇ ਆ ਕਈ ਵਾਰੀ ਜਿਹੜੀਆਂ ਮੈਨਿਊ ਸਕਰੀਨਸ ਹੁੰਦੀਆਂ ਰੈਸਟੋਰੈਂਟ ਚ ਉਹਦੇ ਲਈ ਵੀ 50 ਇੰਚ ਟੀਵੀ ਜਿਹੜਾ
0: ਓਕੇ
1: ਸਿਰਫ 299 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ ਦੋ ਟੀਵੀ ਚਾਹੀਦੇ ਤਿੰਨ ਟੀਵੀ ਚਾਹੀਦੇ ਤੁਸੀਂ USB ਦੇ ਨਾਲ ਕਿਉਂਕਿ ਗੂਗਲ ਫੀਚਰਸ ਦੇ ਨਾਲ ਹੈ ਨਾ ਜੀ ਤੇ ਇਹਦੇ ਚ USB ਦੇ ਨਾਲ ਤੁਸੀਂ ਉਹ ਮੈਨਿਊ ਆਪਣਾ ਜਿਹੜਾ ਸਾਰਾ ਡਾਊਨਲੋਡ ਕਰ ਸਕਦੇ ਹੋ USB ਕਨੈਕਟਡ ਹੋ ਜਾਏਗਾ 299 ਚ 50 ਇੰਚ ਮਿਲ ਰਿਹਾ 399 55 ਇੰਚ ਮਿਲ ਰਿਹਾ ਤੇ ਅੱਗੇ ਆ ਜਾਂਦਾ ਜੀ
0: ਅੱਗੇ ਆ ਗਿਆ 60 ਇੰਚ
1: 65 ਇੰਚ
0: 65 ਇੰਚ ਚਲੋ
1: 65 ਇੰਚ 599 ਸਿਰਫ
0: 65 ਇੰਚ
1: 599 75 ਇੰਚ 699
0: ਲਓ ਜੀ ਇਹ ਪ੍ਰਾਈਜ਼ਾਂ ਪਹਿਲਾਂ ਕਿਹੜੇ ਸੁਣੀਆਂ ਕਿਹੜੇ ਮਿਲੀਆਂ ਇਹ ਮਿਲ ਰਹੀਆਂ ਨੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਡੱਬਾ ਬੰਦ ਬ੍ਰੈਂਡ ਨਿਊ
1: ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ ਕੋਈ ਇੰਟਰਸਟ ਨਹੀਂ ਹੈ $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕੀਤਾ ਜਾ ਸਕਦਾ ਇਹਦੇ ਲਈ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਵਿਜ਼ਿਟ ਕਰ ਲੈਣਾ ਤੇ ਬ੍ਰੈਂਪਟਨ ਟੀਵੀ ਐਪ ਸਾਡਾ ਵਟਸਐਪ ਅਕਾਊਂਟ ਹੈ ਸੋਰੀ ਵਟਸਐਪ ਨਹੀਂ ਟਿਕਟੋਕ ਅਕਾਊਂਟ ਹੈ ਟਿਕਟੋਕ ਅਕਾਊਂਟ ਹੈ ਟਿਕਟੋਕ ਤੇ ਜਾ ਕੇ ਫੋਲੋ ਕਰ ਲੈਣਾ ਤੇ ਫਿਰ ਤੁਹਾਨੂੰ ਹਰ ਅਪਡੇਟ ਜਿਹੜੀ ਹੈ ਉਹ ਟਿਕਟੋਕ ਤੇ ਵੀ ਮਿਲਦੀ ਰਹੇਗੀ 905-450-2828 905-450-2828 ਜੀ
0: ਹੋਰ ਸੁਣੋ 6 ਮਹੀਨੇ ਪੈਸੇ ਦੇਣ ਦੀ ਲੋੜ ਨਹੀਂ ਹੈ
1: ਬਿਲਕੁਲ
0: ਕੋਈ ਵਿਆਜ ਨਹੀਂ ਹੈ ਕੋਈ ਇੰਟਰਸਟ ਨਹੀਂ ਹੈ 6 ਮਹੀਨੇ ਜੀ ਥੋੜੇ ਥੋੜੇ ਕਰਕੇ ਦੇ ਦਿਓ ਸੌਦਾ ਜਿਹੜਾ ਮਰਜ਼ੀ ਲੈ ਲਓ ਅੱਛਾ ਹੁਣ ਇਸ ਤੋਂ ਪਹਿਲਾਂ ਅੱਗੇ ਚੱਲੀਏ ਤੁਸੀਂ ਇੱਕ ਫਰਿੱਜ ਦੀ ਜਾਣਕਾਰੀ ਦਿੱਤੀ ਸੀ ਪਿਛਲੇ ਹਫ਼ਤੇ ਜਿਹੜਾ ਫਰਿੱਜ ਵੀ ਬਣ ਜਾਂਦਾ ਬਟਨ ਦਬੋ ਫ੍ਰੀਜ਼ਰ ਬਣ ਜਾਂਦਾ
1: ਹਾਂਜੀ
0: ਉਹ ਦੱਸੋ
1: ਜੋ ਇਸ ਟਾਈਮ ਸਪੈਸ਼ਲ ਟੈਕਨੋਲੋਜੀ ਹੈ ਜੀ ਕਨਵਰਟੇਬਲ ਸੋ ਹੈਗਾ ਇਹ ਅਪਰਾਈਟ ਫ੍ਰੀਜ਼ਰ ਹੈ
0: ਅੱਛਾ ਜੀ
1: ਪਰ ਯੂ ਕੈਨ ਕਨਵਰਟ ਇਨਟੂ ਫ੍ਰਿਜ
0: ਠੀਕ ਹੈ
1: ਸੋ ਅਗਰ ਤੁਹਾਨੂੰ ਅਪਰਾਈਟ ਸਟੈਂਡਿੰਗ ਫ੍ਰੀਜ਼ਰ ਚਾਹੀਦਾ $1400 ਵਾਲਾ ਸਿਰਫ 799 ਦਾ ਮਿਲੇਗਾ ਇਹਦੀ ਡਾਇਮੈਂਸ਼ਨ ਹੈ ਜੀ 30 ਇੰਚ ਵਾਈਡ ਤੇ 68 ਇੰਚ ਹਾਈਟ
0: ਓਕੇ
1: 799 ਚ ਲੈਣਾ ਐਜ਼ ਫ੍ਰੀਜ਼ਰ ਸਟੈਂਡਿੰਗ ਫ੍ਰੀਜ਼ਰ ਡਿਲੀਵਰ ਕਰਾ ਲਓ 799 ਚ ਜੇ ਤੁਹਾਨੂੰ ਕਨਵਰਟ ਕਰਨਾ ਤੇ ਇਹਨੂੰ ਤੁਸੀਂ ਫ੍ਰਿਜ ਚ ਕਨਵਰਟ ਵੀ ਕਰ ਸਕਦੇ ਹੋ
0: ਤੇ
1: ਫ੍ਰਿਜ ਚ ਕਨਵਰਟ ਕਰਕੇ ਤੁਸੀਂ ਗਰਾਜ ਚ ਰੱਖਣਾ ਬੇਸਮੈਂਟ ਅਪਾਰਟਮੈਂਟ ਚ ਰੱਖਣਾ ਕੋਂਡੋਮੀਨੀਅਮ ਚ ਰੱਖਣਾ ਕਿਉਂਕਿ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਗੁੱਡ ਫਾਰ 6 ਪਰਸਨਸ ਫੈਮਿਲੀ ਸਿਰਫ 799 ਦਾ $1400 ਤੋਂ ਮਿਲ ਰਿਹਾ
0: ਇਹ ਵੀ 6 ਮਹੀਨੇ
1: ਇਹ ਵੀ 799 6 ਮਹੀਨੇ ਚ ਬਿਸ਼ੱਕ ਪੇ ਕਰੇ ਯੈਸ ਫ੍ਰੀ ਹੋਮ ਡਿਲੀਵਰੀ ਹੈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 905-450-2828

0: ਟੀਵੀ ਅਪਲਾਈਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਚ ਨੇ। ਸੁਲਤਾਨ ਜੀ,
1: ਜੀ ਸਰ,
0: ਆਪਾਂ ਉਹ ਚੇਅਰ ਦੀ ਗੱਲ ਜ਼ਰੂਰ ਕਰ ਲਈਏ
1: ਜੀ,
0: ਜਿਹੜਾ ਨਾਮ ਮਸਾਜ ਹੁੰਦਾ ਉਹ ਦੱਸੋ।
1: ਜਿਹੜੀ ਹੈ ਜੀ ਆਪਣਾ ਮਸਾਜ ਚੇਅਰ, ਇਹ ਹੈ $5,000 ਵਾਲੀ, ਅੱਧੀ ਪ੍ਰਾਈਸ ਤੇ $24.99 ਦੀ, ਔਰ ਇਹ AI ਟੈਕਨੋਲੋਜੀ ਦੇ ਨਾਲ ਨਵੀਂ ਲੇਟੈਸਟ ਲਾਂਚ ਕੀਤੀ ਗਈ ਹੈ
0: ਜੀ।
1: ਨਿਊ ਮਾਡਲ ਹੈ, ਇਹਦੇ ਚ ਅਪਰ ਸ਼ੋਲਡਰ ਮਸਾਜ, ਲੋਅਰ ਸ਼ੋਲਡਰ ਮਸਾਜ, ਬੈਕ ਪੇਨ ਮਸਾਜ, ਥਾਈ ਮਸਾਜ, ਲੈਗਸ ਮਸਾਜ, ਫੁੱਟ ਐਂਡ ਆਰਮ ਮਸਾਜ, ਐਵਰੀਥਿੰਗ ਹੈ।
0: ਮੇਰੇ ਖਿਆਲ ਚ ਜੇ ਤੁਹਾਡੇ ਘਰੇ ਬੱਚੇ ਨੇ, ਬੱਚਿਆਂ ਦਾ ਫਰਜ਼ ਬਣਦਾ ਕਿ ਆਪਦੇ ਮਾਂ ਬਾਪ ਨੂੰ ਗਿਫਟ ਹੀ ਲੈ ਦੇਣ।
1: ਬਿਲਕੁਲ,
0: ਕਿਉਂਕਿ ਉਮਰ ਦੇ ਹਿਸਾਬ ਨਾਲ ਮਾੜੇ ਮੋਟੇ ਮਸਾਜ ਦੀ ਤਾਂ ਲੋੜ ਪੈਂਦੀ ਹੈ
1: ਜੀ ਜੀ। ਔਰ ਇਹਦੇ ਚ ਮਾੜੇ ਮੋਟੇ ਦਾ ਤੁਸੀਂ ਲਫ਼ਜ਼ ਯੂਜ਼ ਕੀਤਾ, ਇਹਦੇ ਚ ਹਾਰਡ ਮਸਾਜ ਵੀ ਹੈ
0: ਜੀ
1: ਔਰ ਸੋਫਟ ਵੀ ਹੈ।
0: ਸੋ ਤੁਸੀਂ
1: ਸੋਫਟ ਮਸਾਜ ਮੋਰ ਬੈਟਰ ਦੈਨ 50+।
0: ਔਰ ਨਾਲ ਇਹ ਵੀ ਹੈ, ਤੁਸੀਂ ਇਹ ਚੇਅਰ ਤੇ ਬਹਿ ਕੇ ਚੈੱਕ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਅਪਲਾਈਸਸ ਤੇ।
1: ਬਿਲਕੁਲ, ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਤੇ ਡੈਮੋ ਚੇਅਰ ਪਈ ਹੈ, ਤੁਸੀਂ ਜਾ ਕੇ 10 ਮਿੰਟ ਲਗਾਓ, ਚੈੱਕ ਕਰੋ, ਕੰਪੇਅਰ ਕਰੋ, ਫਿਰ ਤੁਸੀਂ ਇਹਨੂੰ ਡਿਲੀਵਰੀ ਸਕੈਜੂਅਲ ਕਰਾਉਣਾ।
0: ਪ੍ਰਾਈਸ ਕੀ ਹੈ ਜਨਾਬ?
1: ਅੱਧੀ ਪ੍ਰਾਈਸ ਜੀ, $5,000 ਤੋਂ 50% ਡਿਸਕਾਊਂਟ ਹੈ, $24.99।
0: 24.99 ਦੇ ਪੈਸੇ, ਇਹ ਵੀ 6 ਮਹੀਨੇ ਬਾਅਦ ਦੇਣੇ ਆ।
1: ਬਿਲਕੁਲ, 6 ਮਹੀਨੇ ਚ ਪੇਮੈਂਟ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਸਾਨੂੰ ਨਾ ਜੀ ਕਈ ਵਾਰੀ ਇਹ ਬਹੁਤ ਪੁੱਛਿਆ ਜਾਂਦਾ ਕਿ ਭਾਜੀ ਸਾਡੀ ਵੈਲੈਂਡ ਏਰੀਆ ਚ ਕਲੋਜ਼ਿੰਗ ਹੈ
0: ਜੀ ਜੀ,
1: ਜਾਂ ਸਾਡੀ ਏਜੈਕਸ ਪਿਕਰਿੰਗ ਸਾਈਡ ਤੇ ਕਲੋਜ਼ਿੰਗ ਆ ਰਹੀ ਹੈ। ਸੋ ਮੈਂ ਇੱਕ ਚੀਜ਼ ਦੱਸ ਦਿੰਦਾ ਜੀ, ਸਾਡੇ ਟਰੱਕ ਜਿਹੜੇ ਆ 7 ਦਿਨ ਡਿਫਰੈਂਟ ਡਾਇਰੈਕਸ਼ਨ ਚ ਜਾਂਦੇ ਆ। ਸੋ ਸਾਡੇ ਟਰੱਕ ਜਿਹੜੇ ਆ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ ਏਰੀਆ ਚ ਐਵਰੀ ਟਿਊਜ਼ਡੇ ਜਾ ਰਹੇ।
0: ਠੀਕ ਹੈ।
1: ਸੋ ਅਗਰ ਕੋਈ ਵੀ ਕਸਟਮਰ ਬਾਏ ਕਰਨਗੇ, ਐਵਰੀ ਟਿਊਜ਼ਡੇ ਉਹਨਾਂ ਨੂੰ ਡਿਲੀਵਰੀ ਹੋ ਜਾਏਗੀ।
0: ਓਕੇ।
1: ਜੇ ਕੋਈ ਏਜੈਕਸ ਪਿਕਰਿੰਗ ਵਾਲੀ ਸਾਈਡ ਤੇ, ਐਵਰੀ ਫਰਾਈਡੇ ਜਾ ਰਹੇ। ਸੋ ਬ੍ਰੈਂਪਟਨ, ਮਾਰਕਮ, ਜਾਂ ਤੁਸੀਂ ਸਕਾਰਬਰੋ ਜਾਂ ਏਜੈਕਸ ਪਿਕਰਿੰਗ ਵਾਲੀ ਸਾਈਡ ਤੇ ਲੈਣੀ ਹੈ, ਡਿਲੀਵਰੀ ਤੁਹਾਨੂੰ ਫਰਾਈਡੇ ਮਿਲ ਜਾਏਗੀ।
0: ਠੀਕ ਹੈ।
1: ਇਸੇ ਤਰ੍ਹਾਂ ਨਾਰਥ ਚ ਸਾਡੇ ਕੋਲ ਸਾਰਨੀਆਂ, ਬੈਰੀ ਵਾਲੀ ਸਾਈਡ ਤੇ ਐਵਰੀ ਮੰਡੇ ਜਾਂਦੇ ਜੀ। ਸੋ ਕੋਈ ਵੀ ਕਸਟਮਰ ਸਾਰਨੀਆਂ, ਬੈਰੀ ਵਾਲੀ ਸਾਈਡ ਤੇ ਡਿਲੀਵਰੀ ਲੈਣਾ ਚਾਹੁੰਦੇ, ਉਹਨਾਂ ਨੂੰ ਮਿਲ ਜਾਏਗੀ ਡਿਲੀਵਰੀ। ਔਰ ਇੱਕ ਚੀਜ਼ ਯਾਦ ਰੱਖਣਾ ਕਿ ਤੁਹਾਨੂੰ $2,000 ਬੰਡਲ ਪੈਕੇਜ ਤੇ ਸੇਵ ਹੋ ਰਿਹਾ।
0: ਓਕੇ।
1: ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲਵੋਗੇ, ਇਹਦੇ ਚ ਫੁੱਲ ਸਾਈਜ਼ ਦਾ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਡਿਸ਼ਵਾਸ਼ਰ ਹੈ, ਤਿੰਨੋਂ ਪੀਸ $5,000 ਵਾਲੇ $29.99 ਦੇ ਆ। $2,000 ਸੇਵ ਕਰ ਲਿਆ ਔਰ $29.99 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ, ਥੋੜੇ ਥੋੜੇ ਕਰਕੇ ਦੇ ਦੋ, ਇਕੱਠੇ ਦੇ ਦੋ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਹੈ, 905-450-2828-2828। ਹਾਂਜੀ ਸਰ।
1: ਤੇ ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਲੈਣਾ ਚਾਹੁੰਦੇ, ਜਿਸ ਤਰ੍ਹਾਂ ਮੈਂ ਦੱਸਿਆ ਜੀ, ਕੱਲਾ ਵਾਸ਼ਰ ਚਾਹੀਦਾ ਮਿਲ ਜਾਏਗਾ $5.99 ਚ, ਕੱਲਾ ਡਰਾਇਰ ਚਾਹੀਦਾ ਬਿਲਕੁਲ ਮਿਲੇਗਾ $4.99 ਦਾ, ਕੱਲਾ ਤੁਹਾਨੂੰ ਜਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ 27-ਇੰਚ ਵਾਈਡ ਤੇ 76-ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ, $2,200 ਵਾਲਾ $14.99 ਦਾ। 905-450-2828 ਨੰਬਰ ਹੈ, 905-450-2828। ਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ, ਬਹੁਤ ਜ਼ਰੂਰੀ,
0: ਹਾਂਜੀ,
1: ਬੈਸਟ ਬੈਸਟ ਬੈਸਟ ਪ੍ਰਾਈਸਿਸ ਇਨ ਫਰਨੀਚਰ ਚਾਹੀਦੀਆਂ ਤੁਹਾਨੂੰ
0: ਜੀ,
1: ਤੇ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੀ ਗੱਲ ਕਰਾਂਗੇ। ਗ੍ਰੈਂਡ ਫਰਨੀਚਰ ਤੇ ਤੁਹਾਨੂੰ ਮਿਲ ਰਹੀਆਂ ਬੈਸਟ ਤੇ ਲੋਐਸਟ ਪ੍ਰਾਈਸਿਸ, ਕਿਉਂ? ਉਹਦੀ ਰੀਜ਼ਨ ਇਹ ਹੈ, ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਵੇਅਰ ਹਾਊਸ ਕਲੀਅਰੈਂਸ ਸੇਲ ਦਾ ਮਤਲਬ ਇਹ ਹੈ ਕਿ ਜੇ 2 ਪੀਸ ਪਿੱਛੇ ਵੇਅਰ ਹਾਊਸ ਚ ਪਏ ਆ, ਤੁਹਾਨੂੰ ਉਹ ਕੋਸਟ ਪ੍ਰਾਈਸ ਤੇ ਦੇ ਦਿੱਤੇ ਜਾਣਗੇ। ਜੇ 1 ਪੀਸ ਸ਼ੋਰੂਮ ਤੇ ਪਿਆ, ਤੁਹਾਨੂੰ ਉਹ ਅੱਧੀ ਪ੍ਰਾਈਸ ਤੇ ਦੇ ਦਿੱਤਾ ਜਾਏਗਾ। ਪਰ ਇਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ 6685 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁਖਵੀਰ ਜੀ ਸਾਡੇ ਨਾਲ ਹੈ। ਸੁਖ ਜੀ, ਨੰਗਿਓ, ਦੱਸੋ ਵੈਸਟ ਡੀਲਸ, ਵੇਅਰ ਹਾਊਸ ਕਲੀਅਰੈਂਸ ਸੇਲ ਦੀਆਂ ਲੋਐਸਟ ਪ੍ਰਾਈਸਿਸ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਟ ਸੋਫਾ, ਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ। 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
1: ਲਓ ਜੀ, ਜਿੰਨੀ ਦੇਰ ਤੱਕ ਤੁਸੀਂ ਪਹੁੰਚਣਾ, ਔਰ ਤੋਂ ਪਹਿਲੇ ਕਾਲ ਕਰਕੇ ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਕਿਉਂਕਿ ਡੀਲਾਂ ਇਹ ਇੱਕ ਇੱਕ ਦੋ ਦੋ ਪੀਸ ਦੀਆਂ ਹੀ ਆ, ਇਹ ਦੁਬਾਰਾ ਰਿਪੀਟ ਨਹੀਂ ਹੋਣੀਆਂ। ਵਾਂਸ ਇਟਸ ਸੋਲਡ, ਸੋਲਡ ਸਾਈਨ। ਸੋ ਇਸ ਕਰਕੇ 6472620000 ਇੱਥੇ ਕਾਲ ਕਰ ਲਓ ਰਾਈਟ ਵੇ, ਔਰ ਕਾਲ ਕਰਕੇ ਵੀ ਦੱਸ ਦੇਣਾ ਕਿ ਹੁਣੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਇੱਕ ਕੁਈਨ ਸਾਈਜ਼ ਮੈਟਰਸ ਵੀ $99 ਦਾ ਮਿਲ ਜਾਏਗਾ, $99 ਦਾ ਕੁਈਨ ਸਾਈਜ਼ ਮੈਟਰਸ ਲੈਣਾ ਤੇ ਹੁਣੀ ਕਾਲ ਕਰ ਲਓ 6472620000। ਜਿੱਦਾਂ 00 ਹੁੰਦਾ ਫਿਰ 000 ਹੁੰਦਾ, ਇਹ ਟੈਟਰਾ ਜ਼ੀਰੋ ਆ, ਚਾਰ ਵੀ ਦੇ ਚਾਰੋ ਤੁਹਾਨੂੰ ਜ਼ੀਰੋ ਹੈ। 6472620000

0: ਸੁਲਤਾਨ ਜੀ, ਜਿਹੜੀ ਬਿਲਟ ਇਨ ਕਿਚਨ ਹੁੰਦੀ ਆ ਤੇ ਪੈਨਲ ਰੈਡੀ ਕਿਚਨ ਆ, ਇਹਦੇ ਚ ਕੀ ਅੰਤਰ ਆ, ਕੀ ਫਰਕ ਆ?
1: ਪੈਨਲ ਰੈਡੀ ਬਿਲਟ ਇਨ ਹੀ ਹੁੰਦੀ ਹੈ ਜੀ।
0: ਅੱਛਾ।
1: ਪਰ ਪੈਨਲ ਰੈਡੀ ਜਿਹੜੀਆਂ ਮੋਸਟ ਫਰਿੱਜਾਂ ਜਿਹੜੀਆਂ 42 ਇੰਚ ਜਾਂ 48 ਇੰਚ ਚ ਹੁੰਦੀਆਂ ਜੀ।
0: ਓਕੇ।
1: ਤੇ ਜਿਹੜੀ ਵੈਸੇ ਸਟੈਂਡਰਡ ਸਾਈਜ਼ 36 ਇੰਚ ਫਰਿੱਜ ਕਿਸੇ ਨੇ ਲੈਣੀ ਹੈ, ਉਹਦੇ ਚ ਪੈਨਲ ਰੈਡੀ ਬਹੁਤ ਘੱਟ ਮਿਲਦੀਆਂ।
0: ਓਕੇ।
1: ਬਲਕਿ ਉਹਦਾ ਪੈਨਲ ਵੀ ਪ੍ਰੋਪਰ ਤਰੀਕੇ ਨਾਲ ਲੱਗਦਾ ਨਹੀਂ ਹੈ। ਲੇਕਿਨ ਇਹ ਹੈ ਕਿ 42 ਤੇ 48 ਇੰਚ ਅਗਰ ਕੋਈ ਕਸਟਮਰ ਲੈਣਾ ਚਾਹੁੰਦੇ, ਸਾਡੇ ਕੋਲ ਪੈਨਲ ਰੈਡੀ ਫਰਿੱਜ ਹੈ, ਪੈਨਲ ਜਿਹੜਾ ਉਹ ਤੁਹਾਡਾ ਕਿਚਨ ਕੈਬਨਿਟਸ ਵਾਲੇ ਬਣਾਉਣਗੇ, ਔਰ ਬਿਲਕੁਲ ਉਹੀ ਪੈਨਲ ਬਣੇਗਾ ਜਿਹੜਾ ਕਿਚਨ ਕੈਬਨਿਟਸ ਦਾ ਪੈਨਲ ਹੈ, ਉਹੀ ਹੈਂਡਲ ਲੱਗਣਗੇ ਜਿਹੜੇ ਕਿਚਨ ਕੈਬਨਿਟਸ ਦੇ ਹੈਂਡਲ ਹੈ, ਔਰ ਬਿਲਕੁਲ ਇਸ ਤਰ੍ਹਾਂ ਲੱਗੇਗਾ ਕਿ ਕਿਚਨ ਦੀ ਕੈਬਨਿਟ ਹੀ ਹੈ, ਪਰ ਜਦੋਂ ਓਪਨ ਕਰਨਗੇ ਅੰਦਰ ਫਰਿੱਜ ਹੋਏਗੀ। ਸੋ ਇਹਦੇ ਚ 30 ਇੰਚ ਫਰਿੱਜ ਹੋਏਗੀ, 18 ਇੰਚ ਫਰਿੱਜ ਹੋਏਗਾ।
0: ਠੀਕ ਹੈ।
1: ਸੋ ਟੋਟਲ 48 ਇੰਚ ਬਣ ਜਾਂਦਾ ਹੈ।
0: ਓਕੇ।
1: ਮੇਰੇ ਕੋਲ ਇਸ ਟਾਈਮ ਸਪੈਸ਼ਲ ਡੀਲ ਆਈ ਹੈ ਜੀ, ਇਹਨੂੰ ਕਹਿੰਦੇ ਅਸੀਂ ਕੋਲਮ।
0: ਓਕੇ।
1: ਸੋ ਇਹ 2 ਕੋਲਮ ਹੋਣਗੇ, 30 ਇੰਚ ਕੋਲਮ ਫਰਿੱਜ ਤੇ 18 ਇੰਚ ਕੋਲਮ ਫਰੀਜ਼ਰ। ਪੈਨਲ ਰੈਡੀ ਹੋਏਗਾ, ਨਾਲ ਬਿਲਟ ਇਨ ਕੁੱਕਟੋਪ ਹੋਏਗਾ, ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਵਿਦ ਏਅਰ ਕਨਵੈਕਸ਼ਨ।
0: ਅੱਛਾ ਜੀ।
1: ਏਅਰ ਫਰਾਇਰ।
0: ਠੀਕ ਹੈ।
1: ਔਰ ਕਨਵੈਕਸ਼ਨ ਓਵਨ ਏਅਰ ਫਰਾਇਰ ਦੇ ਨਾਲ ਪਲੱਸ ਬਿਲਟ ਇਨ ਡਿਸ਼ ਵਾਸ਼ਰ ਹੋਏਗੀ, ਉਹ ਵੀ ਪੈਨਲ ਰੈਡੀ ਹੋਏਗੀ।
0: ਓਕੇ।
1: ਪੂਰੇ ਦਾ ਪੂਰਾ ਸ਼ੌਕੀਨ ਕਸਟਮਰ ਜੇ ਬਿਲਟ ਇਨ ਕਿਚਨ ਪੈਨਲ ਰੈਡੀ ਫਰਿੱਜ ਪੈਨਲ ਰੈਡੀ ਡਿਸ਼ ਵਾਸ਼ਰ ਦੇ ਨਾਲ ਲਗਾਉਣਾ ਚਾਹੁੰਦੇ ਆ ਜੀ, ਤੇ $26,000 ਦਾ ਕਿਚਨ ਹੈ ਜਿਹੜਾ ਸਪੈਸ਼ਲ, ਤੇ ਸਿਰਫ $18,900 ਦਾ ਮਿਲੇਗਾ, $7,100 ਦੀ ਸੇਵਿੰਗ ਹੈ। ਨਾਲੇ ਤੁਸੀਂ $7,100 ਸੇਵ ਕਰ ਲਿਆ, ਨਾਲੇ ਤੁਸੀਂ $18,900 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ 905-450-2828
1: Bovade Drive West, just east of Chinkuzi, on Bovade ਪਹੁੰਚਣਾ, ਬਿਲਟ ਇਨ ਕਿਚਨ ਲੈਣਾ, ਪੈਨਲ ਰੈਡੀ ਫਰਿੱਜ ਜਾਂ ਫਰੀਜ਼ਰ ਚਾਹੀਦਾ, ਤੇ ਮਿਸ ਨਾ ਕਰ ਜਾਣਾ। 40% ਦਾ ਡਿਸਕਾਊਂਟ ਤੁਹਾਨੂੰ ਮੈਕਸ ਡਿਸਕਾਊਂਟ ਹੈ ਸਾਡੀ ਅਪਲਾਈਸਿਸ ਇੰਡਸਟਰੀ ਚ ਜਿਹੜਾ ਲੈ ਕੇ ਦਿੱਤਾ ਜਾ ਰਿਹਾ। 905-450-2828 ਸਾਡਾ ਫੋਨ ਨੰਬਰ ਹੈ ਜੀ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਅਲਟਰਾ ਲਾਰਜ ਕਪੈਸਿਟੀ, ਜਿਹਦੇ ਚ ਤੁਸੀਂ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ, ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਵੀ ਹੈ ਜੀ, AI ਟੈਕਨੋਲੋਜੀ ਦੇ ਨਾਲ ਸਮਾਰਟ ਡਿਸਪੈਂਸਰ ਹੈ ਇਹਦੇ ਚ, ਜੋ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਤੇ ਫਿਰ 40 ਲੋਡਸ ਵਾਸਤੇ ਤੁਸੀਂ ਸਿਰਫ ਉਹਨੂੰ ਸਿਲੈਕਟ ਕਰਕੇ ਤੇ ਸਟਾਰਟ ਕਰ ਦੇਣਾ, ਕੋਈ ਤੁਸੀਂ ਡਿਟਰਜੈਂਟ ਉਹਦੇ ਚ ਨਹੀਂ ਪਾਉਣਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, ਜੇ ਉਹ ਤੁਹਾਡਾ ਹਾਫ ਲੋਡ ਹੈ ਤੇ ਹਾਫ ਲੋਡ ਡਿਟਰਜੈਂਟ ਰਿਲੀਜ਼ ਹੋਏਗਾ, ਜੇ ਫੁੱਲ ਲੋਡ ਹੈ ਤੇ ਫੁੱਲ ਲੋਡ ਡਿਟਰਜੈਂਟ ਰਿਲੀਜ਼ ਹੋਏਗਾ। ਸੋ ਡਿਟਰਜੈਂਟ ਸੇਵਿੰਗ, ਐਨਰਜੀ ਸੇਵਿੰਗ ਐਂਡ ਵਾਟਰ ਸੇਵਿੰਗ ਐਂਡ ਟਾਈਮ ਸੇਵਿੰਗ, ਇਹਦੇ ਚ 18 ਮਿੰਟਸ ਕੁਇਕ ਵਾਸ਼ ਹੈਗਾ ਜੀ।
0: ਅੱਛਾ ਜੀ।
1: ਸੋ ਜੇ ਤੁਸੀਂ ਚਾਹੋ ਹਾਫ ਲੋਡ ਨੂੰ ਤੁਸੀਂ 18 ਮਿੰਟਸ ਕੁਇਕ ਵਾਸ਼ ਤੇ 18 ਮਿੰਟਸ ਕੁਇਕ ਡਰਾਈ ਕਰੋ, ਤੇ 36 ਮਿੰਟ ਚ ਤੁਹਾਡੀ ਲਾਂਡਰੀ ਕੰਪਲੀਟ।
0: 905-450-2828
1: ਸੋ ਇਹੋ ਜੀ ਟੈਕਨੋਲੋਜੀ ਜਿਹੜੀ 2026 ਚ ਲਾਂਚ ਹੋ ਚੁੱਕੇ ਆ, ਡਿਸਪਲੇ ਤੇ ਤੁਹਾਨੂੰ ਮਿਲਣਗੇ, ਸਾਡਾ ਟ੍ਰੇਨ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਫੀਚਰਸ ਦੇ ਨਾਲ ਕਿਹੜੇ ਮਾਡਲਸ ਕਿਹੜੇ ਬਜਟ ਚ ਤੁਸੀਂ ਦੇਖ ਰਹੇ ਹੋ, ਕਿਉਂਕਿ ਬਜਟ ਤਾਂ ਹੁਣ ਇੰਨਾ ਈਜ਼ੀ ਕਰ ਦਿੱਤਾ ਤੁਹਾਡਾ ਕਿ ਤੁਸੀਂ ਪੇਮੈਂਟ ਹੀ 6 ਮਹੀਨੇ ਚ ਕਰਨੀ ਹੈ।
0: ਹਾਂਜੀ।
1: $3,000 ਤੱਕ ਵੀ ਕੋਈ ਸ਼ੈ ਖਰੀਦੋ ਤੇ ਤੁਸੀਂ ਆਰਾਮ ਨਾਲ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਤੇ ਇਹ ਜਿਹੜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਇਹ $3,200 ਤੋਂ $2,299 ਦੀ ਸਪੈਸ਼ਲ ਪ੍ਰਾਈਸ ਤੇ ਤੁਹਾਨੂੰ ਦਿੱਤੀ ਜਾ ਰਹੀ ਹੈ। ਇਹਦੇ ਚ ਤੁਸੀਂ ਐਟਲੀਸਟ $700-800 ਦੀ ਸੇਵਿੰਗ ਵੀ ਕਰ ਰਹੇ ਹੋ, ਤੇ ਨਾਲੇ ਰਿਮੇਨਿੰਗ ਅਮਾਊਂਟ ਤੁਸੀਂ 6 ਮਹੀਨੇ ਚ ਹੀ ਪੇ ਕਰਨੀ ਹੈ ਆਫਟਰ ਡਿਸਕਾਊਂਟ। 905-450-2828
0: ਦੇਖੋ, ਅਗਰ ਅਸੀਂ ਕ੍ਰੈਡਿਟ ਕਾਰਡ ਦੇ ਕੇ ਸਮਾਨ ਲੈਂਦੇ ਹਾਂ
1: ਜੀ,
0: 20-25% ਵਿਆਜ ਹੁੰਦਾ,
1: ਪਲੱਸ ਉਹਦੇ ਚ 1 ਮੰਥ ਫ੍ਰੀ ਹੈ ਜੀ, 30 ਡੇਜ਼।
0: ਅੱਛਾ।
1: ਜੇ ਤੁਸੀਂ ਵਿਦਇਨ 30 ਡੇਜ਼
0: ਪੇ ਕਰਦੇ
1: ਜੀ, ਕ੍ਰੈਡਿਟ ਕਾਰਡ ਵੀ 30 ਡੇਜ਼ ਫ੍ਰੀ ਹੁੰਦਾ।
0: ਓਕੇ।
1: ਜੇ ਤੁਸੀਂ ਵਿਦਇਨ 30 ਡੇਜ਼ ਪੇਮੈਂਟ ਕਰ ਦੋ ਫਿਰ ਵਿਆਜ ਨਹੀਂ ਹੁੰਦਾ,
0: ਪਰ ਜੇ ਹੁਣ 6 ਮਹੀਨੇ ਆਪਾਂ ਕਹਿ ਰਹੇ ਹਾਂ,
1: ਓਬਵੀਅਸਲੀ
0: 25% ਲਾ
1: ਜੀ, ਫਿਰ 25% ਹੈ,
0: ਉਹਨਾਂ ਤੋਂ ਬਚੋ, 6 ਮਹੀਨੇ ਕੋਈ ਵਿਆਜ ਨਹੀਂ ਦੇਣਾ, 6 ਮਹੀਨੇ ਐਬਸੋਲੂਟਲੀ ਫ੍ਰੀ ਪੈਸੇ ਨੇ ਤੁਹਾਡੇ ਜਿਹੜੇ ਤੁਸੀਂ ਯੂਜ਼ ਕਰਨੇ ਆ, 6 ਮਹੀਨਿਆਂ ਬਾਅਦ ਇਕੱਠੇ ਦੇ ਦਿਓ ਜਾਂ ਥੋੜੇ ਥੋੜੇ ਕਰਕੇ।
1: ਹਾਂਜੀ, ਵਿਦਇਨ 6 ਮੰਥ ਪੇ ਕਰਨੇ ਆ, ਤੁਸੀਂ ਥੋੜੇ ਥੋੜੇ ਕਰਕੇ ਦੇ ਸਕਦੇ ਹੋ ਹਰ ਮਹੀਨੇ, ਜਾਂ ਤੁਸੀਂ ਆਫਟਰ 6 ਮੰਥ ਜਦੋਂ 2-3 ਦਿਨ ਰਹਿੰਦੇ ਹੋਣ ਡਿਊ ਡੇਟ ਤੋਂ, 2-3 ਦਿਨ ਪਹਿਲੇ ਤੁਸੀਂ ਫੁੱਲ ਅਮਾਊਂਟ ਲਮਸਮ ਪੇ ਕਰ ਦੋ, ਓਪਨ ਟੂ ਪੇ ਆ।
0: 905-450-2828 ਬ੍ਰੈਂਪਟਨ ਟੀਵੀ ਐਂਡ appliances.
1: ਤੇ ਬਿਗ ਸਕਰੀਨ ਦੀ ਜਦੋਂ ਗੱਲ ਕਰਦੇ ਆ ਤੇ ਬਿਗ ਸਕਰੀਨ ਟੀਵੀ ਨਾ ਮਿਸ ਕਰ ਜਾਣਾ, 85 ਇੰਚ ਲੈਣਾ ਸੋਨੀ ਬ੍ਰੇਵੀਆ 3 ਮਿਲੇਗਾ, ਸੈਮਸੰਗ ਲੈਣਾ ਮਿੰਨੀ ਐਲਈਡੀ ਮਿਲੇਗਾ 2026 ਦਾ ਲੇਟੈਸਟ ਮਾਡਲ, $2200 ਵਾਲਾ 1599 ਚ ਮਿਲਣਾ, $700 ਤੁਸੀਂ ਬਿਗ ਸਕਰੀਨ ਟੀਵੀ ਤੇ ਵੀ ਅੱਜ ਸੇਵ ਕਰਨੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ 905-450-2828।

0: ਨਾਲ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: Pika Junction leke aaye ne special offers for festive season. Khaas festive season le catering start sirf 999
4: jis vich milan giyan 8 items. Eh live catering vi karde ne.
3: Function vadda hove ya chota, catering wala ta sira la denge.
4: Ena kol shandar party hall vi aa, oh vi reasonable food prices te.
3: Is festival season banao apniyan khushiyan nu dugna te pahuncho Tikka Junction.
4: Call 647-429-4040.
3: 647-429-4040. का जंक्शन खुशियां दा सेलिब्रेशन।
5: ਅੱਜ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਤੁਹਾਨੂੰ ਅੱਜ ਟੌਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਮਿਲੇਗਾ। $1099 ਦਾ ਪੇਅਰ ਮਤਲਬ ਇਹ ਆ $600 ਤੁਸੀਂ ਸੇਵ ਕਰ ਲੈ ਤੇ $1099 ਚ ਪੇਅਰ ਜਿਹੜਾ ਲਿਆ ਉਹ $1099 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਮਿਲਣੀ ਆ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ ਤੇ ਬ੍ਰੈਂਪਟਨ ਟੀਵੀ ਐਪ ਇਹ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਤੁਸੀਂ ਫੋਲੋ ਕਰ ਲੈਣਾ ਕਿਉਂਕਿ ਟਿਕਟੋਕ ਅਕਾਊਂਟ 'ਤੇ ਜਿਹੜੀਆਂ ਲੇਟੈਸਟ ਅਪਡੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਹੁੰਦੀਆਂ ਰਹਿਣਗੀਆਂ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੇਵਿੰਗ ਸੇਵਿੰਗ ਸੇਵਿੰਗ। ਇੰਨੀਆਂ ਸੇਵਿੰਗਸ, ਹਾਂਜੀ ਇੰਨੀਆਂ ਸੇਵਿੰਗ, ਇਸ ਕਰਕੇ ਬੈੱਡਰੂਮ ਸੈੱਟ 'ਚ ਵੀ ਸੇਵਿੰਗ, ਲਿਵਿੰਗ ਰੂਮ ਸੈੱਟ 'ਚ ਵੀ ਸੇਵਿੰਗ, ਕਿਚਨ 'ਚ ਵੀ ਸੇਵਿੰਗ, ਡਾਇਨਿੰਗ ਰੂਮ ਸੈੱਟ 'ਤੇ ਵੀ ਸੇਵਿੰਗ। ਤੇ ਡਾਇਨਿੰਗ ਰੂਮ ਸੈੱਟ ਤੇ ਤਾਂ ਇੱਕ ਇਹੋ ਜਿਹੀ ਸੇਵਿੰਗ ਹੈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, 4 ਚੇਅਰ ਨਹੀਂ ਹੈ 6 ਚੇਅਰ, ਓਨਲੀ ਐਂਡ ਓਨਲੀ $390 $390 ਚ $700 ਵਾਲਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਚੱਕ ਲਈਓ। 6685 ਟੋਮਕਨ ਰੋਡ 6472620000। ਇਹ ਤਾਂ ਗੱਲ ਉਹ ਹੈ ਜਿਹੜੀ ਹਲੇ ਸਿਰਫ ਜਿਹਨੂੰ ਕਹਿੰਦੇ ਨਾ ਫਿਲਮ ਦਾ ਟ੍ਰੇਲਰ ਹੈ, ਇਹ ਤਾਂ ਟ੍ਰੇਲਰ ਹੈ, ਇੱਕ ਪ੍ਰਾਈਸ ਮੈਂ ਦਿੱਤੀ ਹੈ, ਬਾਕੀ ਪ੍ਰਾਈਸਾਂ ਆਪ ਦੇਣਗੇ। ਸੁਖਵੀਰ ਹੋਣੀ ਆ ਗਏ ਸਾਡੇ ਨਾਲ ਏਅਰ ਤੇ, ਤੇ ਲੁੱਟ ਲਓ ਸੇਲ ਵਾਲੀਆਂ ਪ੍ਰਾਈਸਿਸ ਹੁਣ ਸੁਖਵੀਰ ਹੋਣੀ ਤੁਹਾਡੇ ਨਾਲ ਸ਼ੇਅਰ ਕਰਨਗੇ ਜੀ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣੇ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 647-262-00 6472620000।
5: ਕੋਈ ਟੈਕਨੀਕਲ ਫਾਲਟ ਆਇਆ, ਇੱਕਦਮ ਲਾਈਨ ਸਾਡੀ ਡਰੋਪ ਹੋ ਗਈ ਹੈ, ਨੰਬਰ ਨੋਟ ਕਰ ਲਓ 6472620000। ਮਿਸ ਨਾ ਕਰ ਜਾਣਾ, ਕੱਲਾ ਇਹ 399 ਦਾ ਤੁਹਾਨੂੰ 6 ਚੇਅਰ ਦੇ ਨਾਲ ਡਾਇਨਿੰਗ ਟੇਬਲ ਹੀ ਨਹੀਂ ਮਿਲ ਰਿਹਾ, ਹਰ ਸੈਕਸ਼ਨ 'ਚ ਸੇਲ ਜਿਹੜੀ ਹੈ ਉਹ ਇਸ ਟਾਈਮ ਮਿਲ ਰਹੀ ਹੈ, ਡਿਸਕਾਊਂਟਡ ਪ੍ਰਾਈਸਿਸ ਮਿਲ ਰਹੀਆਂ ਤੇ ਨਾਲ $99 ਦਾ ਤੁਹਾਨੂੰ ਅੱਜ ਕੁਈਨ ਸਾਈਜ਼ ਮੈਟਰਸ ਵੀ ਮਿਲ ਰਿਹਾ 6472620000 647-262-0000

0: ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ ਸੁਲਤਾਨ ਜੀ ਸਟੂਡੀਓ ਚ ਨੇ, ਇਹਨਾਂ ਤੋਂ ਲਾਹਾ ਲੈ ਲਈਏ। ਇਹਨਾਂ ਦੀਆਂ ਜਿਹੜੀਆਂ ਸੇਲ ਪ੍ਰਾਈਸਿਸ ਆ ਉਹ ਜਿੰਨੀਆਂ ਵੀ ਲੋਅ ਹੋ ਸਕਦੀਆਂ ਉਸ ਤੋਂ ਵੀ ਅੱਗੇ ਲੋਅ ਕਰਕੇ ਤੁਹਾਨੂੰ ਦੇ ਰਿਹਾ ਤਾਂ ਕਿ ਤੁਹਾਡੀ ਬਚਤ ਹੋ ਸਕੇ, ਤੁਹਾਡੀ ਸੇਵਿੰਗ ਹੋ ਸਕੇ।
1: ਜੀ ਬਿਲਕੁਲ, ਕਿਉਂਕਿ ਮੈਕਸੀਮਮ 15-20% ਦਾ ਡਿਸਕਾਊਂਟ ਹੁੰਦਾ ਭਾਜੀ। ਆਪਾਂ 40% ਡਿਸਕਾਊਂਟ ਜਿਹੜਾ ਉਹ ਲੈ ਕੇ ਦੇ ਰਹੇ ਹਾਂ। ਅਪਲਾਇੰਸਿਸ ਇੰਡਸਟਰੀ ਦਾ ਮੈਕਸ ਡਿਸਕਾਊਂਟ ਹੈ, ਸਿਰਫ ਹਾਈ ਵਾਲੀਅਮ ਡੀਲਰ ਨੂੰ ਹੀ ਮਿਲਦਾ ਤੇ ਹਾਈ ਵਾਲੀਅਮ ਡਿਸਕਾਊਂਟ ਹੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਲੈ ਰਹੇ ਹੋ।
0: ਆਲਰਾਈਟ, ਅੱਛਾ ਗੱਲ ਕਰੋ, ਲਾਂਡਰੀ ਲੇਟੈਸਟ ਜਿਹੜਾ ਟੈਕਨੋਲੋਜੀ ਵਾਲੀ ਲਾਂਡਰੀ ਆ ਉਹ ਦਿਓ।
1: ਲੇਟੈਸਟ ਤਾਂ 3-4 ਹੈਗੀਆਂ ਜੀ, ਪਰ ਚਲੋ ਇੱਕ ਇਹ ਵੀ ਮੈਂ ਨਾਲ ਸ਼ੇਅਰ ਕਰ ਦਿੰਦਾ ਕਿ ਇੱਕੋ ਹੀ ਵਾਸ਼ਰ ਹੈ ਉਹਦੇ ਚ ਬਿਲਟ ਇਨ ਡਰਾਇਰ।
0: ਓਕੇ,
1: ਸੋ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਿੱਥੇ ਤੁਹਾਨੂੰ ਕੋਈ ਸਪੇਸ ਇਸ਼ੂ ਹੈ ਉੱਥੇ ਤੁਸੀਂ ਵਾਸ਼ਰ ਕਨੈਕਟ ਕਰਨਾ, ਸਿਰਫ 110 ਪਲੱਗ ਦੇ ਨਾਲ, ਤੇ ਪਿੱਛੇ ਵਾਟਰ, ਹੌਟ ਵਾਟਰ ਐਂਡ ਕੋਲਡ ਵਾਟਰ ਲੱਗਣਾ, ਤੇ ਵਾਸ਼ਰ ਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ, ਤੇ ਡਰਾਈ ਸਾਈਕਲ ਕੰਪਲੀਟ ਕਰ ਦੇਣਾ ਤੁਹਾਡਾ। ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਜਗ੍ਹਾ ਸੇਫ ਹੋ ਗਈ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, 220 ਵੋਲਟ ਦਾ ਕਨੈਕਸ਼ਨ ਨਹੀਂ ਚਾਹੀਦਾ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਤੇ ਤੁਹਾਨੂੰ ਕੋਈ ਵੈਂਟ ਆਊਟ ਨਹੀਂ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ, 1 ਪੀਸ ਤੁਹਾਨੂੰ ਮਿਲੇਗਾ AI ਟੈਕਨੋਲੋਜੀ ਦੇ ਨਾਲ। ਸਮਾਰਟ ਡਿਸਪੈਂਸਰ ਹੈ ਇਹਦੇ 'ਚ, ਜਿਹਨੂੰ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਤੇ 40 ਲੋਡਸ ਵਾਸਤੇ AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਐਨਰਜੀ ਸੇਵਰਸ, ਵਾਟਰ ਸੇਵਰ ਐਂਡ ਡਿਟਰਜੈਂਟ ਸੇਵਿੰਗ, 1 ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ, ਵੈਂਟਲੈਸ ਡਰਾਇਰ ਹੈ, ਤੁਹਾਨੂੰ ਅੱਜ ਦਿੱਤਾ ਜਾ ਰਿਹਾ $3,000 ਤੋਂ ਸਿਰਫ $2,199 ਦਾ। $800 ਤੁਸੀਂ ਇਸ ਨਵੀਂ ਟੈਕਨੋਲੋਜੀ ਦੇ ਵਾਸ਼ਰ ਬਿਲਟ ਇਨ ਡਰਾਇਰ ਤੇ ਸੇਵ ਕਰੋਗੇ, ਤੇ $2,199 ਵੀ 6 ਮਹੀਨੇ ਚ ਪੇ ਕਰਨਾ ਜੀ।
0: ਨਾਲ ਦੀ ਨਾਲ ਜਗ੍ਹਾ ਵੀ ਸੇਵ ਹੋ ਰਹੀ ਹੈ।
1: ਹਾਂਜੀ, ਜਿਨ੍ਹਾਂ ਨੂੰ ਸਪੇਸ ਇਸ਼ੂ ਆ ਉੱਥੇ ਡਿਲੀਵਰੀਆਂ ਜਾ ਰਹੀਆਂ ਸਾਡੀਆਂ। ਬੇਸਮੈਂਟ 'ਚ ਜਿੱਥੇ ਕੱਲਾ ਵਾਸ਼ਰ ਹੀ ਲੱਗਣ ਨੂੰ ਜਗ੍ਹਾ, ਬੇਸਮੈਂਟ ਬਣ ਗਿਆ, ਜਗ੍ਹਾ ਨਹੀਂ ਸੀ।
0: ਜਿਹੜੀ ਮੈਜਰਮੈਂਟ ਆ
1: 27 ਇੰਚ ਵਾਈਡ, ਬਸ ਸਟੈਂਡਰਡ ਵਾਸ਼ਰ ਦੀ ਡਾਇਮੈਂਸ਼ਨ ਹੈ ਇਹਦੀ ਜੀ।
0: ਸੋ ਸਟੈਂਡਰਡ ਸਾਰਾ
1: ਸਟੈਂਡਰਡ ਸਾਰਾ ਸਾਈਜ਼,
0: ਕੰਮ ਇੱਕ ਜਾਂ ਵਾਸ਼ਿੰਗ ਮਸ਼ੀਨ ਤੇ ਡਰਾਇਰ, ਆਲ ਇਨ ਵਨ,
1: ਆਲ ਇਨ ਵਨ ਵਾਸ਼ਰ ਵਿਦ ਬਿਲਟ ਇਨ ਡਰਾਇਰ, AI ਟੈਕਨੋਲੋਜੀ, ਸਮਾਰਟ ਡਿਸਪੈਂਸਰ, ਤੇ ਨਾਲੇ ਡਿਸਕਾਊਂਟ ਵੀ $800 $3,000 ਤੋਂ $2,199 ਦਾ, ਤੇ $2,199 ਵੀ 6 ਮਹੀਨੇ ਚ ਪੇ ਕਰਨਾ। ਸੋ ਇਹਦੇ ਲਈ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਜੀ, ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP। ਟਿਕਟੋਕ ਦੇ ਅਕਾਊਂਟ ਨੂੰ ਵੀ ਫੋਲੋ ਕਰ ਲੈਣਾ ਤਾਂ ਕਿ ਤੁਹਾਨੂੰ ਅਪਡੇਟਿਡ ਟੈਕਨੋਲੋਜੀ ਤੇ ਅਪਡੇਟਿਡ ਡਿਸਕਾਊਂਟਿਡ ਪ੍ਰਾਈਸਿਸ ਜਿਹੜੀਆਂ ਨਾਲ ਦੀ ਨਾਲ ਹੀ ਮਿਲਦੀਆਂ ਰਹਿਣ। 905-450-2828, 905-450-2828। ਇੱਕ ਕਾਲ ਆਈ ਸੀ ਸਾਨੂੰ,
0: ਹਾਂਜੀ,
1: ਪ੍ਰੋਜੈਕਟਰ ਦੀ,
0: ਰਾਈਟ।
1: ਸੋ ਪ੍ਰੋਜੈਕਟਰ ਸਕਰੀਨ ਦਾ ਮੈਂ ਦੱਸ ਦਿੰਦਾ, ਸਾਡੇ ਕੋਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅਵੇਲੇਬਲ ਹੈ,
0: ਠੀਕ ਹੈ,
1: $1,500 ਡਿਸਕਾਊਂਟ ਤੇ ਹੈ ਤੁਹਾਡੇ ਕੋਲ,
0: ਹਾਂਜੀ,
1: ਔਰ ਇਹਦੀ 110 ਇੰਚ ਦੀ ਸਕਰੀਨ ਹੈ। ਸਕਰੀਨ ਤੁਸੀਂ ਰਿਮੋਟ ਕੰਟਰੋਲ ਨਾਲ
0: ਇਲੈਕਟ੍ਰਿਕ
1: ਉੱਪਰ ਥੱਲੇ ਕਰ ਸਕਦੇ ਜੀ,
0: ਠੀਕ ਹੈ।
1: ਸਕਰੀਨ ਜਿਹੜੀ $1,400 ਤੋਂ ਤੁਹਾਨੂੰ $899 ਦੀ ਮਿਲੇਗੀ, ਉਹ ਤੁਹਾਡੀ ਸੇਵਿੰਗ ਹੋ ਗਈ $500। ਤੇ ਜੇ ਸਕਰੀਨ ਨਹੀਂ ਲੈਣੀ, ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਵਾ ਲਓ ਅਗਰ, ਤੇ ਫਿਰ ਤੁਹਾਨੂੰ ਸਕਰੀਨ ਦੀ ਲੋੜ ਹੀ ਨਹੀਂ। ਤੁਸੀਂ ਇਕੱਲਾ ਪ੍ਰੋਜੈਕਟਰ ਲੈ ਸਕਦੇ ਹੋ $5,000 ਵਾਲਾ, $1,500 ਦੀ ਸੇਵਿੰਗ ਨਾਲ, ਸਿਰਫ ਔਰ ਸਿਰਫ $3,499 ਦਾ। ਬੈਨਕੁਟ ਹਾਲ 'ਚ ਚਾਹੀਦਾ ਤੁਹਾਨੂੰ, ਕਿਸੇ ਹੋਰ ਬੇਸਮੈਂਟ 'ਚ ਤੁਸੀਂ ਥੀਏਟਰ ਬਣਾਇਆ ਉੱਥੇ ਚਾਹੀਦਾ ਤੁਹਾਨੂੰ, ਕਿਸੇ ਹੋਰ ਪਰਪਜ਼ ਵਾਸਤੇ ਲੈਣਾ ਤੁਸੀਂ ਪ੍ਰੋਜੈਕਟਰ, ਆਫਿਸ 'ਚ ਰੱਖਣਾ, ਇਹ ਲੇਜ਼ਰ ਪ੍ਰੋਜੈਕਟਰ ਹੈ ਸੈਮਸੰਗ ਦਾ, ਰੈਗੂਲਰ ਪ੍ਰੋਜੈਕਟਰ ਨਹੀਂ, ਕਿਉਂਕਿ ਰੈਗੂਲਰ ਪ੍ਰੋਜੈਕਟਰ ਦੇ ਵਿੱਚ ਨਾ ਜੀ ਥੋੜਾ ਜਿਹਾ ਫੇਡ ਹੈ,
0: ਠੀਕ ਹੈ, ਠੀਕ।
1: ਸੋ ਉਹ ਥੋੜਾ ਜਿਹਾ ਤੁਹਾਨੂੰ ਫੇਡ ਪਿਕਚਰ ਦਿਖਦੀ ਹੈ
0: ਇਹ 'ਚ, ਕਲੀਅਰ।
1: ਲੇਜ਼ਰ ਪ੍ਰੋਜੈਕਟਰ ਐਜ਼ ਆਫ ਟੂਡੇਜ਼ ਟੈਕਨੋਲੋਜੀ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ, $1,500 ਦੀ ਸੇਵਿੰਗ ਦੇ ਨਾਲ, $5,000 ਵਾਲਾ $3,499 ਦਾ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਚੱਕ ਲਈਓ, ਤੇ $3,499 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਕਾਲ ਕਰ ਲੈਣਾ, ਥੋੜੇ ਜਿਹਾ ਪੀਸ ਇਨ ਸਟਾਕ ਹੈ, ਇਹ ਨਾ ਹੋਵੇ ਕਿ ਜਦੋਂ ਤੁਸੀਂ ਕਾਲ ਕਰੋ ਤੇ ਉਹ ਜਿਹੜੀ $1,500 ਦੀ ਸੇਵਿੰਗ ਹੈ ਉਹ ਨਾ ਹੋ ਸਕੇ, ਕਿਉਂ ਕਿ ਸੋਲਡ ਆਊਟ ਸਾਈਨ ਹੋ ਗਿਆ। 905-450-2828, 905-450-2828।
0: ਇੱਕ ਸਪੈਸ਼ਲ ਅਨਾਊਂਸਮੈਂਟ ਹੈ, ਸੈਟਰਡੇ ਸੰਡੇ ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਅਗਰ ਆਪਣਾ ਖੁਦ ਰੇਡੀਓ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609। ਹਾਂਜੀ
1: ਤੇ ਵੀ ਗਰੰਟੀ ਕਰਦੇ ਜੀ ਕਿ ਵੀਕਐਂਡ ਦੇ ਸ਼ੋਅ ਜਿਹੜੇ ਆ ਜਿਸ ਚ ਮੈਂ ਖੁਦ ਵੀ ਹੁਣ ਬੈਠ ਕੇ ਕਰ ਰਿਹਾ ਵੀਕਐਂਡ ਦੇ ਸ਼ੋਅ ਜਿਹੜੇ ਆ ਉਹ ਬਿਜ਼ਨਸਮੈਨਾਂ ਨੂੰ ਬਹੁਤ ਰਿਸਪੋਂਸ ਦਿੰਦੇ ਆ ਉਹਦੀ ਰੀਜ਼ਨ ਇਹ ਹੁੰਦੀ ਹੈ ਕਿ ਮੈਸੇਜ ਰਾਈਟ ਵੇ ਮਿਲ ਜਾਂਦਾ ਮੈਸੇਜ ਰਾਈਟ ਵੇ ਮਿਲ ਜਾਂਦਾ ਤਾਂ ਤੁਹਾਡੇ ਜਿਹੜੇ ਸਪੋਂਸਰਸ ਹੋਣਗੇ ਜਦੋਂ ਉਹਨਾਂ ਨੂੰ ਰਿਸਪੋਂਸ ਮਿਲੇਗਾ ਤੁਹਾਡੇ ਨਾਲ ਜੁੜੇ ਰਹਿਣਗੇ
0: ਨੰਬਰ ਹੈ ਏਅਰ ਟਾਈਮ ਲੈਣ ਲਈ ਰੇਡੀਓ ਪ੍ਰੋਗਰਾਮ ਚਲਾਉਣ ਲਈ 416-677-0609 416-677-0609।

0: ਹਾਈ-ਐਂਡ ਫਰਨੀਚਰ ਤੇ ਸੋਲਿਡ ਵੁੱਡ ਦਾ ਡਾਈਨਿੰਗ ਟੇਬਲ ਵਿਦ 6 ਚੇਅਰ ਅੱਜ ਮਿਲਣਾ ਹੈ $700 ਵਾਲਾ ਸਿਰਫ $399 ਦਾ। ਯਾਦ ਰੱਖੋ ਕਿੱਥੇ ਪਹੁੰਚਣਾ ਤੁਸੀਂ 6685, ਪਰ ਜੇ ਤੁਸੀਂ ਕਿਤੇ ਦੂਰ ਵੀ ਹੋ ਤੇ ਰਾਈਟ ਵੇ ਕਾਲ ਕਰ ਲੈਣਾ। ਉਹਦੀ ਰੀਜ਼ਨ ਇਹ ਹੈ ਕਿ ਹੋਲਡ ਹੋ ਜਾਏਗਾ, ਕੋਈ ਤੁਹਾਨੂੰ ਤੁਸੀਂ ਸਿਰਫ ਨਾਮ ਤੇ ਫੋਨ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਸ਼ੋਰੂਮ ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਪ੍ਰਾਈਸ ਦੇਖਣਾ, ਕੋਈ ਹੋਰ ਚੀਜ਼ ਪਸੰਦ ਆ ਜੇ ਉਹ ਲੈ ਲੈਣਾ। ਉਹਦੇ ਲਈ ਕਾਲ ਕਰਨੀ ਹੈ ਤੁਸੀਂ 647-262-0000, 647-262-0000। ਚੱਕ ਲੈਣਾ ਹੁਣ 99 ਦਾ ਕੁਈਨ ਸਾਈਜ਼ ਮੈਟਰਸ, ਫਿਰ ਕੱਲ ਨੂੰ ਨਹੀਂ ਮਿਲਣਾ। ਤੇ ਸੁਖਵੀਰ ਹੁਣੀ ਲਾਈਨ ਤੇ ਆ ਗਏ ਜੀ, ਤੇ ਦੇਣਗੇ ਹੁਣ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਸੱਦਾ ਪੱਤਰ। ਸੁਖਵੀਰ ਜੀ ਆ ਜਾਓ, ਲੰਘਿਓ ਤੇ ਦਿਓ ਸੱਦਾ ਪੱਤਰ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਥੈਂਕ ਯੂ ਵੈਰੀ ਮਚ ਜੀ। ਤੇ ਯਾਦ ਰੱਖਣਾ ਕਿ ਅੱਜ ਤੁਹਾਨੂੰ ਸੋਫਾ ਕਮ ਬੈੱਡ ਵੀ ਮਿਲਣਾ, ਉੱਥੇ ਸੋਫਾ ਕਮ ਬੈੱਡ ਲੈਣਾ $299 $699 ਵਾਲਾ ਸੋਫਾ ਕਮ ਬੈੱਡ, ਐਲ ਸ਼ੇਪ ਸੋਫਾ ਕਮ ਬੈੱਡ $299 ਦਾ, 647-262-0000, 647-262-0000।
2: ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿਹੜੇ ਪੀਜ਼ਾ ਬਣਾਉਣ ਵਾਲੇ ਕਾਊਂਟਰ ਤੇ ਰੱਖਣ ਵਾਲਾ
0: ਜੀ,
2: ਉਹਦਾ ਦੱਸਿਓ।
0: ਇਹ ਹੈ ਭਾਜੀ ਐਕਚੁਅਲੀ ਸਟੋਨ ਬੇਕਡ ਪੀਜ਼ਾ, ਇਹ 3 ਕਿਸਮ ਦੇ ਲਾਂਚ ਕੀਤੇ ਗਏ ਜੀ, ਇਹ ਵੀ ਲੇਟੈਸਟ ਏਅਰ ਫਰਾਇਰ ਟੈਕਨੋਲੋਜੀ ਦੇ ਨਾਲ ਹੈ। ਜੇ ਤਾਂ ਤੁਸੀਂ ਆਲਰੇਡੀ ਕਾਊਂਟਰ ਤੇ ਰੱਖਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹ ਤੁਹਾਨੂੰ ਅੱਜ ਅਸੀਂ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਦੇ ਦਾਂਗੇ। ਸਟੋਨ ਬੇਕਡ ਪੀਜ਼ਾ, ਇਹਦੀ ਸਟੋਨ ਪਲੇਟ ਇੰਕਲੂਡਿਡ ਹੈ। ਇੱਕ ਵਾਰੀ ਸਟੋਨ ਪਲੇਟ ਜਿਹੜੀ ਹੈ ਇਹ ਹੀਟ ਅਪ ਹੋਣੀ ਹੈ, ਜਿਹਨੂੰ ਅਸੀਂ ਪ੍ਰੀ ਹੀਟ ਕਹਿ ਦਿੰਦੇ ਹਾਂ। ਸੋ ਉਸ ਤੋਂ ਬਾਅਦ ਇਹਨੇ 3 ਮਿੰਟ 'ਚ ਪੀਜ਼ਾ ਬਣਾਉਣਾ।
2: ਓਕੇ,
0: ਜੇ ਤੁਸੀਂ ਬ੍ਰੈਡ ਬਣਾਉਣੀ ਹੈ ਇਹਨੇ 3 ਮਿੰਟ 'ਚ ਬ੍ਰੈਡ ਬਣਾਉਣੀ, ਜੇ ਤੁਸੀਂ ਨਾਨ ਲਗਾਉਣੇ ਆ ਇਹਨੇ 3 ਮਿੰਟ 'ਚ ਨਾਨ ਲਗਾ ਦੇਣਾ। ਸੋ ਤੁਸੀਂ ਅਗਰ 10 ਨਾਨ ਲਗਾਉਣੇ ਆ ਤੇ ਤੁਹਾਨੂੰ 30 ਮਿੰਟ 'ਚ 10 ਨਾਨ ਜਿਹੜੇ ਆ ਉਹ ਲੱਗ ਜਾਣਗੇ, ਰਾਈਟ ਵੇ
2: ਗਰਮਾ ਗਰਮ
0: ਗਰਮਾ ਗਰਮ ਉਸੇ ਵੇਲੇ। ਔਰ ਇਹ ਕਾਊਂਟਰ ਟੋਪ ਹੈ, ਬੜਾ ਈਜ਼ੀਲੀ ਮਾਈਕਰੋਵੇਵ ਦੀ ਤਰ੍ਹਾਂ ਰੱਖਿਆ ਜਾਣਾ। ਏਅਰ ਫਰਾਇਰ ਵਿਦ ਸਟੋਨ ਬੇਕਡ ਪੀਜ਼ਾ ਤੁਹਾਨੂੰ ਅੱਜ ਦਿੱਤਾ ਜਾ ਰਿਹਾ $500 ਵਾਲਾ, 50% ਡਿਸਕਾਊਂਟ ਅੱਧੀ ਪ੍ਰਾਈਸ ਤੇ $249 ਦਾ। ਜੇ ਤੁਸੀਂ ਇਹੀ ਸਟੋਨ ਬੇਕਡ ਪੀਜ਼ਾ ਸਟੋਵ ਲਗਾਉਣਾ ਚਾਹੁੰਦੇ ਹੋ ਉਹ ਤੁਹਾਨੂੰ $2500 ਵਾਲਾ ਅੱਜ ਦੇਵਾਂਗੇ, $1899 ਦਾ, ਉਹ 'ਚ ਤੁਸੀਂ $600 ਸੇਵ ਕਰੋਗੇ। ਲੇਟੈਸਟ ਟੈਕਨੋਲੋਜੀ ਦਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਵਿਦ ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ। ਤੁਸੀਂ ਇਹ ਸਪੈਸ਼ਲ ਟੈਕਨੋਲੋਜੀ ਲੈ ਸਕਦੇ ਹੋ। ਰੈਗੂਲਰ ਜਿਹੜਾ ਹੈ ਅਵਨ ਉਹ

0: ਦਾ ਡਿਗਰੀ ਤੇ ਹੁੰਦਾ। ਇਹ ਸਟੋਨ ਬੇਕਡ ਪੀਜ਼ਾ ਬਣਾਉਣ ਵਾਲਾ ਅਵਨ 750 ਡਿਗਰੀ ਤੇ ਜਾ ਕੇ ਤੁਹਾਨੂੰ 3 ਮਿੰਟ ਚ ਇਹ ਪੀਜ਼ਾ ਤਿਆਰ ਕਰਦਾ। ਸੋ ਪਹੁੰਚਣਾ ਕਿੱਥੇ ਇਹ ਟੈਕਨੋਲੋਜੀ ਦੇਖਣ ਲਈ, ਸਾਡੇ ਕੋਲ ਡਿਸਪਲੇ ਤੇ ਆਲਰੇਡੀ ਪਿਆ, ਚੈੱਕ ਕਰ ਲੈਣਾ, ਕੰਪੇਅਰ ਕਰ ਲੈਣਾ ਤੇ ਫਿਰ ਤੁਸੀਂ ਡਿਲੀਵਰੀ ਸਕੇਜੂਅਲ ਕਰਨਾ। ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਹੁਣ ਦੇਖੋ 98 ਇੰਚ ਟੀਵੀ ਲੈਣਾ,
1: ਹਾਂਜੀ,
0: $3500 ਵਾਲਾ ਸੈਮਸੰਗ 1999 ਦਾ, 1500 ਸੇਵ ਹੋ ਗਿਆ ਤੇ 1999 6 ਮਹੀਨੇ ਚ ਪੇ ਕਰਨਾ। ਫਿਰ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ $2500 ਵਾਲਾ 1799 ਦਾ, $700 ਸੇਵ ਹੋ ਗਿਆ ਤੇ 1799 6 ਮਹੀਨੇ ਚ ਪੇ ਕਰਨਾ। ਫਿਰ ਤੁਸੀਂ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈਣਾ $5000 ਵਾਲਾ 2999 ਦਾ, $2000 ਸੇਵ ਹੋ ਗਿਆ ਤੇ 2999 6 ਮਹੀਨੇ ਚ ਪੇ ਕਰਨਾ। ਪਹੁੰਚਣਾ ਹੈ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬਰੈਂਪਟਨ ਟੀਵੀ ਐਪ ਸਾਡਾ, ਟਿਕਟੌਕ ਅਕਾਊਂਟ ਹੈ, ਜ਼ਰੂਰ ਫਾਲੋ ਕਰਨਾ 905-450-2828, 905-450-2828 ਜੀ।
2: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸ ਬ੍ਰੈਂਪਟਨ ਟੀਵੀ ਟੀਵੀ ਦੀ ਗੱਲ ਕਰੀਏ
1: ਠੀਕ
0: 40 ਇੰਚ ਆਉਣ ਦਿਓ
1: 40 ਇੰਚ 199
0: ਤੇ 50 ਇੰਚ
1: 50 ਇੰਚ 299
0: 55 ਇੰਚ
1: 399
0: 65 ਇੰਚ
1: 599
0: 75 ਇੰਚ
1: 699
0: ਜਿਹੜੇ ਮਰਜ਼ੀ ਲੈ ਲਓ ਯਾਰ 6 ਮਹੀਨੇ ਪੈਸੇ ਦੇਣ ਦੀ ਲੋੜ ਨੀ ਕੋਈ ਵਿਆਜ ਨੀ ਕੋਈ ਕੁਛ ਨੀ ਜੇ ਤੁਹਾਡੇ ਕੋਲ ਪਿਕਅਪ ਟਰੱਕ ਹੈਗਾ ਉਹਦੇ ਚ ਲਿਆਉਣਾ ਉਹ ਲੈ ਉਹਨੇ ਡਿਲੀਵਰੀ ਇਹਨਾਂ ਨੇ ਕਰੀ ਦੇਣੀ ਆ 905-450 28-28
1: ਔਰ ਤੁਸੀਂ ਬਿਲੀਵ ਕਰੋ ਜੀ 699 ਦਾ 75 ਇੰਚ ਸਿਰਫ 4 ਜਾਂ 5 ਟੀਵੀ ਸਟਾਕ ਚ ਰਹਿ ਗਏ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਉਹ ਮੁੜ ਕੇ $1,000 ਤੋਂ ਘੱਟ ਨੀ ਲਏਗਾ ਕਿਉਂਕਿ ਆਲਰੇਡੀ $1,200 ਦਾ 75 ਇੰਚ ਮਿਲਦਾ ਕਿਤੇ ਡਿਸਕਾਊਂਟ ਪ੍ਰਾਈਸ ਵੀ ਹੋਵੇ ਤੇ 1099 ਦਾ ਲੱਗਾ ਮੈਂ ਵੀ ਅਗਰ ਐਕਸਟਰਾ ਡਿਸਕਾਊਂਟ ਜਿਹੜਾ ਆਪਣਾ ਕੈਲਕੂਲੇਟ ਕਰਾਂ ਤੇ 999 ਤੋਂ ਘੱਟ ਨੀ ਜਾਂਦਾ ਅੱਜ ਮਿਲ ਰਿਹਾ 75 ਇੰਚ 699 ਅੱਜ ਮਿਲ ਰਿਹਾ 50 ਇੰਚ 299 ਕਿੱਥੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾ ਕੇ ਦੇਖ ਲੈਣਾ ਚੈੱਕ ਕਰ ਲੈਣਾ ਫਿਰ ਡਿਲੀਵਰੀ ਸਕੈਜੂਅਲ ਕਰਨਾ 905-450-2828 ਵਾਸ਼ਰ ਐਂਡ ਡਰਾਇਰ ਚਾਹੀਦਾ ਓਨਲੀ 1099 ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $1,700 ਵਾਲਾ ਓਨਲੀ 1099 ਪੇਅਰ ਵਾਸ਼ਰ ਡਰਾਇਰ ਦੋਨੋਂ 1099 ਚ ਕੱਲਾ ਫੁੱਲ ਸਾਈਜ਼ ਫਰਿੱਜ ਚਾਹੀਦਾ ਤੁਹਾਨੂੰ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2,500 ਵਾਲਾ 1699 ਓਨਲੀ 1699 ਪੇ ਵੀ 6 ਮਹੀਨੇ ਚ ਕਰਨਾ ਕੱਲਾ ਅਪਰਾਈਟ ਫਰੀਜ਼ਰ ਚਾਹੀਦਾ $1,400 ਵਾਲਾ 799 ਸਿਰਫ 799 ਲੋਐਸਟ ਪ੍ਰਾਈਸ ਗਰੰਟੀ ਹੈ ਕੱਲੀ ਡਿਸ਼ਵਾਸ਼ਰ ਲੈਣੀ ਹੈ $1,000 ਵਾਲੀ ਕੱਲੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ 499 ਔਰ ਜੇ ਤੁਸੀਂ ਬੋਸ਼ ਦਾ ਡਿਸ਼ਵਾਸ਼ਰ ਲੈਣਾ ਹੈ $1,200-1,400 ਤੋਂ ਡਾਲਰ ਤੋਂ ਘੱਟ ਕੋਈ ਬੋਸ਼ ਡਿਸ਼ਵਾਸ਼ਰ ਨਹੀਂ ਮਿਲੇਗਾ ਮੇਰੇ ਕੋਲ ਥਰਡ ਰੈਕ ਦੇ ਨਾਲ ਬੋਸ਼ ਦਾ ਡਿਸ਼ਵਾਸ਼ਰ ਸਟੇਨਲੈਸ ਸਟੀਲ ਓਨਲੀ ਐਂਡ ਓਨਲੀ 799
0: ਥਰਡ ਰੈਕ ਕੀ ਹੁੰਦਾ
1: ਥਰਡ ਰੈਕ ਇੱਕ ਤਾਂ ਦੋ ਰੈਕ ਹੁੰਦੇ ਨਾ ਜੀ ਇਹਦੇ ਅੰਦਰ ਇੱਕ ਥਰਡ ਰੈਕ ਉੱਪਰ ਹੁੰਦਾ ਸਪੂਨਸ ਵਗੈਰਾ ਵਾਸਤੇ ਜੀ ਸੋ ਥਰਡ ਰੈਕ ਦੇ ਨਾਲ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਲੇਟੈਸਟ ਟੈਕਨੋਲੋਜੀ ਨਵਾਂ ਇਹ ਡਿਜ਼ਾਈਨ ਔਰ ਨਵਾਂ ਮਾਡਲ ਹੈ ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਬੋਸ਼ ਜਰਮਨ ਬ੍ਰੈਂਡ ਹੈ 799 ਚ ਮਿਲ ਜਾਏਗਾ ਸਿਰਫ 5 ਪੀਸ ਇਨ ਸਟਾਕ ਹੈ ਡਿਸ਼ਵਾਸ਼ਰ ਲੈਣੀ ਹੈ 499 ਦੀ ਵੀ ਸਾਡੇ ਕੋਲ ਹੈ ਜਿਹੜੀ ਕਿ ਫਰਿੱਜ ਡੇਅਰ ਹੈ ਤੇ ਸੈਮਸੰਗ ਹੈ ਜਾਂ ਅਨਦਰ ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ ਉਹ ਤੁਹਾਨੂੰ 499 ਮਿਲੇਗੀ ਜੇ ਤੁਸੀਂ ਬੋਸ਼ ਲੈਣਾ ਤੇ ਬੋਸ਼ ਤੁਹਾਨੂੰ 799 ਚ ਮਿਲੇਗਾ ਇਹ ਡਿਸ਼ਵਾਸ਼ਰ ਵੀ ਤੁਹਾਨੂੰ ਐਟਲੀਸਟ $1,200-1,300 ਵਾਲੀ ਹੈ ਜਿਹੜੀ 799 ਦੀ ਮਿਲ ਰਹੀ 905-450-2828 ਫਿਰ ਇੱਕ ਵਾਰੀ ਨੋਟ ਕਰ ਲੈਣਾ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ ਤੇ ਕਾਲ ਕਰਨਾ ਹੈ ਤੁਸੀਂ 905-450-2828 ਤੇ 905-450-2828 ਜੀ
0: ਦੁਆ ਕਰ ਮੇਰਾ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ ਮੁਆ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jaane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਟ ਟੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-455-3381

0: ਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਵੇਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡ ਬੰਦ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-6370-3-1322-13-22 ਜੈਰੋ ਟਾਇਰ ਸੈਂਟਰ।
1: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian. Yeah.

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਚੁੱਕਿਆ ਹੈ, 1:09 ਤੇ ਕੁਝ ਸੈਕਿੰਡ ਹੋ ਗਏ ਨੇ। 15 ਅਗਸਤ ਅੱਜ ਹੋ ਚੁੱਕੀ ਹੈ ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨ ਨੂੰ, ਬਹੁਤ ਖੂਬਸੂਰਤ ਵੈਦਰ ਨੂੰ, ਐਂਡ ਬੜਾ ਹੀ ਖੂਬਸੂਰਤ ਵੀਕਐਂਡ ਸਾਰਿਆਂ ਦਾ ਹੋਏਗਾ ਤੇ ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਮੇਰਾ ਸਾਥ ਜਿਵੇਂ ਕਿ 3 ਘੰਟੇ ਦਾ ਹੁੰਦਾ ਐਵਰੀ ਸੈਟਰਡੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਪ੍ਰੋਗਰਾਮ ਦੇ ਵਿੱਚ ਤੇ ਕੁਝ ਸਪੋਂਸਰ ਮੈਸੇਜ ਵੀ ਹੋਣਗੇ। ਤੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲਵਾਂਗੇ। ਭਾਈ ਜੋਗਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਉਸ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।

0: ਲੱਗਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਨੂੰ ਟਿਊਨ ਇਨ ਕਰ ਚੁੱਕੇ ਹੋ, ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਦਿਨ ਨੂੰ। ਤੇ 1:20 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਪੂਰੇ 4 ਵਜੇ ਤੱਕ ਤੁਹਾਡਾ ਸਾਡਾ ਸਾਥ ਬਣ ਚੁੱਕਿਆ। 15 ਅਗਸਤ ਅੱਜ ਹੋ ਚੁੱਕੀ ਹੈ ਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਜਿਹੜਾ ਇਹ ਅਗਸਤ ਮਹੀਨਾ ਆ ਉਹ ਵਧੀਆ ਚੱਲ ਰਿਹਾ ਹੋਏਗਾ। ਤੇ ਅਗਸਤ ਮਹੀਨੇ ਦਾ ਕਹਿ ਲਓ ਕਿ ਹਾਫ ਹੋ ਗਿਆ ਆ, ਅੱਧਾ ਨਿਕਲ ਚੁੱਕਾ ਆ ਤੇ ਅੱਧਾ ਹਜੇ ਬਾਕੀ ਹੈ। ਤੇ ਉਮੀਦ ਹੈ ਕਿ ਸਾਰੇ ਹੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਤੇ ਕੁਝ ਕਾਲਰਸ ਵੀ ਜੁੜ ਰਹੇ ਨੇ ਸਾਡੇ ਨਾਲ। ਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਹੋਵੇ ਤਾਂ ਨੰਬਰ ਹੈ 416-477-2040, 416-477-2040। ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desh-pradesh-tv.com ਜਾਂ ਫਿਰ www.desh-pradesh-radio.com। ਜਿਨ੍ਹਾਂ ਦੇ ਘਰਾਂ 'ਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਪ੍ਰੋਗਰਾਮ ਨੂੰ ਟਿਊਨ ਇਨ ਕਰ ਸਕਦੇ ਹੋ। ਅੱਜ ਇੰਡੀਆ ਦਾ ਇੰਡੀਪੈਂਡੈਂਸ ਡੇ ਹੈ, ਸਾਰਿਆਂ ਨੂੰ ਬਹੁਤ ਮੁਬਾਰਕਾਂ ਇੰਡੀਪੈਂਡੈਂਸ ਡੇ ਦੀਆਂ। 15 ਅਗਸਤ ਹੋ ਗਈ ਹੈ ਤੇ ਉਮੀਦ ਹੈ ਕਿ ਸਾਰੇ ਇਸ ਦਿਨ ਨੂੰ ਵੀ ਯਾਦ ਕਰਕੇ ਖੁਸ਼ ਹੋ ਰਹੇ ਹੋਣਗੇ, ਓਬਵੀਅਸ ਜੀ ਗੱਲ ਹੈ। ਅਤੇ ਜਿਹੜੀ ਇਹ ਆਜ਼ਾਦੀ ਹੈ ਓਬਵੀਅਸ ਜੀ ਗੱਲ ਹੈ ਸੌਖੀ ਤਾਂ ਮਿਲੀ ਨਹੀਂ, ਬਟ ਜਿਹੜੀ ਹਿਸਟਰੀ ਹੈ ਬਹੁਤ ਕੁਝ ਸਾਨੂੰ ਸਿਖਾ ਜਾਂਦੀ ਹੈ 1947 ਤੋਂ ਲੈ ਕੇ ਹੁਣ ਤੱਕ ਦੀ। ਅਤੇ 200 ਸਾਲ ਹੋ ਗਏ ਨੇ ਤੇ ਦੇਖ ਲਓ 200 ਸਾਲ ਜਿਹੜਾ ਬ੍ਰਿਟਿਸ਼ਰਸ ਨੇ ਰਾਜ ਕੀਤਾ ਇੰਡੀਆ ਦੇ ਉੱਪਰ, ਉਸ ਤੋਂ ਬਾਅਦ ਫਿਰ 1947 ਦੇ ਵਿੱਚ ਫਾਈਨਲੀ ਆਜ਼ਾਦੀ ਮਿਲੀ। ਤੇ ਹੈਪੀ ਇੰਡੀਪੈਂਡੈਂਸ ਡੇ ਟੂ ਆਲ ਇੰਡੀਅਨਸ। ਤੇ 15 ਅਗਸਤ ਦਾ ਦਿਨ ਹਮੇਸ਼ਾ ਹੀ ਓਬਵੀਅਸਲੀ ਹਿਸਟੋਰਿਕ ਡੇ ਹੈ, ਹਮੇਸ਼ਾ ਹੀ ਯਾਦ ਰਹੇਗਾ। ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਤੇ ਸਟੂਡੀਓ ਦਾ ਨੰਬਰ 905-564-5444। ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ ਪ੍ਰੋਗਰਾਮ ਦੇ ਵਿੱਚ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-6444। ਪਹਿਲੇ ਕਾਲਰ ਜੁੜੇ ਨੇ 3631 ਜੀ, ਸਤਿ ਸ੍ਰੀ ਅਕਾਲ।
1: ਮਨਪ੍ਰੀਤ ਜੀ, ਅਮਨਜੀਤ ਚੀਮਾ ਬੋਹੜੋ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ।
0: ਹਾਂਜੀ, ਤੁਹਾਨੂੰ ਵੀ ਮੁਬਾਰਕਾਂ।
1: ਆਪਾਂ ਹਰ ਸਾਲ ਇਹ ਦਿਨ ਮਨਾਉਂਦੇ ਮਨਪ੍ਰੀਤ ਜੀ, ਪਰ ਕਾਫੀ ਇਹਦੇ ਵਿੱਚ ਸਾਡਾ ਜਿਹੜਾ ਪੰਜਾਬੀਆਂ ਨੂੰ ਕੋਈ ਖਾਸ ਇਹਦਾ ਫਾਇਦਾ ਨਹੀਂ ਹੋਇਆ, ਸਾਡਾ ਨੁਕਸਾਨ ਜ਼ਿਆਦਾ ਹੋਇਆ। ਜਿਵੇਂ ਕਿ ਲਾਓ 10,000 ਲੋਕ ਮਾਰੇ ਗਏ, ਕਿੰਨੇ ਔਰਤਾਂ ਨਾਲ ਬੜਾ ਸਾਰਾ ਮਤਲਬ ਰੇਪ ਵਗੈਰਾ ਕੀਤੇ ਗਏ, ਤੇ ਕਿੰਨੇ ਸਾਡੇ ਸ਼ਹੀਦ, ਸਭ ਤੋਂ ਜ਼ਿਆਦਾ ਸਾਡੇ ਸ਼ਹੀਦ ਹੋਏ ਆ ਪੰਜਾਬ ਦੇ ਮੂਹਰੇ ਨਾ।
0: ਹਾਂਜੀ,
1: ਤੇ ਪਰ ਫਿਰ ਵੀ ਆਪਾਂ ਇਸ ਦਿਨ ਨੂੰ ਯਾਦ ਕਰਦੇ ਕਿਉਂਕਿ ਸਾਡੇ ਸ਼ਹੀਦ ਉੱਥੇ ਹੋਏ ਉਸ ਧਰਤੀ ਤੇ, ਸਾਡੇ ਗੁਰੂ ਨਾਨਕ, ਬਾਬਾ ਜੀ, ਗੁਰੂ ਪੀਰ ਸਾਰੇ ਉੱਥੇ ਹੋਏ, ਸਾਡਾ ਉਸ ਜਨਮ ਭੂਮੀ ਹੈ ਸਾਡੀ, ਸਾਨੂੰ ਇਸ ਕਰਕੇ ਉਸ ਨਾਲ ਪਿਆਰ ਆ।
0: ਹਾਂਜੀ,
1: ਤੇ ਇਸ ਲਈ ਮੈਂ ਗੀਤ ਇੱਕ ਬਣਾਇਆ ਮਨਪ੍ਰੀਤ ਜੀ, ਗੀਤ ਦਾ ਨਾਂ ਹੈਗਾ ਹੈਪੀ ਇੰਡੀਆ ਡੇ।
0: ਹਾਂਜੀ,
1: ਤੇ ਲਿਖਿਆ ਮੈਂ ਹੀ ਆ ਅਮਰਜੀਤ ਚੀਮਾ USA।
0: ਹਾਂਜੀ,
1: ਉਹਦੇ ਵਿੱਚ ਬਾਬਿਆਂ ਦੀ ਗੱਲ ਕੀਤੀ ਹੈ, ਧਰਤੀ ਦੀ ਗੱਲ ਕੀਤੀ ਹੈ, ਹੋਰ ਉਸ ਤਰ੍ਹਾਂ ਦੀ ਕੋਈ ਨਹੀਂ, ਮਤਲਬ ਧਾਰਮਿਕ ਗੀਤ ਹੋਈ ਹੈ ਕਿਸਮ ਦਾ, ਤੇ ਉਹ ਪਲੀਜ਼ ਪਲੇ ਕਰ ਦਿਓ। ਤੇ ਮੇਰੇ ਵੱਲੋਂ ਇਹ ਸਾਰੀ ਸ਼ਰਧਾਂਜਲੀ ਹੈ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਜਾਂ ਜਿੰਨੇ ਵੀ ਸ਼ਹੀਦ ਹੈ ਸਾਡੇ ਗੁਰਨਾਮ ਕਹੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਹੈ ਮੇਰੇ ਵੱਲੋਂ।
0: ਹਾਂਜੀ, ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ ਫਿਰ ਮੈਂ ਸੁਣਾ ਦਿੰਦੀ ਹਾਂ।
1: ਕੋਈ ਗੱਲ ਨੀ, ਕੋਈ ਗੱਲ ਨੀ, ਜਿੰਨਾ 3 ਘੰਟੇ ਤੁਸੀਂ ਸਾਡੇ ਨਾਲ, ਬੜੀ ਖੁਸ਼ੀ ਹੁੰਦੀ ਜਦੋਂ ਸ਼ਨੀਵਾਰ ਆਉਂਦਾ।
0: ਹਾਂਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ ਜ਼ਰੂਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਨਾਲ ਹੀ ਤੁਸੀਂ ਗਿਲਜ ਸਵੀਟ ਫੈਕਟਰੀ ਨੂੰ ਜ਼ਰੂਰ ਯਾਦ ਰੱਖੋ। ਵੀਕਐਂਡ ਆ ਗਿਆ ਵਾ, ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰ ਰਹੇ ਹੋ, ਕੋਈ ਵੀ ਗੈਦਰਿੰਗ ਕਰ ਰਹੇ ਹੋ, ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਤੇ ਜਿਨ੍ਹਾਂ ਨੇ ਆਪਣੇ ਘਰਾਂ 'ਚ ਕੋਈ ਪਾਠ ਰਖਵਾਉਣਾ ਹੋਵੇ ਤਾਂ ਮੈਂ ਦੱਸਦਾਂ ਕਿ ਇਹ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਬਹੁਤ ਵਧੀਆ ਇਹ ਕੇਟਰਿੰਗ ਕਰਨਗੇ। ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਜ਼ਰੂਰ ਆਪਣੇ ਘਰਾਂ 'ਚ ਲੈ ਕੇ ਆਓ ਤੇ ਇੰਜੋਏ ਕਰੋ। ਤੇ ਇਹਨਾਂ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਬਹੁਤ ਹੀ ਲਾਜਵਾਬ, ਸਾਰੀਆਂ ਮੇਡ ਇਨ ਕੈਨੇਡਾ ਨੇ, ਤੇ ਕਦੇ ਵੀ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ ਇਹ, ਤੇ ਉਹ ਵੀ ਤੁਸੀਂ ਜ਼ਰੂਰ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਤੇ ਇਹਨਾਂ ਦੇ ਕੋਲ ਜਿਹੜੇ ਜਿਹੜੇ ਮਸ਼ੀਨ ਮੇਡ ਸਮੋਸੇ ਨੇ ਤੇ ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਤੇ ਉਹ ਵੀ ਤੁਸੀਂ ਇਹਨਾਂ ਦੇ ਕੋਲੋਂ ਆਰਡਰ ਕਰ ਸਕਦੇ ਹੋ। ਤੇ ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਇਹਨਾਂ ਦੀਆਂ ਤੁਹਾਨੂੰ ਕੈਲਗਰੀ ਦੇ ਵਿੱਚ ਮਿਲਣਗੀਆਂ, ਤੇ ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬ੍ਰੈਂਪਟਨ ਦੇ ਵਿੱਚ। ਤੇ ਨੰਬਰ ਹੈੱਡ ਆਫਿਸ ਦਾ 905-799-2616 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਨਾਲ ਹੀ ਜੇਕਰ ਤੁਸੀਂ ਆਪਣਾ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ ਜਾਂ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ, ਕਈ ਵਾਰ ਇੱਦਾਂ ਹੁੰਦਾ ਕਿ ਨੰਬਰ ਕੋਈ ਜਲਦੀ 'ਚ ਬੋਲਿਆ ਜਾਂਦਾ ਤੇ ਨਹੀਂ ਇੱਕਦਮ ਨੋਟ ਡਾਊਨ ਹੁੰਦਾ, ਤਾਂ ਤੁਸੀਂ ਜ਼ਰੂਰ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ ਹੈ 905-564-6444 905-564-6444। ਤੇ ਲੋ ਫਿਰ ਇੱਕ ਸਭ ਤੋਂ ਪਹਿਲਾਂ ਗਾਣਾ ਸੁਣੀਏ ਲਖਵਿੰਦਰ ਵਡਾਲੀ ਜੀ ਦੀ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਜੁਣ ਕੇ ਤੋਂ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟੇ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਬਹੁਤ ਹੀ ਖੂਬਸੂਰਤ ਦਿਨ ਹੈ ਤੇ ਦਿਨ ਨੂੰ ਪੂਰਾ ਇੰਜੋਏ ਕਰ ਰਹੇ ਹੋਵੋਗੇ। ਤੇ ਜੇਕਰ ਤੁਸੀਂ ਆਪਣੇ ਘਰਾਂ ਚ ਕੋਈ ਵੀ ਗੈਟ ਟੂਗੈਦਰਸ ਕਰ ਰਹੇ ਹੋ ਤਾਂ ਛੋਟਾ ਜਿਹਾ ਇੱਕ ਸਿਟੀ ਆਫ ਬ੍ਰਾਂਪਟਨ ਦਾ ਮੈਸੇਜ ਹੈ ਜੋ ਕਿ ਤੁਹਾਡੇ ਸਾਰਿਆਂ ਦੇ ਲਈ ਹੈ। ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਦਰਿੰਗਸ ਕਰਦੇ ਹੋ ਤਾਂ ਆਪਣਾ ਸ਼ੋਰ ਸ਼ਰਾਬਾ ਥੋੜਾ ਜਿਹਾ ਘੱਟ ਰੱਖੋ। ਸਿਟੀ ਆਫ ਬ੍ਰਾਂਪਟਨ ਵਾਲੇ ਤੁਹਾਨੂੰ ਇਹ ਮੈਸੇਜ ਦੇ ਰਹੇ ਨੇ ਕਿ ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੇ ਸ਼ੋਰ ਸ਼ਰਾਬੇ ਤੋਂ। ਤੇ ਜਦੋਂ ਵੀ ਤੁਹਾਡੇ ਘਰਾਂ ਚ ਕੋਈ ਵੀ ਗੈਸਟ ਵਗੈਰਾ ਆਉਂਦੇ ਨੇ ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਜਿਹੜੇ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇ ਉਹਨਾਂ ਦੇ ਉੱਪਰ ਗੱਡੀ ਕਦੇ ਵੀ ਪਾਰਕ ਨਾ ਕਰੋ। ਬਾਈਕ ਲੇਨਸ ਤੇ ਸਾਈਡ ਵਾਕਸ ਨੂੰ ਹਮੇਸ਼ਾ ਕਲੀਅਰ ਰੱਖੋ ਤੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਘਰਾਂ ਦੇ ਵਿੱਚ ਜਾਂ ਤੁਸੀਂ ਕਿਤੇ ਪਬਲਿਕ ਪ੍ਰੋਪਰਟੀ ਤੇ ਖੜੇ ਹੋਵੋ, ਕਿਸੇ ਪ੍ਰਾਈਵੇਟ ਪ੍ਰੋਪਰਟੀ 'ਚ ਵੀ ਹੈਗੇ ਹੋ, ਤਾਂ ਜਿੰਨਾ ਵੀ ਡੰਪ ਕਰਦੇ ਹੋ ਤੁਸੀਂ ਇੱਧਰ ਉੱਧਰ ਵੇਸਟ ਉਹ ਨਾ ਕਰੋ। ਹਮੇਸ਼ਾ ਤੁਸੀਂ ਵੇਸਟ ਨੂੰ ਜਿੰਨਾ ਵੀ ਗਾਰਬੇਜ ਹੁੰਦਾ ਉਹਨੂੰ ਹਮੇਸ਼ਾ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਕਿਤੇ ਵੀ ਨਾ ਸੁੱਟੋ। ਅਤੇ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਦਿਨ ਦੇ ਟਾਈਮ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ। 3 ਘੰਟੇ ਤੋਂ ਜ਼ਿਆਦਾ ਤੁਸੀਂ ਸਟਰੀਟ ਦੇ ਉੱਪਰ ਪਾਰਕ ਨਹੀਂ ਕਰ ਸਕਦੇ, ਅਦਰਵਾਈਜ਼ ਤੁਹਾਨੂੰ ਟਿਕਟ ਮਿਲ ਜਾਣੀ ਹੈ। ਅਤੇ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦੀ ਪਾਰਕਿੰਗ ਟਾਈਮ ਹੈ ਉਹ ਬਿਲਕੁਲ ਹੀ ਪਰਮਿਟਡ ਨਹੀਂ ਹੈਗਾ। ਤੁਸੀਂ ਰਾਤ ਦੇ 2 ਵਜੇ ਤੋਂ ਲੈ ਕੇ ਯਾਨੀ 2 AM ਟੂ 6 AM ਸਟਰੀਟ ਪਾਰਕਿੰਗ ਨਹੀਂ ਕਰ ਸਕਦੇ। ਅਤੇ ਛੋਟੇ ਛੋਟੇ ਸਿੰਪਲ ਜਿਹੇ ਐਕਸ਼ਨਸ ਨੇ ਬਟ ਕਾਫੀ ਵਧੀਆ ਰੀਅਲ ਡਿਫਰੈਂਸਿਸ ਕ੍ਰੀਏਟ ਹੋ ਸਕਦੇ ਨੇ ਅਤੇ ਇਹ ਚੰਗੇ ਨੇਬਰਸ ਬਣਨ ਦੀ ਨਿਸ਼ਾਨੀ ਹੈ ਕਿ ਤੁਸੀਂ ਇਹ ਛੋਟੇ ਛੋਟੇ ਜਿਹੜੇ ਕਹਿ ਲਓ ਕਿ ਛੋਟੇ ਛੋਟੇ ਲਾਜ਼ ਨੇਗੇ ਇਹਨਾਂ ਨੂੰ ਫੋਲੋ ਕਰੋ ਅਤੇ ਚੰਗੇ ਨੇਬਰਸ ਬਣੋਗੇ ਤਾਂ ਹੀ ਇੱਕ ਚੰਗੀ ਕਮਿਊਨਿਟੀ ਬਣ ਸਕਦੀ ਹੈ। ਅਤੇ ਆਪਣਾ ਜਿਹੜਾ ਯਾਰਡ ਹੈ ਉਹਨੂੰ ਮੇਨਟੇਨ ਕਰਕੇ ਰੱਖੋ, ਲੋਨ ਵਗੈਰਾ ਪੂਰਾ ਆਪਣਾ ਸਹੀ ਤਰ੍ਹਾਂ ਮੇਨਟੇਨ ਕਰੋ, ਉਹਨੂੰ ਪ੍ਰੋਪਰਲੀ ਘਾਹ ਵਗੈਰਾ ਕੱਟ ਕੇ ਰੱਖੋ, ਜਿੰਨੇ ਫੁੱਲ ਬੂਟੇ ਲਗਾ ਸਕਦੇ ਹੋ, ਜਿੰਨੇ ਆਪਣੇ ਘਰ ਨੂੰ ਆਪਣੀ ਸਟਰੀਟ ਨੂੰ ਸੋਹਣਾ ਬਣਾ ਕੇ ਸਾਫ਼ ਸੁਥਰਾ ਬਣਾ ਕੇ ਰੱਖ ਸਕਦੇ ਹੋ ਜ਼ਰੂਰ ਰੱਖੋ, ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ। ਅਤੇ ਸਿਟੀ ਆਫ ਬ੍ਰੈਂਪਟਨ ਦੀ ਇਹ ਵੈਬਸਾਈਟ 'ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ। brampton.ca/bylaws 'ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। brampton.ca/bylaws ਇਹਨਾਂ ਦੀ ਵੈਬਸਾਈਟ ਹੈ ਅਤੇ ਤੁਸੀਂ ਜਾ ਕੇ ਉੱਥੇ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਚੈੱਕ ਕਰ ਸਕਦੇ ਹੋ। ਅਤੇ ਛੋਟੀ ਛੋਟੀ ਅਜਿਹੀਆਂ ਇਹ ਗੱਲਾਂ ਨੇ ਜਿਹੜੀਆਂ ਕਿ ਨੋਰਮਲੀ ਵੀ ਆਪਾਂ ਨੂੰ ਓਬਵੀਅਸਲੀ ਗੱਲਾਂ ਫੋਲੋ ਕਰਨੀਆਂ ਜ਼ਰੂਰੀ ਨੇ। ਜਿੰਨੀ ਜ਼ਿਆਦਾ ਆਪਾਂ ਸਫਾਈ ਰੱਖਾਂਗੇ ਉਨਾ ਵਧੀਆ ਆਪਣਾ ਇਨਵਾਇਰਮੈਂਟ ਰਹੇਗਾ, ਕੋਈ ਬਿਮਾਰੀਆਂ ਨਹੀਂ ਫੈਲਣਗੀਆਂ, ਹੈ ਨਾ, ਕੋਈ ਬੱਚੇ ਬਿਮਾਰ ਨਹੀਂ ਹੋਣਗੇ। ਓਬਵੀਅਸਲੀ ਗੱਲ ਹੈ ਸਮਰ ਟਾਈਮ ਸਾਰੇ ਬਾਹਰ ਅੰਦਰ ਕਿਤੇ ਜਾਂਦੇ ਰਹਿੰਦੇ ਨੇ, ਬਾਹਰ ਘਰਾਂ ਦੇ ਬਾਹਰ ਨੋਰਮਲੀ ਆਪਾਂ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਖੇਡ ਰਹੇ ਹੁੰਦੇ ਨੇ, ਤਾਂ ਜਿੰਨੀ ਜ਼ਿਆਦਾ ਕਲੀਨਨੈਸ ਹੋਊਗੀ ਉਨਾ ਜ਼ਿਆਦਾ ਵਧੀਆ ਸੇਫ ਅਤੇ ਵਧੀਆ ਇਨਵਾਇਰਮੈਂਟ ਬਣਿਆ ਰਹੂਗਾ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਛੋਟਾ ਜਿਹਾ ਮੈਸੇਜ ਹੈ ਸਾਰਿਆਂ ਦੇ ਲਈ। ਅਤੇ ਮਨੁ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ ਹੁਣ, ਜਿਨ੍ਹਾਂ ਦੀ ਵੀ ਪਾਲਿਸੀ ਰੀਨਿਊ ਹੋਣ ਵਾਲੀ ਹੈ ਆਟੋ ਇੰਸ਼ੋਰੈਂਸ ਦੀ, ਮਤਲਬ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਦੀ ਹੁਣ ਰੀਨਿਊਅਲ ਆ ਰਹੀ ਹੈ, ਤਾਂ ਤੁਸੀਂ ਧਿਆਨ ਦੇ ਨਾਲ ਸੁਣੋ, ਹੁਣ ਤੋਂ ਜਿਹੜੇ ਵੀ ਪਾਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਨੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜਿਸ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਜਿਹੜਾ ਇਹ ਬਦਲਾਅ ਆਏਗਾ ਉਹ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਅਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਕਦੇ ਵੀ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਤੁਸੀਂ ਮਨੁ ਸ਼ਰਮਾ ਜੀ ਦੇ ਨਾਲ ਪਹਿਲਾਂ ਹੀ ਗੱਲਬਾਤ ਕਰ ਲਓ, ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰੀਨਿਊਅਲ ਆ ਰਹੀ ਹੈ, ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਫਿਰ ਆਪਣੇ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਮਨੁ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਨੰਬਰ ਹੈ 2899952532, 2899952532, ਮਨੁ ਸ਼ਰਮਾ ਜੀ ਦਾ ਨੰਬਰ ਹੈ। ਅਤੇ ਬਿਲਕੁਲ ਅੱਜ 15th of August ਹੈ ਅਤੇ ਹਰ ਇੰਡੀਅਨ ਦੇ ਲਈ ਬੜੀ ਮਾਣ ਦੀ ਗੱਲ ਹੈ ਇਹ ਕਿ ਅੱਜ ਇੰਡੀਪੈਂਡੈਂਸ ਡੇ ਹੈ ਅਤੇ ਸਾਰੇ ਇੰਡੀਅਨਸ ਅੱਜ ਸੈਲੀਬ੍ਰੇਟ ਕਰ ਰਹੇ ਨੇ। ਅਤੇ ਜ਼ਰੂਰ ਆਪਾਂ ਵੀ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਅਤੇ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਆਨਰ ਵੀ ਕਰ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਤੇ 15 August ਦਾ ਦਿਨ ਹਰ ਇੰਡੀਅਨ ਦੇ ਲਈ ਬੜਾ ਵਧੀਆ ਇੱਕ ਮਾਣ ਵਾਲਾ ਦਿਨ ਹੈ। ਅਤੇ ਲੋ ਫਿਰ ਆਪਾਂ ਕੱਲ੍ਹ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਸੀ 14 August ਅਤੇ ਅੱਜ 15 August ਇੰਡੀਆ ਦਾ ਇੰਡੀਪੈਂਡੈਂਸ ਡੇ ਹੈ ਅਤੇ ਆਪਾਂ ਦੋਨਾਂ ਦਾ ਹੀ ਇਹ ਦਿਨ ਸੈਲੀਬ੍ਰੇਟ ਕਰ ਰਹੇ ਹਾਂ। ਬਟ ਸਭ ਤੋਂ ਪਹਿਲਾਂ ਮੇਰੇ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਲਾਈਨ 'ਤੇ ਜੁੜ ਗਏ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਤੇ ਫਿਰ ਆਪਾਂ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਤੁਸੀਂ ਵੀ ਸਪੈਕਸ ਐਕਸਪ੍ਰੈਸ ਜ਼ਰੂਰ ਪਹੁੰਚੋ, ਅੱਜ ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿਣਗੇ ਅਤੇ ਤੁਸੀਂ ਆਪਣੀ ਆਈਸਾਈਟ ਚੈੱਕ ਕਰਵਾ ਸਕਦੇ ਹੋ। ਜਿਨ੍ਹਾਂ ਨੇ ਆਪਣੀਆਂ ਸਨ ਗਲਾਸਿਸ ਲੈਣੀਆਂ ਹੋਣ ਜਾਂ ਫਿਰ ਆਪਣੀ ਗਲਾਸਿਸ ਦੇ ਪੇਅਰ ਬਣਵਾਉਣੇ ਨੇ ਤਾਂ ਤੁਹਾਡੇ ਲਈ ਅੱਜ ਬਹੁਤ ਵਧੀਆ ਮੌਕਾ ਹੈ। ਨਾਲੇ ਤੁਸੀਂ ਆਪਣਾ ਆਈ ਐਗਜ਼ਾਮ ਦਿਓ, ਨਾਲੇ ਤੁਸੀਂ ਆਪਣੀ ਪਸੰਦ ਦੇ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਕੇ ਆਓ ਸਪੈਕਸ ਐਕਸਪ੍ਰੈਸ ਤੇ ਪਹੁੰਚ ਕੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਤੁਹਾਡਾ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ। ਹਾਂਜੀ, ਕਿਹੜੀਆਂ ਨਵੀਆਂ ਡੀਲਸ ਲੱਗੀਆਂ ਅੱਜ ਸਪੈਕਸ ਐਕਸਪ੍ਰੈਸ ਤੇ ਥੋੜਾ ਦੱਸੋ।
1: ਬਿਲਕੁਲ ਜੀ, ਸੋ ਬੈਕ ਟੂ ਸਕੂਲ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜੀ ਸਪੈਕਸ ਐਕਸਪ੍ਰੈਸ ਉੱਤੇ, ਖਾਸ ਕਰਕੇ ਹੁਣ ਦੇਖੋ ਬੱਚਿਆਂ ਨੇ ਸਕੂਲ ਜਾਣਾ ਹੈ, ਜਦੋਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਨਾ ਤੇ ਬੱਚਿਆਂ ਦਾ ਮੇਨਲੀ ਹੁੰਦਾ ਵੀ ਨਵਾਂ ਬੈਗ ਹੋਵੇ, ਨਵੇਂ ਸ਼ੂਜ਼ ਹੋਣ, ਨਵਾਂ ਜਿਵੇਂ ਬਾਕਸ ਹੋਵੇ ਤੇ ਨਾਲ ਦੀ ਨਾਲ ਨਵੀਆਂ ਐਨਕਾਂ ਵੀ ਹੋਣ, ਬਾਕੀ ਸਾਰੀ ਚੀਜ਼ਾਂ ਤੇ ਤੁਹਾਨੂੰ ਓਵਰ ਦਾ ਕਾਊਂਟਰ ਰਾਈਟ ਵੇ ਉਸ ਵੇਲੇ ਮਿਲ ਜਾਂਦੀਆਂ, ਪਰ ਐਨਕਾਂ ਇੱਕ ਇਹੋ ਜਿਹੀ ਚੀਜ਼ ਆ ਜਿਹਨੇ ਬਣ ਕੇ ਆਉਣ ਦੇ ਲਈ ਇੱਕ ਹਫ਼ਤਾ ਚਾਹੀਦਾ, ਸੋ ਨਾਲ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਦੀ ਵੀ ਅਪੋਇੰਟਮੈਂਟ ਚਾਹੀਦੀ ਹੈ, ਸੋ ਇਹ ਸਹੀ ਸਮਾਂ ਕਿ ਹੁਣੇ ਤੁਸੀਂ ਆਰਡਰ ਕਰੋ ਤਾਂ ਕਿ ਤੁਹਾਡੇ ਬੱਚਿਆਂ ਨੂੰ ਨਵੇਂ ਦਿਨ ਜਿਸ ਦਿਨ ਪਹਿਲੇ ਦਿਨ ਸਕੂਲ ਜਾਣਾ ਨਵੀਆਂ ਐਨਕਾਂ ਮਿਲਣ। ਸੋ ਕਲਾਸਿਸ ਉੱਤੇ ਅਸੀਂ ਬੈਕ ਟੂ ਸਕੂਲ ਸਪੈਸ਼ਲ ਡੇ ਲਗਾਈ ਹੈ, ਬੱਚਿਆਂ ਨੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਨਾ ਹੁੰਦਾ ਹੈ ਮਨਪ੍ਰੀਤ ਜੀ ਕੰਪਿਊਟਰ ਦੇ ਉੱਤੇ, ਲੈਪਟਾਪ, ਟੈਬਲੇਟ, ਸੈਲਫੋਨ ਦੇ ਉੱਤੇ, ਜਿਹੜੀ ਸਪੈਸ਼ਲ ਸਪੈਸ਼ਲ ਬੈਕ ਟੂ ਸਕੂਲ ਸੇਲ ਹੈ ਜੀ, ਉਹਦੇ 'ਚ ਜਿੰਨੇ ਵੀ ਬੱਚੇ ਆ ਰਹੇ ਨੇ ਤੁਸੀਂ ਆਪਣੀਆਂ ਗਲਾਸਿਸ ਜਦੋਂ ਬਾਏ ਕਰ ਰਹੇ ਹੋ ਤੁਸੀਂ ਸਿਰਫ ਐਂਟੀ ਗਲੇਅਰ ਕੋਟਿੰਗ ਜਿਹੜੀ ਹੈ ਉਹ ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਸੋ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਕਈ ਵਾਰੀ ਮਾਂ ਪਿਓ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਐਕਸਪੈਂਸਿਵ ਹੁੰਦੀ ਹੈ, ਸੋ ਕਈ ਪੇਰੈਂਟਸ ਨੂੰ ਇਹ ਹੁੰਦਾ ਵੀ ਹਾਂਜੀ ਜੀ ਬਲੂ ਲਾਈਟ ਪ੍ਰੋਟੈਕਸ਼ਨ ਲੈਣੀ ਤੇ ਚਾਹੁੰਦੇ ਆ ਪਰ ਬਿਕੋਜ਼ ਐਕਸਪੈਂਸ ਜ਼ਿਆਦਾ ਹੋ ਰਿਹਾ ਅਫੋਰਡ ਨਹੀਂ ਕਰ ਪਾਸੇ, ਇਸ ਕਰਕੇ ਅਸੀਂ ਵੈਂਡਰ ਕੋਲ ਸਪੈਸ਼ਲ ਸਪੈਸ਼ਲ ਡੀਲ ਦਿੱਤੀ ਹੈ। ਸੋ ਜਿੰਨੇ ਵੀ ਸਰੋਤੇ ਆ ਰਹੇ ਨੇ ਤੁਸੀਂ ਆਪਣੀਆਂ ਗਲਾਸਿਸ ਬਣਵਾਓ, ਸਿੰਗਲ ਵਿਜ਼ਨ ਗਲਾਸਿਸ ਹੈ, ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਹੁਣ ਗੱਲ ਕਰਦੇ ਜੀ ਫਰੇਮਾਂ ਦੀ, ਸੋ ਜਿਹੜੇ ਤੁਸੀਂ ਫਰੇਮ ਵੀ ਨਾਲ ਬਾਏ ਕਰਨੇ ਨੇ ਉਹਨਾਂ 'ਚ ਵੀ ਬਹੁਤ ਵਧੀਆ ਸੇਲ ਹੈ, ਗੁੱਚੀ ਦੇ ਫਰੇਮ ਲੈਣਾ ਚਾਹੁੰਦੇ ਹੋ, ਪ੍ਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬੈਲੇਂਸੀਆਗਾ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਦੇ ਉੱਤੇ ਫਲੈਕ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ, ਜਾਂ ਫਿਰ ਪੋਲੋ ਦੇ, ਰੋਲਸ ਲੋਰੈਂ ਦੇ, ਵੋਗ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਦੇ ਉੱਤੇ ਫਲੈਟ 50% ਆਫ ਦਿੱਤਾ ਜਾ ਰਿਹਾ ਜੀ। ਤੇ ਜੇ ਤੁਸੀਂ ਲੈਣੇ ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲ ਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਤੇ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਬਾ ਕਮਾਲ ਡੀਲਾਂ ਜੀ ਸਪੈਕਸ ਐਕਸਪ੍ਰੈਸ ਤੇ ਚੱਲ ਰਹੀਆਂ ਨੇ, ਇੱਕ ਅਸੀਂ ਨਾਲ ਸਪੈਸ਼ਲ ਵੈਲਿਊ ਪੈਕੇਜ ਵੀ ਰੱਖਿਆ ਵੀ ਜਿਹੜੇ ਸਰੋਤੇ ਜ਼ਿਆਦਾ ਪੈਸੇ ਨਹੀਂ ਖੜ ਸਕਦੇ ਜਾਂ ਜਿਹਨਾਂ ਕੋਲ ਬੈਨੀਫਿਟ ਨਹੀਂ ਹੈਗੇ, $129 ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹ 'ਚ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ, ਤੇ $258 'ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਸ 'ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਲੈਂਸਿਸ ਵੀ ਨੇ ਤੇ ਨਾਲ ਬ੍ਰਾਂਡਿਡ ਫਰੇਮ ਵੀ ਹੈ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਡੀਲਾਂ ਜੀ ਜਿਹੜੀਆਂ ਸਪੈਕਸ ਐਕਸਪ੍ਰੈਸ 'ਤੇ ਚੱਲ ਰਹੀਆਂ ਨੇ, ਜ਼ਰੂਰ ਵਿਜ਼ਿਟ ਕਰੋ। ਨੰਬਰ ਹੈ ਸਾਡਾ 905-460-8888 ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ, ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਵਿਜ਼ਿਟ ਕਰ ਸਕਦੇ ਜੀ ਸਪੈਕਸ ਐਕਸਪ੍ਰੈਸ ਤੇ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਵਾਕ ਇਨ ਵੀ ਕਰ ਸਕਦੇ ਹੋ, ਪਰ ਜੇ ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾਉਂਦੇ ਹੋ ਤੇ ਤੁਹਾਡਾ ਟਾਈਮ ਸੇਵ ਹੋਏਗਾ। ਨੰਬਰ ਇੱਕ ਵਾਰ ਫਿਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਉੱਪਰ ਜੇਕਰ ਤੁਸੀਂ ਵੀ ਆਪਣੀ ਆਈਸਾਈਟ ਚੈੱਕ ਕਰਾਉਣੀ ਹੋਵੇ ਤੇ ਨਾਲ ਹੀ ਤੁਸੀਂ ਆਪਣਾ ਜੋ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਸਿੰਗਲ ਵਿਜ਼ਨ ਗਲਾਸਿਸ, ਪ੍ਰੋਗਰੈਸਿਵ ਗਲਾਸਿਸ ਕੋਈ ਵੀ ਤੁਸੀਂ ਲੈਣਾ ਹੋਵੇ, ਸਪੈਸ਼ਲ ਫੇਅਰ ਸਪੈਸ਼ਲ ਆਫਰ ਚੱਲ ਰਹੇ ਨੇ, 2 ਪੇਅਰ ਆਫ ਗਲਾਸਿਸ ਲਓ, ਇੱਕ ਦੀ ਤੁਹਾਨੂੰ ਕੋਟਿੰਗ ਬਿਲਕੁਲ ਫ੍ਰੀ ਕਰਕੇ ਦੇਣਗੇ। ਜ਼ਰੂਰ ਪਹੁੰਚੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ ਦੇ ਵਿੱਚ, ਸਪੈਕਸ ਐਕਸਪ੍ਰੈਸ। ਨੰਬਰ 905-460-8888, 905-460-8888 ਤੇ ਤੁਸੀਂ ਕਾਲਸ ਕਰ ਸਕਦੇ ਹੋ। ਸਪੈਕਸ ਐਕਸਪ੍ਰੈਸ ਦੇ ਉੱਪਰ ਬੈਕ ਟੂ ਸਕੂਲ ਜਿਹੜੀਆਂ ਡੀਲਸ ਤੁਹਾਨੂੰ ਮਿਲ ਰਹੀਆਂ ਨੇ, ਤਾਂ ਜ਼ਰੂਰ ਆਪਣੀਆਂ ਐਨਕਾਂ ਲੈ ਕੇ ਆਓ, ਸਨਗਲਾਸਿਸ ਲੈ ਕੇ ਆਓ ਸਪੈਕਸ ਐਕਸਪ੍ਰੈਸ ਤੋਂ। ਤੇ ਲਓ ਫਿਰ ਆਪਾਂ ਗਾਣਾ ਸੁਣੀਏ। ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਐਂਡ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਮੈਂ ਤੁਹਾਡੀ ਅੱਜ ਚੂਜ਼ ਕੀਤਾ ਇੰਡੀਪੈਂਡੈਂਸ ਡੇ ਦੇ ਰਿਗਾਰਡਿੰਗ। ਤੁਸੀਂ ਅੱਜ ਜ਼ਰੂਰ ਮੇਰੇ ਨਾਲ ਕਹਿ ਲਓ ਕਿ ਸਾਂਝ ਤੁਹਾਡੀ ਪਈ ਹੋਈ ਹੈ ਤੇ ਆਪਾਂ ਇੱਕ ਗਾਣਾ ਜ਼ਰੂਰ ਸੁਣਾਂਗੇ ਇੰਡੀਪੈਂਡੈਂਸ ਦੇ ਰਿਗਾਰਡਿੰਗ। ਉਸ ਤੋਂ ਬਾਅਦ ਤੁਸੀਂ ਆਪਣੀ ਪਸੰਦ ਦੇ ਜਿਹੜੇ ਮਰਜ਼ੀ ਗਾਣੇ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਕਿਉਂਕਿ ਵੀਕਐਂਡ ਹੈ। ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਫੰਕਸ਼ਨਸ ਨੇ, ਕੋਈ ਵਿਆਹ ਸ਼ਾਦੀ ਦਾ ਇਵੈਂਟ ਹੈ, ਕਿਸੇ ਦਾ ਬਰਥਡੇ ਹੈ, ਕਿਸੇ ਦਾ ਐਨੀਵਰਸਰੀ ਹੈ, ਕੋਈ ਵੀ ਪਾਰਟੀ ਦਾ ਮਾਹੌਲ ਹੋਵੇ, ਤਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਵੀਕਐਂਡ ਦਾ ਪੂਰਾ ਆਨੰਦ ਮਾਣਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ। ਬਟ ਸਭ ਤੋਂ ਪਹਿਲਾਂ ਇੱਕ ਗਾਣਾ ਸੁਣ ਲਓ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤਰ੍ਹਾਂ ਮੁਹੰਮਦ ਸਦੀਕ ਐਂਡ ਰਣਜੀਤ ਕੌਰ ਜੀ ਦੀ ਆਵਾਜ਼ ਵਿੱਚ ਸੁਣਾਂਗੇ ਬੜੀ ਜਲਦੀ। ਮੋਹਿੰਦਰ ਸਿੰਘ ਜੀ ਨੇ ਸਾਨੂੰ ਰਿਕੁਐਸਟ ਕੀਤੀ ਹੈ ਤੇ ਬੜੀ ਜਲਦੀ ਮੈਂ ਸੁਣਾਉਣੀ ਹਾਂ ਵੀ, ਬਟ ਕੁਝ ਕਾਲਰ ਜੁੜ ਰਹੇ ਨੇ। 8227 ਜੀ ਸਤਿ ਸ੍ਰੀ ਅਕਾਲ।
1: ਭੈਣਾਂ ਵੀ ਬਿਜ਼ਨਸ ਕਰਦੀਆਂ, ਬਾਕੀ ਦੇਸ਼ ਪ੍ਰਦੇਸ਼ ਦੀ ਟੀਮ ਸਾਰਿਆਂ ਦਾ ਇਸ ਦੇਸ਼ ਪ੍ਰਦੇਸ਼ ਤੇ ਦਿਲੋਂ ਮੈਂ ਧੰਨਵਾਦ ਕਰਦਾ। ਮਾਰਾ ਤਰੱਕੀਆਂ ਚੜ੍ਹਦੀਆਂ ਕਲਾਂ, ਬਹੁਤ ਵਧੀਆ ਪ੍ਰੋਗਰਾਮ।
0: ਹਾਂਜੀ, ਥੈਂਕ ਯੂ ਤੁਹਾਨੂੰ ਵੀ ਬਹੁਤ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਤੁਸੀਂ ਇੰਨਾ ਸਾਰੀ ਟੀਮ ਨੂੰ ਪਿਆਰ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਸਟੂਡੀਓ ਦਾ ਨੰਬਰ 905-564-4444-6601 ਤੁਸੀਂ ਆਪਣੀ ਲਾਈਨ ਛੱਡ ਗਏ, ਦੁਬਾਰਾ ਕਾਲ ਕਰ ਲਓ। ਤੇ ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਇਸੇ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਜ਼ਰੂਰ ਪਾਓ ਤੇ ਨਾਲ ਹੀ ANG ਆਟੋਮੋਟਿਵ ਰਿਪੇਅਰ ਦੇ ਨਾਲ ਵੀ ਤੁਸੀਂ ਜ਼ਰੂਰ ਸੰਪਰਕ ਕਰੋ। ਜਾਣਕਾਰੀ ਮੈਂ ਦਿੰਦੀ ਹਾਂ 2829-8989 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਇੱਕ ਗਾਣਾ ਲਾ ਦੋ ਦੀਪ ਬਾਜਵਾ ਦਾ, ਕੋਕਾ।
0: ਦੀਪ ਬਾਜਵਾ?
2: ਹਾਂਜੀ, ਦੀਪ ਬਾਜਵਾ।
0: ਹਾਂਜੀ ਹਾਂਜੀ, ਦੀਪ ਬਾਜਵਾ। ਠੀਕ ਹੈ ਜੀ, ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਆ ਤੁਹਾਨੂੰ।
2: ਓਕੇ ਜੀ, ਥੈਂਕ ਯੂ।
0: ਹਾਂਜੀ, ਥੈਂਕ ਯੂ ਸੋ ਮਚ। 6601 ਜੀ ਸਤਿ ਸ਼੍ਰੀ ਅਕਾਲ।
3: ਜੀ ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ। ਮੇਰਾ ਨਾਮ ਜੀ ਇਰਫਾਨ ਮਲਿਕ ਹੈ, ਮੈਂ ਲਾਹੌਰ ਪਾਕਿਸਤਾਨ ਤੋਂ ਤਲਕ ਰੱਖਦਾ।
0: ਹਾਂਜੀ,
3: ਤੇ ਮੈਂ ਜਨਾਬ ਤੁਹਾਨੂੰ ਬਹੁਤ ਅੱਛਾ, ਪਹਿਲੇ ਤੇ ਪ੍ਰੋਗਰਾਮ ਤੁਸੀਂ ਕਰਦੇ ਹੋ, ਤੁਹਾਡੀ ਆਵਾਜ਼ ਤੁਹਾਨੂੰ ਉਹਨਾਂ ਨੇ ਬੜੀ ਪਿਆਰੀ ਆਵਾਜ਼ ਦਿੱਤੀ ਹੈ ਮਾਸ਼ਾਅੱਲਾ।
0: ਹਾਂਜੀ, ਥੈਂਕ ਯੂ।
3: ਔਰ ਦੂਸਰੀ ਗੱਲ ਹੈ ਕਿ ਮੈਂ ਆਪਣੇ ਤਮਾਮ ਇੰਡੀਅਨ ਦੋਸਤਾਂ ਨੂੰ ਤੁਹਾਡੀ ਵਿਸਾਖਾ ਨਾਲ ਹੈਪੀ ਇੰਡੀਪੈਂਡੈਂਸ ਡੇ ਇੰਡੀਆ ਕਹਿਣਾ ਚਾਹੁੰਦਾ ਜੀ।
0: ਹਾਂਜੀ,
3: ਵਿੱਚੋਂ ਇੱਕੋ ਹੀ ਆ, ਪੰਜਾਬ ਦੇ ਇੱਕੋ ਹੀ ਆ, ਔਰ ਇੱਕ ਸਾਡੇ ਦਿਲ ਇਕੱਠੇ ਧੜਕਦੇ ਨੇ, ਸਾਡਾ ਕਲਚਰ, ਰਹਿਣਾ ਸਹਿਣਾ, ਖਾਣਾ ਪੀਣਾ ਸਭ ਇਕੱਠਾ। ਤੁਹਾਨੂੰ ਬੜੀ ਬੜੀ ਮੁਬਾਰਕ ਹੋਏ।
0: ਹਾਂਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ, ਥੈਂਕ ਯੂ। ਤੁਸੀਂ ਆਨ ਏਅਰ ਆ ਕੇ ਇੰਨੀਆਂ ਵਧੀਆ ਗੱਲਾਂ ਕੀਤੀਆਂ, ਬੜਾ ਅੱਛਾ ਲੱਗਿਆ ਮੈਨੂੰ।
3: ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ,
0: ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ ਸਹੀ ਗੱਲ ਇਹਨਾਂ ਦੀ ਕਿ ਆਪਣੇ ਦਿਲ ਇੱਕੋ ਹੀ ਨਹੀਂ, ਆਪਾਂ ਇੱਕੋ ਹੀ ਹਵਾ ਦੇ ਵਿੱਚ ਸਾਹ ਲੈਂਦੇ ਹਾਂ, ਹਨਾ, ਇੱਕੋ ਹੀ ਆਪਾਂ ਜਗ੍ਹਾ ਦੇ ਉੱਪਰ ਰਹਿੰਦੇ ਹਾਂ। ਤੇ ਓਬਵੀਅਸ ਗੱਲ ਆ ਕਿ ਜਦੋਂ ਏਦਾਂ ਦੀਆਂ ਗੱਲਾਂ, ਓਬਵੀਅਸਲੀ ਹੁਣ ਹਿਸਟਰੀ ਦੇ ਵਿੱਚ ਬਹੁਤ ਕੁਝ ਵਾਪਰਿਆ ਹੋਇਆ, ਪਾਰਟੀਸ਼ਨ ਹੋਈ, ਸਭ ਕੁਝ, ਹਨਾ, ਬਟ ਆਪਣੇ ਦਿਲ ਇੱਕੋ ਹੀ ਨੇ ਤੇ ਆਪਾਂ ਹਮੇਸ਼ਾ ਇੱਕੋ ਹੀ ਬਣ ਕੇ ਰਹਿਣਾ ਆ। ਤੇ ਥੈਂਕ ਯੂ ਸੋ ਮਚ। 5630 ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਸਾਡਾ ਬਹੁਤਾ ਪਰਿਵਾਰ ਪਾਕਿਸਤਾਨ ਚ ਹੀ ਆਇਆ।
0: ਹਾਂਜੀ,
4: ਤੇ ਸਾਡੇ ਫਾਦਰ ਸਾਹਿਬ ਤੇ ਸਾਡੀ ਮਦਰ ਦਾ ਜਨਮ ਉਧਰ ਦਾ ਹੀ ਸੀਗਾ ਜੀ।
0: ਹਾਂਜੀ,
4: ਤੇ ਸਾਡੇ ਫਾਦਰ ਸਾਹਿਬ ਉਰਦੂ ਲਿਖਦੇ ਸੀ, ਤੇ ਸਾਡੇ ਚਾਚਾ ਜੀ ਇੰਗਲੈਂਡ ਆ ਗਿਆ, ਤੇ ਜਦੋਂ ਸਾਡੇ ਡੈਡੀ ਸਾਹਿਬ ਨੇ ਆਪਣੇ ਬ੍ਰਦਰ ਨੂੰ ਚਿੱਠੀ ਲਿਖੀ ਤੇ ਉਰਦੂ ਚ ਲਿਖਦੇ ਸੀ।
0: ਓ ਅੱਛਾ, ਠੀਕ ਹੈ।
4: ਤੇ ਅਸੀਂ ਮਿੰਟ ਗੁਮਰੀ ਦੇ ਏਰੀਏ ਚੋਂ ਆਏ ਹਾਂ, ਬੜੇ ਤਗੜੇ ਸਰਦਾਰ ਹਾਂ ਅਸੀਂ।
0: ਹਾਂਜੀ,
4: ਇਹ ਜੋ ਇਹ ਪਾਰਟੀਸ਼ਨ ਹੋਈ ਆ, ਇਹਦੇ ਨਾਲ ਜੋ ਨੁਕਸਾਨ ਹੋਇਆ, 1 ਮਿਲੀਅਨ ਬੰਦਾ ਦੁਨੀਆ ਤੋਂ ਚਲ ਗਿਆ। ਅਸੀਂ ਲੋਸ ਬਹੁਤ ਕੀਤਾ, ਤੇ ਉਹਦੇ ਨਾਲ ਇੱਕ ਤੁਸੀਂ ਘਰ ਨੂੰ ਹੀ ਤੋੜ ਕੇ ਦੇਖ ਲਓ, ਦੋ ਭਰਾ ਰਹਿੰਦੇ ਆ, ਟੁੱਟਦੇ ਤੇ ਮਾਂ ਪਿਓ ਦੇ ਕੀ ਬੀਤ ਸੀ।
0: ਬਿਲਕੁਲ, ਹਾਂਜੀ ਹਾਂਜੀ,
4: ਉਹ ਇਹ ਦੇਸ਼ ਵੀ ਇੱਕ ਘਰ ਹੀ ਹੁੰਦਾ।
0: ਹਾਂਜੀ,
4: ਤੇ ਉਹ ਜਦੋਂ ਟੁੱਟਦਾ ਆ ਤੇ ਉਹਦੇ ਵਿੱਚ ਕਿੰਨਾ ਦੁਖਾਂਤ ਹੋਇਆ। ਸਾਡੀ ਦਾਦੀ ਦੱਸਦੀ ਸੀ ਵੀ ਬਹੁਤੇ ਖੂਹਾਂ ਦੇ ਪਾਣੀ ਲਾਲ ਹੋ ਗਏ, ਇੰਨਾ ਬੰਦਾ ਉਹਦੇ ਚ ਮਰ ਗਿਆ। 1 ਮਿਲੀਅਨ ਬੰਦਾ ਬਹੁਤ ਹੁੰਦਾ।
0: ਹਾਂਜੀ ਹਾਂਜੀ, ਕਾਫੀ ਓਬਵੀਅਸ ਸੀ ਗੱਲ। ਹਾਂਜੀ,
4: ਤੇ ਮੇਰੀ ਦਾਦੀ ਨੇ ਦੋ ਕੁ ਗੱਲਾਂ ਮੈਨੂੰ ਕਹੀਆਂ ਸੀ, ਮੈਂ ਸੁਣਾ ਸਕਦਾ?
0: ਹਾਂਜੀ, ਦੱਸੋ।
4: ਦਾਦੀ ਕਹਿੰਦੀ ਹੁੰਦੀ ਸੀ ਕੁਛ ਕੰਮ ਦੀਆਂ ਗੱਲਾਂ, ਕਹਿੰਦੀ ਇਹਨਾਂ ਤੇ ਚੱਲੂਗਾ ਪੁੱਤਰਾ, ਮਾਰੇ ਜਾ ਮੱਲਾਂ। ਕਹਿੰਦੀ ਹੱਥ ਗਰੀਬ ਦਾ ਫੜ ਲਈ ਨਾ ਛੱਡੀ, ਜੋ ਮਰਜ਼ੀ ਹੋ ਜਾਵੇ, ਦੂਜੇ ਦਾ ਕੋਠਾ ਲਿਪ ਨਹੀਂ, ਬਮਾਪਣਾ ਚ ਹੋ ਜਾਵੇ। ਕਹਿੰਦੀ ਭਲਾ ਕਰੀ ਗਰੀਬ ਦਾ, ਤੈਨੂੰ ਮਿਲ ਜਾਉ ਤੇਰੇ ਨਸੀਬ ਦਾ। ਦਾਦੀ ਕਹਿੰਦੀ ਹੁੰਦੀ ਸੀ ਕੁਛ ਕੰਮ ਦੀਆਂ ਗੱਲਾਂ। ਅੱਜ ਬਹੁਤ ਮਾੜਾ ਦਿਨ ਆ, ਜਦੋਂ ਅਸੀਂ ਦੋ ਪਾਕਿਸਤਾਨ ਤੇ ਪੰਜਾਬ, ਦੋ ਪੰਜਾਬ ਟੁੱਟ ਗਏ ਅੱਜ।
0: ਪਰ ਚਲੋ ਦੇਖੋ ਨਾ ਕਿੰਨਾ ਉਹ ਜਿਹੜਾ ਟਾਈਮ ਸੀ, ਉਹ ਵੀ ਸੀ ਗੱਲਾਂ, ਭੁਲਾਇਆ ਤਾਂ ਨੀ ਜਾ ਸਕਦਾ, ਪਰ ਆਪਾਂ ਅੱਗੇ ਬਾਰੇ ਸੋਚਦੇ ਆ ਤਾਂ ਫਿਰ ਚੰਗਾ ਸੋਚੀਏ, ਹੈਨਾ, ਅੱਗੇ ਲਈ
4: ਟੁੱਟ ਕੇ ਆਨੇ ਪੰਜਾਬ ਤੋਂ ਕੈਨੇਡਾ, ਉਹ ਵੀ ਚੀਜ਼ ਹੋ ਰਹੀ ਆ।
0: ਹਾਂਜੀ ਹਾਂਜੀ ਹਾਂਜੀ,
4: ਕਈ ਬੰਦੇ ਆਪਣੇ ਬੱਚਿਆਂ ਨੂੰ ਉਡੀਕਦੇ ਪੰਜਾਬ ਚੋਂ ਚਲ ਗਿਆ, ਇੱਥੋਂ ਮੁੜ ਨੀ ਸਕੇ ਕੈਨੇਡਾ ਤੋਂ।
0: ਦੇਖੋ ਹਰੇਕ ਦੀ ਆਪਣੀ ਆਪਣੀ, ਹੈਨਾ, ਕਿਸੇ ਦੀ ਮਜਬੂਰੀ, ਕਿਸੇ ਦਾ ਕੋਈ ਸ਼ੌਂਕ, ਕਿਸੇ ਦਾ ਕੋਈ ਸੁਪਨਾ, ਕਿਤੇ ਨਾ ਕਿਤੇ ਆਪਾਂ ਨੂੰ ਇੱਥੇ ਲੈ ਕੇ ਆਇਆ ਹੋਇਆ, ਹੈਨਾ। ਤੇ ਆਪਾਂ, ਮੈਂ ਤਾਂ

0: ਕਹੂੰਗੀ ਕਿ ਹਨਾ ਜੋ ਆਪਣੇ ਹੁਣ ਲਾਈਫ ਚੱਲ ਰਹੀ ਹੈ ਜਾਂ ਅੱਗੇ ਵਾਸਤੇ ਜਿਹੜੀ ਜ਼ਿੰਦਗੀ ਆਉਣੀ ਹੈ ਉਹਦੇ ਲਈ ਆਪਾਂ ਸੁੱਖ ਮਨਾਈਏ, ਹੈਨਾ?
1: ਹਾਂ ਨਹੀਂ, ਬਿਲਕੁਲ ਪੋਜ਼ਿਟਿਵ ਰਹਿਣਾ ਚਾਹੀਦਾ।
0: ਹਾਂਜੀ ਬਿਲਕੁਲ।
1: ਪਰ ਮੈਂ ਸੋਚਦਾ ਵੀ ਅਸੀਂ ਪਿੰਡ ਛੱਡੇ ਆਏ ਆ, ਬਹੁਤੇ ਬੰਦੇ ਦੁਨੀਆ ਤੋਂ ਚੱਲ ਗਏ ਆ, ਬਾਕੀ ਦੁਨੀਆ ਤੇ ਨਾ ਗੇਨ ਆ ਕੋਈ ਲੋਸ ਆ,
0: ਬਿਲਕੁਲ
1: ਅੱਗੇ ਤੋਂ ਚੱਲ ਜਾਣਾ, ਪਰ ਚੰਗਾ ਸਮਾਜ ਬਣਾਈਏ। ਇੰਡੀਆ ਪੰਜਾਬ ਦੇ ਵਿੱਚ ਉਹ ਦਰਖਤ ਵੱਢਦੇ ਨੇ, ਟਾਹਲੀ ਸਰੀ ਬੋੜ ਹੈ ਨੀ ਉੱਥੇ, ਆਪਾਂ ਅਸੀਂ ਪੈਸੇ ਪਿੱਛੇ ਚੱਲ ਪਏ ਆ। ਵਾਈਫ ਹਸਬੈਂਡ ਨੂੰ ਕਹਿੰਦੀ ਤੂੰ ਕਿੰਨੇ ਬਣਾਏ ਆ, ਉਹ ਕਹਿੰਦਾ ਤੂੰ ਕਿੰਨੇ ਬਣਾਏ ਆ, ਰਿਸ਼ਤੇ ਪੈਸੇ ਨਾਲ ਹੀ ਖਤਮ ਕਰਤੇ ਅਸੀਂ। ਹਾਂਜੀ ਚਲੋ, ਸਤਿ ਸ੍ਰੀ ਅਕਾਲ ਜੀ, ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ
0: ਜੀ। ਥੈਂਕ ਯੂ, ਬਹੁਤ ਸ਼ੁਕਰੀਆ। ਬਿਲਕੁਲ ਮਟੀਰੀਅਲਿਸਟਿਕ ਅੱਜ ਕੱਲ ਹਰ ਕੋਈ ਹੋਇਆ ਹੋਇਆ ਹੈ ਨਾ, ਕਹਿ ਲਓ ਕਿ ਕੁਛ ਆਪਣੀਆਂ ਜ਼ਰੂਰਤਾਂ ਉਦਾਂ ਦੀਆਂ ਨੇ, ਕੁਛ ਆਪਣੀਆਂ ਜ਼ਰੂਰਤਾਂ ਵਧੀਆਂ ਹੋਈਆਂ ਨੇ, ਕੁਛ ਟਾਈਮ ਦੇ ਨਾਲ ਫੈਮਿਲੀ ਜਦੋਂ ਹਨਾ ਵੱਡੀ ਹੁੰਦੀ ਹੈ ਜਾਂ ਆਪਣੀਆਂ ਲੋੜਾਂ ਵੀ ਵੱਧਦੀਆਂ ਨੇਗੀਆਂ, ਤਾਂ ਓਬਵੀਅਸਲੀ ਗੱਲ ਹੈ ਕਿ ਇੱਦਾਂ ਦੀ ਚੀਜ਼ਾਂ ਬਹੁਤ ਟਾਈਮ ਦੇ ਅਕੋਰਡਿੰਗਲੀ ਆ ਜਾਂਦੀਆਂ ਨੇ। ਬਟ ਰਿਸ਼ਤਿਆਂ ਦੇ ਵਿੱਚ ਜੇ ਇਹ ਚੀਜ਼ਾਂ ਨਾ ਆਉਣ ਤਾਂ ਬਹੁਤ ਚੰਗੀ ਗੱਲ, ਰਿਸ਼ਤੇ ਨੂੰ ਇੱਕ ਸਾਈਡ 'ਤੇ ਰੱਖੋ ਅਤੇ ਜਿਹੜੇ ਇਹ ਆਪਣੀ ਇਨਕਮ ਹੈ ਜਿਹੜਾ ਆਪਣਾ ਮਟੀਰੀਅਲਿਸਟਿਕ ਵਰਲਡ ਹੈ ਹਨਾ, ਇਹਦੇ ਵਿੱਚ ਆਪਾਂ ਰਿਸ਼ਤਿਆਂ ਨੂੰ ਨਾ ਮਿਕਸ ਕਰੀਏ ਤਾਂ ਉਹਦੇ ਵਰਗੀ ਰੀਸ ਨਹੀਂ, ਕਿਉਂਕਿ ਦੇਖੋ ਦੁਨੀਆਂ 'ਤੇ ਜਿਹੜਾ ਕੋਈ ਇਨਸਾਨ ਆਉਂਦਾ ਉਹਨੇ ਜਾਣਾ ਤਾਂ ਹੈ ਹੀ ਇੱਕ ਦਿਨ, ਸੂਨਰ ਔਰ ਲੇਟਰ ਹਰ ਕਿਸੇ ਦੀ ਲਿਖੀ ਹੋਈ ਹੈ ਜਿੰਨੀ ਹੈਗੀ ਹੈ ਨਾ, ਅਤੇ ਬਟ ਜਿੰਨਾ ਆਪਾਂ ਇੱਕ ਦੂਸਰੇ ਦੇ ਨਾਲ ਸਾਥ ਨਿਭਾਉਂਦੇ ਹਾਂ, ਜਿੰਨਾ ਇੱਕ ਦੂਸਰੇ ਨਾਲ ਵਧੀਆ ਟਾਈਮ ਸਪੈਂਡ ਕਰਦੇ ਹਾਂ, ਉਹ ਮੈਮੋਰੇਬਲ ਹੋਵੇ, ਉਹ ਵਧੀਆ ਹੋਵੇ, ਖੁਸ਼ੀਆਂ ਵਾਲਾ ਹੋਵੇ, ਇੱਕ ਦੂਸਰੇ ਦੇ ਸਾਥ ਦੇ ਨਾਲ ਹੋਵੇ, ਤਾਂ ਉਹਦੇ ਵਰਗੀ ਕਦੇ ਰੀਸ ਨਹੀਂ ਹੋ ਸਕਦੀ, ਕਿਉਂਕਿ ਐਟ ਦਾ ਐਂਡ ਹਰੇਕ ਦੀ ਯਾਦਾਂ ਰਹਿ ਜਾਂਦੀਆਂ ਹੁੰਦੀਆਂ ਨੇ। ਤਾਂ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਰਹੋ, ਹਮੇਸ਼ਾ ਪੋਜ਼ਿਟਿਵਿਟੀ ਦੇ ਨਾਲ ਗੱਲ ਕਰੋ, ਹਮੇਸ਼ਾ ਪੋਜ਼ਿਟਿਵ ਸੋਚੋ ਅੱਗੇ ਬਾਰੇ, ਜੋ ਵੀ ਸਾਡਾ ਅਗਲਾ ਪਲ ਆਉਣਾ ਆ ਤਾਂ ਉਹ ਪੋਜ਼ਿਟਿਵ ਹੋਵੇ, ਉਹ ਵਧੀਆ ਹੋਵੇ, ਆਪਾਂ ਇਹੀ ਹਮੇਸ਼ਾ ਅਰਦਾਸ ਕਰੀਏ, ਹਮੇਸ਼ਾ ਦੁਆ ਕਰੀਏ, ਹੈ ਨਾ? ਅਤੇ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਅਤੇ ਜਲਦ ਵਾਪਸ ਆਉਂਦੇ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਹੋਮਿਓਪੈਥੀ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ ਤੇ ਸਾਨੂੰ ਡਿਫਰੈਂਟ ਡਿਫਰੈਂਟ ਬਿਮਾਰੀਆਂ ਬਾਰੇ ਜਾਣਕਾਰੀ ਵੀ ਦਿੰਦੇ ਨੇ ਤੇ ਉਹਨਾਂ ਦੇ ਸੋਲੂਸ਼ਨ ਵੀ ਦਿੰਦੇ ਨੇ। ਡਾਕਟਰ ਕੁਲਦੀਪ ਜੀ, ਸਵਾਗਤ, ਸਤਿ ਸ੍ਰੀ ਅਕਾਲ।
1: ਹੋਮਿਓਪੈਥੀ ਡਿਗਰੀ ਕੀਤੀ ਹੈ, ਪੜ੍ਹਾਈ ਕੀਤੀ ਹੈ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ, ਜਰੂਰ ਮੇਰੇ ਕੋਲ ਵਿਜਿਟ ਕਰੋ, ਮੈਂ ਤੁਹਾਡੀ ਜਰੂਰ ਹੈਲਪ ਕਰੂੰਗਾ। ਲੋਕ ਬਹੁਤ ਛੋਟੀਆਂ ਛੋਟੀਆਂ ਬਿਮਾਰੀਆਂ ਲੈ ਕੇ ਪਰੇਸ਼ਾਨ ਕਰਦੇ ਪਰੇਸ਼ਾਨ ਰਹਿੰਦੇ ਨੇ, ਗੋਲੀਆਂ ਖਾ ਕੇ, ਕਿਉਂਕਿ ਜੋ ਵੀ ਤੁਸੀਂ ਗੋਲੀ ਖਾਂਦੇ ਹੋ, ਪੇਨ ਕਿਲਰ ਜਾਂ ਹੋਰ ਕੁਛ ਖਾਂਦੇ ਹੋ, ਉਹਦੇ ਸਾਈਡ ਇਫੈਕਟ ਬਹੁਤ ਨੇ। ਸਾਡੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਪਰਮਾਨੈਂਟ ਠੀਕ ਹੋ ਜਾਂਦੀ ਹੈ ਬਿਮਾਰੀ, ਕਈ ਜਲਦੀ ਕੋਈ ਦੇਰ, ਹਰ ਬਿਮਾਰੀ ਠੀਕ ਹੁੰਦੀ ਹੈ। ਪੇਟ ਦੀ ਬਿਮਾਰੀ ਹੈ, ਕੋਈ ਬਲੋਟਿੰਗ ਹੈਗੀ ਹੈ, ਥਾਇਰਾਇਡ ਹੈਗਾ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਸਥਮਾ ਹੋ ਗਿਆ, ਐਲਰਜੀ ਹੋ ਗਿਆ, ਐਸੀਡਿਟੀ, ਔਰ ਤੁਹਾਡੇ ਸਕਿਨ ਦੇ ਇਸ਼ੂ, ਐਗਜ਼ਮਾ, ਸਰਾਇਸਿਸ, ਫਲਵੈਰੀ, ਔਰ ਬੱਚਿਆਂ ਦਾ ਆਟਿਜ਼ਮ, ਜ਼ਰੂਰ ਆਟਿਜ਼ਮ ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ ਜਿਹੜੇ ਬੱਚੇ ਬੋਲਦੇ ਨਹੀਂ ਹੈਗੇ, ADHD ਬੱਚਿਆਂ ਨੂੰ ਹੈਗੇ, ਆਟੋਮੋਬਾਈਲ ਡਿਜ਼ੀਜ਼ ਹੈਗੀ ਹੈ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰ ਅਵੇਲੇ ਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, ਬਰੈਂਪਟਨ। 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਅਰਥਰਾਈਟਿਸ ਬਾਰੇ ਥੋੜ੍ਹੀ ਵੀ ਜਾਣਕਾਰੀ, ਅਰਥਰਾਈਟਿਸ ਲੋਕ ਡਰ ਜਾਂਦੇ ਨੇ, ਅਰਥਰਾਈਟਿਸ ਲੋਕ ਡਾਕਟਰ ਕਿਹਾ, ਅਰਥਰਾਈਟਿਸ ਅਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਅਰਥ ਮੀਨ ਜੁਆਇੰਟ, ਆਰਥਰਾਈਟਿਸ ਮੀਨ ਇਨਫਲਾਮੇਸ਼ਨ। ਇਹਦੇ ਚ ਤੁਹਾਡੇ ਹੋ ਸਕਦਾ ਲਿਗਾਮੈਂਟਸ ਪੇਨ ਹੋਵੇ, ਕੋਈ ਤੁਹਾਡੇ ਇਨਫਲਾਮੇਸ਼ਨ ਹੋਵੇ, ਕਈ ਤਰ੍ਹਾਂ ਦਾ ਵੀ ਅਰਥਰਾਈਟਿਸ ਹੁੰਦੇ, ਬੈਕ ਪੇਨ ਹੈਗਾ, ਕਾਰਪੇਟਿਨਰ ਸਿੰਡਰੋਮ।
2: This is AM 530, CHLO AM, serving Brampton, Mississauga, Toronto, the GTA, and the world at am530.ca.